0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਓ ਸੋਦਾਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੋਦਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਵਸਲ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਬਾਵਣ ਹਾਰੇ, ਕੀਤੇ ਤੇਰੇ ਰਾਗ ਪਰੀ ਸੰ ਕਹੀਏ ਹੈ, ਕੀਤੇ ਤੇਰੇ ਗਾਵਣ ਹਾਰੇ। ਗਾਵਣ ਤਦਨੋਂ ਪਵਨ ਪਾਣੀ ਬਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਣ ਤਦਨੋਂ ਚੇਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੀ। ਗਾਵਣ ਤੁਦਨੋ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਅੰਦਰ ਨਾਲੇ। ਗਾਵਣ ਤੁਦਨੋ ਸਿੱਧ ਸਮਾਧੀ ਅੰਦਰ, ਗਾਵਣ ਤੁਦਨੋ ਸਾਧ ਵਿਚਾਰੇ। ਗਾਵਣ ਤੁਦਨੋ ਜਤੀ ਸਤੀ ਸੰਤੋਖੇ, ਗਾਵਣ ਤੁਦਨੋ ਵੀਰ ਕਰਾਰੇ। ਗਾਵਣ ਤੁਦਨੋ ਪੰਡਿਤ ਪੜਨ ਰੱਖੀ ਸਰ, ਯੁਗ ਯੁਗ ਵੇਦਾ ਨਾਲੇ। ਗਾਵਣ ਤੁਦਨੋ ਮੋਹਣੀ ਆ ਮਨ ਮੋਹਣ, ਸੁਰਗ ਮਛ ਪਾਇਆਲੇ। ਗਾਵਣ ਤੁਦਨੋ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਣ ਤੁਦਨੋ ਜੋਧ ਮਹਾਂਬਲ ਸੂਰਾ, ਗਾਵਣ ਤੁਦਨੋ ਖਾਣੀ ਚਾਰੇ। ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸਹੀ ਤੁਦਨੋ ਗਾਵਨ ਜੋ ਤੁਦ ਪਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਦਨੋ ਗਾਵਨ, ਸੇ ਮੈਂ ਚਿਤਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਪਾਤੀ ਕਰ ਕਰ, ਜਿਨਸੀ ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੋਹਣ ਵੱਡਾ ਆਖੇ ਸਭ ਕੋਈ, ਕੇਵਟ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵਟ ਚੀਰਾ ਰਹਾਉ। ਸਭ ਸੁਰਤੀ ਮੈਲ ਸੁਰਤ ਕਮਾਈ, ਸਭ ਕੀਮਤ ਮੈਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਦਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕਰਹਾਈਆਂ। ਆਖਣ ਵਾਲਾ ਕਿਆ ਬੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਉਂ, ਆਖਣ ਔਖਾ ਸਾਚਾ ਨਾਉਂ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੇ ਖਾਏ ਚਲੀਐ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਇ ਰਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਹੀ, ਵੱਡਾ ਨਾ ਹੋਵੈ ਘਾਟ ਨਾ ਜਾਈ।

ਮੇਲੋ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ

ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ ਤਿਤ ਸਰਬਰੜੈ ਪਹਿਲੇ ਨਿਵਾਸਾ ਪਾਣੀ ਪਾਵ ਗਤ ਨਹੀਂ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤੈ ਡੂਬੀ ਅਲੇ ਮਾਨ ਏਕ ਨ ਚੇਤ ਸੰਭੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾ ਮਿਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ। ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ।

ਸਜਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਦਰਨ ਕੋ ਬਲ ਮੋਹ ਬਦ ਕੀਓ ਕੜ ਕੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੂੰਚਰ ਅਸ ਧੂਲਾ ਸਭ ਪਰ ਕਿਰਪਾ ਦ੍ਰਿੜ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘੜ ਘੜ ਕੇ ਬਟ ਬਟ ਕੀ ਜਾਣੈ ਜਬ ਉਦ ਕਰਖ ਕਰਾ ਕਰ ਧਾਰਾ ਪ੍ਰਜਾ ਧਰਤ ਤਵ ਦੇ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇ ਧਰ ਸਭ ਹੋ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝੋ ਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਹਰਿਆਲਮ

ज्ञान प्रदान सदा शुभम।

ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਦੁਖਰੇ ਪਾ

ਨਹੀਂ ਜਮ ਨਹੀਂ ਆਵੇ ਨੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਬ੍ਰਜ ਬਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹਮ ਬਾਰਿਕ ਤੁਮਰੇ ਤਾਰੇ ਤੁਮ ਦਾਤੇ ਠਾਕੁਰ ਬ੍ਰਜ ਬਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹਮ ਬਾਰਿਕ ਤੁਮਰੇ ਤਾਰੇ ਜਿਹ ਵਾਇਕ ਕਵਨ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀਐ ਰਾਉ ਕੋਟ ਪਰਾਧ ਹਮਾਰੇ ਖੰਡ ਅਨ

0: ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਹਿਬ ਸਹਾਈ ਪ੍ਰਕਾਸ਼ ਸਿੰਘ ਜੀ ਆਪ ਨੇ ਗੁਰੂ ਗੋਬਿੰਦ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਦੀ ਗੱਲ ਕਰਦੇ ਫੇਰ ਮਾਣਿਆਂ ਦੇ ਮਾਨ ਸਾਹਿਬ ਜੀ ਨੇ ਜਾਣਾ ਕਾਮ ਹੋ ਜਾਣ ਉਸ ਵਿੱਚ ਧਰਮ ਸੰਤ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਦਿ ਨੇ ਅਸੀਂ ਸਿੰਘ ਪਾਵਨ ਬੇਨਤੀ ਹੈ ਮਹਾਨ ਕਿਰਪਾ ਹੋਈ ਮਹਾਨ ਕਿਰਪਾ ਹੋਈ ਕਾਮ ਜੀ ਦੇ ਬਾਅਦ ਗੁਰੂ ਜੀ ਸਾਹਿਬ ਸੇਵਾ ਹੋਈ ਗੁਰੂ ਦਾ ਧਰਮ ਮਾਨ ਦਾ ਯਾਦ ਹੋਇਆ ਜੀ ਵੱਲੋਂ ਹੋ ਜਾਣ ਜਮ੍ਹਾਂ ਕਰਦੇ ਹੋ ਬਾਣੀ ਸ਼ੁੱਧ ਕਰਨ ਦਾ ਬਾਬਾ ਸਿੰਘ ਕਰਨਾ ਚਾਹੁੰਦਾ ਬਾਬਾ ਪਿਆਰ ਸਾਨੂੰ ਜਾਤਾ ਸਿੰਘ ਕਰਨ ਬਾਬਾ ਜੀ ਆਦਮੀ ਪਾਲ ਕਰਨ ਦੇ ਰਾਮ ਸਿੰਘ ਜੀ ਆਦਮੀ ਜਾਤਾ ਦੇ ਸ਼੍ਰੀਮਾਨ ਭਾਈ ਬਲਹਾਰ ਸਿੰਘ ਜੀ ਇਹਨਾਂ ਨੂੰ ਤੰਦਰੁਸਤੀ ਬਖਸ਼ਾ ਦੀ ਪਰਿਵਾਰ ਨੂੰ ਸੱਚੀ ਲੜਾਈ ਦਾ ਵਰਤੀ ਕਰਨ ਪਾਤਸ਼ਾਹ ਆਦਮੀ ਜੀ ਮਿਹਰ ਕਰਨ ਭਾਈ ਬਲਹਾਰ ਸਿੰਘ ਜੀ ਦੇ ਮੱਥਾ ਲਾ ਰਿਹਾ ਆਦਮੀ ਨੇ ਕਿਰਪਾ ਕੀਤੀ ਨਿਗਾਹ ਦੀ ਯਾਦ ਵਰਤੀ ਕੀਤੀ ਦੁਕਾਨ ਜੀ ਧੰਨਵਾਦ ਹੈ ਇਸ ਤਰ੍ਹਾਂ ਹੀ ਸਭ ਨੇ ਬਾਬਾ ਦੀ ਯਾਦ ਵਰਤੀ ਕਰਕੇ ਆਦਮੀ ਦੇ ਭਾਵੀ ਪਰਿਵਾਰ ਦੀ ਸੇਵਾ ਕਰਤਾ ਭਾਵੇਂ ਕਰਨ ਵਾਲੇ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਕੇ ਉਸ ਦਾ ਸਿਰ ਦਰਸ਼ਨ ਵੀ ਪ੍ਰਵਾਨ ਕਰਨਾ ਹੀ ਸਹੀ ਪਿਆਰ ਮੇਰੇ
1: ਕਲਾ ਭਾਵੇਂ

0: ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
4: Satnam Shri Vaheguru Jiyo Guru Mala Panjwa Kar Chautha Dopade Ek Oankar Satgur Prasad Arad Shri Tar Safal Murt Karn Karn Jog ਗੁਣ ਰਵਣ ਸ਼ਰਵਣ ਅਪਾਰ ਮਹਿਮਾ ਫਿਰ ਨਾ ਹੋਤ ਵਿਯੋਗ ਅੰਤਮ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਜਰੀ ਰਾਗ ਵਿੱਚ ਚੌਥੇ ਘਰ ਚਾਰ ਤਾਲ ਵਿੱਚ ਦੋ ਪਦਾਂ ਦਾ ਸ਼ਬਦ ਉਚਾਰਨ ਕਰ ਰਹੇ ਹਨ। ਵਾਹਿਗੁਰੂ ਜੀ ਏਕ ਹਨ, ਓਂਕਾਰ ਪ੍ਰਕਾਸ਼ ਰੂਪ ਹਨ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਆਰਾਧ ਸ੍ਰੀ ਤਦ ਸਫਲ ਮੂਰਤ ਕਰਨ ਕਾਰਨ ਯੋਗ ਪਰਮੇਸ਼ਰ ਸ੍ਰੀ ਤਰ ਕਹਿ ਦਿੰਦੇ ਮਾਇਆ ਦਾ ਆਸਰਾ, ਮਾਇਆ ਦਾ ਆਸਰਾ ਜਾਂ ਮਾਇਆ ਦਾ ਪਤੀ ਜਿਹੜਾ ਪਰਮੇਸ਼ਰ ਹੈ, ਉਹ ਜਿਸ ਦੀ ਜਿਸ ਦਾ ਸਰੂਪ ਸਫਲ ਮੂਰਤੀ ਸਰੂਪ ਸਫਲ ਹੈ, ਫਲਾਂ ਦੇ ਸਹਿਤ ਦਰਸ਼ਨ ਜਿਹੜਾ ਸਾਰੇ ਕਾਰਨਾਂ ਨੂੰ ਕਰਨ ਯੋਗ ਆ, ਸਮਰੱਥ ਉਸ ਨਿਰੰਕਾਰ ਦੀ ਆਰਾਧਨਾ ਕਰੋ। ਗੁਣ ਰਮਣ ਸ੍ਰਵਣਾ ਪਾਰ ਮਹਿਮਾ ਫਿਰਨਾ ਹੋਤ ਵਿਯੋਗ, ਜਿਸ ਨਿਰੰਕਾਰ ਦੀ ਮਹਿਮਾ ਅਪਾਰ ਬੇਅੰਤ ਹੈ, ਪੂਰੇ ਪਵਿੱਤਰ ਗੁਣਾਂ ਨੂੰ ਰਮਣ ਮਿਲੇ ਉਚਾਰਨਾ ਕਰੋ, ਔਰ ਸ੍ਰਵਣ ਪਵਿੱਤਰ ਵਚਨ ਸੁਣਨੇ ਨਾ, ਫਿਰ ਉਸ ਪਰਮੇਸ਼ੁਰ ਨਾਲ ਮਨਜੋਗ ਮਿਲੇ, ਵਿਛੋੜਾ ਨਹੀਂ ਹੁੰਦਾ। ਉਸ ਨਿਰੰਕਾਰ ਦੇ ਪਵਿੱਤਰ ਗੁਣ ਉਚਾਰਨ ਕਰਨੇ ਦੇ ਨਾਲ, ਅਪਾਰ ਮਹਿਮਾ ਦੇ ਸੁਣਨੇ ਨਾਲ, ਪਾਤਸ਼ਾਹ ਜੀ ਕਹਿੰਦੇ ਉਸ ਨਾਲ ਮਨਜੋਗ ਵਿਛੋੜਾ ਵੀ ਨਹੀਂ ਹੁੰਦਾ ਅਤੇ ਕੋਈ ਦੁੱਖ ਵੀ ਨਹੀਂ ਹੁੰਦਾ ਹੈ। ਮਨ ਚਰਨ ਅਰਵਿੰਦ ਉਪਾਸ ਸੰਬੋਧਨ ਕਰਕੇ ਕਹਿ ਰਹੇ ਹਨ, ਹੇ ਮਨ ਨਿਰੰਕਾਰ ਦੇ ਚਰਨ ਅਰਵਿੰਦ, ਚਰਨ ਅਰਵਿੰਦ ਜਿਹੜੇ ਚਰਨ ਕਮਲ ਆ ਉਹਨਾਂ ਦੀ ਉਪਾਸਨਾ ਨੇ, ਉਪਾਸਨਾ ਪੂਜਾ ਕਰੋ। ਕਲ ਪਲੇਸਮੈਂਟ ਅੰਧ ਸਿਮਰਨ ਕਾਟ ਜਮਦੂਤ ਪਾਸ ਰਹੋ, ਉਸ ਦਾ ਭਜਨ ਕਰਨੇ ਨੂੰ ਕਲਪਣਾ ਕਲੇਸ਼ ਮਿਟ ਜਾਂਦੇ ਹਨ, ਔਰ ਜਮਰਾਜੀ ਫਾਹੀ ਵੀ ਕੱਟੀ ਜਾਂਦੀ ਹੈ। ਰਹੋ 70 ਗਹਿਨ ਹਰ ਨਾਮ ਕਹਿਣ ਅਵਰ ਕਛਨੋ, ਪਰਮੇਸ਼ਰ ਦੇ ਨਾਮ ਉਚਾਰਨ ਕਰਨੇ ਨਾਲ ਜਿਹੜੇ ਸਾਮ ਕੁਲ ਲੂੰਬੋ ਆ ਓਂਕਾਰ ਆਦਿਕ ਸ਼ਤਰੂ ਗਹਿਨ ਮੈਨੇ ਨਾਸ ਹੋ ਜਾਂਦੇ ਹਨ। ਪਰਮੇਸ਼ਰ ਨਾਮ ਤੋਂ ਬਿਨਾਂ ਹੋਰ ਇਹਨਾਂ ਨੂੰ ਮਾਰਨ ਦਾ ਕੋਈ ਵੀ ਅਭਾਵ ਯਤਨ ਨਹੀਂ ਹੈ। ਕਰ ਅਨੁਗ੍ਰਹਿ ਪ੍ਰਭੂ ਮੇਰੇ ਨਾਨਕ ਨਾਮ ਸੁਆਵ, ਪਾਤਸ਼ਾਹ ਦੀ ਕਿਰਪਾ ਕਰਦੇ ਹੀ ਮੇਰੇ ਨਿਰੰਕਾਰ ਆਪ ਕਿਰਪਾ ਮੇਰੇ ਦੀ ਨਜ਼ਰ ਕਰਕੇ ਪਰਮੇਸ਼ਰ ਦੇ ਨਾਮ ਦਾ ਸੁਆਵ ਮੈਨੇ ਹੁੰਦਾ ਲਾਭ ਜਿਹੜਾ ਉਹ ਦੇਣਾ ਕਰੋ, ਜਾਂ ਸੁਆਵ ਇਹ ਜਿਹੜਾ ਪਰਮੇਸ਼ਰ ਨੂੰ ਮਿਲਦਾ ਪ੍ਰਯੋਜਨ ਉਹ ਸਿੱਧ ਕਰ ਦੇਣਾ ਕਰੋ। ਗੁਜਰੀ ਮਹਲਾ ਪੰਜਵਾ ਤੋਂ ਸਮਰੱਥ ਸਰਨ ਕੋ ਦਾਤਾ ਦੁੱਖ ਭੰਜਨ ਸੁਖਰਾਏ, ਹੇ ਪਰਮੇਸ਼ਰ ਜੀਓ ਆਪ ਸਾਰੀਆਂ ਕਲਾਂ ਕਰਕੇ ਸਮਰੱਥ ਹੋ, ਜਿਹੜਾ ਆਪ ਜੀ ਦੀ ਸ਼ਰਨ ਆਇਆ ਉਹਨਾਂ ਨੂੰ ਲਾਈ ਸੁੱਖਾਂ ਦੇ ਦਾਤੇ ਹੋ। ਦੁੱਖਾਂ ਦੇ ਭੰਜਨ ਨਾਸ ਕਰਨ ਵਾਲੇ ਅਤੇ ਸੁੱਖਾਂ ਦੇ ਰਾਜਾ ਮਾਲਕ ਹੋ। ਜਾਹੇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ। ਉਸ ਪਵਿੱਤਰ ਨਿਰੰਕਾਰ ਦੇ ਪਵਿੱਤਰ ਗੁਣਾਂ ਨੂੰ ਗਾਉਣ ਕਰਨੇ ਨਾਲ ਇਹ ਪੰਜ ਕਲੇਸ਼ ਜਿਹੜੇ ਵਿਦਿਆ ਹੈ, ਅਸਮਤਾ ਹੈ, ਰਾਗ ਹੈ, ਦੁਵੇਸ਼ ਹੈ, ਅਭਿਨਿਵੇਸ਼, ਇਹ ਪੰਜੇ ਜਿਹੜੇ ਕਲੇਸ਼ ਹੈ ਔਰ ਸੱਤ ਪ੍ਰਕਾਰ ਦਾ ਧੈਰ, ਪੰਜ ਪ੍ਰਕਾਰ ਦਾ ਕਰਮ, ਇਹ ਸਾਰੇ ਵਿਕਾਰ ਦੋਸ਼ ਮਿਟ ਜਾਂਦੇ ਹਨ। ਗੋਬਿੰਦ ਤੋਂ ਜੀਵਨ ਅਗਰ ਨਾ ਖਾਓ। ਹੇ ਗੋਬਿੰਦ ਨਿਰੰਕਾਰ ਜੀਓ, ਆਪ ਜੀ ਤੋਂ ਬਿਨਾਂ ਮੇਰਾ ਹੋਰ ਕੋਈ ਠਾਓ, ਕੋਈ ਟਿਕਾਣਾ ਨਹੀਂ, ਕੋਈ ਸਥਾਨ ਨਹੀਂ ਜਿੱਥੋਂ ਸਮਾਂ ਪਾਸ ਕਰਾਂ। ਕਰ ਕਿਰਪਾ ਪਾਰਬਨ ਸਵਾਮੀ ਜਪੀ ਤੁਮਾਰਾ ਨਾਮ ਰਹੋ। ਇਹ ਨਿਰੰਕਾਰ ਪਰਮੇਸ਼ਰ ਐਸੀ ਮਿਹਰ ਕਰੋ, ਸਦਾ ਆਪਦਾ ਪਵਿੱਤਰ ਨਾਮ ਜਪਦੇ ਰਹੀਏ। ਸਤਿਗੁਰ ਸੇਵ ਲੱਗੇ ਹਰ ਚਰਨੀ ਵੱਡੇ ਭਾਗ ਲੱਗੇ। ਸਤਿਗੁਰ ਸੱਚੇ ਪਾਤਸ਼ਾਹ ਦੀ ਸੇਵਾ ਕਰਨੇ ਕਰਕੇ ਜਦੋਂ ਸੇਵਾ 'ਚ ਲੱਗ ਗਿਆ ਔਰ ਫਿਰ ਜਿਨ੍ਹਾਂ ਗੁਰਮੁਖਿਆਂ ਨੇ ਜਿਹੜੇ ਗੁਰਤੀ ਪਰਮਾਤਮਾ ਦੇ ਚਰਨਾਂ ਨਾਲ ਲੱਗ ਗਈ ਹੈ, ਉਹ ਗੁਰਮੁਖਿਆਰੇ ਵੱਡਿਆਂ ਭਾਗਾਂ ਵਾਲੇ ਹਨ। ਕਵਲ ਪ੍ਰਕਾਸ਼ ਪਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ। ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰਕੇ ਦੁਰਮਤ ਕੋਟੀ ਜਿਹੜੀ ਮਤ ਔਰ ਕਬੁੱਧੀ ਹੈ ਉਹ ਤਿਆਗ ਦਿੱਤੀ ਹੈ। ਉਹਨਾਂ ਗੁਰਮੁਖਿਆਰਿਆਂ ਦੇ ਹਿਰਦਾ ਰੂਪੀ ਕਵਲ ਛਿੜ ਗਏ, ਛਿੜੇ ਹੋਏ ਹੈ ਔਰ ਉਹ ਗਿਆਨ ਪ੍ਰਕਾਸ਼ ਦੇ ਸਹਿਤ ਹੋ ਗਏ ਹਨ। ਆਠ ਪੈਰ ਹਰ ਕੇ ਗੁਣ ਗਾਵੇ ਸਿਮਰਾ ਦੀਨ ਦਇਆਲਾ, ਉਹ ਗੁਰੂ ਕੇ ਪਿਆਰੇ ਅੱਠੋ ਪੈਰ ਨਿਰੰਕਾਰ ਦੇ ਪਵਿੱਤਰ ਗੁਣਾਂ ਨੂੰ ਗਾਉਂਦੇ ਹਨ ਅਤੇ ਦੀਨਾਂ 'ਤੇ ਦਇਆ ਕਰਨ ਵਾਲੇ ਪਰਮੇਸ਼ਰ ਦਾ ਸਿਮਰਨ ਕਰਦੇ ਹਨ। ਆਪ ਤਰੈ ਸੰਗਤ ਸਭ ਉਦਰੈ ਬਿਨ ਸੇ ਸਗਲ ਜੰਜਾਲਾ, ਉਹ ਗੁਰੂ ਪਿਆਰਿਆਂ ਦੇ ਸਾਰੇ ਜੰਜਾਲ ਧੰਦੇ ਫੁਟਕਲ ਜਿਹੜੇ ਬਿਨ ਸੇ ਨਾਸ ਹੋ ਜਾਂਦੇ, ਭਜਨ ਅੱਠ ਖਤਮ ਹੋ ਜਾਂਦੀ ਔਰ ਆਪ ਤਰ ਜਾਂਦੇ ਆਪਣੀ ਸਾਰੀ ਉਮਰ ਜਿਹੜੀ ਉਧਰ ਹੈ ਸਾਰੀ ਉਮਰ ਦਾ ਆਧਾਰ ਕਰ ਲੈਂਦੇ। ਜਿਹੜਾ ਉਹਨੇ ਸੰਗਤ ਕਰਦਾ ਉਹਨੂੰ ਵੀ ਤਾਰ ਲੈਂਦੇ ਹਨ। ਚਰਨ ਆਧਾਰ ਤੇਰਾ ਪ੍ਰਭ ਸਵਾਮੀ ਓਤਪੋਤ ਪ੍ਰਭ ਸਾਥ, ਇਹ ਨਿਰੰਕਾਰ ਜਿਹਨਾਂ ਗੁਰੂ ਪਿਆਰਿਆਂ ਨੂੰ ਆਪ ਜੀ ਦੇ ਚਰਨਾਂ ਦਾ ਆਧਾਰ ਆਸਰਾ ਹੈ, ਇਹ ਪਰਮੇਸ਼ਰ ਜੀ ਓਤਪੋਤ ਉਹ ਤਾਣੇ ਪੇਟੇ ਪੁੱਤਰ ਵਾਂਗ ਗੁਰਮੁਖ ਪਿਆਰੇ ਜਿਹੜੇ ਅਭੇਦ ਹੋ ਕੇ ਵਰਤਦੇ ਹਨ। ਸਰਨ ਪਰਿਓ ਨਾਨਕ ਪ੍ਰਭ ਸਵਾਮੀ ਦੇ ਰੱਖੋ ਹਰ ਹਾਥ, ਪਾਤਸ਼ਾਹ ਜੀ ਕਿਰਪਾ ਕਰਦੇ ਹਨ ਜੋ ਵੀ ਗੁਰਮੁਖ ਪਿਆਰਾ ਤੁਹਾਡੀ ਸ਼ਰਨ 'ਚ ਪੈ ਗਿਆ ਹੈ। ਇਹ ਨਿਰੰਕਾਰ ਤੁਸੀਂ ਆਪਣੇ ਮਿਹਰ ਭਰੇ ਹੱਥ ਦੇ ਸੀਸ 'ਤੇ ਰੱਖ ਕੇ ਹਰ ਸੰਕਟ 'ਚ ਉਹਦੀ ਰੱਖਿਆ ਕੀਤੀ ਹੈ। ਗੁਜਰੀ ਅਸ਼ਟਪਦੀਆ ਮਹੱਲਾ ਪਹਿਲਾ, ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਜਰੀ ਰਾਗ ਵਿੱਚ ਅਸ਼ਟਪਦੀਆਂ ਦੁਆਰਾ ਅਸ਼ਟਪਦੀਆ ਛੰਦ ਹੈ, ਪਹਿਲੇ ਪਾਤਸ਼ਾਹ ਪਹਿਲੇ ਘਰ ਵਿੱਚ ਕਿਰਪਾ ਕਰਦੇ ਹਨ। ਵਾਹਿਗੁਰੂ ਜੀ ਏਕ ਹਨ, ਓਅੰਕਾਰ ਪ੍ਰਕਾਸ਼ ਰੂਪ ਹਨ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਤੋਂ ਪ੍ਰਾਪਤੀ ਹੁੰਦੀ ਹੈ। ਏਕ ਨਗਰੀ ਪੰਜ ਚੋਰ ਵਸੀਲੇ ਵਰਜਤ ਚੋਰੀ ਧਾਵ, ਇਹ ਸਿਰ ਰੂਪੀ ਇੱਕ ਨਗਰ ਪਿੰਡ ਹੈ। ਇਸ ਦੇ ਅੰਦਰ ਪੰਜ ਕਾਮ ਕ੍ਰੋਧ ਦੋ ਓਂਕਾਰ ਚੋਰ ਵਸ ਰਹੇ ਜਿਹੜੇ ਵਰਜਿਤ, ਇਹਨਾਂ ਨੂੰ ਰੋਕਦੇ ਰੋਕਦੇ ਚੋਰੀ ਕਰਨ ਵਾਸਤੇ ਧਾਵੇ ਬੜਾ ਭੱਜਦੇ ਨੱਠਦੇ ਆ। ਸ਼ੁਭ ਗੁਣਾਂ ਰੂਪੀ ਜਿਹੜਾ ਮਾਲ ਹੈ ਉਹਨੂੰ ਦਿਨ ਰਾਤ ਸ਼ੁਭ ਗੁਣਾਂ ਨੂੰ ਚੋਰੀ ਲਈ ਜਾਂਦੇ ਹਨ। ਤੇਰੇ ਦੇ ਸੰਭਾਲ ਰੱਖਿਆ ਹੈ ਜੋ ਨਾਨਕ ਮੋਖ ਮੁਕਤ ਤੋਂ ਪਾਵੈ। ਪਾਤਸ਼ਾਹ ਕਹਿੰਦੇ ਜਿਹੜਾ ਇਹਨਾਂ ਵਿਕਾਰਾਂ ਰੂਪੀ ਤ੍ਰੇਦਸ ਚੋਰਾਂ ਪਾਸੋਂ, ਤ੍ਰੇਦਸ ਦੇਵਤਿਆਂ ਪਾਸੋਂ, ਤ੍ਰੇਹਦਸ ਤਿੰਨ ਅਤੇ ਦਸ ਤਰ੍ਹਾਂ ਦੇ ਦਸ ਇੰਦਰੀ, ਦਸ ਇੰਦਰੀ ਹੈ ਤਿੰਨ ਗੁਣ ਹੁੰਦਾ, ਇਹਨਾਂ ਤੇਰਾਂ ਪਾਸੋਂ ਜਿਹੜਾ ਗੁਰੂ ਪਿਆਰਾ ਆਪਣੇ ਆਪ ਨੂੰ ਸ਼ੁਭ ਗੁਣ ਆਪਣੇ ਆਪ ਸਾਭ ਲੈਣਾ ਚਾਹੁੰਦਾ, ਆਪਣੇ ਸ਼ੁਭ ਗੁਣਾਂ ਰੂਪੀ ਜਿਹੜਾ ਮਾਲ ਹੈ ਇਹਦੀ ਸੰਭਾਲ ਰੱਖਦਾ ਹੈ, ਉਹ ਫਿਰ ਚੋਰੀ ਨਹੀਂ ਹੋਣ ਦੇਣਾ। ਉਹ ਗੁਰੂ ਪਿਆਰਾ ਮੋਖ ਮੁਕਤ ਕੇਵਲ ਮੋਖ ਨੂੰ ਪ੍ਰਾਪਤ ਕਰ ਲੈਂਦਾ ਹੈ। ਚੇਤ ਹੋ ਵਾਸ ਦੇ ਉਗਨ ਵਾਲੀ ਰਾਮ ਰਿਦਾ ਜੋ ਪਮਾਲੀ ਰਹੋ, ਜਿਸ ਰਾਮ ਦੀ ਕਿਰਪਾ ਕਰਦੇ ਹਨ ਵਾਸ ਦੇ, ਵਾਸਾ ਦੇਣ ਵਾਲਾ ਬਣ ਵਾਲੀ ਸੰਸਾਰ ਇਹ ਬਣ ਜੰਗਲ ਦਾ ਜਿਹੜਾ ਮਾਲਕ ਨਿਰੰਕਾਰ, ਉਹਨੂੰ ਚੇਤਨਾ ਕਰੋ, ਚੇਤੇ ਕਰੋ, ਔਰ ਹਿਰਦੇ ਵਿੱਚ ਪਰਮੇਸ਼ੁਰ ਦਾ ਨਾਮ ਜਿਹੜਾ ਜਪਣਾ, ਇਹ ਜਪਮਾਲੀ ਮਾਲਾ ਦਾ ਫੇਰਨਾ ਕਰੋ। ਉਰਦ ਮੂਲ ਜੇ ਸਾਖ ਤਲਾ ਚਾਰ ਵੇਦ ਜਿੱਤ ਲਾਗੇ, ਉਹ ਬ੍ਰਹਮ ਰੂਪੀ ਇੱਕ ਬ੍ਰਿਖਸ਼ ਹੈ। ਉਰਦ ਮਨੀ ਜਿਹੜੇ ਉੱਪਰਲੇ ਲੋਕ ਹੈ, ਉਸ ਦਾ ਮੂਲ ਹੈ ਮੁੰਡ ਤਲਾਹ, ਹੇਠਲੇ ਲੋਕ ਸਾਖ ਟਾਣੀ ਚਾਰ ਵੇਦਾਂ ਰੂਪੀ ਪੱਤੇ ਹੈ, ਜਿਸ ਬ੍ਰਹਮ

ਇਹ ਵੇਦਾਂ ਦੁਆਰੇ ਪ੍ਰਤੀਤ ਹੁੰਦਾ, ਇਸ ਕਰਕੇ ਵੇਦ ਜਿਹੜੇ ਪੱਤਿਆਂ ਦੀ ਨੇ ਕਹੇ ਹਨ। ਸਹਿਜ ਪਾਏ ਜਾਏ ਤੇ ਨਾਨਕ ਪਾਰਵਮ ਲਿਵ ਜਾਗੇ। ਪਾਤਸ਼ਾਹ ਕਿਰਪਾ ਕਹਿੰਦੇ ਜਿਹੜਾ ਇਸ ਤਰ੍ਹਾਂ ਦਾ ਵੇਸ਼ ਸਹਿਜ ਪਾਏ ਸੁਤੇ ਸਿੰਧ ਜਾਏ ਤੇ ਪੈਦਾ ਹੋ ਰਿਹਾ ਹੈ, ਔਰ ਗੁਰਮੁਖ ਉਸ ਨਿਰੰਕਾਰ ਦੀ ਲਿਵ ਵਿੱਚ ਜਾਗ ਰਹੇ, ਜਾਗੇ ਵੀ ਨਹੀਂ ਜਾਗ ਰਹੇ। ਪਾਤਸ਼ਾਹ ਕਹਿੰਦੇ ਅਸੀਂ ਨਿਰੰਕਾਰ ਦੀ ਲਿਵ ਲਾਉਣ ਕਰਕੇ ਮੋਹ ਰੂਪੀ ਨੀਂਦ ਵੱਲੋਂ ਜਾਗ ਪਏ ਹਨ। ਸਹਿਜ ਪਾਏ ਇਹ ਸ਼ਾਂਤੀ ਸਵਾਗ ਜਾਏ ਤੇ ਮੈਨੇ, ਇਹ ਸ਼ਾਂਤੀ ਸਵਾਗ ਕੁਦਰਤੀ ਉਤਪੰਨ ਹੋ ਗਿਆ, ਪੈਦਾ ਹੋ ਗਿਆ। ਜਾਏ ਤੇ ਪਾਠ ਇਕੱਠਾ ਹੀ ਕਰਨਾ, ਜੁਦਾ ਨਹੀਂ ਕਰਨਾ। ਹਾਂਜੀ, ਫਿਰ ਇਸ ਪ੍ਰਸੰਗ ਨੂੰ ਅੱਗੇ ਹੋਰ ਖੁਲਾਸਾ ਕਰਕੇ ਸਪਸ਼ਟ ਕਰਦੇ ਹਨ। ਪਾਰ ਜਾਤ ਕਰ ਆਂਗਨ ਮੇਰਾ ਕੋ ਪੱਤਰ ਤੱਤ ਡਾਲਾ। ਮੇਰਾ ਜਿਹੜਾ ਸਰੀਰ ਰੂਪੀ ਘਰ ਹਿਰਦੇ ਰੂਪੀ ਆਂਗਨ ਵਿਹੜੇ ਦੇ ਵਿੱਚ, ਆਂਗਨ ਨਾਮ ਵਿਹੜੇ ਦਾ, ਬ੍ਰਹਮ ਰੂਪੀ ਪਾਰਜਾਤ, ਪਾਰਜਾਤ ਨਾਮ ਕਲਪਤਰ ਬ੍ਰਿਖਸ਼ ਲੱਗ ਰਿਹਾ ਭਾਵ ਪ੍ਰਗਟ ਹੋ ਰਿਹਾ, ਔਰ ਤੱਤ ਅਤੇ ਇਸ ਬ੍ਰਹਮ ਰੂਪੀ ਬ੍ਰਿਖਸ਼ ਨਾਲ ਜਿਹੜੇ ਨੀਚੇ ਦੇ ਲੋਕ ਆ, ਤਿੰਨ ਗੁਣ ਡਾਲਾ ਟਾਹਣ ਵੇਦ, ਔਰ ਜੀਵਾਂ ਰੂਪੀ ਪੱਤੇ ਹੈ, ਔਰ ਕਰਮਾਂ ਰੂਪੀ ਪੁਸ਼ਪ ਫੁੱਲ ਹੈ, ਪਰ ਇਹ ਸਾਰੇ ਤੱਤ ਜਿਹੜਾ ਇਹਦਾ ਸਰੂਪ ਹਨ। ਸਰਬ ਜੋਤ ਨਿਰੰਜਨ ਸੰਭੂ ਛੋੜੋ ਬਹੁ ਜੰਜਾਲਾ। ਸਾਰਿਆਂ ਵਿੱਚ ਜਿਹੜਾ ਨਿਰੰਜਨ ਮਾਇਆ ਰੂਪੀ ਕਾਲਖ ਤੋਂ ਰਹਿਤ ਜੋਤੀ ਰੂਪ ਪਰਮੇਸ਼ਰ ਸੰਭੂ, ਉਹਨੂੰ ਸੰਭਾਲੋ। ਸਾਰਿਆਂ ਵਿੱਚੋਂ ਨਿਰੰਜਨ ਜਿਹੜਾ ਸ਼ੁੱਧ ਸਰੂਪੀ ਜੋਤ ਸਰੂਪੀ ਸ਼ੰਭੂ ਪ੍ਰਕਾਸ਼ ਹੋ ਰਿਹਾ ਹੈ, ਇਸ ਬਚਨ ਨੂੰ ਜਾਣ ਕੇ ਇਹ ਜਿਹੜੇ ਬਹੁਤ ਜੰਜਾਲ ਗਲ ਪਾਏ ਹੋਏ ਹਨ ਇਹਨਾਂ ਨੂੰ ਛੱਡ ਦਿਓ। ਸੁਣ ਸਿਖਵੰਤ ਨਾਨਕ ਬਿਨ ਵੈ ਛੋੜੋ ਮਾਇਆ ਜਾਲਾ। ਪਾਤਸ਼ਾਹ ਜੀ ਬਿਨ ਵੈ ਬਚਨ ਕਰਦੇ ਹਨ ਕਿ ਜਿਹੜਾ ਸਿੱਖਿਆ ਲੈਣ ਵਾਲਾ ਜਗਿਆਸੂ ਉਹਨੂੰ ਕਹਿ ਰਿਹਾ ਤੂੰ ਸਾਡੇ ਬਚਨਾਂ ਨੂੰ ਸੁਣ, ਇਹ ਜਿਹੜਾ ਮਾਇਕੀ ਜੰਜਾਲ ਹੈ ਇਹਨੂੰ ਤਿਆਗ ਦੇਣਾ ਕਰ, ਛੱਡ ਦੇਣਾ ਕਰ। ਮਨ ਵਿਚਾਰ ਏਕ ਲਿਵ ਲਾਗੀ ਪੁਨਰਪ ਜਨਮ ਨਾ ਕਾਲਾ। ਮਨ ਵਿੱਚ ਇਸ ਬਚਨ ਨੂੰ ਵਿਚਾਰ ਨਾ ਕਰ ਕਿ ਜਿਸ ਨਿਰੰਕਾਰ ਵਿੱਚ ਲਿਵ ਲੱਗੀ ਹੈ ਉਹਨਾਂ ਆਪਣੀ, ਇਸੇ ਕਰਕੇ ਉਹਦਾ ਜੰਮਣਾ ਮਰਨਾ ਨਹੀਂ ਹੁੰਦਾ। ਜੇ ਉਸ ਨਿਰੰਕਾਰ 'ਚ ਲਿਵ ਲੱਗ ਗਈ ਉਸ ਗੁਰਸਿੱਖ ਦਾ ਜੰਮਣਾ ਮਰਨਾ ਖਤਮ ਹੋ ਗਿਆ। ਸੋ ਗੁਰੂ ਸੋ ਸਿੱਖ ਕਥੀਏ ਲੇ ਸੋ ਵੈਦ ਜੇ ਜਾਣਾ ਰੋਗੀ। ਅਸਲ ਵਿੱਚ ਪਾਤਸ਼ਾਹ ਕਹਿੰਦੇ ਆ ਜਿਹੜਾ ਮਲ ਬਖਸ਼ਿਪ ਅਵਰਣ ਰੂਪੀ ਰੋਗਾਂ ਨੂੰ ਪਛਾਣ ਕੇ ਉਹਨਾਂ ਦੀ ਨਿਵਿਰਤੀ ਦੂਰ ਕਰਨ ਦਾ ਉਪਦੇਸ਼ ਆਪਣੇ ਜਗਿਆਸੂ ਸੇਵਕ ਨੂੰ ਦਿੰਦਾ ਹੈ, ਔਰ ਅਸਲ ਸਿੱਖ ਉਹੀ ਕਿਹਾ ਜਾਂਦਾ ਜਿਹੜਾ ਸਾਧੂਰਾਂ ਦੇ ਉਪਦੇਸ਼ 'ਤੇ ਭਰੋਸਾ ਕਰਦਾ। ਇਹਦੇ ਉੱਤੇ ਅੱਗੇ ਦਿਸ਼ਟਾਂ ਦਿੰਦੇ ਆ ਅਸਲੀ ਵੈਦ ਹਕੀਮ ਉਹੀ ਹੈ ਜਿਹੜਾ ਰੋਗੀ ਦੇ ਰੋਗ ਨੂੰ ਪਛਾਣ ਕੇ ਉਹਨੂੰ ਦੂਰ ਕਰਨ ਦੀ ਦਵਾਈ ਦਿੰਦਾ ਹੈ, ਔਰ ਰੋਗੀ ਉਹੀ ਹੈ ਚੰਗਾ ਜਿਹੜਾ ਵੈਦ 'ਤੇ ਵਿਸ਼ਵਾਸ ਕਰਦਾ ਹੈ। ਸਿੱਖ ਵੀ ਉਹ ਜਿਹੜਾ ਗੁਰੂ 'ਤੇ ਵਿਸ਼ਵਾਸ ਕਰਦਾ ਹੈ। ਇਸ ਕਾਰਨ ਕਾਮਨਾ ਧੰਦਾ ਨਾ ਹੀ ਧੰਦਾ ਗ੍ਰਹੀ ਜੋਗੀ। ਐਸੇ ਗੁਰੂ ਨੂੰ ਕੋਈ ਕੰਮ ਸੰਸਾਰ ਦੀ ਪ੍ਰਾਪਤੀ ਦਾ ਕਾਰਨ ਨਹੀਂ ਹੈ, ਔਰ ਸਿੱਖ ਨੂੰ ਵੀ ਕੋਈ ਧੰਦਾ ਸੰਸਾਰ ਦੀ ਪ੍ਰਾਪਤੀ ਦਾ ਕਾਰਨ ਨਹੀਂ। ਪਾਤਸ਼ਾਹਾਂ ਦੇ ਚਾਹੇ ਗੁਰੂ ਅਤੇ ਸਿੱਖ ਦੋਵੇਂ ਧੰਦਿਆਂ 'ਚ ਗਿਰੇ ਹੀ ਗ੍ਰਸੇ ਹੋਏ ਹਨ, ਤਾਂ ਵੀ ਕਬਲ ਫੁੱਲ ਵਾਂਗੂ ਨਿਰਲੇਪ ਹੈ ਕਿਉਂਕਿ ਉਹ ਪਰਮਾਤਮਾ 'ਚ ਜੁੜੇ ਹੋਏ ਹੈ। ਕਾਮ ਕ੍ਰੋਧ ਅਹੰਕਾਰ ਤਜੀਲੇ ਲੋਭ ਮੋਹ ਅਤੇ ਸਮਾਇਆ, ਉਹਨਾਂ ਨੇ ਇਹ ਪੰਜਾਂ ਵਿਕਾਰਾਂ ਨੂੰ ਕਾਮ ਕ੍ਰੋਧ ਲੋਭ ਅਹੰਕਾਰ ਤਜੀਲੇ ਤਿਆਗ ਦਿੱਤਾ, ਔਰ ਤ੍ਰਿਸ਼ਨਾ ਨੂੰ ਵੀ ਤਿਆਗ ਦਿੱਤਾ, ਅਤੇ ਮਾਇਆ ਦਾ ਜਿਹੜਾ ਲੋਭ ਇਹ ਵੀ ਛੱਡ ਦਿੱਤਾ। ਲੋਭ ਮੋਹ ਅਤੇ ਸਮਾਇਆ ਅਤੇ ਜਿੰਨੇ ਪੰਜੇ ਵਿਕਾਰ ਆ ਕਾਮ ਕ੍ਰੋਧ ਲੋਭ ਅਹੰਕਾਰ, ਅਤੇ ਇਹ ਜਿਹੜੇ ਅਤੇ ਇਸ ਤ੍ਰਿਸ਼ਨਾ ਨੂੰ ਤਜੀਲੇ ਤਿਆਗ ਦਿੱਤਾ ਹੈ। ਮਨ ਤਤ ਅਵਗਤ ਧਿਆਇਆ ਗੁਰਸਬਦ ਪ੍ਰਸਾਦੀ ਪਾਇਆ। ਸਾਰੇ ਵੇਦਾਂ ਦਾ ਤਤ ਸਿਧਾਂਤ ਕੀ ਹੈ? ਸਿਧਾਂਤ ਰੂਪੀ ਜੋ ਅਵਗਤ ਚਲਾਏ ਮਨ ਨਹੀਂ ਹੁੰਦਾ ਪਰਮਾਤਮਾ ਇੱਕ ਰਸ ਸਥਿਰ ਰਹਿਣ ਵਾਲਾ ਤਤ, ਉਸ ਨੂੰ ਮਨ ਵਿੱਚ ਉਹਨਾਂ ਗੁਰਮੁਖਾਂ ਨੇ ਧਿਆਉਣਾ ਕੀਤਾ ਹੈ, ਲੇਕਿਨ ਉਸ ਨੂੰ ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਨਾਲ ਪਾਇਆ ਜਾਂਦਾ ਹੈ। ਗਿਆਨ ਧਿਆਨ ਸਭ ਦਾਤ ਕਛੇਰੇ ਸੇਤ ਵਰਨ ਸਭ ਦੂਤਾਂ, ਗਿਆਨ ਧਿਆਨ ਇਹ ਜਿੰਨੇ ਵੀ ਆ ਸਾਰੇ ਸ਼ੁਭ ਗੁਣ, ਇਹ ਨਿਰੰਕਾਰ ਦੀ ਦਾਤ ਕਹੇ ਜਾਂਦੇ ਆ, ਉਹਦੀ ਦਾਤ ਕਹੀ ਜਾਂਦੀ ਜਿਹਨੂੰ ਸਤਿਗੁਰ ਸੱਚੇ ਪਾਤਸ਼ਾਹ ਦੱਸਦੇ ਹਨ ਇਹ ਗਿਆਨ ਧਿਆਨ ਰੂਪੀ ਦਾਤ।

0: ਜਿਹਤੇ ਕਿਰਪਾ ਕਰਦੇ ਉਹਨੂੰ ਹੀ ਦਿੰਦੇ ਆ। ਉਹਦੇ ਸਾਰੇ ਜਿੰਨੇ ਇਹ ਵਕਾਰ ਆ, ਦੂਤ ਆ, ਸੰਤ ਵਰਨ ਚਿੱਟੇ ਰੰਗ ਵਾਲੇ ਹੋ ਜਾਂਦੇ ਆ, ਭਾਵ ਸਾਰੇ ਪੈਰ ਪੀਤ ਹੋ ਜਾਂਦੇ ਆ, ਦੌੜ ਜਾਂਦੇ ਆ, ਡਰ ਜਾਂਦੇ ਆ। ਇਹਨਾਂ ਵਿੱਚ ਮਲੀਨਤਾ ਹੀ ਸਾਰੀ ਖਤਮ ਹੋ ਜਾਂਦੀ ਹੈ। ਬ੍ਰਹਮ ਕਮਲ ਮਤਾਸ ਰਸਾਦੰ ਜਾਗਤ ਨਾ ਹੀ ਸੂਤਾ। ਪਾਤਸ਼ਾਹਾਂ ਦਾ ਜਿਹੜਾ ਗਿਆਨ ਜਾਗਤ ਵਿੱਚ ਜਾਗ ਪਿਆ, ਵਿਦਿਆ ਰੂਪੀ ਨੀਂਦ 'ਚ ਨਹੀਂ ਸੁੱਤਾ, ਉਹ ਜਿਹੜਾ ਗੁਰਮੁਖ ਉਹਦੇ ਹਿਰਦੇ ਕਮਲ ਦੇ ਮਧ ਵਿੱਚ, ਹਾਂਜੀ, ਅਤੇ ਉਹ ਜਿਹੜਾ ਬ੍ਰਹਮ ਰਾਸ ਹੈ ਉਹਨੂੰ ਆਦਮ ਆਦਨ ਮੈਨੇ ਉਹ ਛਕਣਾ ਕਰਦਾ ਹੈ। ਮਹਾਂਗੰਭੀਰ ਪੱਤਰ ਪਾਤਾਲਾ ਨਾਨਕ ਸਰਬ ਜੋ ਆਇਆ। ਪਾਤਸ਼ਾਹਾਂ ਦੇ ਜਿਹੜਾ ਮਹਾਂਗੰਭੀਰ ਬਹੁਤ ਭਾਰੀ ਵੱਡੀ ਸ਼ਕਤੀ ਵਾਲਾ ਬ੍ਰਹਮ ਰੂਪੀ ਬ੍ਰਿਖਸ਼ ਹੈ, ਇਹ ਪਤਾਲ ਆਦਿਕ ਤਲੇ ਦੇ ਸੱਤ ਲੋਕ ਆ, ਜਿਹਦੀਆਂ ਟਾਹਣੀਆਂ ਉੱਪਰਲੇ ਲੋਕ ਮੁੰਡ ਹੈ, ਵੇਦਾਂ ਰੂਪੀ ਪੱਤੇ ਹੈ। ਪਾਤਸ਼ਾਹ ਕਿਰਪਾ ਕਰਕੇ ਸਮਝਾਉਂਦੇ ਆ, ਐਸਾ ਜਿਹੜਾ ਮਹਾਨ ਰੂਪ ਧਾਰਨ ਵਾਲਾ ਬ੍ਰਹਮ ਹੈ ਉਹ ਸਾਰਿਆਂ ਵਿੱਚ ਸੂਖਸ਼ਮ ਰੂਪ ਹੋ ਕੇ ਆਇਆ ਹੋਇਆ ਆਤਮਾ ਕਰਕੇ ਰਹਿ ਰਿਹਾ ਹੈ। ਉਪਦੇਸ਼ ਗੁਰੂ ਮਨ ਪੁਨੈ ਨਾ ਗਰਭੰ ਵਿਖਤਾ ਜ ਅੰਮ੍ਰਿਤ ਪੀ ਆਇਆ। ਪਾਤਸ਼ਾਹ ਕਹਿੰਦੇ ਜਿਹਨੇ ਮਨ ਮੇਰੇ ਸਤਿਗੁਰਾਂ ਦੇ ਉਪਦੇਸ਼ ਕਰਕੇ ਇਹ ਵਪਾਰਾਂ ਰੂਪੀ ਜ਼ਹਿਰ ਨੂੰ ਤਿਆਗ ਦਿੱਤਾ ਹੈ, ਔਰ ਨਾਮ ਰੂਪੀ ਅੰਮ੍ਰਿਤ ਨੂੰ ਪੀਤਾ ਹੈ, ਹੋਰਨਾਂ ਨੂੰ ਪਿਲਾਇਆ ਹੈ, ਉਹ ਫਿਰ ਪੁਨਹ ਨਾ ਗਰਭੰ ਫਿਰ ਪੁਨਮ ਨੇ ਦੁਬਾਰਾ ਉਹਨਾਂ ਦੇ ਮਾਤਾ ਉਧਰ ਵਿੱਚ ਜਨਮ ਨਹੀਂ ਹੁੰਦਾ, ਮਾਤਾ ਦੇ ਉਧਰ 'ਚ ਨਹੀਂ ਪੈਂਦੇ। ਗੁਜਰੀ ਮਹਲਾ ਪਹਿਲਾ। ਕਵਨ ਕਵਨ ਜਾਚਿਆ ਕਰੋ ਦਾਤੇ ਤਾਂ ਕਿ ਅੰਤ ਨੂੰ ਪ੍ਰਹਿ ਸੁਮਾਰ। ਇਹਨਾਂ ਕਰ ਦਾਤੇ ਆਪ ਜੀ ਪਾਸੋਂ ਕਿਹੜੇ ਕਿਹੜੇ ਜਾਚਿਆ, ਕਿੰਨੇ ਕੁ ਮੰਗਦੇ ਆ, ਕੁਛ ਮਾਰਗ ਗਿਣਤੀ ਕਰੀਏ, ਉਹਨਾਂ ਦਾ ਅੰਤ ਹੀ ਨਹੀਂ ਆਉਂਦਾ। ਤੇਰੇ ਦਰ ਦੇ ਕਿਤਨੇ ਕੁ ਭਖਾਰੀ ਹਨ, ਜੈਸੀ ਭੁੱਖ ਹੋਏ ਅਬ ਅੰਤਰ ਤੂੰ ਸਮਰਾ ਸੱਚ ਦੇਵਨਹਾਰ। ਇਹ ਨਿਰੰਕਾਰ ਆਪ ਸਰਵ ਸ਼ਕਤੀਮਾਨ, ਜਿਸ ਤਰ੍ਹਾਂ ਦੀ ਕਿਸੇ ਨੂੰ ਭੁੱਖ ਹੁੰਦੀ ਹੈ ਅਬ ਹਿਰਦੇ ਅੰਦਰ, ਇਹ ਸੱਚੇ ਪਾਤਸ਼ਾਹ ਆਪ ਸੱਚੀ ਮੁੱਚੀ ਉਹ ਕੁਝ ਨੂੰ ਦੇਣ ਵਾਲੇ ਹੋ। ਹੈ ਜੀ ਜਬ ਤਬ ਸੰਜਮ ਸੱਚ ਆਧਾਰ, ਹੈ ਜੀ ਹੇ ਨਿਰੰਕਾਰ ਹੇ ਸੱਚੇ ਮਹਾਰਾਜ, ਸੱਚ ਨਾਮ ਦਾ ਆਸਰਾ ਹਾਂਜੀ ਗ੍ਰਹਿਣ ਕਰਨੇ ਨਾ, ਜਪ ਤਪ ਸੰਜਮ ਇਹ ਜਿੰਨੇ ਆ ਸਾਰੇ ਸਾਧਨ ਜਿਹੜੇ ਆ ਉਹ ਸਫਲ ਹੋ ਜਾਂਦੇ ਹਨ, ਉਹਨਾਂ ਦੇ ਸਾਰੇ ਸਾਧਨ ਜਿਹੜੇ ਆ ਸਫਲ ਹੋ ਜਾਂਦੇ। ਹਰ ਹਰ ਨਾਮ ਦੇ ਸੁਖ ਪਾਈਐ ਤੇਰੀ ਭਗਤ ਪਰੇ ਭੰਡਾਰ। ਪਾਤਸ਼ਾਹ ਕਹਿੰਦੇ ਆ ਹੇ ਨਿਰੰਕਾਰ ਆਪਣਾ ਜਿਹੜਾ ਨਾਮ ਜਪਣਾ ਇਹ ਸਾਨੂੰ ਦੇ ਦਿਓ ਜਿਹਤੋਂ ਸੁਖ ਪ੍ਰਾਪਤ ਕਰੀਏ, ਔਰ ਮਹਾਂਪੁਰਖਾਂ ਦੇ ਜਿਹੜੇ ਅੰਤਿਸ਼ ਕਰਨ ਵੇਦ ਸ਼ਾਤ ਇਹ ਤੇਰੀ ਭਗਤੀ ਦੇ ਭੰਡਾਰੇ ਭਰੇ ਹੋਏ ਆ, ਰਾਹੋ ਵਿਸਰਾਮ ਦੇ ਕੇ ਕਿਰਪਾ ਕਰਦੇ ਆ। ਹੁਣ ਅਗਲੇ ਜਿਹੜੇ ਬਚਨ ਆ ਉਹਨਾਂ 'ਚ ਲੈ ਚਿੰਤਨ ਦੀ ਰੀਤੀ ਵਰਣਨ ਕਰਨ। ਸੁਣ ਸਮਾਧ ਰਹਿ ਲਿਵ ਲਾਗੇ ਏਕਾ ਇੱਕੀ ਸ਼ਬਦ ਵਿਚਾਰ, ਕਹਿੰਦੇ ਜਿਹੜਾ ਇੱਕੋ ਇੱਕ ਸਤਿਗੁਰਾਂ ਦੇ ਉਪਦੇਸ਼ ਨੂੰ ਵਿਚਾਰ ਕੇ ਆਪਣੀ ਲਿਵ ਨੂੰ ਲਾ ਕੇ ਸੁਣ ਸਮਾਧ ਜਿਹੜਾ ਨਿਰਵਿਕਲਪ ਸਮਾਧੀ ਉਹਦੇ ਦਿਨ ਰਾਤ ਮਸਤ ਰਹਿੰਦੇ। ਜਲ ਥਲ ਧਰਨ ਗਗਨ ਤੈ ਨਾਹੀਂ ਆਪੇ ਆਪ ਕੀ ਆ ਕਰਤਾ। ਉਹ ਸਮਾਧੀ ਵਿੱਚ ਤੈ ਹੈ, ਉਹਨਾਂ ਨੂੰ ਜਲ ਥਲ ਧਰਤੀ ਗਗਨ ਆਕਾਸ਼ ਆਦਿਕ ਕੁਝ ਵੀ ਫਿਰ ਪ੍ਰਤੀਤ ਨਹੀਂ ਹੁੰਦਾ, ਉਹ ਤਿਰਗੁਣ ਅਤੀਤ ਅਵਸਥਾ ਚਲੇ ਜਾਂਦੇ। ਉਹਨਾਂ ਨੇ ਆਪਣੇ ਆਪ ਨੂੰ ਹਾਂਜੀ ਕਰਤਾਰ ਨਿਰੰਕਾਰ ਦਾ ਰੂਪ ਨਿਸ਼ਚੇ ਕੀਤਾ ਹੈ, ਅਭੇਦ ਚਿੰਤਨ ਕਰਦੇ। ਔਰ ਉਹਨਾਂ ਗੁਰਮੁਖਾਂ ਨੇ ਜਾਣਿਆ ਕਿ ਕਰਤਾਰ ਨਿਰੰਕਾਰ ਨੇ ਆਪਣੇ ਆਪ ਸਾਰਾ ਕੁਝ ਕੀਤਾ ਹੋਇਆ ਹੈ, ਨਾ ਤਦ ਮਾਇਆ ਮਗਨ ਨਾ ਛਾਇਆ, ਨਾ ਸੂਰਜ ਚੰਦ ਨਾ ਜੋਤ ਆਪਾ। ਤਦ ਉਹਨਾਂ ਨੇ ਉਸ ਵੇਲੇ ਨਾ ਮਾਇਆ ਰਹੀ ਨਾ ਮਗਨ, ਮਾਇਆ ਦੀ ਮਗਨ ਮਸਤੀ ਰਹੀ ਨਾ ਹੀ ਛਾਇਆ, ਅਵਿਦਿਆ ਵੀ ਨਹੀਂ ਰਹੀ, ਨਾ ਸੂਰਜ ਨਾ ਚੰਦ ਚੰਦਰ ਮਾਰਿਆ। ਇਹ ਹੈ ਕਿ ਕਹਿੰਦੇ ਇੱਕੋ ਇੱਕ ਅਪਾਰ ਜੋਤੀ ਨਿਰੰਕਾਰ ਦਾ ਪ੍ਰਕਾਸ਼ ਹੀ ਰਹਿ ਜਾਂਦਾ। ਸਰਵ ਦ੍ਰਿਸ਼ ਲੋਚਨ ਅਵੰਤਰ ਏਕਾ ਨਜ਼ਰ ਸੋ ਤਿਰਪ ਅਨੁਸਾਰ। ਪਾਤਸ਼ਾਹ ਕਹਿੰਦੇ ਜਿਹੜਾ ਨਿਰੰਕਾਰ ਲੋਚਨ ਅੱਖਾਂ ਨਾਲ ਸਾਰਿਆਂ ਨੂੰ ਦ੍ਰਿਸ਼ ਦੇਖ ਰਿਹਾ ਗਿਆਨ ਰੂਪੀ ਨੇਤਰਾਂ, ਔਰ ਜਿਹੜਾ ਕਹਿੰਦੇ ਇੱਕ ਨਜ਼ਰੀ ਪਰਮਾਤਮਾ, ਉਹ ਤਿੰਨਾਂ ਲੋਕਾਂ ਦਾ ਸਾਰਮਿਨ ਸਿਧਾਂਤ ਰੂਪ ਹੈ। ਉਸ ਨਿਰੰਕਾਰ ਨੂੰ ਅਭ ਅੰਤਰ ਆਪਣੇ ਹਿਰਦੇ ਦੇ ਅੰਦਰ ਉਹਨੇ ਨਿਸ਼ਚੇ ਕੀਤਾ ਕਿ ਸਾਰਿਆਂ ਦੇ ਹਿਰਦੇ ਰੂਪੀ ਗੁਫਾ 'ਚ ਰਹਿ ਰਿਹਾ। ਅੱਗੇ ਹੁਣ ਦੂਸਰੀ ਬਦਲ ਵਿੱਚ ਤਿੰਨਾਂ ਤੋਤਾਂ ਦਾ ਜਿਹੜਾ ਮਾਹੋਂ ਪਰਲੋ ਦੇ ਰੂਪ ਵਿੱਚ ਵਰਣਨ ਕਰਨਗੇ। ਜਲ ਥਲ ਧਰਨ ਗਗਨ ਤਹਿ ਨਾਹੀਂ ਆਪੇ ਆਪ ਪੀਆ ਕਰਤਾ। ਜਲ ਥਲ ਧਰਨ ਧਰਤੀ ਗਗਨ ਆਕਾਸ਼ ਤਹਿ ਨਾਹੀਂ ਆਪੇ ਆਪ ਪੀਆ ਕਰਤਾ। ਜਦੋਂ ਮਾਂ ਪਰਲੋ ਦਾ ਸਮਾਂ ਹੁੰਦਾ ਉਸ ਸਮੇਂ ਨਿਰੰਕਾਰ ਨੇ ਆਪਣੇ ਆਪ ਇਹ ਸਾਰਾ ਕੁਝ ਕੀਤਾ ਹੋਇਆ ਸੀ। ਉਸ ਵੇਲੇ ਜਲ ਥਲ ਧਰਤੀ ਆਕਾਸ਼ ਕੋਈ ਤੱਤ ਵੀ ਨਹੀਂ ਰਹਿੰਦਾ, ਕੁਛ ਵੀ ਨਹੀਂ ਸੀਗਾ। ਨਾ ਤਦ ਮਾਇਆ ਮਗਨ ਨਾ ਛਾਇਆ, ਨਾ ਸੂਰਜ ਚੰਦ ਨਾ ਜੋਤ ਆਪਾ। ਉਸ ਵੇਲੇ ਨਾ ਮਾਇਆ, ਨਾ ਮਾਇਆ ਦੀ ਮਸਤੀ, ਨਾ ਛਾਇਆ ਅਵਿਦਿਆ ਇਹ ਵੀ ਨਹੀਂ ਸੀ, ਨਾ ਸੂਰਜ ਨਾ ਚੰਦਰਮਾ ਸੀ। ਉਸ ਵੇਲੇ ਕੀ ਇੱਕੋ ਇੱਕ ਅਪਾਰ ਜੋਤੀ ਸਰੂਪੀ ਨਿਰੰਕਾਰ ਸੀ। ਸਰਵ ਦ੍ਰਿਸ਼ ਲੋਚਨ ਅਵਾਂਤਰ ਏਕਾ ਨਗਰ ਸੂਤਰ ਅਨੁਸਾਰ ਇਹ ਜਿਹੜਾ ਸਾਰਾ ਪ੍ਰਪੰਚ ਸੰਸਾਰ ਅੱਖਾਂ ਨਾਲ ਨਜ਼ਰ ਆ ਰਿਹਾ ਸੀ ਉਹ ਪ੍ਰਪੰਚ ਜਦੋਂ ਮਾਂ ਪਰਲੋ ਹੁੰਦੀ ਉਸ ਵੇਲੇ ਇੱਕ ਜੋ ਨਜ਼ਰ ਨਿਰੰਕਾਰ ਕਿੰਨਾ ਭਵਣਾਂ ਦਾ ਸਾਰ ਸਿਧਾਂਤ ਰੂਪ ਹੈ ਉਹਦੇ ਅਵੰਤ ਉਹ ਹਿਰਦੇ ਵਿੱਚ ਲੈ ਹੁਣ ਆਪਣੇ ਵਿੱਚ ਸਾਰੇ ਨੂੰ ਉਹ ਲੈ ਕਰ ਲੈਂਦਾ ਸਮੇਟ ਲੈਂਦਾ। ਹੁਣ ਉਤਪਤੀ ਦਾ ਵਰਣਨ ਕਰਨਗੇ ਅਤੇ ਜਿਸ ਵੇਲੇ ਜੀਵਾਂ ਦੇ ਕਰਮ ਫਲ ਦੇਣ ਨੂੰ ਹਾਂਜੀ ਅਤੇ ਪ੍ਰਗਟ ਹੁੰਦੇ ਆ ਪਵਨ ਪਾਣੀ ਅਗਨ ਕਿਨ ਕੀ ਆ ਬ੍ਰਹਮਾ ਬਿਸਨ ਮੇਰੇ ਸਫਾ। ਜਿਵੇਂ ਧਰਤੀ ਬਹੁਤ ਬੀਜ ਪਏ ਆ ਜਿਹੜੇ ਰੋਤੋਂ ਦੀ ਆਪੇ ਪ੍ਰਗਟ ਹੋ ਜਾਂਦੇ ਨੇ ਇਸ ਤਰ੍ਹਾਂ ਦੀ ਸਾਰੀ ਸ੍ਰਿਸ਼ਟੀ ਇਹਨਾਂ ਨੂੰ ਆਪਣੇ 'ਚ ਲਿਆ ਕਰ ਲੈਂਦਾ ਜਦੋਂ ਵੀ ਇੱਛਾ ਹੁੰਦੀ ਫਿਰ ਪ੍ਰਗਟ ਕਰਦਾ। ਪਵਨ ਪਾਣੀ ਅਗਨ ਤਿੰਨ ਕੀ ਆ ਬ੍ਰਹਮਾ ਬਿਸਨ ਮੇਰੇ ਸਫਾ। ਉਸ ਨਾ ਕਰਨ ਆਕਾਸ਼ ਔਰ ਹਵਾ ਪਾਣੀ ਅੱਗ ਧਰਤੀ ਤੱਤਾਂ ਨੂੰ ਇਕੱਠਾ ਕੀਤਾ ਪੈਦਾ ਕੀਤਾ ਉਤਪਤੀ ਪਾਲਣਾ ਲੈਤਾ ਕਰਨ ਲਈ ਬ੍ਰਹਮਾ ਵਿਸ਼ਨੂੰ ਇਹ ਸ਼ਿਵਾਂ ਦੇ ਆਕਾਰ ਵੀ ਉਹਨੂੰ ਪੈਦਾ ਕਰ ਦਿੱਤੇ। ਇਹਨਾਂ ਤਿੰਨਾਂ ਦੇਵਤਿਆਂ ਦੁਆਰਾ ਸਾਰੇ ਪ੍ਰਪੰਚ ਦਾ ਇਹ ਜਿੰਨਾ ਆਕਾਰ ਹੈ ਇਹ ਸਾਰਾ ਇਹਨਾਂ ਦੁਆਰਾ ਪੈਦਾ ਕੀਤਾ। ਸਰਵੇ ਜਾਚਕ ਤੂੰ ਪ੍ਰਭ ਦਾਤਾ ਦਾਤ ਕਰੇ ਆਪਣੇ ਵਿਚਾਰ ਇਹ ਜਿੰਨੇ ਵੀ ਜਾਚ ਜੀਵ ਜਾਚਕ ਮੰਗਤੇ ਇੱਕ ਨਿਰੰਕਾਰ ਨੇ ਇਹ ਸਾਰਾ ਕਹਿੰਦੇ ਇੱਕ ਤੂੰ ਸਾਰਿਆਂ ਦਾ ਦਾਤਾ ਹੈ ਆਪਣੇ ਵਿਚਾਰ ਦੁਆਰਾ ਜਿਵੇਂ ਤੇਰੀ ਇੱਛਾ ਦਾਤਾਂ ਦੇਣਾ ਕਰਦਾ ਹੈ। ਕੋਟ ਤੇਤੀ ਜਾਚਿਆ ਪ੍ਰਭ ਨਾਇਕ ਦੇ ਤੋਤ ਨਾਹੀਂ ਭੰਡਾਰ। ਇਹ ਪ੍ਰਭੂ ਨਾਇਕ ਸਵਾਮੀ ਸਾਰਿਆਂ ਦੇ ਮਾਲਕ ਤੇਤੀ ਕਰੋੜ ਦੇਵਤੇ ਇਹ ਤੇਰੇ ਪਾਸੋਂ ਦਾਤਾਂ ਮੰਗਦੇ ਹੈ ਦਿੰਦੇ ਹੋਇਆ ਤੇਰੇ ਜਿਹੜੇ ਭੰਡਾਰੇ ਉਹਨਾਂ 'ਚ ਤੋਟ ਇਸ ਤਰ੍ਹਾਂ ਦੀ ਕਮੀ ਪੇਸ਼ੀ ਘਾਟਾ ਨਹੀਂ ਆਉਂਦਾ ਹੈ। ਉਹਦਾ ਭਾਂਡਾ ਕਸ਼ਨ ਸਮਾਵੈ ਸੀਧੇ ਅੰਮ੍ਰਿਤ ਪਵੈ ਨਿਹਾਰ। ਜਿਸ ਤਰ੍ਹਾਂ ਕਹਿੰਦੇ ਉਹਦੇ ਮੂੰਹਦੇ ਉਲਟੇ ਭਾਂਡੇ ਕੁਝ ਵੀ ਨਹੀਂ ਸਮਾਉਂਦਾ ਔਰ ਸਿੱਧੇ ਭਾਂਡੇ 'ਚ ਅੰਮ੍ਰਿਤ ਰੂਪੀ ਚੰਗੀਆਂ ਚੰਗੀਆਂ ਚੀਜ਼ਾਂ ਜਿਹੀਆਂ ਪਈਆਂ ਨਿਹਾਰ ਮੈਨੇ ਦੇਖੀ ਦੀਆਂ ਨਜ਼ਰ ਆਉਂਦੀਆਂ ਹਨ। ਜਿਸ ਤਰ੍ਹਾਂ ਗਿਆਨ ਕਰਕੇ ਜਿਹਦਾ ਅੰਤਿਸ਼ਕਰਨ ਵੀ ਭਾਂਡਾ ਮੂੰਹਦਾ ਨਾ ਉਲਟਾ ਭਾਵ ਕਿ ਇਹ ਸੰਸਾਰ ਧੰਦਿਆਂ 'ਚ ਫਸਿਆ ਹੋਇਆ ਉਹਦੇ 'ਚ ਕੋਈ ਸ਼ੁਭ ਗੁਣ ਨਹੀਂ ਸਮਾਉਂਦਾ ਅਤੇ ਜਿਨ੍ਹਾਂ ਦਾ ਅੰਤਿਸ਼ਕਰਨ ਵੀ ਭਾਂਡਾ ਸਿੱਧਾ ਆ ਭਾਵ ਨਿਰੰਕਾਰ ਵੱਲ ਲੱਗੇ ਹੋਏ ਆ ਹਾਂਜੀ ਉਹਨਾਂ ਦੇ ਵਿੱਚ ਬ੍ਰਹਮਾ ਆਨੰਦ ਰੂਪੀ ਅੰਮ੍ਰਿਤ ਪਿਆ ਨਿਹਾਰ ਮੈਨੇ ਦੇਖਿਆ ਜਾਂਦਾ ਹੈ। ਇਸ ਤਰ੍ਹਾਂ ਕੋਇਲ ਜਿਹੜੀ ਸੀ ਉਹ ਆਲਣ 'ਚ ਹਾਰ ਰੱਖਿਆ ਸੀ ਉਹਦਾ ਪ੍ਰਤੀਬਿੰਬ ਨਦੀ 'ਚ ਪਵੇ ਬੜੀਆਂ ਨੇ ਚੁਬੀਆਂ ਲਾਈਆਂ ਅਤੇ ਹਾਰ ਕੀਮਤੀ ਕਿੱਥੋਂ ਮਿਲੇ ਸਿਆਣੇ ਮਹਾਂਪੁਰਖ ਕਹਿੰਦੇ ਬਾਈ ਕੀ ਕਰਦੇ ਆ ਕਹੀ ਹਾਰ ਦੀ ਦਾ ਹੱਥ ਆਉਂਦਾ ਨਹੀਂ। ਉਹ ਕਹਿੰਦੇ ਭਲੇ ਲੋਕੋ ਹਾਰ ਤਾਂ ਉੱਪਰ ਪਿਆ ਦਰਾਂ ਇਹ ਤਾਂ ਉਹਦਾ ਅਕਸ ਪੈ ਰਿਹਾ ਪ੍ਰਤੀਬਿੰਬ ਪੈ ਰਿਹਾ ਜਿਹਦੇ ਉੱਤੋਂ ਜਾ ਕੇ ਲਾ ਲਿਆ ਅਤੇ ਪ੍ਰਤੀਬਿੰਬ ਵੀ ਹਟ ਗਿਆ। ਇਸ ਤਰ੍ਹਾਂ ਹੀ ਹੈ ਇਹ ਜਿੰਨੇ ਛਾਇਆ ਮਗਰ ਸੰਸਾਰ ਦੌੜਾ ਫਿਰਦਾ ਅਤੇ ਉਸ ਮਾਇਆ ਦੇ ਪਤੀ ਵੱਲ ਬਹੁਤ ਘੱਟ ਤੁਰ ਗਏ। ਸਿੱਧ ਸਮਾਧੀ ਅੰਤਰ ਜੱਚ ਹੈ ਰਿੱਧ ਸਿੱਧ ਜਾਚ ਕਰ ਹੈ ਜੈਕਾਰ। ਜਿਹੜੇ ਸਿੱਧ ਲੋਕ ਹੈ ਉਹ ਫਿਰ ਸਮਾਧੀਆਂ ਦੇ ਅੰਦਰ ਇਸ ਤੋਂ ਵੀ ਟੇਕ ਕੇ ਜਾਚਿਆ ਮੰਗਦੇ ਆ ਰਿਧੀਆਂ ਸਿੱਧੀਆਂ ਜਾਚ ਮੰਗ ਕੇ ਫਿਰ ਪਰਮਾਤਮਾ ਦੀ ਜੈ ਹੋ ਜੈ ਹੋ ਜੈ ਹੋ ਕਰਦੇ ਹਨ। ਜੈਸੀ ਪਿਆਸ ਹੋਏ ਮਨ ਅੰਤਰ ਤੈ ਸੋ ਜਲ ਦੇਵ ਹੈ ਪ੍ਰਕਾਰ। ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਮਨ ਦੇ ਅੰਦਰ ਪਿਆਸ ਇੱਛਾ ਹੁੰਦੀ ਹੈ ਨਿਰੰਕਾਰ ਉਸੇ ਤਰ੍ਹਾਂ ਦਾ ਜਲ ਭਾਵ ਪਦਾਰਥ ਦੇ ਦਿੰਦਾ। ਵੱਡੇ ਭਾਗ ਗੁਰ ਸੇਵਾ ਆਪਣਾ ਭੇਦ ਨਾਹੀਂ ਗੁਰਦੇਵ ਮਰਾ। ਵੱਡੇ ਭਾਗਾਂ ਪੁੰਨੀ ਕਰਮਾਂ ਨਾਲ ਗੁਰ ਪਿਆਰੇ ਆਪਣੇ ਗੁਰੂ ਦੇਵਾ ਜੋ ਪ੍ਰਕਾਸ਼ ਰੂਪ ਹੈ ਸੇਵਾ ਕਰਦੇ ਗੁਰਾਂ ਦੀ ਔਰ ਗੁਰਦੇਵ ਗੁਰੂ ਅਤੇ ਮਰਾਰੀ ਨਿਰੰਕਾਰ ਵਿੱਚ ਕੋਈ ਭੇਦ ਨਹੀਂ ਮੰਨਦੇ, ਗੁਰੂ ਅਤੇ ਪਰਮੇਸ਼ੁਰ ਨੂੰ ਇੱਕ ਰੂਪ ਕਰਕੇ ਜਾਣਦੇ ਹਨ। ਤਾਂ ਕੋ ਕਾਲ ਨਹੀਂ ਜਮਜੂ ਹੈ ਬੁੱਝ ਹੈ ਅੰਤਰ ਸ਼ਬਦ ਵਿਚਾਰ, ਜਿਹੜੇ ਗੁਰਮੁਖ ਪਿਆਰੇ ਸਾਧੂਰਾਂ ਦੇ ਸ਼ਬਦ ਨੂੰ ਵਿਚਾਰ ਕੇ ਆਪਣੇ ਹਿਰਦੇ ਵਿੱਚ ਨਿਰੰਕਾਰ ਨੂੰ ਬੁੱਝਦੇ ਹਨ, ਉਹਨਾਂ ਨੂੰ ਯਮਰਾਜ ਜੋ ਹੈ ਨਾ ਨਹੀਂ ਦੇਖ ਸਕਦਾ, ਉਹ ਵੀ ਸਗੋਂ ਉਹਨਾਂ ਦਾ ਸਤਿਕਾਰ ਕਰਦਾ ਬੰਦਗੀ ਵਾਲਿਆਂ ਦਾ। ਅਬ ਤਬ ਅਵਰਨ ਮਾਗੋ ਹਰ ਪੈ ਨਾਮ ਨਿਰੰਜਨ ਦੀ ਜੈ ਪੈ ਸੇ ਨਿਰੰਕਾਰ। ਅਸੀਂ ਤੁਹਾਡੇ ਕੋਲੋਂ ਅਬ ਤਬ ਸਦਾ ਸਦਾ ਹੋਰ ਕੁਝ ਵੀ ਨਹੀਂ ਮੰਗਦੇ, ਅਬ ਇਸ ਸਮੇਂ ਸੇ ਨਿਰੰਕਾਰ ਆਪ ਜੀ ਕੋਲੋਂ ਕੁਝ ਨਹੀਂ ਮੰਗਦੇ, ਅਬ ਭਵਿੱਖ ਵਿੱਚ ਅੰਤ ਸਮੇਂ ਵੀ ਤੁਹਾਤੋਂ ਹੋਰ ਕੁਝ ਨਹੀਂ ਮੰਗਾਂਗੇ। ਸੇ ਨਿਰੰਜਨ ਸ਼ੁੱਧ ਸਰੂਪੀ ਪਰਮੇਸ਼ੁਰ ਇੱਕ ਆਪਣੇ ਨਾਮ ਦਾ ਪਿਆਰ ਜਿਹੜਾ ਕਰਨਾ ਇਹ ਸਾਨੂੰ ਬਖਸ਼ ਦਿਓ। ਨਾਨਕ ਚਾਤਰਕ ਅੰਮ੍ਰਿਤ ਜਲ ਮਾਗਾ ਹਰ ਜਸ ਦੀ ਜੈ ਕਿਰਪਾ ਧਾਰ। ਪਾਤਸ਼ਾਹ ਕਹਿੰਦੇ ਇਹ ਨਾਨਕਾ ਮੈਂ ਚਾਤਰਕ ਪਪੀ ਹਾਂ, ਆਪ ਜੀ ਤੋਂ ਤੁਹਾਡੀ ਵਡਿਆਈ ਜਲ ਸਰੂਪੀ ਅੰਮ੍ਰਿਤ ਜਲ ਜਿਹੜਾ ਬੂੰਦੀ ਨੂੰ ਮੰਗ ਰਿਹਾ, ਆਪ ਕਿਰਪਾ ਮੇਰ ਦੀ ਨਜ਼ਰ ਕਰ ਧਾਰ ਕੇ ਜਲ ਸਰੂਪੀ ਜਿਹੜਾ ਪਵਿੱਤਰ ਜਲ ਹੈ ਇਹ ਦੇਣਾ ਕਰੋ, ਸਦਾ ਤੁਹਾਡੀ ਵਡਿਆਈ ਜਿਹੜੀ ਕਰਦੇ ਰਹੀਏ। ਗੁਜਰੀ ਮਹੱਲਾ ਪਹਿਲਾਂ ਇਸ ਸ਼ਬਦ ਦੁਆਰਾ ਮਨਮੁਖਾਂ ਅਤੇ ਗੁਰਮੁਖਾਂ ਦਾ ਸਾਰਾ ਦੱਸਣਗੇ। ਇਹ ਜੀ ਜਨਮ ਮਰੈ ਆਵੈ ਪੁੰਨ ਜਾਵੈ ਬਿਨ ਗੁਰਗਤ ਨਹੀਂ ਪਾਈ। ਇਹ ਜੀ ਮੈਨੇ ਹੇ ਭਾਈਓ ਇਹ ਜਿੰਨੇ ਜੀਵਿਆ ਸਤਿਗੁਰਾਂ ਦੀ ਸਿੱਖਿਆ ਤੋਂ ਬਿਨਾਂ ਜੰਮਦੇ ਆ ਮਰਦੇ ਆ ਮੁੜ ਮੁੜ ਵਾਰ ਵਾਰ ਆਉਂਦੇ ਆ ਜਾਂਦੇ ਆ, ਸਤਿਗੁਰਾਂ ਬਿਨਾਂ ਕਾਈ ਕਾਈ ਮੈਨੇ ਅਵਿਦਿਆ ਚ ਲਗਨ ਕਰਕੇ ਕਾਈ, ਕਿਸੇ ਦੀ ਮੁਕਤੀ ਨਹੀਂ ਹੁੰਦੀ ਹੈ। ਗੁਰਮ ਪ੍ਰਾਣੀ ਨਾਮੇ ਰਾਤੇ ਨਾਮੇ ਗਤ ਪਤ ਪਾਈ, ਜਿਹੜੇ ਗੁਰਮ ਪਿਆਰੇ ਆ ਉਹਦੇ ਨਾਮ 'ਚ ਰੱਖੇ ਰਹਿੰਦੇ ਆ, ਉਹ ਨਾਮ ਦੇ ਅਭਿਆਸ ਕਰਕੇ ਗਤ ਮੈਨੇ ਮੁਕਤੀ ਪਤ ਮੈਨੇ ਉਹਨਾਂ ਨੇ ਇੱਜ਼ਤ ਪ੍ਰਾਪਤ ਕੀਤੀ ਹੈ। ਪਾਈ ਰੇ ਰਾਮ ਨਾਮ ਚਤਲਾ, ਇਹ ਭਾਈ ਪਰਮੇਸ਼ੁਰ ਦੇ ਨਾਮ ਸਿਮਰਨ ਵਿੱਚ ਇਹਦੀ ਵਿਰਸੀ ਨੂੰ ਲਾਈ ਰੱਖੋ। ਗੁਰਪ੍ਰਸਾਦੀ ਹਰ ਪਵ ਜਾਚੇ ਐਸੀ ਨਾਮ ਬੜਾਈ ਰਾਮ ਪ੍ਰਸਾਦੀ, ਕਿਰਪਾ ਕਰਨ ਵਾਲੇ ਕੋਲ ਸਤਿਗੁਰਾਂ ਕੋਲੋਂ ਪਰਮੇਸ਼ੁਰ ਦੀ ਪ੍ਰਾਪਤ ਨੂੰ ਜਾਚੇ ਮੰਗੋ। ਇਹ ਕਹਿੰਦੇ ਐਸੀ ਜਿਹੜੀ ਨਾਮ ਦੀ ਵਡਿਆਈ ਪ੍ਰਾਪਤ ਹੋ ਜਾਂਦੀ ਹੈ ਜਿਹਨੂੰ ਕਥਨ ਕਰਕੇ ਦੱਸਿਆ ਨਹੀਂ ਜਾ ਸਕਦਾ। ਹੈਂ ਵਿਸ਼ਰਾਮ ਦੇ ਕੇ ਕਹਿ ਰਹੇ ਹੈ ਜੀ ਬਹੁਤੇ ਭੇਖ ਕਰਿਆ ਵੀ ਕਿਆ ਕਹੋ ਕਿਤੇ ਉੱਧਰ ਪਰਨ ਕਥਨ ਹੈ ਜੀ ਮੈਨੇ ਕਹਿੰਦੇ ਇਹ ਭਾਈ ਕਿਤੇ ਮੈਨੇ ਕਿੰਨੇ ਜੀਵ ਜਿਹੜੇ ਉਹ ਤਾਂ ਢਿੱਡ ਭਰਨ ਵਾਸਤੇ ਬਹੁਤ ਤਰ੍ਹਾਂ ਦੇ ਭੇਖ ਕਰਨ ਕਰਕੇ ਭੇਖਿਆ ਨੂੰ ਮੰਗਦੇ ਫਿਰਦੇ ਹਨ। ਬਿਨ ਹਰ ਭਗਤ ਨਾ ਹੀ ਸੁਖ ਪ੍ਰਾਣੀ ਬਿਨ ਗੁਰ ਗਰਭ ਨਾ ਜਾਏ। ਪਾਤਸ਼ਾਹ ਕਹਿੰਦੇ ਨਿਰੰਕਾਰ ਦੀ ਭਗਤੀ ਤੋਂ ਬਿਨਾਂ ਇਹਨੂੰ ਕਦੀ ਸੁੱਖ ਨਹੀਂ ਹੁੰਦਾ, ਕਿਉਂ ਸਤਿਗੁਰਾਂ ਤੋਂ ਬਿਨਾਂ ਫਿਰ ਹੰਕਾਰ ਜਿਹੜਾ ਇਹ ਜਾਂਦਾ ਨਹੀਂ, ਹੰਕਾਰ ਕਰਕੇ ਦੁਖੀ ਹੁੰਦਾ। ਇਹ ਜੀ ਕਾਲ ਸਦਾ ਸਿਰ ਉੱਪਰ ਠੱਡ ਹੈ ਜਨਮ ਜਨਮ ਦਾ ਰਾਜ। ਇਹ ਜੀ ਮੈਨੇ ਇਹ ਭਾਈ ਇਹ ਜੀਵ ਕਈ ਜਨਮਾਂ ਜਨਮਾਂਤਰਾਂ ਤੋਂ ਤੁਰਿਆ ਹੁੰਦਾ, ਕਾਲੀ ਦਾ ਵੈਰੀ ਉਹ ਕਾਲ ਸਦਾ ਜੀਵ ਦੇ ਸਿਰ ਦੇ ਉੱਤੇ ਠੱਡ ਹੈ ਮੈਨੇ ਖਲੋਤਾ ਹੋਇਆ ਦੇਖ ਰਿਹਾ, ਕਦੋਂ ਸਵਾਸ ਪੂਰੇ ਹੋਵੇ ਇਹਦੀ ਜਾਨ ਕੱਢਾਂ। ਸਾਚੇ ਸ਼ਬਦ ਰੱਤੇ ਸੇ ਬਾਚੇ ਸਤਿਗੁਰ ਬੁੱਝ ਵਜਾਏ, ਜਿਹੜੇ ਸਤਿਗੁਰ ਸੱਚੇ ਦੇ ਉਪਦੇਸ਼ ਵਿੱਚ ਰੱਤੇ ਹੋਏ ਉਹ ਕਾਲ ਦੀ ਮਾਰ ਤੋਂ ਬਚ ਗਏ। ਇਹ ਜਿਹੜੀ ਬੂਝ ਹੈ ਸਮਝ ਹੈ ਇਹ ਸਤਿਗੁਰਾਂ ਨੇ ਸਮਝਾਈ। ਗੁਰ ਸਰਨਾਈ ਜੋ ਇਹਨਾਂ ਸਾਕਿਆ ਦੂਤ ਨਾ ਸਕਿਆ ਸੰਤਾਨ, ਸਤਿਗੁਰੂ ਦੀ ਇਹ ਸ਼ਰਮ ਚਾਗ ਹੈ ਬਚਨ ਦੀ ਕਮਾਈ ਕੀਤੀ ਸ਼ਬਦ ਦੀ, ਉਹਨਾਂ ਨੂੰ ਜਿਹੜੇ ਜੂ ਦੂਤ ਉਹ ਜੋ ਇਹਨਾਂ ਸਾਕਿਆ ਦੇਖ ਨਹੀਂ ਸਕਦੇ। ਪਾਤਸ਼ਾਹ ਕਹਿੰਦੇ ਪੰਜੇ ਵਪਾਰਾਂ ਦੇ ਦੂਤ ਵੀ ਉਹਨੂੰ ਸਤਾ ਨਹੀਂ ਸਕਦੇ, ਸੰਤਾਈ ਮੈਨੇ ਨਹੀਂ ਸਤਾਉਂਦੇ। ਅਵਗਤ ਨਾਥ ਨਿਰੰਜਨ ਰਾਤੇ ਨਿਰਭਉ ਸੇਲੇ ਵਲਾਈ, ਉਹ ਤਾਂ ਅਵਗਤ ਨਾਥ ਸਦਾ ਇੱਕ ਰਹਿ ਰਹਿਣ ਵਾਲਾ ਚਲਾਇਮਾਨ ਨਹੀਂ ਹੁੰਦਾ, ਨਿਰੰਜਨ ਸ਼ੁੱਧ ਆ ਉਹਦੇ ਪਿਆਰ 'ਚ ਰੰਗੇ ਹੋਏ ਔਰ ਉਹਨਾਂ ਨੇ ਨਿਰਭਉ ਭੈ ਤੁਰਤ ਨਿਰੰਕਾਰ ਪਰਮੇਸ਼ੁਰ ਆਪਣੀ ਦਿਲ ਜਿਹੜੀ ਬਿਰਤੀ ਹੈ ਉਹ ਲਾਈ ਹੋਈ ਹੈ। ਇਹ ਜੀ ਉਹ ਨਾਮ ਜਿਹੜਾ ਨਾਮੇ ਲਿਵਲਾ ਉਹ ਸਤਿਗੁਰ ਟੇਕ ਟਕਾਏ। ਇਹ ਜੀ ਮੈਨੇ ਇਹ ਭਾਈ ਸਤਿਗੁਰ ਸੱਚੇ ਪਾਤਸ਼ਾਹ ਦੀ ਟੇਕ ਵਿੱਚ ਆਪਣੇ ਨੂੰ ਟਕਾ ਕੇ ਰੱਖੋ ਔਰ ਨਾਮ ਵਿੱਚ ਦ੍ਰਿੜ ਭਰੋਸਾ ਰੱਖੋ ਕਿ ਨਾਮ ਸਿਮਰਨ ਵਿੱਚ ਉਹਨਾਂ ਨੇ ਆਪਣੀ ਦਿਵ ਬਿਰਤੀ ਨੂੰ ਲਾਇਆ ਹੋਇਆ, ਨਾਮ ਸੁਰਤੀ ਲਾਈ ਰੱਖੋ। ਜੋ ਤਿਸ ਭਾਵੇ ਸੋਈ ਫਰਸੀ ਕਿਰਤ ਨਾ ਮਿਟਿਆ ਜਾਏ, ਉਹ ਨਿਰੰਕਾਰ ਨੂੰ ਜਿਵੇਂ ਪਾਉਂਦਾ ਉਸੇ ਤਰ੍ਹਾਂ ਉਹ ਕਰਦਾ, ਉਹਦਾ ਕੀਤਾ ਕਿਰਤ ਨਹੀਂ ਕੀਤਾ ਇਸ ਨੂੰ ਮਿਟਾਇਆ ਨਹੀਂ ਜਾਂਦਾ। ਇਹ ਜਾਣ ਕੇ ਉਹ ਗੁਰਮੁਖ ਪਿਆਰੇ ਉਹਦੇ ਭਾਣੇ ਦੇ ਉੱਤੇ ਟਿਕੇ ਰਹਿੰਦੇ ਹਨ। ਇਹ ਜੀ ਭਾਗ ਪਰੇ ਗੁਰ ਸਨ ਤੁਮਾਰੀ ਮੈਂ ਅਵਰਨੰਦ ਜੀ ਭਾਈ, ਇਹ ਪਿਆਰੇ ਸਤਿਗੁਰੂ ਜੀ ਸੰਸਾਰ ਤੋਂ ਭੱਜ ਗਏ ਭਾਵ ਕੀ ਅਪਰਾਮ ਤੁਹਾਡੀ ਸ਼ਰਨ 'ਚ ਆ ਗਏ, ਸ਼ਰਨ 'ਚ ਪੈ ਗਏ, ਕਿਉਂ ਸਾਨੂੰ ਪਾਤੋਂ ਬਿਨਾਂ ਦੂਜੀ ਜਾਈ ਜਗ੍ਹਾ ਹੈ ਹੀ ਨਹੀਂ, ਨਾ ਪਾਉਂਦੀ ਹੈ ਨਾ ਚੰਗੀ ਲੱਗਦੀ। ਦੂਜੀ ਜਾਏ ਨਹੀਂ ਪਾਈ, ਨਹੀਂ ਪਾਉਂਦੀ ਚੰਗੀ ਲੱਗਦੀ। ਆਪ ਤਾਂ ਵੇਖੋ ਏਕ ਪੁਕਾਰ ਆਦਿ ਜੁਗਾਦੀ, ਆਦਿ ਜੁਗਾਦ ਸਿਖਾਈ। ਆਪ ਤਾਂ ਸਦਾ ਸਾਹਿਬ ਕਹਿੰਦੇ ਇੱਕੋ ਇੱਕ ਨਿਰੰਕਾਰ ਨੂੰ ਪੁਕਾਰਦੇ ਹਾਂ, ਉਹ ਜਿਹੜਾ ਇੱਕੋ ਇੱਕ ਪਰਮਾਤਮਾ ਆਦਿ ਜੁਗਾ ਸਦਾ ਸਦਾ ਸਿਖਾਈ ਸਹਾਇਤਾ ਕਰਨ ਵਾਲਾ। ਹੁਣ ਵੀ ਉਹਦੇ ਨਾਮ ਨੂੰ ਜਪਦੇ ਹਾਂ, ਜਦੋਂ ਲੋੜ ਹੁੰਦੀ ਹੈ ਤਦੋਂ ਕਹਿੰਦੇ ਉਸੇ ਸਮੇਂ ਇੱਕ ਦੇ ਅੱਗੇ ਪ੍ਰਾਰਥਨਾ ਕਰਦੇ ਹਾਂ, ਪੁਕਾਰ ਕਰਦੇ ਹਾਂ। ਕਿਉਂ? ਆਦਿ ਜੁਗਾ ਸਦਾ ਸਦਾ ਰੱਖਿਆ ਕਰਨ ਵਾਲਾ ਨਿਰੰਕਾਰ ਜਿਹੜਾ ਉਹ ਸਾਡਾ ਸਿਖਾਈ ਮਿੱਤਰ ਹੈ। ਹੈ ਜੀ ਪੈਜ ਨਾਮ ਆਪਣੇ ਕੀ ਤੁਝੇ ਸੁਣਿਆ। ਹੈ ਜੀ ਹੇ ਮਹਾਰਾਜ ਜੀ, ਆਪ ਆਪਣੇ ਨਾਮ ਦੀ ਪੈਜ ਲੱਜਾ ਰੱਖਣਾ ਕਰੋ। ਮੇਰੀ ਜਿਹੜੀ ਪ੍ਰੀਤੀ ਹੈ ਉਹ ਆਪ ਜੀ ਦੇ ਨਾਲ ਬਾਣਾ ਹੀ ਹੈ, ਤੁਹਾਡੇ ਨਾਲ ਪ੍ਰੀਤੀ ਨਿਭ ਜਾਏ ਕਰਕੇ ਪਾ ਗੁਰਦਾਸ ਦਿਖਾਵਾ ਹੁਣ ਮੈਂ ਸਮਝ ਲਾ। ਸਤਿਗੁਰ ਸੱਚੇ ਪਾਤਸ਼ਾਹ ਨੇ ਸ਼ਬਦ ਦੀ ਵਰਕਤ ਦੇ ਕੇ ਹੁਣ ਮੈਂ ਜਿਹੜੀ ਹੰਗਤਾ ਮਮਤਾ ਵਾਲੀ ਵਿਅਕਤੀ ਨੂੰ ਜਲਾਈ ਸਾੜ ਦਿੱਤੀ ਹੈ, ਔਰ ਆਪ ਜੀ ਕਿਰਪਾ ਕਰਕੇ ਆਪਣਾ ਦਰਸ਼ਨ ਦਿਖਾਉਣਾ ਕਰੋ। ਤੁਹਾਡਾ ਦਰਸ਼ਨ ਕਰਕੇ ਅੱਖਾਂ ਵੀ ਸੰਤੋਸ਼ ਹੁੰਦੀਆਂ, ਮਨ 'ਚ ਵੀ ਸ਼ਾਂਤੀ ਆਉਂਦੀ ਹੈ। ਇਹ ਜੀ ਕਿਆ ਮਾਗੋ ਕਿ ਸ਼੍ਰੇ ਨਾ ਦੀ ਸਹਿ ਇਸ ਜਗ ਮੈਂ ਆਇਆ ਜਾਏ। ਇਹ ਜੀ ਮੈਨੇ ਹੇ ਮਹਾਰਾਜ ਜੀ, ਕਹਿੰਦੇ ਹੋਰ ਕੀ ਮੰਗਾਂ, ਇੱਥੇ ਰਹਿੰਦਾ ਤਾਂ ਕੁਝ ਨਜ਼ਰ ਨਹੀਂ ਆਉਂਦਾ, ਸਭ ਕੁਝ ਤੁਰਿਆ ਜਾ ਰਿਹਾ। ਇਸ ਸੰਸਾਰ ਦੇ ਵਿੱਚ ਜਿਹੜਾ ਆਇਆ ਉਸ ਨੇ ਇੱਕ ਦਿਨ ਤੁਰ ਜਾਣਾ, ਜੋ ਆਇਆ ਤੁਰੇ ਜਾਂਦੇ। ਨਾਨਕ ਨਾਮ ਪਦਾਰਥ ਦੀ ਜੇ ਹਿਰਦੈ ਕੰਠ ਹੋਣਾ। ਪਾਤਸ਼ਾਹ ਕਹਿੰਦੇ ਮੈਨੂੰ ਨਾਮ ਰੂਪ ਪਦਾਰਥ ਦੇ ਦਿਓ ਜਿਹਨੂੰ ਮੈਂ ਕੰਠ ਕਰਕੇ ਹਿਰਦੇ ਵਿੱਚ ਬਣਾਈ ਰੱਖਾਂ, ਆਪਣੇ ਹਿਰਦੈ ਗਲ ਵਿੱਚ ਜਿਹਨੂੰ ਨਾਮ ਨੂੰ ਕੰਠ ਹੀ ਬਣਾ ਕੇ ਗ੍ਰਹਿਣ ਕਰ ਲਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਗੁਜਰੀ ਮੁਹੱਲਾ ਪਹਿਲਾ। ਐ ਜੀ ਨਾਮ ਉੱਤਮ ਨੀਚ ਨ ਮੱਧਮ, ਹਰ ਸਰਨਾਗਤ ਹਰ ਕੇ ਲੋਗ। ਐ ਜੀ ਦਾ ਮਤਲਬ ਹੇ ਮਹਾਰਾਜ ਜੀ, ਨਾ ਅਸੀਂ ਉੱਤਮ ਹਾਂ, ਨਾ ਨੀਚ ਹਾਂ, ਨਾ ਮੱਧਮ ਹਾਂ, ਕਿਉਂਕਿ ਤਿੰਨ ਤਰ੍ਹਾਂ ਦੇ ਹਨ, ਉੱਤਮ, ਮੱਧਮ ਅਤੇ ਕਨਿਸ਼ਠ। ਹੇ ਗਰੀਬ ਨਿਵਾਜ ਜੀਓ, ਨਾ ਅਸੀਂ ਉੱਤਮ ਹਾਂ, ਨਾ ਨੀਚ ਹਾਂ, ਕੀ ਹਾਂ ਕਿ ਮੱਧਮ ਵੀ ਅਸੂ ਹਾਂ। ਨਾ ਅਸੀਂ ਉੱਤਮ ਹਾਂ, ਨਾ ਹੀ ਮੱਧਮ ਹਾਂ, ਕੀ ਹਾਂ ਕਿ ਅਸੀਂ ਨੀਚ ਕਨਿਸ਼ਠ ਹਾਂ। ਹਰ ਹਰ ਦੇ ਜਿਹੜੇ ਸੰਤ ਲੋਕ ਉਹਨਾਂ ਦੀ ਸ਼ਰਨ ਵਿੱਚ ਪ੍ਰਾਪਤ ਹਾਂ। ਨਾਮ ਰਤੇ ਕੇਵਲ ਵੈਰਾਗੀ, ਸੋਗ ਬਜੋਗ ਬਿਸਰਜਿਤ ਰੋਗ। ਸੰਤ ਮਹਾਤਮਾ ਸੰਸਾਰ ਤੋਂ ਵਿਰਾਗਵਾਨ ਹੋ ਕੇ ਨਿਰੰਕਾਰ ਦੇ ਵੈਰਾਗੀ ਮੈਨੇ ਪ੍ਰੇਮੀ ਹੋ ਕੇ ਕੇਵਲ ਸ਼ੁੱਧ ਇੱਕੋ ਨਾਮ ਵਿੱਚ ਰਤੇ ਰਹਿੰਦੇ ਹਨ, ਔਰ ਹਰ ਸ਼ੋਗ ਦਾ ਜਿਹਨਾਂ ਨੂੰ ਵਿਯੋਗ ਵਿਛੋੜਾ ਹੈ, ਅਤੇ ਦੂਸਰਾ ਜਿਹੜਾ ਹੰਕਾਰ ਰੂਪੀ ਰੋਗ ਆ ਉਹਨਾਂ ਮਹਾਂਪੁਰਖਾਂ ਨੂੰ ਵਿਸਰਜਿਤ ਮੈਨੇ ਇਸ ਨੂੰ ਆਪਣੇ ਮਨ 'ਚੋਂ ਦੂਰ ਕੀਤਾ ਹੋਇਆ ਹੈ। ਭਾਈ ਰੇ ਗੁਰ ਕਿਰਪਾ ਅਤੇ ਭਗਤ ਠਾਕੁਰ ਕੀ। ਕਹਿੰਦੇ ਹੇ ਭਾਈ, ਸਤਿਗੁਰਾਂ ਦੀ ਕਿਰਪਾ ਮਿਹਰ ਕਰਕੇ ਠਾਕੁਰ ਨਿਰੰਕਾਰ ਦੀ ਭਗਤੀ ਹੁੰਦੀ ਹੈ। ਸਤਿਗੁਰ ਵਾਕ ਹਿਰਦੈ ਹਰ ਨਿਰਮਲ, ਨਾ ਜਮ ਕਾਣ ਨਾ ਜਮ ਕੀ ਬਾਕੀ ਰਹਾਓ। ਬਿਸਰਾਮ ਦੇ ਕੇ ਬਖਸ਼ਿਸ਼ ਕਰਦੇ ਹਨ, ਸਤਿਗੁਰ ਸੱਚੇ ਪਾਤਸ਼ਾਹ ਦੇ ਨਿਰਮਲ ਪਵਿੱਤਰ ਜਿਹੜੇ ਵਾਕ ਉਪਦੇਸ਼ਾਂ ਕਰਕੇ ਜੋ ਗੁਰੂ ਦੀ ਕਿਰਪਾ ਨਾਲ ਹਿਰਦੇ 'ਚ ਪਵਿੱਤਰ ਪਰਮਾਤਮਾ ਦਾ ਨਾਮ ਵਸ ਜਾਵੇ ਅਤੇ ਜੰਮਾਂ ਦੀ ਜਿਹੜੀ ਕਾਣ ਕਨੌੜ ਹੈ ਉਹ ਨਹੀਂ ਰਹਿੰਦੀ ਅਤੇ ਨਾ ਪਾਤਸ਼ਾਹ ਕਹਿੰਦੇ ਜੰਮਣ ਦੀ ਬਾਕੀ ਰਹਿੰਦੀ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਹਰ ਗੁਣ ਰਸਨ ਰਵੈ ਪ੍ਰਭ ਸੰਗੇ ਜੋ ਤਿਸ ਭਾਵੈ ਸਹਿਜ ਹਰੀ ਰਸਨ ਸੰਗੇ ਜਿਹੜੇ ਰਸਨਾਂ ਨਾਲ ਜਵਾਨ ਨੂੰ ਪਰਮਾਤਮਾ ਦੇ ਗੁਣਾਂ ਨੂੰ ਰਵੈ ਮਨੇ ਉਚਾਰਨ ਕਰਦੇ ਹਨ। ਉਚਾਰਨ ਕਰਨਾ ਚਾਹੀਦਾ ਜਿਹੜੇ ਉਸ ਹਰੀ ਨਿਰਾਂਕਰ ਨੂੰ ਪਾਉਂਦੇ ਹਨ ਉਹ ਫਿਰ ਜੋ ਤਿਸ ਭਾਵੈ ਸਹਿਜ ਹਰੀ ਉਸ ਉੱਤੇ ਸਿੱਧੇ ਹੀ ਉਹਦੇ ਘਰ ਵਿੱਚ ਪ੍ਰਮਾਣਿਤ ਹੋ ਜਾਂਦੇ ਹਨ। ਬਿਨ ਹਰ ਨਾਮ ਦੇ ਥਾ ਜਗ ਜੀਵਨ ਹਰ ਬਿਨ ਨਿਸਫਲ ਮੇਕ ਕਰੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਸੰਸਾਰ ਵਿੱਚ ਜਿਉਣਾ ਨਿਸਫਲ ਆ। ਉਹਦੇ ਸਿਮਰਨ ਤੋਂ ਬਿਨਾਂ ਮੇਕ ਕਰੀ ਮੇਕ ਮੈਨੇ ਇੱਕ ਘੜੀ ਵੀ ਜਿਹੜੀ ਹੈ ਉਹ ਨਿਸਫਲ ਨਿਕੰਮੀ ਹੈ। ਕਿਆ ਜੀ ਖੋਟੇ ਠੌਰ ਨਾਹੀਂ ਕਾਰੋਬਾਰ ਨਿੰਦਕ ਗਤ ਨਹੀਂ ਕਾਈ ਹੈ ਜੀ ਮੈਨੇ ਹੇ ਭਾਈ ਆਪਣੇ ਸਰੂਪ ਘਰ ਤੋਂ ਬਾਹਰ ਹੋਣ ਕਰਕੇ ਜਿਹੜੇ ਖੋਟੇ ਵਿਅਕਤੀ ਹੈ ਉਹਨਾਂ ਨੂੰ ਕਿਤੇ ਵੀ ਠਹਿਰਨਾ ਨਹੀਂ ਮਿਲਦਾ ਟਿਕਣਾ ਨਹੀਂ ਮਿਲਦਾ। ਘਰ ਪ੍ਰਲੋਕ ਬਾਹਰੇ ਲੋਕ ਇਹ ਦੋਹਾਂ ਲੋਕਾਂ ਜਿਹੜੇ ਨੀਚ ਪੁਰਸ਼ ਹੈ ਉਹਨਾਂ ਨੂੰ ਕਿਤੇ ਟਿਕਾ ਨਹੀਂ ਮਿਲਦਾ। ਐਸੇ ਜਿਹੜੇ ਕੋਟਤਾਈ ਕਰਨ ਵਾਲੇ ਪੁਰਖ ਹੈ ਸਰੂਪ ਭਰ 'ਚ ਉਹਨਾਂ ਨੂੰ ਕਿਤੇ ਠਹਿਰਨਾ ਨਹੀਂ ਮਿਲਦਾ। ਬਾਹਰ ਕੀ ਹੈ 84 ਲੱਖ ਜਿਹੜੀਆਂ ਜੂਨੀਆਂ ਇਹਨਾਂ ਨੂੰ ਫਟਕਦੇ ਫਿਰਦੇ ਹਨ। ਕਾਈ ਪਾਣੀ ਦੇ ਉੱਤੇ ਉਜਾਲਾ ਜਿਹਾ ਆ ਜਾਂਦਾ ਫੜਦਾ ਕਾਈ ਅਵਿਦਿਆ ਦੇ ਹੋਣ ਕਰਕੇ ਅਗਿਆਨਤਾ ਵੀ ਨਿੰਦਕ ਵੀ ਕਾਈ ਕਾਈ ਮੀਨ ਕਿਸੇ ਤਰ੍ਹਾਂ ਵੀ ਜਿਹੜੇ ਨਿੰਦਕ ਲੋਕ ਆ ਉਹਨਾਂ ਦੀ ਮੁਕਤੀ ਨਹੀਂ ਹੁੰਦੀ ਹੈ। ਉਹ ਤਾਂ ਲੋਕਾਂ ਦੇ ਪਾਪਾਂ ਦੀਆਂ ਪੰਡਾਂ ਹੀ ਚੁੱਕੀ ਜਾਂਦੇ ਹਨ। ਔਰ ਉਸ ਕਰੇ ਪ੍ਰਭ ਬਖਸ਼ਣ ਮੇਟੈ ਨਿਤਨਿਤ ਜਿਹੜਾ ਸਵਾਈ ਰੰਗਕਾਰ ਪਰਮੇਸ਼ਰ ਰੋਸ ਨੇ ਗੁੱਸਾ ਕਰਕੇ ਖੋਟੇ ਜਿਹੜੇ ਪੁਰਖ ਹੈ ਖੋਟੇ ਪੁਰਖ ਨੇ ਬਖਸ਼ਣ ਮਿੱਟ ਦਾਤ ਬੰਦ ਨਹੀਂ ਕਰਦਾ ਸਗੋਂ ਐਸਾ ਦਿਆਲੂ ਹਮੇਸ਼ਾ ਸਵਾਈ ਚੜ ਕੇ ਦਿੰਦਾ। ਨਿੰਦਕ ਪੁਰਖ ਤਾਂ ਨਾਮ ਜਪਣ ਵਾਲਿਆਂ ਨਾਲ ਗੁੱਸਾ ਕਰਦਾ ਹੈ ਲੇਕਿਨ ਨਿਰੰਕਾਰ ਆਪਣੀ ਬਖਸ਼ਿਸ਼ ਨਹੀਂ ਮੇਟਦਾ। ਇਸ ਵਾਸਤੇ ਸੰਤਾਂ ਭਗਤਾਂ ਦੀ ਇਹ ਜਿਸ ਹਮੇਸ਼ਾ ਸਵਾਈ ਤੋਂ ਸਵਾਈ ਚੜ੍ਹਦੀ ਜਿਹੜਾ ਪਾਪੀ ਤੋਂ ਪਾਪੀ ਹੈ ਉਹਨੂੰ ਵੀ ਦੇਖ ਲਓ ਮਹਾਰਾਜ ਭੋਜਨ ਪਾਣੀ ਦੇਈ ਜਾਂਦੇ ਹੈ। ਇਹ ਜੀ ਗੁਰ ਕੀ ਦਾਤ ਨ ਮਿਟੈ ਕੋਈ ਮੇਰੇ ਠਾਕਰ ਆਪ ਦਵਾਏ ਇਹ ਜੀ ਮੈਨੇ ਇਹ ਭਾਈ ਸਤਿਗੁਰਾਂ ਦੀ ਜਿਹੜੀ ਦਾਤ ਹੈ ਨਿੰਦਕ ਕਿੰਨੀ ਨਿੰਦਿਆ ਕਰੇ ਉਹਨੂੰ ਕੋਈ ਮਿਟਾ ਨਹੀਂ ਸਕਦਾ ਕਿਉਂਕਿ ਮੇਰੇ ਮਾਲਕ ਸਤਿਗੁਰਾਂ ਨੇ ਇਹ ਦਾਤ ਉਹਨਾਂ ਗੁਰਮੁਖਾਂ ਨੂੰ ਆਪੇ ਦਵਾਈ ਹੈ। ਨਿੰਦਕ ਨਾਰ ਕਾਲੇ ਮੁੱਖ ਨਿੰਦਾ ਜਿਹਨੂੰ ਗੁਰ ਕੀ ਦਾਤ ਨਾ ਪਾਈ ਜਿਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਦਾਤ ਨਾ ਪਾਈ ਚੰਗੀ ਨਹੀਂ ਲੱਗਦੀ ਹੈ ਪਸੰਦ ਨਹੀਂ ਆਉਂਦੀ ਹੈ। ਐਸੇ ਜਿਹੜੇ ਨਿੰਦਕ ਪੁਰਖ ਹੈ ਉਹ ਨਿੰਦਿਆ ਕਰਕੇ ਉਹਨਾਂ ਦੇ ਮੂੰਹ ਕਾਲੇ ਜ਼ਰੂਰ ਹੁੰਦੇ ਹਨ। ਇਹ ਜੀ ਸਨ ਪਰੇ ਪ੍ਰਭ ਬਖਸ਼ ਮਿਲਾਵੈ ਦਰਮਨ ਅਦੁਆ ਰਾਜ ਇਹ ਜੀ ਮੈਨੇ ਹੇ ਭਾਈ ਜਿਹੜੇ ਗੁਰਮੁਖ ਰਾਮਕਾਰ ਦੀ ਸ਼ਰਨ 'ਚ ਪੈ ਗਏ ਹਨ ਪਾਤਸ਼ਾਹ ਜੀ ਉਹਨਾਂ ਨੂੰ ਬਖਸ਼ਿਸ਼ ਕਰਕੇ ਆਪਣੇ ਨਾਲ ਮਿਲਾ ਲੈਂਦੇ ਹਨ। ਔਰ ਅਦੁਆ ਰਾਜ ਬਿਲਮ ਨੂੰ ਅਧੂਆ ਰਾਈ ਅੱਧੀ ਰਾਈ ਜਿੰਨੀ ਵੀ ਬਿਲਮ ਨੇ ਦੇਰੀ ਨਹੀਂ ਕਰਦਾ ਹੈ। ਰਾਈ ਸਰੋਂ ਦੇ ਬੀਜ ਵਾਂਗ ਹੁੰਦਾ ਅਤੇ ਅੱਧੀ ਰਾਈ ਜਿੰਨੀ ਵੀ ਮਤਲਬ ਥੋੜ੍ਹੀ ਵੀ ਦੇਰੀ ਨਹੀਂ ਕਰਦਾ ਥੋੜ੍ਹੀ ਦੇਰੀ ਵੀ ਨਹੀਂ ਕਰਦਾ ਹੈ ਸਾਧਿਆਲੂ ਹੈ ਆਨੰਦ ਮੂਲ ਨਾਥ ਸਰਨਾਥਾਂ ਸਤਿਗੁਰ ਮੇਲ ਮਲਾਈ ਜਿਹੜਾ ਆਨੰਦ ਦਾ ਮੂਲ ਕੌਣ ਮੁੰਡ ਪਰਮੇਸ਼ੁਰ ਨਾਥਾਂ ਦਾ ਫਿਰ ਮੈਨੂੰ ਸ਼੍ਰੋਮਣੀ ਨਾਥ ਨੌ ਨਾਥ ਉਹ ਤਾਂ ਸਾਰਿਆਂ ਦਾ ਵੱਡਾ ਹੈ ਸਤਿਗੁਰ ਸੱਚੇ ਪਾਤਸ਼ਾਹ ਐਸੇ ਦਿਆਲੂ ਉਸ ਮੇਲ ਨਾਲ ਮਿਲਾ ਦਿੰਦੇ, ਉਸ ਨਿਰੰਕਾਰ ਨਾਲ ਮਿਲਾ ਦਿੰਦੇ ਹਨ। ਹੈ ਜੀ ਸਦਾ ਦਿਆਲ, ਦਇਆ ਕਰ ਰਵਿਆ ਗੁਰਮਤ ਭ੍ਰਮਣ ਚਕਾਈ। ਹੈ ਜੀ ਮੈਨੇ ਹੇ ਭਾਈ ਨਿਰੰਕਾਰ ਸਦਾ ਦਿਆਲਤਾ ਵਾਲੇ ਸੁਭਾਅ ਵਾਲੇ ਹਨ, ਸਤਿਗੁਰਾਂ ਦੀ ਦਇਆ ਕਰਕੇ ਰਵਿਆ। ਮਹਾਰਾਜ ਮੇਰ ਕੰਨ ਫਿਰ ਉਹਦਾ ਨਾਮ ਜਪਿਆ ਜਾਂਦਾ, ਕਿਉਂ ਸਤਿਗੁਰਾਂ ਦੀ ਸਿੱਖਿਆ ਹੀ ਭ੍ਰਮਣ ਮੈਨੂੰ ਭ੍ਰਾਂਤੀ ਭਰਮ ਨੂੰ ਦੂਰ ਕਰਦੀ ਹੈ। ਪਾਰਸ ਭੇਟ ਕੰਜਨ ਧਾਤ ਹੋਈ ਸਤਸੰਗਤ ਕੀ ਵਡਿਆਈ। ਪਾਤਸ਼ਾਹ ਕਹਿੰਦੇ ਜਿਵੇਂ ਪਾਰਸ ਨਾਲ ਭੇਟ ਮਿਲ ਕੇ, ਇਹ ਸੱਤ ਧਾਤਾਂ ਜਿਹੜੀਆਂ ਇੱਕ ਧਾਤ ਕੰਜਨ ਸੋਨਾ ਹੋ ਜਾਂਦੀਆਂ, ਇਸੇ ਤਰ੍ਹਾਂ ਇਸ ਵਡਿਆਈ ਸਤਸੰਗਤ ਦੀ ਹੈ। ਪਾਰਸ ਨੂੰ ਸੱਤ ਧਾਤਾਂ ਮਿਲੀਆਂ ਅਤੇ ਸੋਨਾ ਹੋਈਆਂ, ਸਤਸੰਗਤ ਰੂਪੀ ਪਾਰਸ ਨੂੰ ਮਿਲ ਕੇ ਇਹਦਾ ਧਾਤੂ ਰੂਪ ਜੀਵ ਹੈ ਸੋਨੇ ਨੂੰ ਸ਼ੁੱਧ ਕੀ, ਇਹ ਬ੍ਰਹਮ ਨਿਰੰਕਾਰ ਦਾ ਸਰੂਪ ਹੋ ਜਾਂਦਾ ਹੈ। ਤਥਾ ਗੁਰੂ ਰੂਪੀ ਪਾਰਸ ਨੂੰ ਮਿਲ ਕੇ ਕੰਚਨ ਸੋਨੇ ਦੀ ਧਾਤੂ ਵਾਂਗੂ ਇਹਦੀ ਜਿਹੜੀ ਬੁੱਧੀ ਬੜੀ ਪਵਿੱਤਰ ਹੋ ਜਾਂਦੀ ਹੈ। ਸਤਿਗੁਰਾਂ ਦੀ ਜਿਹੜੀ ਸੰਗਤ ਹੈ ਇਹ ਤਾਂ ਸੰਗਤ ਦੀ ਵਡਿਆਈ ਹੈ। ਹਰ ਜਲ ਨਿਰਮਲ ਮਨੇ ਸੁਨਾਨੀ ਮੱਜਨ ਸਤਿਗੁਰ ਭਾਈ, ਪਰਮਾਤਮਾ ਦਾ ਨਾਮ ਰੂਪੀ ਜਲ ਜਿਹਨਾਂ ਨੇ ਮਨੇ ਲਈ ਇਸ਼ਨਾਨ ਕੀਤਾ, ਨਾਮ ਜਪਿਆ, ਉਹਨਾਂ ਦਾ ਮੱਜਨ ਇਸ਼ਨਾਨ ਕੀਤਾ, ਸਤਿਗੁਰਾਂ ਨੂੰ ਭਾਈ ਮੈਨੂੰ ਭਾ ਗਿਆ। ਤਥਾ ਜਿਹਨਾਂ ਦੀ ਸੇਵਾ ਕੀਤੀ ਗੁਰੂ ਮਹਾਰਾਜ ਨੂੰ ਭਾ ਗਈ, ਉਹਨਾਂ ਦਾ ਮਨ ਪਰਮਾਤਮਾ ਦਾ ਨਾਮ ਰੂਪੀ ਜਿਹੜਾ ਪਵਿੱਤਰ ਜਾਲੇ ਵਿੱਚ ਮੱਜਣ ਇਸ਼ਨਾਨ ਕਰਕੇ, ਇਹ ਇਸ਼ਨਾਨੀ, ਇਸ਼ਨਾਨੀ ਦਾ ਮਤਲਬ ਪਵਿੱਤਰ ਸ੍ਰੇਸ਼ਟ ਬਣ ਗਿਆ ਹੈ। ਪੁਨਰਪ ਜਨਮ ਨਾਹੀਂ ਜਨ ਸੰਗਤ ਜੋਤੀ ਜੋਤ ਮਲਾਈ, ਸੰਤਾਂ ਮਹਾਂਪੁਰਖ ਸੰਗਤ ਕਰਨ ਵਾਲੇ ਪੁਨਰਪੀ ਫੇਰ ਇਸ ਗੱਲ ਦਾ ਨਿਸ਼ਚਾ ਕਰੋ ਮੁੜ ਕੇ ਜਨਮ ਨਹੀਂ ਹੁੰਦਾ, ਕਿਉਂਕਿ ਜੋਤੀ ਜੋਤ ਸਰੂਪ ਕੌਣ ਨਿਰੰਕਾਰ ਉਹਦੀ ਜੋਤ ਨੂੰ ਆਪਣੇ ਵਿੱਚ ਮਲਾਈ ਉਹ ਮਿਲਾ ਲੈਂਦਾ ਹੈ, ਅਥਵਾ ਆਪਣੇ ਵਿੱਚ ਅਭੇਦ ਕਰ ਲੈਂਦਾ ਹੈ। ਤੂੰ ਬੜ ਪੁਰਖ ਅਗੰਮ ਤਰੋ ਅਰਹਮ ਪੰਖੀ ਤੋਂ ਮਾਹੀ, ਹੇ ਅਗੰਮ ਤੁਹਾਡੀ ਗਮਤਾ ਨਹੀਂ ਕੋਈ ਪਾ ਸਕਦਾ, ਪਾਪਾਂ ਤੋਂ ਰੱਖਿਆ ਕਰਨ ਲਈ ਨਿਰੰਕਾਰ ਆਪ ਜੀ ਬਹੁਤ ਵੱਡੇ ਤਰੋਵਰ ਬ੍ਰਿਖਸ਼ ਦੀ ਨਿਆਈ ਹੋ, ਅਸੀਂ ਆਪ ਜੀ ਦੇ ਆਸਰੇ ਵਿੱਚ ਰਹਿਣ ਵਾਲੇ ਪੰਖੀ ਪੰਛੀ ਹਾਂ। ਨਾਨਕ ਨਾਮ ਨਿਰੰਜਨ ਬੀਜਿਆ ਜੋ ਜੋ ਸਬਦ ਸਲਾਹੀ, ਪਾਤਸ਼ਾਹ ਕਿਰਪਾ ਕਰਦੇ ਹਨ ਹੇ ਨਿਰੰਜਨ ਸ਼ੁੱਧ ਸਰੂਪ ਅਨੁਗਣ ਪਵਿੱਤਰ ਨਾਮ ਦਾ ਦਾਨ ਦੇ ਦਿਓ, ਜਿਹੜਾ ਜੋਗਾਂ ਜੋਗਾਂ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਦੇ ਸ਼ਬਦ ਉਪਦੇਸ਼ ਦੁਆਰਾ ਆਪ ਜੀ ਨੂੰ ਸਲਾਉਂਦਾ ਰਹਾਂ, ਤੇਰੀ ਉਸਤਤ ਕਰਦਾ ਰਹਾਂ। ਗੁਜਰੀ ਮਹੱਲਾ ਪਹਿਲਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਜਰੀ ਰਾਗ ਹੈ ਪਹਿਲੇ ਪਾਤਸ਼ਾਹ ਚੌਥੇ ਘਰ ਚਾਰ ਤਾਲ ਵਿੱਚ ਕਿਰਪਾ ਕਰਦੇ ਹਨ। ਵਾਹਿਗੁਰੂ ਜੀ ਇੱਕ ਹਨ, ਓਅੰਕਾਰ ਪ੍ਰਕਾਸ਼ ਰੂਪ ਹਨ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ। ਅਸ਼ਟਪਦੀ 505 ਪੰਨੇ 'ਤੇ ਚੱਲ ਰਹੀ ਹੈ। ਭਗਤ ਪ੍ਰੇਮ ਅਰਾਧਨ ਸੱਚ ਪਿਆਸ ਪਰਮ ਹੁਕਮ, ਮਨ ਕਰਕੇ ਅਸੀਂ ਉਸ ਨਿਰੰਕਾਰ ਦੀ ਪ੍ਰੇਮਾ ਭਗਤੀ ਗ੍ਰਹਿਣ ਕਰਕੇ ਉਹਦੇ ਨਾਮ ਦੀ ਆਰਾਧਨਾ ਕਰਦੇ ਹਾਂ। ਬਾਣੀ ਰਚਨਾ ਕਰਕੇ ਵੀ ਸੱਚੇ ਨਾਮ ਦੀ ਸਾਨੂੰ ਪਿਆਸ ਲੱਗ ਰਹੀ ਹੈ, ਔਰ ਸਰੀਰ ਕਰਕੇ ਵੀ ਪਰਮ ਹਿਤਮ, ਸਰੀਰ ਕਰਕੇ ਵੀ ਤੁਹਾਨੂੰ ਬਹੁਤ ਪਿਆਰ ਹੋ ਰਿਹਾ, ਹਰ ਵੇਲੇ ਉਹਦੀ ਸੇਵਾ ਕਰਨ ਨੂੰ ਮਨ ਕਰਦਾ ਹੈ। ਪਰਮ ਹਿਤਮ ਉਹ ਤਾਂ ਬਹੁਤ ਵੱਡਾ ਹਿੱਤ ਕਰਨ ਵਾਲਾ ਸੱਚਾ ਨਿਰੰਕਾਰ, ਕਹਿੰਦੇ ਪਿਆਸਿਆਂ ਨੂੰ ਉਹਦੀ ਪ੍ਰੇਮਾ ਭਗਤੀ ਦਾ ਆਰਾਧਨ ਕਰਦੇ ਹਾਂ। ਜਿਵੇਂ ਪਿਆਸਾ ਬੰਦਾ ਪਾਣੀ ਵੱਲ ਨੂੰ ਦੌੜਦਾ ਨਾ, ਜਿਹਦੇ ਭਗਤੀ ਹੈ ਉਹ ਪਰਮਾਤਮਾ ਦੀ ਆਰਾਧਨਾ ਕਰਦੇ ਹਨ। ਬਿਲ ਲਾਪ ਬਿਲਲ ਬਿਨੰਤੀਆ ਸੁਖ ਪਾਏ ਚਿਤ ਹਿਤਮ, ਬਰਲਾਪ ਹੀ ਬਰਲਾਪ ਕਹਿ ਕੇ, ਔਰ ਜਿਸ ਤਰ੍ਹਾਂ ਬਿੱਲਾ ਬਿਰਲਾਪ ਕਰਦਾ ਬਿਲਿਆਮ ਬਿਰਲਾਪ ਕਰਕੇ ਚਿੱਤ ਦੇ ਹਿਤਨਾਮ ਹੁੰਦਾ ਪ੍ਰੇਮ ਕਰਕੇ, ਜਦੋਂ ਬੇਨਤੀਆਂ ਕੀਤੀਆਂ ਤੇ ਫਿਰ ਕੀ ਹੋਇਆ, ਸੁੱਖ ਪਾਏ ਇਸੇ ਤਹਿਤ ਨੂੰ, ਫਿਰ ਸੁੱਖ ਪ੍ਰਾਪਤ ਪਾਏ ਮੈਨੂੰ ਹੋ ਗਿਆ, ਫਿਰ ਸੁੱਖਾਂ ਦੀ ਪ੍ਰਾਪਤੀ ਹੋ ਗਈ ਚਿੱਤ ਦੇ ਅੰਦਰ। ਜਪ ਮਨ ਨਾਮ ਹਰ ਸਰਨ, ਮਨ ਨੂੰ ਸੰਬੋਧਨ ਕਰਕੇ ਪਾਤਸ਼ਾਹੀ ਕਿਰਪਾ ਕਰ ਲਿਆ, ਜੋ ਨਿਰੰਕਾਰ ਦਾ ਸਰੂਪ ਸਤਿਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਜਪਣਾ। ਸੰਸਾਰ ਸਾਗਰ ਤਾਰ ਤਾਰਨ, ਰਾਮ ਨਾਮ ਕਰ ਕਰਨ ਹੀ ਰਾਮ। ਰਾਮ ਦਾ ਮਤਲਬ ਹੈ ਪਰਮੇਸ਼ਰ ਦੇ ਨਾਮ ਰੂਪੀ, ਜਿਹੜੀ ਸ੍ਰੇਸ਼ਟ ਕਰਨੀ ਨੂੰ ਕਰ। ਕਿਉਂ? ਸੰਸਾਰ ਸਾਗਰ ਤੋਂ ਤਾਰਨੇ ਨੂੰ ਇਹ ਇੱਕ ਤਾਰੀ, ਤਾਰਮਨੀ ਜਹਾਜ਼ ਹੈ, ਔਰ ਪਰਮੇਸ਼ਰ ਦਾ ਨਾਮ ਰੂਪੀ ਜਿਹੜੀ ਪਵਿੱਤਰ ਕਰਨ ਨੂੰ ਰਾਮਨੇ ਉਚਾਰਨਾ, ਉਹ ਹੈ ਜਿਹੜਾ ਨਿਰੰਕਾਰ ਤਾਰਨ ਵਾਲਾ ਹੈ, ਤੈਨੂੰ ਸੰਸਾਰ ਸਾਗਰ ਤੋਂ ਤਾਰ ਦੇਵੇਗਾ। ਇਹ ਮਨ ਮਿਰਤ ਸ਼ੁਭ ਚਿੰਤਨ ਗੁਰ ਸ਼ਬਦ ਹਰ ਰਮਣ। ਇਹ ਮਨ ਤੂੰ ਸ਼ੁਭ ਚਿੰਤਨ ਵੱਲੋਂ ਮਿਰਤ ਮੈਨੇ ਮਰ ਰਿਹਾ, ਇੱਧਰ ਤਾਂ ਤੇਰਾ ਧਿਆਨ ਹੀ ਹੈ। ਚਾਹੀਦਾ ਤਾਂ ਇਹ ਹੈ ਕਿ ਸਤਿਗੁਰੂ ਸ਼ਬਦ ਦੁਆਰਾ ਪਰਮਾਤਮਾ ਦੇ ਨਾਮ ਨੂੰ ਰਮਣ ਮੈਨੇ ਉਚਾਰਨ ਕਰਦਾ ਰਹੇ। ਕਈ ਸਥਾਨਾਂ ਦੀ ਮਿਰਤ ਜਗ੍ਹਾ ਸਿਮਰਤ ਪਾਠ ਵੀ ਮਿਲਦੇ ਹਨ। ਸੰਬੋਧਨ ਕਰ ਕਹਿੰਦੀ, ਹੇ ਮਨ ਤੂੰ ਸ਼ੁਭ ਸਿਮਰਤ, ਸਿਮਰਤ ਮੈਨੇ ਸਿਮਰਤੀਆਂ ਦੁਆਰਾ, ਸ਼ੁਭ ਚਿੰਤਨ ਨੂੰ ਸਿਮਰਤ ਮੈਨੇ ਸਿਮਰਨਾ ਕਰ। ਗੁਰੂ ਦੀ ਬਾਣੀ ਦਾ ਗਿਆਨ ਲੈ ਕੇ ਉਹਦਾ ਸਿਮਰਨ ਕਰ। ਮਤ ਤਤ ਗਿਆਨ ਕਲਿਆਣ ਨਿਧਾਨ ਹਰ ਨਾਮ ਮਨ ਰਮਣ। ਮਨ ਵਿੱਚ ਪਰਮਾਤਮਾ ਦੇ ਨਾਮ ਨੂੰ ਰਮਣ ਮੈਨੇ ਉਚਾਰਨਾ ਕਰ। ਤਾਂ ਮਤ, ਮਤ ਨਾਮ ਬੁੱਧੀ ਦੇ ਵਿੱਚ, ਤਤ ਗਿਆਨ, ਤਤ ਮੈਨੇ ਜਿਹੜਾ ਯਥਾਰਥ ਵਸਤੂ ਦਾ ਗਿਆਨ ਤੈਨੂੰ ਪ੍ਰਾਪਤ ਹੋ ਜਾਏਗਾ। ਫਿਰ ਗਿਆਨ ਕਰਕੇ ਕੀ ਹੋਏਗਾ? ਕਲਿਆਣ ਦਾ ਖਜ਼ਾਨਾ ਬਣ ਜਾਏਗਾ। ਕਲਿਆਣ ਦਾ ਨਿਧਾਨ ਖਜ਼ਾਨਾ ਕੌਣ? ਰੰਗਕਾਰ। ਉਸ ਪਰਮੇਸ਼ਰ ਦੇ ਨਾਮ ਨੂੰ ਮਨ 'ਚ ਉਚਾਰਨਾ ਕਰ। ਫਿਰ ਤੇਰੀ ਬੁੱਧੀ ਦੇ ਅੰਦਰ ਸਹੀ ਗਿਆਨ ਪ੍ਰਗਟ ਹੋ ਜਾਵੇਗਾ। ਚੱਲ ਚਿੱਤ ਵਿੱਤ ਭਰਮਾਂ ਭਰਮਣ, ਜਗ ਮੋਹ ਮਗਨ ਹਿਤਮ। ਇਹ ਜਿਹੜਾ ਵਿੱਤ ਧਨ ਹੈ ਚਲੇ ਜਾਣ ਵਾਲਾ, ਇਹਦੇ ਵਿੱਚ ਇਹ ਜਿਹੜੇ ਜੀਵ ਹੈ ਇਹਨਾਂ ਦਾ ਚਿੱਤ ਭਰਮਣ ਹੀ ਭਰਮਣ ਕਰ ਰਿਹਾ, ਘੁੰਮ ਰਿਹਾ, ਭਰਮਾਂ ਦਾ ਭਰਮਾਇਆ ਹੋਇਆ ਹੈ। ਧਨ ਮਾਇਆ ਵੱਲ ਚਿੱਤ ਚੱਲ ਮੈਨੇ ਚੰਚਲ ਹੋ ਰਿਹਾ, ਔਰ ਸੰਸਾਰ ਦੇ ਮੋਹ ਦੀ ਮਗਨਤਾ ਵਿੱਚ ਯਤਨ ਮੈਨੇ ਪ੍ਰੇਮ ਕਰ ਰਿਹਾ। ਯਤਨ ਨਾ ਅਗਿਆਨ ਕਰਕੇ ਇਹ ਜਿਹੜਾ ਜਗ ਜੀਵ ਆ, ਇਹ ਦਿਨ ਰਾਤ ਮੋਹ ਦੇ ਵਿੱਚ ਮਗਨ ਹੋਇਆ ਹੋਇਆ, ਐਸਾ ਮੋਹ ਦੇ ਵਿੱਚ ਲੱਗਿਆ ਦੂਆ ਪਾਸਾ ਤਾਂ ਚੇਤੇ ਹੀ ਨਹੀਂ। ਫਿਰ ਨਾਮ ਭਗਤ ਦ੍ਰਿੜਨ ਮਤੀ ਗੁਰਵਾਕ ਸ਼ਬਦ ਰਤਨ। ਹੇ ਗੁਰਮੁਖ ਪਿਆਰਿਆ, ਬਚਨਾਂ ਵਿੱਚੋਂ ਸਤਿਗੁਰ ਦੇ ਸ਼ਬਦ ਵਿੱਚ ਰਤਨ ਮੰਨੇ, ਸਦਾਕਾਰ ਹੋ ਕੇ ਲੀਨ ਹੋ ਕੇ ਫਿਰ ਕਰਨ ਵਾਲੀ ਜਿਹੜੀ ਨਾਮ ਭਗਤੀ ਹੈ ਉਹਨੂੰ ਮਤੀ ਬੁੱਧੀ ਦੇ ਵਿੱਚ ਦ੍ਰਿੜ ਕਰਨਾ ਕਰ। ਸਤਿਗੁਰਾਂ ਦੇ ਮੁਖਾਰਵਨ ਤੋਂ ਜਿਹੜੇ ਸੋਤੇ ਸਿੱਧ ਬਚਨ ਨਿਕਲੇ ਆ, ਔਰ ਸਤਿਗੁਰਾਂ ਦਾ ਜਿਹੜਾ ਸ਼ਬਦ ਉਪਦੇਸ਼ ਹੈ, ਇਹਨਾਂ ਦੋਵਾਂ ਵਿੱਚ ਰਤਨ ਮੰਨੇ ਲੀਨ ਹੋ ਕੇ ਦ੍ਰਿੜ ਮਤੀ ਵਾਲੇ ਕੌਣ ਹੈ? ਸੰਤ ਮਹਾਤਮਾ, ਨਾਮ ਭਗਤੀ ਕਰਕੇ ਜਿਹੜੇ ਸਥਿਰ ਹੋ ਗਏ, ਉਹਨਾਂ ਦਾ ਮਨ ਜਿਹੜਾ ਉਹ ਹਰ ਵੇਲੇ ਟਿਕਿਆ ਰਹਿੰਦਾ। ਪਰਮਾਤ ਭਰਮ ਨਾ ਚੂਕ ਕੇ ਜਗ ਜਨਮ ਵਿਆਦ ਖਪਮ। ਬਹੁਤਾ ਪਰਮਾਤਮਾ ਨੇ ਪਾਤਸ਼ਾਹਾਂ ਦੇ ਭਰਮ ਨਹੀਂ ਕਰਦੇ, ਜਾਂ ਬਹੁਤੇ ਤੀਰਥਾਂ ਦੇ ਫਿਰ ਨਹੀਂ ਕਰਦੇ, ਪਾਤਸ਼ਾਹਾਂ ਦੇ ਭਰਮ ਦੂਰ ਨਹੀਂ ਹੁੰਦਾ। ਇਹ ਭਰਮਾਂ ਕਰਕੇ ਜਗ ਜਿਹੜਾ ਜੀਵ ਆ, ਇਹ ਜੰਮਣ ਮਰਨ ਰੂਪੀ ਜਿਹੜੀ ਵਿਆਧ ਬਿਮਾਰੀ ਇਹਨਾਂ ਰੋਗਾਂ 'ਚ ਖੱਪ ਰਿਹਾ ਹੈ। ਅਸਥਾਨ ਹਰ ਨਿਸ਼ਕੇਵਲੰ ਸਤ ਮਤੀ ਨਾਮ ਤਪੰ। ਪਰਮਾਤਮਾ ਦਾ ਨਿਸ਼ਕੇਵਲੰ ਸ਼ੁੱਧ ਅਸਥਾਨ ਕੀ ਪਵਿੱਤਰ, ਇਹ ਸਤਸੰਗਤ ਹੈ, ਸਤ ਮਿਨੇ ਸਤਸੰਗ। ਉਹਦੇ ਵਿੱਚ ਸਤਿਗੁਰਾਂ ਦੀ ਸੇਵਾ ਰੂਪੀ ਤਪ ਕਰਕੇ ਮਤੀ ਮੈਨੇ ਜਿਹੜੀ ਬੁੱਧੀ ਆ, ਉਹਦੇ 'ਚ ਪਰਮੇਸ਼ਰ ਦਾ ਨਾਮ ਜਿਹੜਾ ਧਾਰਨਾ ਕਰ। ਪਰਮਾਤਮਾ ਦਾ ਨਾਮ ਨਿਹ ਕੇਵਲ ਅਸਥਾਨ ਜਿਹੜਾ ਸਤਸੰਗ ਆ, ਉਹਦੇ ਵਿੱਚ ਸਤਮਤੀ ਵਾਲੇ ਸੱਚੀ ਬੁੱਧੀ ਵਾਲੇ ਜਿਹੜੇ ਗੁਰਮੁਖ ਪਿਆਰੇ ਮਹਾਂਪੁਰਖ ਆ, ਉਹ ਨਾਮ ਰੂਪੀ ਤਪ ਨੂੰ ਹਮੇਸ਼ਾ ਤਪਦੇ ਰਹਿੰਦੇ ਹਨ। ਇਹੋ ਜਗ ਮੋਹ ਹੇਤ ਵਿਆਪਤਮ ਦੁੱਖ ਅਧਿਕ ਜਨਮ ਮਰਨ, ਇਹ ਜਗ ਜਿਹੜਾ ਜੀਵ ਮੋਹਦਾ ਹੇਤ, ਮੋਹਦੇ ਹੇਤ ਮੈਨੇ ਕਾਰਨ ਕਰਕੇ, ਔਰ ਜਿਹੜਾ ਅਗਿਆਨ ਹੈ ਉਹਦੇ ਵਿੱਚ ਵਿਆਪ ਰਿਹਾ ਹੈ, ਇਸ ਵਾਸਤੇ ਇਹਨੂੰ ਜੰਮਣ ਮਰਨ ਦਾ ਅਧਿਕ ਬਹੁਤ ਹੀ ਦੁੱਖ ਹੋ ਰਿਹਾ ਹੈ। ਪੰਜ ਸਰਨ ਸਤਿਗੁਰ ਉਭਰੈ ਹਰ ਨਾਮ ਰਿਦ ਰਮਣ, ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਸ਼ਰਨ ਵਿੱਚ ਪਾ ਜਾਂਦੇ ਨੇ ਪ੍ਰਾਪਤ ਹੋ ਗਏ ਆ, ਪਰਮਾਤਮਾ ਦੇ ਨਾਮ ਨੂੰ ਹਿਰਦੇ ਰਮਣਗੇ ਨੇ, ਉਚਾਰਨ ਕਰਦੇ ਹਨ, ਉਹ ਇਹ ਜੰਮਣ ਮਰਨ ਦੇ ਦੁੱਖ ਤੋਂ ਬਚ ਜਾਂਦੇ ਹਨ। ਗੁਰਮਤਿ ਨਿਸ਼ਚਲ ਮਨ ਮਨੁ ਸਹਿਜ ਵਿਚਾਰ, ਨਿਸ਼ਚਲ ਟਿਕਾ ਕਰਨ ਵਾਲੀ ਜੀ ਸਤਿਗੁਰਾਂ ਦੀ ਸਿੱਖਿਆ ਮਨ ਵਿੱਚ, ਜਿਨ੍ਹਾਂ ਨੇ ਮਨੁ ਮਨਨ ਕੀਤਾ ਹੈ, ਔਰ ਮਨ ਨੇ ਸਹਿਜ ਗਿਆਨ ਦੁਆਰਾ ਸਹਿਜ ਮੈਨੇ ਜਿਹੜਾ ਬ੍ਰਹਮ ਨਿਰੰਕਾਰ ਦਾ ਵਿਚਾਰ ਕਰਨਾ ਜਿਹੜਾ ਉਹ ਪ੍ਰਾਪਤ ਕੀਤਾ ਹੈ। ਸੋ ਮਨ ਨਿਰਮਲ ਜਿਤ ਸਾਚ ਅੰਤਰ ਗਿਆਨ ਰਤਨ ਸਾਰੰਗ, ਜਿਨ੍ਹਾਂ ਦੇ ਅੰਦਰ ਸੱਚਾ ਨਾਮ ਹੈ ਉਹ ਨਿਰਮਲ ਸ਼ੁੱਧ ਪਵਿੱਤਰ ਹਨ, ਔਰ ਜਿਨ੍ਹਾਂ ਦਾ ਮਨ ਪਵਿੱਤਰ ਹੈ ਉਹ ਰਤਨ ਰੂਪੀ ਗਿਆਨ ਨੂੰ ਪ੍ਰਾਪਤ ਕਰਦੇ ਹਨ। ਰਤਨ ਵੈਰਾਗ ਅਤੇ ਗਿਆਨ ਦੋਹਾਂ ਨੂੰ ਸਾਰੇ ਮੈਨੇ ਸੰਭਾਲਦੇ ਹਨ। ਭੈ ਪਾਏ ਭਗਤ ਤਰ ਭਵ ਜਲ, ਮਨਾ ਚਿੱਤ ਲਾਏ ਹਰ ਚਰਣੀ, ਨਿਰੰਕਾਰ ਦੇ ਸਰੂਪ ਸਤਿਗੁਰਾਂ ਦੇ ਚਰਨਾਂ ਵਿੱਚ ਅੱਧੀ ਵਿਅਕਤੀ ਨੂੰ ਲਾ ਕੇ, ਭੈ ਪਾਏ ਭਗਤ ਪ੍ਰੇਮਾ ਭਗਤ ਤਰ ਤਰ ਭਵ ਜਲ, ਮਨੋ ਇਹ ਸੰਸਾਰ ਸਾਗਰ ਨੂੰ ਤਰ ਜਾ, ਚਿੱਤ ਲਾਏ ਹਰ ਚਰਣੀ, ਚਿੱਤ ਦੀ ਵਿਅਕਤੀ ਨੂੰ ਨਿਰੰਕਾਰ ਦੇ ਚਰਨਾਂ ਨਾਲ ਲਗਾ ਕਰਕੇ ਜੋੜ ਕਰਕੇ, ਇਹ ਤੇਰਾ ਤਰਨਾ ਹੋ ਜਾਏਗਾ ਸੰਸਾਰ ਸਾਗਰ। ਹਰ ਨਾਮ ਮਿਲਦਾ ਪਵਿੱਤਰ ਪਾਵਨ, ਇਹੋ ਸਰੀਰ ਤੋ ਸਰਣੀ, ਪਾਵਨ ਮੈਨੇ ਪਵਿੱਤਰ ਰੂਪੀ ਨਿਰੰਕਾਰ ਦੇ ਨਾਮ ਨੂੰ ਜਪ ਕਰਕੇ ਹਿਰਦੇ ਨੂੰ ਪਵਿੱਤਰ ਕਰ ਲੈਣਾ ਗਾ। ਫਿਰ ਤੂੰ ਇਹ ਜਿਹੜਾ ਪੰਜ ਭੂਤਕ ਸਰੀਰ ਹੈ ਇਹਨੂੰ ਪਾਓ, ਉਸ ਨਿਰੰਕਾਰ ਦੀ ਸ਼ਰਨ ਵਿੱਚ ਪਾਉਣਾ ਕਰ। ਲਭ ਲੋਭ ਲਹਿਰ ਨਿਵਾਰਨ ਹਰ ਨਾਮ ਰਾਸ ਮਨ, ਲਭ ਮੈਨੇ ਜਿਹੜਾ ਤੈਨੂੰ ਪਦਾਰਥਾਂ ਦੇ ਖਾਣ ਦਾ ਭੁੱਸ ਪਿਆ ਹੈ ਝਟਪਟੇ, ਇਹ ਭਾਵੇਂ ਬਿਮਾਰੀ ਹੋ ਜਾਏ ਪਰ ਮੂੰਹ ਦਾ ਸਵਾਦ ਨਹੀਂ ਖੜ੍ਹਦਾ, ਲੋਭ ਪਦਾਰਥਾਂ ਦੇ ਇਕੱਠੇ ਕਰਨ ਦਾ ਹੁੰਦਾ, ਔਰ ਲਹਿਰ ਜਿਹੜੀ ਇਹਨਾਂ ਨੂੰ ਮਾਇਆ ਦੀ ਤ੍ਰਿਸ਼ਨਾ ਹੈ ਇਹਨਾਂ ਸਾਰਿਆਂ ਨੂੰ ਮਨ ਚੋਂ ਦੂਰ ਕਰਦੇ, ਔਰ ਰਾਸ ਸੱਚੇ ਪਰਮਾਤਮਾ ਦੇ ਨਾਮ ਨੂੰ ਮੰਨਣਾ ਕਰ। ਰਾਸ ਮਨ ਨਾਮ ਨੂੰ ਮੰਨਣਾ ਕਰ, ਮਨ ਮਾਰ ਤੁਸੀਂ ਨਿਰੰਜਨਾ ਕਹੋ ਨਾਨਕਾ ਸਰਨ, ਪਾਤਸ਼ਾਹ ਕਿਰਪਾ ਕਰਦੇ ਹੇ ਗੁਰਮੁਖਾਂ ਸਤਿਗੁਰਾਂ ਦੀ ਸ਼ਰਨ ਗ੍ਰਹਿਣ ਕਰਕੇ ਮਨ ਨੂੰ ਮਾਰ ਕੇ ਪਰਮਾਤਮਾ ਦੇ ਨਾਮ ਨੂੰ ਜਪਣਾ ਕਰ, ਔਰ ਸਤਿਗੁਰ ਸੱਜੇ ਪਾਤਸ਼ਾਹ ਨੂੰ ਗ੍ਰਹਿਣ ਕਰਕੇ ਮਨ ਨੂੰ ਮਾਰ, ਜਿਹਦੀਆਂ ਬਾਦਸ਼ਾਹ ਨੂੰ ਮਾਰ ਦੇ, ਫਿਰ ਤੂੰ ਨਿਰੰਜਨ ਸਰੂਪ ਹੋ ਜਾਏਗਾ, ਕਿ ਨਿਰੰਜਨ ਜਿਹੜਾ ਪਰਮੇਸ਼ਰ ਆ ਉੱਥੇ ਤੂੰ ਭਿੰਨ ਨਹੀਂ ਰਹਿ ਜਾਏਗਾ, ਵੱਖਰਾ ਨਹੀਂ ਰਹਿ ਜਾਏਗਾ। ਗੁਜਰੀ ਮਹਲਾ ਤੀਜਾ ਕਰ, ਪਹਿਲਾ ਇੱਕ ਉਹ ਓਅੰਕਾਰ ਸਤਿਗੁਰ ਪ੍ਰਸਾਦ, ਨਿਰਤ ਕਰੀ ਇਹ ਮਨ ਨਚਾਈ ਗੁਰਪ੍ਰਸਾਦੀ ਆਪ ਗੁਰ। ਸ਼੍ਰੀ ਗੋਬਿੰਦਵਾਲ ਸਾਹਿਬ ਕਿਤੇ ਉਹ ਰਾਸ ਨਿਰਤ ਕਰੀਏ, ਮੇਰਾ ਜਿਹੜੇ ਰਾਸ ਧਾਰੀਏ ਉਹਨੇ ਰਾਸ ਪਾਈ, ਅਤੇ ਉਹਨੂੰ ਦੇਖ ਕੇ ਸਿੱਖਾਂ ਨੇ ਆਖਿਆ ਮਹਾਰਾਜ ਤਾਂ ਗੋਬਿੰਦਵਾਲ ਦੱਸਦੇ ਆ ਬੜੀ ਰਾਸ ਪਾਈ ਹੈ, ਦੇਖੀਏ ਆਪ ਵੀ ਦੇਖੋ ਰਾਸ ਕਿਸ ਤਰ੍ਹਾਂ ਪਾਉਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਦੁਆਰਾ ਸਿੱਖਿਆ ਦੇ ਰਿਹਾ, ਨਿਰਤ ਕਰੀ ਇਹ ਮਨ ਨਚਾਏ ਗੁਰਪ੍ਰਸਾਦ ਹੀ ਆਊਗਾ। ਪਾਤਸ਼ਾਹ ਨੇ ਜਿਹੜਾ ਸੱਤ ਅਤੇ ਅਸੱਤ ਵਸਤੂ ਦਾ ਨਿਰਤ ਕਰੀ ਮੈਨੇ ਨਿਰਣਾ ਕਰਨਾ, ਇਹ ਮਨ ਨੂੰ ਨਚਾਉਣਾ ਕਰੇ, ਜਿਹੜਾ ਸਤਿਗੁਰਾਂ ਦੀ ਸੇਵਾ 'ਚ ਇਸ ਮਨ ਨੂੰ ਨਚਾਵਣਾ ਇਹ ਨਿਰਤ ਕਰੀ, ਦੌੜ ਦੌੜ ਕੇ ਸੇਵਾ ਕਰਨੀ ਨਾ। ਪੁਰਖ ਨੂੰ ਕਹਿੰਦੇ ਚਾਹੀਦਾ ਆ ਇਸ ਮਨ ਨੂੰ ਸੰਸਾਰ ਵੱਲੋਂ ਚਾਈ ਚੁੱਕ ਕੇ ਨਿਰਤਨਾਮ ਨਿਰਨਾਮ, ਇਸ ਮਨ ਨੂੰ ਸਤਿਗੁਰਾਂ ਦੀ ਸੇਵਾ ਵੱਲੋਂ ਨਾ ਚਾਈ ਨਾ ਚੁੱਕੇ ਕਦੀ ਦੂਰ ਨਾ ਕਰੇ, ਸੇਵਾ 'ਚ ਲੱਗਾ ਹੀ ਰਹੇ। ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਆਪ ਹਿਰਾਪਾ ਭਾਵ ਜਿਹੜਾ ਹੰਕਾਰ ਪਾਤਸ਼ਾਹ ਕਹਿੰਦੇ ਇਹਨੂੰ ਗਵਾਉਣਾ ਕਰੇ, ਚੇਥਰ ਰੱਖਿਆ ਸੋ ਮੁਕਤ ਹੋਇਆ ਜੋ ਇੱਛੀ ਸੋਈ ਫਲ ਪਾਏ, ਜਿਹੜਾ ਗੁਰਮੁਖ ਪਿਆਰਾ ਆਪਣੇ ਚੇਤ ਨੂੰ ਥਿਰ ਟਿਕਾ ਕੇ ਰੱਖਦਾ, ਅਚਲ ਰੱਖਦਾ, ਉਹੀ ਗੁਰਮੁਖ ਜਾਣਾ ਮੁਕਤ ਹੋ ਜਾਂਦਾ ਔਰ ਮਨ ਦੇ ਵਿੱਚ ਜਿਹੜੀ ਇੱਛਾ ਕਰਦਾ ਉਹੀ ਫਲ ਪਾਉਂਦਾ ਹੈ। ਨਾਚਰੇ ਮਨ ਗੁਰ ਕਹਿ ਆਗਿਆ, ਇਹ ਮਨ ਤੂੰ ਸਤਿਗੁਰ ਆਗਿਆ ਮੰਨਣ ਵਿੱਚ ਨੱਚਣਾ, ਭਾਵ ਕਿ ਸਾਵਧਾਨ ਹੋ ਕੇ ਦੌੜ ਦੌੜ ਕੇ ਖੁਸ਼ੀ ਨਾਲ ਸੇਵਾ ਕਰਨੀ, ਵੱਧਾ ਰੁਦਾ ਨਹੀਂ, ਸ਼ਰਧਾ ਭਗਤੀ ਦੇ ਨਾਲ। ਗੁਰ ਕਹਿ ਭਾਣੇ ਨੱਚ ਹੈ ਤਾਂ ਸੁਖ ਪਗ ਹੈ, ਅੰਤੇ ਜੰਮ ਪਾਓ ਪਗ ਰਹਿ। ਸਤਿਗੁਰਾਂ ਦੇ ਭਾਣੇ ਹੁਕਮ ਮੰਨਣ ਵਿੱਚ ਜੇ ਤੂੰ ਨੱਚੇਗਾ ਸੇਵਾ ਕਰੇਗਾ ਫਿਰ ਤੂੰ ਸੁੱਖ ਪਾਵੇਗਾ, ਔਰ ਅੰਤ ਸਮੇਂ ਜਮਾਂ ਦਾ ਜਿਹੜਾ ਡਰ ਹੈ ਭਾਗ ਹੈ ਮੈਨੂੰ ਦੌੜ ਜਾਏਗਾ। ਰੱਬ ਵਿਸਰਾਮ ਦੀ ਕਿਰਪਾ ਕਰਦੇ ਹਨ, ਆਪਣੇ ਚਾਹੇ ਸੋ ਭਗਤ ਕਹੀਏ ਆਪਣਾ ਪਿਆਰ ਆਪ ਲਾਏ। ਜਿਹੜਾ ਆਪਣੇ ਆਪ ਨੂੰ ਹਉਮੇ ਛੱਡ ਕੇ ਸਤਿਗੁਰਾਂ ਦੀ ਸੇਵਾ 'ਚ ਨਚਾਉਂਦਾ, ਭਾਵ ਕਿ ਬੜੀ ਰੁਚੀ ਦੇ ਨਾਲ ਸੇਵਾ ਕਰਦਾ ਹੈ, ਉਹ ਅਸਲੀ ਭਗਤ ਕਿਹਾ ਜਾਂਦਾ ਹੈ। ਨਿਰੰਕਾਰ ਦੇ ਭਾਣੇ ਵਿੱਚ ਜਿਹਨੂੰ ਨਚਾਉਂਦਾ ਉਹ ਪੂਰਨ ਭਗਤ ਕਿਹਾ ਜਾਂਦਾ। ਨਿਰੰਕਾਰ ਆਪਣਾ ਪਿਆਰ ਆਪ ਆਪਣੇ ਗੁਰਸਿੱਖਾਂ ਨੂੰ ਲਾਉਂਦਾ, ਜਿੱਥੇ ਕਿਰਪਾ ਕਰਦਾ ਆਪਣਾ ਪਿਆਰ ਬਖਸ਼ ਦਿੰਦਾ, ਆਪੇ ਗਾਵੇ ਆਪ ਸੁਣਾਵੇ ਇਹ ਮਨ ਅੰਧੇ ਕੋ ਮਾਰਗ ਪਰ। ਇਹ ਜੀਵ ਆਪ ਨਿਰੰਕਾਰ ਦੇ ਜਸ ਨੂੰ ਗਾਵੇ, ਫਿਰ ਆਪ ਹੀ ਆਪਣੇ ਮਨ ਨੂੰ ਵੀ ਸੁਣਾਵੇ। ਜੇ ਕੋਈ ਉਹਦਾ ਜਸ ਗਾਉਣੇ ਵਾਲਾ ਆ ਜਾਏ ਆਪ ਸੁਣਨ ਵਿੱਚ ਆ ਜਾਏ, ਜੇ ਕੋਈ ਸਰੋਤਾ ਆ ਜਾਏ ਤਾਂ ਆਪ ਜਸ ਗਾਉਣਾ ਕਰੇ। ਇਸ ਤਰ੍ਹਾਂ ਜਿਹੜਾ ਅੰਨਾ ਅਗਿਆਨੀ ਮਨ ਆ ਇਹਨੂੰ ਨਿਰੰਕਾਰ ਦੇ ਰਾਹ 'ਤੇ ਤੋਰੇ, ਫਿਰ ਇਹਦੀਆਂ ਭੈੜੀਆਂ ਆਦਤਾਂ ਦੂਰ ਹੁੰਦੀਆਂ। ਹੁਣ ਦਾ ਨਾਚਾ ਹੈ, ਸਖਤ ਨਿਵਾਰ ਹੈ, ਸਿਵ ਕਰ ਨੀਂਦ ਨਾ ਹੋਈ। ਜਿਹੜਾ ਰਾਤ ਦਿਨ ਸੰਦਨ ਮਹੀਨੇ ਦਿਨ ਰਾਤ ਸਤਿਗੁਰਾਂ ਦੀ ਸੇਵਾ 'ਚ ਨੱਚਦਾ, ਜਿਵੇਂ ਭਾਈ ਆਲਮ ਸਿੰਘ ਜੀ ਸੀ ਦਸਮ ਪਾਤਸ਼ਾਹ ਬਹੁਤ ਸੇਵਾ ਕਰਦੇ ਹੁੰਦੇ, ਬੜੇ ਸੂਰਵੀਰ ਸੀ, ਅਤੇ ਮਹਾਰਾਜ ਨੇ ਉਹਨਾਂ ਦਾ ਨਾਂ ਹੀ ਨੱਚਣਾ ਰੱਖਿਆ ਸੀ। ਕਿ ਦੌੜ ਦੌੜ ਭੱਜ ਭੱਜ ਕੇ ਚਾਹ ਚੜ੍ਹ ਜਾਂਦਾ ਸੀ ਜਦੋਂ ਮਹਾਰਾਜ ਦਾ ਦਰਸ਼ਨ ਕਰਨਾ ਹੁਕਮ ਮਿਲਣਾ, ਮਹਾਰਾਜ ਨੇ ਉਹਦਾ ਨਾਂ ਹੀ ਨੱਚਣਾ ਰੱਖ ਦਿੱਤਾ ਸੀ। ਅਤੇ ਤੁਹਾਨੂੰ ਬਹੁਤ ਦੌੜ ਦੌੜ ਕੇ ਸੇਵਾ ਕਰਨਾ, ਉਹਦੇ ਸਾਧੂ ਉਹਨਾਂ ਦੀ ਸੇਵਾ 'ਚ ਨੱਚ ਰਿਹਾ, ਭੱਜ ਭੱਜ ਸੇਵਾ ਕਰ ਰਿਹਾ, ਸੱਚ ਅਤੇ ਝੂਠ ਵਸਤੂ ਦਾ ਨਿਰਣਾ ਕਰਦਾ, ਉਹ ਸਭ ਜਿਹੜੀ ਮਾਇਆ ਪਦਾਰਥ ਦੀ ਇੱਛਾ ਇਹਨੂੰ ਦੂਰ ਕਰਦਾ, ਉਹ ਸ਼ਿਵ ਕਲਿਆਣ ਸਰੂਪੀ ਘਰ ਦੇ ਵਿੱਚ ਨਿਵਾਸ ਕਰਦਾ ਹੈ। ਪਾਤਸ਼ਾਹ ਕਹਿੰਦੇ ਜਿਹੜਾ ਐਸਾ ਗੁਰਮੁਖ ਨੂੰ ਅਵਿਦਿਆ ਰੂਪੀ ਨੀਂਦ ਨਹੀਂ ਹੁੰਦੀ, ਹਰ ਵੇਲੇ ਗਿਆਨ ਜਾਗਰਤ 'ਚ ਰਹਿੰਦਾ ਹੈ। ਸਗਤੀ ਕਰ ਜਗਤ ਸੂਤਾ ਨਾਚਾ ਟਾਪੈ ਅਗਰੋ ਗਾਵੈ ਮਨੋ ਭਗਤ ਨੂੰ ਸਗਤੀ। ਅੱਜ ਇਹਨਾਂ ਸੰਸਾਰੇ ਮਾਇਆ ਦਾ ਘਰ ਹਨ, ਇਹ ਜਿਹੜਾ ਜੀਵੀ 'ਚ ਫਸਿਆ ਅਵਿਦਿਆ ਰੂਪੀ ਨੀਂਦ 'ਚ ਸੁੱਤਾ ਹੋਇਆ ਨੱਚਦਾ ਟੱਪਦਾ ਹੋਰ ਕੀ ਦਵੈਸ਼ ਨੂੰ ਪੈਦਾ ਕਰਨ ਵਾਲੇ ਗੀਤ ਗਾਉਂਦਾ। ਇਸ ਵਾਸਤੇ ਜਿਹੜਾ ਮਨੁੱਖ ਬੰਦਾ ਉਹਦੇ ਕੋਲੋਂ ਕਦੀ ਪਰਮੇਸ਼ਰ ਦੀ ਭਗਤੀ ਹੋ ਹੀ ਨਹੀਂ ਸਕਦੀ, ਉਹਦੀ ਸੁਰਤੀ ਹੋਰ ਪਾਸੇ ਲੱਗੀ ਹੋ। ਸੁਰਨਾ ਵਿਰਤ ਪੱਖ ਕਰਮੀ ਨਾਚੇ ਮੋਨ ਜਨ ਗਿਆਨ ਵਿਚਾਰੀ, ਸੁਰ ਨਾਲ ਦੇਵਤੇ ਦੇ ਮਨੁੱਖ ਆ ਇਹਦੇ ਸਕਾਮ ਕਰਮਾਂ ਦੇ ਕਰਨ ਵਾਲੇ ਹੋ ਕੇ, ਉਹ ਜਿਹੜਾ ਪ੍ਰਵਿਰਤੀ ਪੱਖ ਆ ਇਹਦੇ 'ਚ ਨੱਚਦੇ ਟੱਪਦੇ ਆ। ਦੇਵਤੇ ਅਤੇ ਮਨੁੱਖ ਜਿਹੜੇ ਬਿਰਖ ਅਵਜੀਵਿਕਾ ਦੇ ਪੱਖ ਵਾਲੇ ਵਿਹਾਰਕ ਕੰਮਾਂ ਵਿੱਚ ਨੱਚ ਰਿਹਾ, ਵਿਹਾਰਾਂ ਲਈ ਦੁਨੀਆ ਕਿਵੇਂ ਦੌੜ ਰਹੀ, ਦਿਨ ਰਾਤ ਭੱਜੀ ਫਿਰਦੀ ਕੋਈ ਸਿਮਰਨ ਵਾਸਤੇ ਥੋੜ੍ਹੀ। ਔਰ ਜਿਹੜੇ ਮਹਾਤਮਾ ਜਨ ਉਹ ਨਿਰੰਕਾਰ ਦੇ ਗਿਆਨ ਦਾ ਵਿਚਾਰ ਕਰਦੇ ਹਨ, ਸਿੱਧ ਸਾਧਕ ਲਿਵ ਲਾਗੀ ਨਾਚੇ ਜਿਨ ਗੁਰਮੁਖ ਦੇ ਵਿਚਾਰੇ। ਔਰ ਜਿਹੜੇ ਸਿੱਧਾਂ ਸਾਧਕਾਂ ਦੀ ਲਿਵ ਉਹ ਤਾਂ ਸਿੱਧੀਆਂ 'ਚ ਲੱਗੀ ਹੋਈ ਉੱਥੇ ਨੱਚ ਰਹੀ ਹੈ, ਵਿਧੀਆਂ ਸਿੱਧੀਆਂ ਪ੍ਰਾਪਤ ਕਰਨ ਲਈ ਯਤਨ ਕਰ ਰਿਹਾ। ਔਰ ਜਿਹੜੇ ਗੁਰਮੁਖ ਹਨ ਆਤਮਾ ਨਿਸ਼ਾਨੀ ਦੀ ਬੁੱਧੀ ਵਿਚਾਰ ਕੀਤੀ ਹੈ, ਪਾਤਸ਼ਾਹ ਕਹਿੰਦੇ ਅਸਲੀ ਭੇਦ ਉਹਨਾਂ ਨੇ ਪਾਇਆ ਹੈ, ਉਹ ਇਸ ਭੇਦ ਨੂੰ ਜਾਣਦੇ ਹਨ। ਖੰਡ ਬ੍ਰਹਿਮੰਡ ਤ੍ਰੈ ਗੁਣ ਨਾਚੇ ਜਿਨ ਲਾਗੀ ਹਰ ਲਿਵ ਮਾਰੀ, ਖੰਡਾ ਬ੍ਰਹਿਮੰਡਾਂ ਜਿੰਨੇ ਵੀ ਜੀਵ ਹੈ ਸਤੋ ਗੁਣੀਆਂ ਰਜੋ ਗੁਣੀਆਂ ਤਮੋ ਗੁਣੀਆਂ, ਉਹ ਤਿੰਨਾਂ ਗੁਣਾਂ 'ਚ ਨੱਚ ਰਹੇ। ਲੇਕਿਨ ਕਹਿੰਦੇ ਹੈ ਨਿਰੰਕਾਰ ਜਿਹਨਾਂ ਦੀ ਲਿਵ ਆਪਦੇ ਚਰਨਾਂ 'ਚ ਲੱਗੀ ਹੈ, ਉਹ ਜਿਹੜੇ ਦੁਨਿਆਵੀ ਨਾਚ ਆ ਨਾ ਉਹ ਇਹਨਾਂ ਤੋਂ ਬਾਹਰ ਆ, ਉਹ ਨਹੀਂ ਇਹਨਾਂ ਦੇ ਮਕਰ ਜਾਲ 'ਚ ਫਸ ਗਏ। ਜੀ ਜੰਤ ਸਭੇ ਹੀ ਨਾਚੇ ਨਾਚਿਆ ਕਹਾਣੀ ਸਾਡੀ, ਧੂਹ ਹਮਿਆਂ ਸਥੂਲ ਸਾਰੇ ਜੀ ਜੰਤ ਨੱਚ ਰਹੇ ਟੱਪ ਰਹੇ ਅੰਡਜ ਜੇਰਜ ਸੇਤਜ ਉਤਪਜੇ ਚਾਰੇ ਖਾਣੀਆਂ ਰੂਪੀ ਇਹ ਚਾਰੇ ਖਾਣੀਆਂ ਵੀ ਨੱਚ ਰਹੀਆਂ ਦੇ ਲੋ ਪਸ਼ੂ ਪੰਛੀ ਕੀੜੇ ਮਕੌੜੇ ਬਹਿੰਦੇ ਥੋੜੀਆਂ ਦਿਨ ਰਾਤ ਤੁਰੇ ਫਿਰਦੇ ਜੋ ਤੁਰ ਭਾਗ ਹੈ ਸਹੀ ਨੱਚ ਹੈ ਜਿਹਨੂੰ ਗੁਰਮੁਖ ਸਭ ਦੇ ਬੁਲਾਏ ਪਾਤਸ਼ਾਹ ਕਹਿੰਦੇ ਜਿਹਨਾਂ ਗੁਰਮੁਖਾਂ ਨੇ ਮੁੱਖ ਮੁਖੀ ਸਤੂਰਾਂ ਦੇ ਸ਼ਬਦ ਉਪਦੇਸ਼ ਵਿੱਚ ਆਪਣੀ ਲਿਵਰਤੀ ਲਾਈ ਹੈ ਉਹ ਗੁਰਮੁਖ ਪਿਆਰੇ ਆਪ ਜੀ ਨੂੰ ਪ੍ਰਵਾਨ ਹੁੰਦੇ ਹਨ ਪਾਉਂਦੇ ਹਨ ਜਿਹੜੇ ਆਪ ਜੀ ਨੂੰ ਪਾ ਜਾਂਦੇ ਸਹੀ ਨੱਚ ਉਹਨਾਂ ਦਾ ਨੱਚਣਾ ਸਫਲ ਹੈ ਬਾਕੀ ਤਾਂ ਦੁਨੀਆ ਭਟਕ ਰਹੀ ਹੈ ਇਹ ਭਾਵੇਂ ਸਿਰ ਤੱਕ ਗਿਆਨੀ ਦਿਨ ਭਾਵ ਹੁਕਮ ਮਨਾਏ ਦਰਅਸਲ ਸੱਚੇ ਭਗਤ ਉਹੀ ਤੱਤ ਮੈਂ ਯਥਾਰਥ ਦੇ ਗਿਆਨੀ ਨੇ ਜਿਹਨਾਂ ਨੂੰ ਕਿਰਪਾ ਕਰਕੇ ਪਾਤਸ਼ਾਹ ਜੀ ਆਪਣਾ ਹੁਕਮ ਮਨਾਉਂਦੇ ਹਨ ਕਿਹਾ ਭਗਤ ਸੱਚੇ ਸੋਲੇ ਬੁਲਾਗਾ ਹੈ ਬਿਨ ਸੇਵਾ ਭਗਤ ਨੂੰ ਜਿਹੜਾ ਨਿਰੰਕਾਰ ਦੇ ਸੱਚੇ ਨਾਮ ਦੇ ਸਿਮਰਨ ਬਿਰਤੀ ਦਾ ਲੱਗ ਜਾਣਾ ਅਸਲੀ ਭਗਤੀ ਦਾ ਕਹਿੰਦੇ ਇਹ ਹੀ ਹੈ ਸਤਿਗੁਰ ਸੱਚੇ ਪਾਤਸ਼ਾਹ ਸੇਵਾ ਤੋਂ ਬਿਨਾਂ ਭਗਤੀ ਪ੍ਰਾਪਤ ਨਹੀਂ ਹੁੰਦੀ ਅੱਜ ਸੇਵਾ ਤੋਂ ਅਸੀਂ ਕੰਨੀ ਕਤਰਾਉਂਦੇ ਹਾਂ ਸੇਵਾ ਤੋਂ ਬਿਨਾਂ ਗੱਲ ਬਣਦੀ ਨਹੀਂ ਜੀਵਤ ਮਰਿਆ ਤਾਂ ਸਭ ਦੀ ਵਿਚਾਰਿਆ ਤਾਂ ਸੱਚ ਪਾਵੇ ਕੋਈ ਕਹਿੰਦੇ ਜਦੋਂ ਸਤਿਗੁਰਾਂ ਦੇ ਉਪਦੇਸ਼ ਨੂੰ ਵਿਚਾਰੇ ਕਿ ਜੀਵਤ ਭਾ ਹੰਕਾਰ ਵੱਲੋਂ ਮਰਦਾ ਉਹ ਕਿ ਸੱਚੇ ਨਾਮ ਨੂੰ ਪਾਉਂਦਾ ਮਾਇਆ ਗਿਆ ਤਾਂ ਬਹੁਤ ਲੋਕ ਨੱਚੇ ਕੋਈ ਗੱਲਾਂ ਤਾਂ ਨਹੀਂ ਚੱਲ ਇਹ ਮਾਇਆ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਤਾਂ ਬਹੁਤ ਲੋਕ ਨੱਚ ਟੱਪ ਰਹੇ ਪਰ ਜਿਹੜਾ ਤੱਤ ਵਸਤੂ ਦੀ ਵਿਚਾਰ ਕਰਨ ਵਾਲਾ ਉਹ ਕੋਈ ਬਿਰਲਾ ਹੀ ਪੁਰਖ ਹੈ ਇਸ ਵਾਸਤੇ ਕਹਿੰਦੇ ਆ ਗੁਰਪ੍ਰਸਾਦੀ ਸੋਈ ਜਨ ਪਾਏ ਜਿਨ ਕੋ ਕਿਰਪਾ ਤੁਮਾਰੀ ਉਹ ਗੁਰਮੁਖ ਪਿਆਰੇ ਸਤਿਗੁਰਾਂ ਦੀ ਕਿਰਪਾ ਦੁਆਰਾ ਤੱਤ ਵਸਤੂ ਦੀ ਵਿਚਾਰ ਨੂੰ ਪਾਉਂਦੇ ਹਨ ਜਿਨ੍ਹਾਂ ਉੱਤੇ ਉਸ ਮਾਲਕ ਦੀ ਕਿਰਪਾ ਹੁੰਦੀ ਹੈ ਨਹੀਂ ਤਾਂ ਬਸ ਜਿਵੇਂ ਉਦੋਂ ਖੋਲੀ ਹੈ ਵਿੱਚੋਂ ਲੀਰਾਂ ਨਿਕਲਣ ਸਾਰੀ ਉਮਰ ਘੱਟਾ ਛਾਣਦੇ ਮਰ ਜਾਂਦੇ ਕੋਈ ਗਿਆਨ ਵਿਚਾਰ ਦੀ ਗੱਲ ਪ੍ਰਾਪਤ ਹੀ ਨਹੀਂ ਕਰਦੇ ਇੱਕਦਮ ਸਾਚਾ ਵੀ ਇਸਰਿਆ ਸਭ ਵੇਲਾ ਬਿਰਥ ਜਿਨ੍ਹਾਂ ਦਾ ਇੱਕਦਮ ਸਵਾਸ ਵੀ ਸੱਚਾ ਵਾਹਿਗੁਰੂ ਭੁੱਲ ਜਾਏ ਉਹ ਕਹਿੰਦੇ ਸਮਾਂ ਸਮਝ ਲਓ ਵਿਅਰਥ ਜਾ ਰਿਹਾ ਪਰ ਅਸੀਂ ਕਦਰ ਨਹੀਂ ਕਰਦੇ ਸਵਾਸਾਂ ਦੀ ਜਿਵੇਂ ਮਹਾਂਪੁਰਖ ਸੀਗੇ ਜਦੋਂ ਅੰਤ ਸਮਾਂ ਆਇਆ ਅਤੇ ਸੇਵਕ ਕਹਿਣ ਲੱਗਾ ਮਹਾਰਾਜ ਕੋਈ ਉਪਦੇਸ਼ ਬਖਸ਼ੋ ਮਹਾਂਪੁਰਖ ਕਹਿੰਦੇ ਪਏ ਓਂਕਾਰਾ ਲੈ 100 ਰੁਪਈਆ ਮੇਰੇ ਸਵਾਸ ਥੋੜ੍ਹੇ ਅਮੁੱਲ ਖਰੀਦ ਕੇ ਲਿਆ ਉਹ ਬਾਜ਼ਾਰ 'ਚ ਲੱਗ ਪਿਆ ਘੁੰਮੇ ਮਹਾਰਾਜ 100 ਰੁਪਏ ਸਵਾਸ ਦੇ ਦਿਓ ਕਹਿੰਦੇ ਤੂੰ ਕਮਲਾ ਹੋ ਗਿਆ ਹੈ 100 ਕਹਿੰਦਾ ਹਜ਼ਾਰਾਂ ਲੱਖਾਂ ਕਰੋੜਾਂ ਰੁਪਇਆਂ ਨੂੰ ਵੀ ਸਵਾਸ ਨਹੀਂ ਮਿਲਦਾ ਇੱਕ ਸਵਾਸ ਨਹੀਂ ਮਿਲਦਾ ਨਹੀਂ ਤਾਂ ਅਮੀਰ ਲੋਕਾਂ ਦੇ ਸਵਾਸ ਗਰੀਬਾਂ ਦੇ ਖਰੀਦ ਕੇ ਲੰਮੀ ਉਮਰ ਭੋਗ ਲੈਣ ਘੁੰਮ ਘੁੰਮਾ ਕੇ ਆ ਗਿਆ ਮਹਾਰਾਜ ਕਿਸੇ ਨੇ ਵੀ ਸਵਾਸ ਨਹੀਂ ਦਿੱਤੇ ਕਹਿੰਦੇ ਇਹ ਉਪਦੇਸ਼ ਆ ਵੀ ਸਵਾਸ ਬਹੁਤ ਬੇਕੀਮਤ ਆ ਇਹਨੂੰ ਵਿਅਰਥ ਨਾ ਗੁਆਓ ਇਹਨਾਂ ਨੂੰ ਸੇਵਾ ਸਿਮਰਨ ਚਲਾਓ ਇਸ ਵਾਸਤੇ ਇੱਕ ਸਵਾਸ ਵੀ ਬੜਾ ਕੀਮਤੀ ਹੈ ਸਾਹੇ ਸਾਹੇ ਸਦਾ ਸੰਭਾਲੀ ਹੈ ਆਪੇ ਬਖਸ਼ ਕਰੇ ਰਜਾਏ ਬਖਸੇ ਕਰੇ ਰਜਾਏ ਇਸ ਲਈ ਸਵਾਸ ਸਵਾਸ ਸਾਹ ਸਾਹ ਉਸ ਨਿਰੰਕਾਰ ਉਹਨੂੰ ਸਦਾ ਸੰਭਾਲਣਾ ਚਾਹੀਏ ਉਹਦੇ ਨਾਮ ਨੂੰ ਜਪਣਾ ਚਾਹੀਏ ਪਾਤਸ਼ਾਹ ਕਹਿੰਦੇ ਫਿਰ ਉਹ ਨਿਰੰਕਾਰ ਆਪੇ ਬਖਸ਼ਿਸ਼ ਕਰਕੇ ਰਜਾਏ ਉਹਨਾਂ ਨੂੰ ਤ੍ਰਿਪਤ ਕਰ ਦਿੰਦੇ ਜਿਹੜੇ ਨਾਮ ਜਪਣ ਵਾਲੇ ਆ ਮਨਨ ਸ਼ਾਂਤ ਹੋ ਜਾਂਦਾ ਕੋਈ ਨਾਚਿਆ ਜੋ ਤੁਸੀਂ ਪਾਵਿਆ ਜੇ ਗੁਰਮੁਖ ਸ਼ਬਦ ਵਿਚਾਰ ਜਿਹੜੇ ਗੁਰਮੁਖ ਪਿਆਰੇ ਸਤਿਗੁਰਾਂ ਸ਼ਬਦ ਦੀ ਵਿਚਾਰ ਕਰਦੇ ਹਨ ਪਾਤਸ਼ਾਹ ਕਹਿੰਦੇ ਆਪ ਜੀ ਨੂੰ ਪਾ ਜਾਂਦੇ ਉਹ ਫਿਰ ਪ੍ਰੇਮ ਭਗਤੀ ਦੇ ਵਿੱਚ ਇਹ ਦਿਨ ਰਾਤ ਨੱਚਦੇ ਹਰ ਵੇਲੇ ਸਿਮਰਨ ਦੇ ਵਿੱਚ ਇਹ ਲੱਗੇ ਰਹਿੰਦੇ ਹਨ ਜਿਸ ਨੂੰ ਮਹਾਂਪੁਰਖ ਹੁੰਦੇ ਸੀ ਸੰਤ ਬਾਬਾ ਮਹਿਤਾਬ ਸਿੰਘ ਜੀ ਤਪਸਵੀ ਜੀ ਸ੍ਰੀ ਮਨ ਸੰਤ ਬਾਬਾ ਮਹਾਂਪੁਰਖ ਜਿਹੜੇ ਸਿੰਗੜੀ ਵਾਲੇ ਉਹਨਾਂ ਦੇ ਉਹ ਸੇਵਕ ਸੀ ਅਤੇ ਉਹਨਾਂ ਨੇ ਬੜੀ ਬਾਂਦੀ ਗਾ ਨਦੀ ਦੇ ਕਿਨਾਰੇ ਉੱਥੇ ਕੁਟੀਆ ਬਣਾਈ ਹੋਈ ਸੀ ਅਤੇ ਅੱਠੀ ਪੈਰੀ ਹੋਣੀ ਫਿਰ ਨਗਰ 'ਚ ਆਉਣਾ 2 ਜਾਂ 3 ਘਰਾਂ ਤੋਂ ਆਪਣੀ ਪ੍ਰੀਖਿਆ ਲੈਣੀ ਅਤੇ ਵਾਪਸ ਚਲੇ ਜਾਣਾ ਅਤੇ ਸਾਰਾ ਦਿਨ ਉੱਥੇ ਉਹਨਾਂ ਨੇ ਆਪਣਾ ਜਪ ਤਪ ਕਰਨਾ, ਭਜਨ ਕਰਨਾ। ਦੁਨਿਆਵੀ ਕੋਈ ਪਦਾਰਥਾਂ ਦੀ ਮਾਇਆ ਦੀ ਕੋਈ ਇੱਛਾ ਹੀ ਨਹੀਂ। ਸੰਤ ਬਾਬਾ ਹੀਰਾ ਸਿੰਘ ਜੀ ਸੀ ਸਿੰਗੜੀ ਵਾਲੇ ਮਹਾਂਪੁਰਖ, ਉਹਨਾਂ ਦੇ ਉਹ ਸੇਵਕ ਸੀ। ਇਸ ਵਾਸਤੇ ਉਹਨਾਂ ਦੇ ਗੁਰੂ ਭਾਈ ਗਿਆਨੀ ਲਾਲ ਸਿੰਘ ਜੀ ਸੀ, ਉਹਨੀ ਬੜੇ ਵਿਦਿਆਰਥੀਆਂ ਨੂੰ ਬ੍ਰਹਮ ਵਿੱਦਿਆ ਪੜ੍ਹਾਈ। ਸੋ ਇਸ ਵਾਸਤੇ ਜਿਨ੍ਹਾਂ ਨੂੰ ਇਹ ਨਾਮ ਦਾ ਰਸ ਆ ਜਾਂਦਾ, ਉਹਨਾਂ ਦੀਆਂ ਸਾਰੀਆਂ ਭਾਵਨਾ ਕਲਪਨਾਵਾਂ ਖਤਮ ਹੋ ਜਾਂਦੀਆਂ। ਕਹੋ ਨਾਨਕ ਕਿ ਸਹਿਜ ਸੁੱਖ ਭਾਵ ਹੈ ਜਿਨ ਕੋ ਨਦਰ ਕੁਮਾਰੀ। ਪਾਤਸ਼ਾਹ ਕਹਿੰਦੇ ਉਹ ਫਿਰ ਸਹਿਜ ਇਹ ਨਿਰੰਕਾਰ, ਜਿਨ੍ਹਾਂ ਦੇ ਆਪ ਜੀ ਮਿਹਰ ਦੀ ਨਜ਼ਰ ਕਰ ਦਿੰਦੇ ਹੋ ਨਾ, ਉਹ ਸਹਿਜ ਆਤਮ ਸੁੱਖ ਨੂੰ ਪਾ ਲੈਂਦੇ ਹਨ। ਸੰਤ ਬਾਬਾ ਅਜੀਤ ਸਿੰਘ ਜੀ ਨਸਲਪੁਰ ਵਾਲੇ, ਸੰਤ ਪ੍ਰੀਤਮ ਸਿੰਘ ਮਾਨਖੇੜੀ ਵਾਲੇ, ਪਹਿਲਾਂ ਉਹ ਇਸ ਤਰ੍ਹਾਂ ਜੀਵਨ ਕੋਈ ਵੱਖਰੀ ਕਿਰਿਆ ਵਿੱਚ ਸੀ, ਅਤੇ ਫੌਜ ਵੀ ਰਹਿ ਫਿਰ ਉਹ ਮਹਾਂਪੁਰਖਾਂ ਦੇ ਕੋਲ ਦਰਸ਼ਨ ਹੋਏ, ਅਤੇ ਮਹਾਂਪੁਰਖਾਂ ਨੇ ਵੀ ਉਹਨਾਂ ਦੇ ਜੀਵਨ ਦਾ ਕਾਂਟਾ ਬਦਲ ਦਿੱਤਾ। ਫਿਰ ਉਹਨਾਂ ਨੇ ਆਪਣੇ ਉਹਨਾਂ ਗੁਰੂ ਮਾਨਖੇੜੀ, ਜਿਹੜੀ ਉਹਨਾਂ ਦੀ ਪਿਤਾ ਪੁਰਖੀ ਜ਼ਮੀਨ ਸੀ, ਉੱਥੇ ਹੀ ਗੁਰਦੁਆਰਾ ਸਾਹਿਬ ਸਜਾ ਕੇ ਗੁਰੂ ਕੇ ਨਿਸ਼ਾਨ ਚਲਾਏ, ਅਤੇ ਬਹੁਤ ਅੰਮ੍ਰਿਤ ਪ੍ਰਚਾਰ ਕੀਤੇ। ਅਤੇ ਉਹਨਾਂ ਦੇ ਭਰਾ ਹੁੰਦੇ ਸੀ ਜੀਵਨ ਸਿੰਘ, ਨਿਸ਼ਕਾਮ ਹੋ ਕੇ ਉਹਨਾਂ ਨੇ ਲੰਗਰ ਦੀ ਸੇਵਾ ਨਿਭਾਈ। ਕੋਈ ਕਲਪਨਾ ਨਹੀਂ, ਕੋਈ ਫੁਰਨਾ ਨਹੀਂ, ਕਿਉਂਕਿ ਜਿਨ੍ਹਾਂ ਦੇ ਮਹਾਰਾਜ ਦੀ ਮਿਹਰ ਹੋ ਜਾਂਦੀ, ਨਜ਼ਰ ਹੋ ਜਾਂਦੀ ਹੈ, ਉਹ ਫਿਰ ਗੁਰਮੁਖ ਪਿਆਰੇ ਜਿਹੜੇ ਆਤਮਕ ਸੁੱਖ ਦਾ ਜਿਹੜਾ ਰਸ ਹੈ, ਬਖਸ਼ਿਸ਼ ਹੈ, ਇਹਨੂੰ ਪ੍ਰਾਪਤ ਕਰ ਲੈਂਦੇ ਹਨ। ਗੁਜਰੀ ਮਹਲਾ ਚੌਥਾ ਕਰ ਦੂਜਾ, ਇੱਕ ਉਹ ਓਅੰਕਾਰ ਸਤਿਗੁਰ ਪ੍ਰਸਾਦ, ਹਰ ਬਿਨ ਜੀਰਾ ਰਹਿ ਨਾ ਸਕੈ ਜਿਉ ਬਾਲਕ ਖੀਰ ਆਧਾਰੇ। ਗੁਜਰੀ ਰਾਗ ਵਿੱਚ ਚੌਥੇ ਪਾਤਸ਼ਾਹ ਦੂਸਰੇ ਘਰ ਵਿੱਚ ਕਿਰਪਾ ਕਰਦੇ ਹਨ। ਵਾਹਿਗੁਰੂ ਜੀ ਇੱਕ ਹਨ, ਓਅੰਕਾਰ ਪ੍ਰਕਾਸ਼ ਰੂਪ ਹਨ, ਮੰਗਲ ਸਰੂਪ ਹਨ, ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦੇ ਹਨ। ਵਾਹਿਗੁਰੂ ਜੀ ਸੱਚੇ ਆਨੰਦ ਸਰੂਪ ਹਨ, ਹਰੀ ਦੇ ਨਾਮ ਤੋਂ ਬਿਨਾਂ ਇਹ ਜਿਹੜਾ ਜੀਰਾ ਇਹ ਰਹਿ ਨਹੀਂ ਸਕਦਾ। ਕਿਸ ਤਰ੍ਹਾਂ ਦ੍ਰਿਸ਼ਟਾਂਤ ਦਿੱਤਾ, ਜਿਵੇਂ ਛੋਟਾ ਬੱਚਾ ਜਿਹੜਾ ਨਾ ਉਹ ਖੀਰ ਮੈਨੇ ਦੁੱਧ ਤੋਂ ਬਿਨਾਂ ਨਹੀਂ ਰਹਿ ਸਕਦਾ, ਇਸ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਆ ਉਹ ਬਾਲਕ ਦੁੱਧ ਦੇ ਆਸਰੇ ਰਹਿਣ ਵਾਲਾ ਦੁੱਧ ਵੀ ਨਾ ਜਾ ਸਕਦਾ, ਇਸ ਤਰ੍ਹਾਂ ਨਿਰੰਕਾਰ ਸਾਡਾ ਜਿਹੜਾ ਮਨ ਆ ਉਹ ਆਪ ਜੀ ਤੋਂ ਬਿਨਾਂ ਨਹੀਂ ਰਹਿ ਸਕਦਾ। ਜਿਹੜੇ ਪ੍ਰੇਮ ਲੱਗ ਜਾਂਦਾ ਫਿਰ ਕਾਹਨੂੰ ਟਕਾ ਆਉਂਦਾ, ਇਹ ਤਾਂ ਭੱਜਦਾ ਬੰਦਾ। ਆਗਮ ਗੋਚਰ ਪ੍ਰਭ ਗੁਰਮੁਖ ਪਾਈਏ ਆਪਣੇ ਸਤਿਗੁਰ ਕੈ ਬਿਲਿਹਾਰੀ, ਜਿਵੇਂ ਦੀਵਾ ਬਲਦਾ ਟਿੱਡੀਆਂ ਵੀ ਆਉਂਦੀਆਂ, ਕਿਰਲੀਆਂ ਵੀ ਆਉਂਦੀਆਂ, ਡੱਡੂ ਵੀ ਆਉਂਦੇ ਆ, ਸੱਪ ਵੀ ਆਉਂਦੇ, ਉਹ ਤਾਂ ਇੱਕ ਦੂਜੇ ਨੂੰ ਖਾਣ ਵਾਸਤੇ ਆਉਂਦੇ ਨੇ, ਉਹਨਾਂ ਦੀ ਦੀਵੇ ਦੇ ਲਾਟ ਨਾਲ ਪ੍ਰੀਤੀ ਨਹੀਂ, ਪਰ ਜਿਹੜਾ ਪਤੰਗਾ ਉਹਦੀ ਲਾਟ ਨਾਲ ਪ੍ਰੀਤੀ, ਉਹ ਉੱਤੇ ਸੜ ਕੇ ਆਪਣੀ ਜਾਨ ਕੁਰਬਾਨ ਕਰ ਦਿੰਦਾ। ਜਿਹੜੇ ਪ੍ਰੇਮੀ ਆ ਉਹ ਆਪਣਾ ਆਪ ਕੁਰਬਾਨ ਕਰ ਦਿੰਦੇ ਆ। ਆਗਮ ਉਚਰ ਪ੍ਰਭ ਗੁਰਮੁਖ ਪਾਈਏ ਆਪਣੇ ਸਤਿਗੁਰ ਕੈ ਬਿਲਿਹਾਰੀ, ਮਨ ਕਰਕੇ ਆਗਾਮਿਆ ਇੰਦਰੀਆਂ ਕਰਕੇ ਉਹ ਉਚਰਿਆ ਨਿਰੰਕਾਰ। ਕਹਿੰਦੇ ਫਿਰ ਐਸਾ ਨਿਰੰਕਾਰ ਪਰਮੇਸ਼ਰ ਜਿਹੜਾ ਉਹ ਸਤਿਗੁਰਾਂ ਦੁਆਰਾ ਗੁਰੂ ਦੁਆਰਾ ਪ੍ਰਾਪਤ ਹੁੰਦਾ ਹੈ, ਇਸ ਵਾਸਤੇ ਅਸੀਂ ਆਪਣੇ ਸਤਿਗੁਰਾਂ ਤੋਂ ਸਦਾ ਵਾਸਤੇ ਬਿਲਿਹਾਰੀ ਬਿਲਿਹਾਰ ਜਾਂਦੇ ਹਾਂ। ਮਨ ਦੇ ਹਰ ਕੀਰਤ ਧਰ ਧਰ ਇਹ ਮਨ ਨਿਰੰਕਾਰ ਦੀ ਜਿਹੜੀ ਕੀਰਤੀ ਵਡਿਆਈ ਰੂਪੀ ਤਾਰੀ ਨੌਕਾ ਬੇੜੀ ਹੈ ਨਾ, ਇਹਨੂੰ ਲੈ ਕੇ ਤੁਰਨਾ ਕਰ। ਜਿੱਥੇ ਵੀ ਬੈਠਦਾ ਹਰ ਵੇਲੇ ਗੁਰੂ ਦਾ ਜਸ ਕਰ, ਨਿਰੰਕਾਰ ਦੀ ਮਹਿਮਾ ਕਰ। ਫਿਰ ਨਿਰੰਕਾਰ ਦੇ ਅੱਗੇ ਬੇਨਤੀ ਕਰਦੇ ਹਾਂ, ਗੁਰਮੁਖ ਨਾਮ ਅੰਮ੍ਰਿਤ ਜਲ ਪਾਈਐ ਜਿਨ ਕੋ ਕਿਰਪਾ ਤੁਮਾਰੀ ਰਹੋ, ਜਿਨ ਕੋ ਕਿਰਪਾ ਤੁਮਾਰੀ ਰਹੋ। ਫਿਰ ਪਾਤਸ਼ਾਹ ਕਹਿੰਦੇ ਉਹਨਾਂ ਸਤਿਗੁਰਾਂ ਦੁਆਰਾ ਜਿਹੜਾ ਨਾਮ ਰੂਪੀ ਅੰਮ੍ਰਿਤ ਜਲ ਪ੍ਰਾਪਤ ਹੁੰਦਾ, ਜਿਨ੍ਹਾਂ 'ਤੇ ਆਪ ਕਿਰਪਾ ਕਰਦੇ ਹੋ, ਕਿਰਪਾ ਦ੍ਰਿਸ਼ਟੀ ਕਰਦੇ ਹੋ, ਉਹਨਾਂ ਨੂੰ ਇਹ ਦਾਤ ਮਿਲਦੀ ਹੈ। ਜਿਵੇਂ ਕਲਗੀਧਰ ਪਾਤਸ਼ਾਹ ਨੇ ਖੰਡੇਵਾੜ ਦਾ ਅੰਮ੍ਰਿਤ ਆਪਣੇ ਖਾਲਸੇ ਦੀ ਮਿਹਰ ਕਰਕੇ ਬਖਸ਼ਿਸ਼ ਕੀਤਾ, ਪਰ ਜੇ ਅਸੀਂ ਉਸ ਅੰਮ੍ਰਿਤ ਨੂੰ ਤਿਆਗ

0: ਉਹਦਾ ਗੰਦ ਖਾ ਰਿਹਾ, ਚਾਹੇ ਉਹ ਮਾਇਆਧਾਰੀ ਵੀ ਹੈ ਫਿਰ ਵੀ ਉਹ ਮਲ ਭਗ ਅਥਵਾ ਕਾਂ ਵਾਂਗੂ ਅਥਵਾ ਸੂਰ ਵਾਂਗੂ ਉਹ ਗੰਦ ਹੀ ਭਖਦਾ। ਸੰਤ ਜਨਾਂ ਕੀ ਨਿੰਦਾ ਵਿਆਪੇ ਨਾ ਉਰਵਾਰ ਨਾ ਪਰ, ਜਿਹੜੇ ਸੰਤ ਜਨ ਮਹਾਤਮਾ ਉਹਨਾਂ ਨਿੰਦਿਆ 'ਚ ਵਿਆਪੇ ਲੱਗਣ ਕਰਕੇ ਉਹ ਜਿਹੜੇ ਇਹੋ ਜਿਹੇ ਬੰਦੇ ਨਾ ਇਸ ਲੋਕ ਸੁੱਖ ਆ ਨਾ ਪਾਰੀ ਪਰਲੋਕ ਸੁੱਖ ਆ, ਭਟਕਦੇ ਹੀ ਰਹਿੰਦੇ ਆ। ਇਹੋ ਪਰਪੰਚ ਖੇਲ ਕੀਆ ਸਭ ਕਰਤਾ ਹੈ ਹਰ ਕਰਤਾ ਹੈ ਸਭ ਕਲ ਤਾਰੀ। ਇਹ ਜਿੰਨਾ ਵੀ ਸੰਸਾਰ ਹੈ ਮਾਇਆ ਦਾ ਖੇਲ ਕਰਤੇ ਪੁਰਖ ਨਿਰੰਕਾਰ ਨੇ ਆਪੇ ਪਾਤਸ਼ਾਹ ਕਹਿੰਦੇ ਕੀਤਾ ਹੋਇਆ ਅਤੇ ਆਪ ਹੀ ਨਿਰੰਕਾਰ ਕਰਤੇ ਨੇ ਸਾਰਿਆਂ ਵਿੱਚ ਆਪਣੀ ਕਲਮ ਨੇ ਕਲਾ ਸ਼ਕਤੀ ਧਾਰੀ ਹੋਈ। ਹਰ ਇੱਕ ਉਹ ਸੂਤ ਵਰਤਾ ਯੁਗ ਅੰਤਰ ਸੂਤ ਖਿੰਚਿਆ ਗੰਗਾਰ। ਇੱਕ ਨਿਰੰਕਾਰ ਦੀ ਸੂਤ ਸੱਤਾ ਜਿਹੜੀ ਹੈ ਉਹ ਸਾਰੇ ਸੰਸਾਰ 'ਚ ਵਰਤ ਰਹੀ ਹੈ। ਜਦੋਂ ਕਹਿੰਦੇ ਉਹ ਸੂਤ ਸੂਤ ਮੈਨੇ ਇਹ ਚੇਤਨ ਸਤਾ ਨੂੰ ਖਿੱਚ ਲੈਂਦਾ ਫਿਰ ਉਹ ਇਕੱਲਾ ਨਿਰਗੁਣ ਬ੍ਰਹਮੇ ਰਹਿ ਜਾਂਦਾ। ਰਸਨ ਰਸਨ ਰਸ ਗਾਵ ਹੈ ਹਰ ਗੁਣ ਰਸਨ ਹਰ ਰਸ ਧਾਰੀ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਆਪਣੀ ਰਸਨਾ ਜ਼ੁਬਾਨ ਦੇ ਨਾਲ ਪਰਮਾਤਮਾ ਦੇ ਨਾਮ ਰਸ ਨੂੰ ਗਾਉਂਦੇ ਹੈ, ਨਾਮ ਰਸ ਵਿੱਚ ਰਸਨਾ ਧਾਰੀ ਹੋਈ ਉਹ ਗੁਰੂ ਪੈਰੇ ਸੰਸਾਰ ਕਰਾ ਸੰਤੋਂ, ਫਿਰ ਨਿਰਸ ਹੋ ਕੇ ਅਰਸ ਪ੍ਰੇਮ ਨਾਲ ਨਿਰੰਕਾਰ ਪਰਮੇਸ਼ਰ ਦੇ ਗੁਣ ਗਾਉਂਦੇ ਹਨ, ਉਹਦੇ ਗੁਣਾਂ ਨੂੰ ਗਾਉਂਦੇ ਹਨ। ਨਾਨਕ ਹਰ ਬਿਨ ਅਵਰਨਾ ਮਾਗੋ ਹਰ ਰਸ ਪ੍ਰੀਤ ਵਿਆਰ। ਪਾਤਸ਼ਾਹ ਫਰਮਾਉਂਦੇ ਹਨ ਨਿਰੰਕਾਰ ਦੇ ਨਾਮ ਤੋਂ ਬਿਨਾਂ ਅਸੀਂ ਹੋਰ ਕੁਝ ਵੀ ਨਹੀਂ ਮੰਗਦੇ, ਕਿਉਂ ਨਾਮ ਨੂੰ ਵੱਡੀ ਤੋਂ ਕੋਈ ਦਾਤ ਹੈ ਹੀ ਨਹੀਂ। ਇਸ ਕਰਕੇ ਹੀ ਨਿਰੰਕਾਰ ਪਰਮੇਸ਼ਰ ਕਿਰਪਾ ਕਰਕੇ ਸਾਨੂੰ ਨਾਮ ਰਸ ਦੀ ਜਿਹੜੀ ਪ੍ਰੀਤੀ ਹੈ ਇਹ ਬੜੀ ਪਿਆਰੀ ਲੱਗ ਰਹੀ ਹੈ, ਕਿਰਪਾ ਕਰਕੇ ਸਾਨੂੰ ਆਪਣੇ ਨਾਮ ਦਾ ਜਿਹੜਾ ਰਸ ਆ ਉਹ ਬਖਸ਼ਿਸ਼ ਕਰ ਦੇਣਾ ਕਰੋ। ਗੁਜਰੀ ਮਹਲਾ ਪੰਜਵਾਂ ਗੱਲ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਜਰਿਆ ਰਾਗ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੂਸਰੇ ਘਰ 'ਚ ਕਿਰਪਾ ਕਰਦੇ ਹਨ। ਵਾਹਿਗੁਰੂ ਜੀ ਇੱਕ ਹਨ, ਓਅੰਕਾਰ ਮੰਗਲ ਸਰੂਪ ਹਨ, ਪ੍ਰਕਾਸ਼ ਰੂਪ ਅਦਵੈਤ ਸਰੂਪ, ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ। ਨਿਰੰਕਾਰ ਨੂੰ ਸਰਵ ਰੂਪ ਵਿੱਚ ਵਰਣਨ ਕਰਨਗੇ ਅਤੇ ਬੇਨਤੀ ਕਰਨ ਦੀ ਸਮੱਤ ਦਿੰਦੇ ਹਨ। ਰਾਜਨ ਮਹਿ ਤੂੰ ਰਾਜਾ ਕਹੀ ਹੈ ਭੂਮਨ ਮਹਿ ਭੂਮਿ। ਇਹ ਨਿਰੰਕਾਰ ਰਾਜਿਆਂ 'ਚੋਂ ਤੁਸੀਂ ਵੱਡੇ ਰਾਜੇ ਕਹੇ ਜਾਂਦੇ ਹੋ ਭੂਮਨ। ਜਿਹੜੇ ਜ਼ਿਮੀਂਦਾਰ ਵੱਡੇ ਵੱਡੇ ਕਹਾਉਂਦੇ ਆ ਉਹਨਾਂ 'ਚ ਬਹੁਤ ਵੱਡੇ ਜ਼ਿਮੀਂਦਾਰ ਹੋ। ਠਾਕਰ ਮੈਂ ਠਗਰਾਈ ਤੇਰੀ ਘੁੰਮਣ ਸਿਰ ਘੁੰਮ। ਫਿਰ ਪਾਤਸ਼ਾਹ ਸਾਰੇ ਠਾਕਰਾਂ 'ਚੋਂ ਤੁਹਾਡੀ ਜਿਹੜੀ ਠਕਰਾਈ ਮਾਲਕੀ ਆ ਨਾ ਉਹ ਵੱਡੀ ਹੈ। ਠਾਕਰ ਜਿਹੜੇ ਰਾਜਪੂਤ ਲੋਕ ਉਹਨਾਂ ਦੀ ਸੰਗਿਆ, ਠਾਕਰ ਸੰਗਿਆ 'ਚੋਂ ਆਪਣੀ ਠਗਰਾਈ ਜਿਹੜੀ ਪ੍ਰਭੂ ਸੱਤਾ ਪ੍ਰਧਾਨਤਾ ਹੈ ਸਰਦਾਰੀ ਵੱਡੀ। ਇਸ ਵਾਸਤੇ ਹੀ ਨਿਰੰਕਾਰ ਜਾਤਾਂ 'ਚੋਂ ਤੇਰੀ ਜਾਤ ਵੱਡੀ, ਕੌਮਾਂ 'ਚੋਂ ਤੁਸੀਂ ਸਰਤਾਜ ਤੇਰੀ ਕੌਮ ਸਭ ਨੂੰ ਵੱਡੀ। ਪਿਤਾ ਮੇਰੋ ਵੱਡੋ ਤਨੀ ਅਗਮਾ ਉਸ ਤਤਵਨ ਕਿਰੀ ਜੈ ਕਰਦੇ। ਕਿ ਮੇਰੇ ਪਿਤਾ ਸਰੂਪੀ ਸਤਿਗੁਰੂ ਤੁਸੀਂ ਅਗਮ ਧਨੀ ਹੋਰ ਇਹ ਕਰਦੇ ਗੁਰ ਆਪ ਦੀ ਕਵਨ ਮੈਨੇ ਕਿਹੜੀ ਉਸਤਤ ਕਰੀਏ, ਕੋਈ ਪੱਖ ਵੀ ਅਧੂਰਾ ਨਹੀਂ ਸਾਰੇ ਸੰਪੂਰਨ ਨੇ। ਵੇਖ ਰਹੇ ਬਿਸਮਾ ਰਹਾਓ ਆਪ ਜੀ ਦੇ ਪਵਿੱਤਰ ਕੌਤਕਾਂ ਨੂੰ ਦੇਖ ਕੇ ਬਿਸਮਾ ਮੈਨੇ ਪਾਤਸ਼ਾਹ ਬੜੇ ਅਸਚਰਜ ਹੋ ਰਹੇ ਹਨ, ਹੈਰਾਨਗੀ ਹੋ ਜਾਂਦੀ ਹੈ ਕੈਸੇ ਕੈਸੇ ਪੌਤਕ ਕਰਦੇ। ਦਸ ਪਾਤਸ਼ਾਹ ਦਾ ਜੀਵਨ ਬਰਦਾਨ ਪੜ੍ਹੀਏ, ਸੂਰਬੀਰਤਾ ਲਾ ਪੜ੍ਹ ਲਓ, ਉਹਨਾਂ ਦੀ ਬਾਣੀ ਬ੍ਰਹਮ ਗਿਆਨ ਵਾਲਾ ਲੈ ਲਓ, ਪ੍ਰੇਮਾ ਭਗਤੀ ਕੁਰਬਾਨੀ ਵਾਲਾ ਪੱਖ ਲੈ ਲਓ, ਕੋਈ ਪੱਖ ਲੈ ਲਓ ਹਰ ਪਾਸੇ ਸੰਪੂਰਨ। ਸੁਖੀਆਂ ਨੇ ਮੈਂ ਸੁਖੀ ਆ ਤੂੰ ਕਹੀ ਹੈ ਦਾਤਨ ਫਿਰ ਦਾਤਾ। ਇਹ ਪਾਤਸ਼ਾਹ ਕਈ ਬੰਦੇ ਆਪਣੇ ਕਹਿੰਦੇ ਅਸੀਂ ਬੜੇ ਸੁਖੀ, ਕਹਿੰਦੇ ਸੁਖੀਆਂ 'ਚੋਂ ਤੂੰ ਸਭ ਨੂੰ ਵੱਡਾ ਸੁਖੀ ਕਿਹਾ ਜਾਂਦਾ, ਤੈਨੂੰ ਤਾਂ ਦੁੱਖ ਕੋਈ ਹੈ ਹੀ ਦਾਤਿਆਂ 'ਚੋਂ। ਚਿਰ ਮੈਨੇ ਸ਼੍ਰੋਮਣੀ ਦਾਤੇ ਆਪ ਜੀ ਕਹੇ ਜਾਂਦੇ ਹੋ, ਤੇਜੇ ਨੂੰ ਮੈਂ ਤੇਜਵੰਸ਼ੀ ਕਹੀ ਹੈ, ਰਸੀਆਂ ਨੂੰ ਮੈਂ ਰਾਤਾ, ਜਿਹੜੇ ਤੇਜ ਵਾਲੇ ਹਨ ਉਹਨਾਂ 'ਚੋਂ ਬਹੁਤ ਵੱਡੇ ਤੇਜਵੰਸ਼ੀ। ਤੁਹਾਡੇ ਨਾਲ ਬਰਾਬਰ ਤੇਜ ਪ੍ਰਤਾਪ ਕਿਹਦਾ, ਕਿਸੇ ਦਾ ਵੀ ਨਹੀਂ, ਸਭ ਨੂੰ ਵੱਡੇ ਤੇਜ ਪ੍ਰਤਾਪ ਵਾਲੇ ਕਹਾ ਰਹੇ। اور رسیا ہو کے رسیاں میں چراتا، سارے ملے ہوئے ہو۔ سورن میں سورا توں کہی ہے، پوگن میں پوگی، جننے بھی سور میں بڑے بڑے ہیں سب نو بڑے سور میں ہیں، دسویں پادشاہ چھویں پادشاہ، اتنا بڑا سورما کون ہے؟ اس واسطے سور میں کہے جاندے پوگیاں وچ بڑے پوگی، گرہستن میں تو بڑو گرہستی، جوگن میں جو گرہستیاں جو بڑے گرہستی، کرشن روپ ہو رہے ہیں جوگیاں جو بڑے جوگی، تسی شیو روپ ہو رہے ہو۔ کرتن میں تو کرتا کہی ہے، آچارن میں آچاری، کرتیاں ہی تھی بڑے کرتے کہے جاندے ہو، آچارن کرتباں دے کرن والیاں چ جنہاں نوں کار تو بڑے آچاری، سریشٹ کرتباں دے کرن والے کہے جاندے ہو، ساہن میں تو سچا ساہا، باپارن میں باپاری، ساہن شاہوکاراں جی میں نرسی پگ دی ہنڈی تارن کر کے، شاہوکاراں چوں بڑے شاہوکار ہو، وپاریاں چوں بڑے تسی، ساول شاہ وپاری بن جاندے ہو، دربار میں تیرو دربار آ سرن پالک پالن ٹیکا، ساریاں درباراں چوں آپ دا دربار بہت وڈا، یہ نرنکار جنے بھی تہاڈی شرن چاہندے آ انہاں دی پالنا کرن والے ہو، انہاں ساریاں چوں ٹیکا میں نے شرومنی ہے۔ جویں ہن رنگ جیب نے قرآن دی کہایت ادارت پوچھیا، 1800 ودوان کے تو صحیح ارتھ نہ ہوئے، بھائی نند لال جی نے صحیح ارتھ کیتا، کہنے لگے انہوں نے ہر کسی مسلمان کیوں نہیں بنایا، کہ ہوں بڑا اوکھا سی، بہادر شاہ نے وہی مستر تھا سی، وہ کہندے بھی بھائی یہ آ یہ سوال آ پتا ہی ہے تم، میں کوئی مدد کر سکتا جی تھوڑی رکھا کر سکتے، وہ تن تن صاحب شری گرو گوبند سنگھ صاحب ہے شری آنندپور صاحب، اتنے پہنچا دینا، کہندے ٹھیک، اتنے پہنچا دیتا، بھوک لگی حلوائی دکان سے وہ جی کھان لئی، جا رہا سی کہ کس طرح مہاراج ملا گا کیں ہوئے کیں درشن ہو گئے۔ مہاراج سچے پاتشاہ اس ویلے باہر گھوڑے سوار ہو کے جا رہے سی کہ مارے تھوڑے جی بابا ادھر موڑ لیں، کہنے لگے نند لال ایتھے مٹھیائی کھان لگا، گرو نانک صاحب کے لنگر کی کیڑی کمی ہے، اس واسطے آ جا پائی، ہوں تینوں اتنے جمع کا بھی پیر ہے، اس کر کے پھر وہ مہاراج ایسے ہے جڑا بھی انہیں شرم چاہ جاندا ہے تو یہ وہی پالنا کرنے والے ہے، سارے ٹیکا میں نے شرومنی ہیں، لکھمی کہ گنی نہ جائے گانا سکو سیکا، تیری جڑی لکشمی مایا انہوں نہیں کوئی گن سکتا، تیری سیکا جڑی تیری حکومت ہے نا پوری مہمان بھی نہیں کوئی گن سکتا، اور جڑی وہ دھاتو اتنے لگی ہوں راجے کی موڑ ہوں انہوں سکا کہندے نا، جنہوں پھر روپیہ بھی کہہ دیں، جنہوں دھاتو جی کہنے لگے مارا گدی تو اِسی سیوک نو دیتی، اِسی بھی تھوڑے صاحب جاتے، مارا کہتے جی تینوں گدی دیں، کہ مایا دے گپے کھلے ہوں، مارے نے چاندی کے روپئے چھوٹے، کہنے لگا کہنے لگا جوں کہنے لگا مکنے ہی نہ، وہ کالک لگ لگ کے کھا جائے کدی چہرے کدی ہاتھ پکڑے، مارا کہتے چہرہ دے لا چیز ہے مارا کالک، کہتے بس داتو مایا کا موہ جڑا نا منہ سر کالا ہی کرتا ہوں، بھجن کریا کرو، نامن میں تیرو پرم نما گیانن میں گیان، یہ نرنکار سارے نام جو تا نام بڑا ہے، گیانیاں جو تھی بہت بڑے گیانی، مہاراج کی رچنا گربانی پڑھو، مہاراج کے گیان اگے سب کے گیان تن فکے ہو جاندے، جوگتن میں تیری پرب جوگتا اس نانن میں ہے سنانی، یہ نرنکار جوگتن آج کے دلیل باز ہے نا کئی بڑی گلان کرتے انہوں نے تیری جوگتا دلیل بڑی ہے، اور جڑے اشنانیا کے وچوں تو بڑا اشنانی ہے، سدھ نمیں تیری پرب سدھا کرم سر کرم، یہ نرنکار 84 جڑے سدھ آ انہوں چو تیری سدھی مہان ہے، تو سدھا نے سدھیاں دکھا کے بھرماؤندے سی تے مہاراج نے ساری نے سدھیاں فیل کر دتیاں، کرم جڑی کرم کانڈی ہے انہوں کے سر کرم شرومنی کرم مریادا نو کرن والے تسی ہو، کرم کرپا دے کرن والوں ਤੇਰ ਕਰਮ ਸ਼੍ਰੋਮਣੀ ਸਭ ਨੂੰ ਵੱਡੀ ਕਿਰਪਾ ਕਰਨ ਵਾਲੇ ਤੁਸੀਂ ਨੇ, ਜਿਵੇਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਰੇ ਹਿੰਦੁਸਤਾਨ ਤੇ ਕਿਰਪਾ ਕਰਕੇ ਆਪਣਾ ਬਲੀਦਾਨ ਦੇ ਕੇ ਇਹਨਾਂ ਦਾ ਧਰਮ ਬਚਾਇਆ। ਐਡੀ ਵੱਡੀ ਕਿਰਪਾ ਕੌਣ ਕਰ ਸਕਦਾ, ਪਰ ਕਿਰਤਗਣ ਬਣ ਗਏ ਆ, ਜਾਣਦੇ ਨਹੀਂ। ਆ ਗਿਆ ਮੈਂ ਤੇਰੀ ਤਰਫ, ਆ ਗਿਆ ਹੁਕਮ ਨੂੰ ਸਿਰ ਹੁਕਮ, ਇਹਨਾਂ ਕੁ ਤੇਰੀ ਆ ਗਿਆ ਚੋਂ ਜਿੰਨੀਆਂ ਵੀ ਆ ਗਿਆ, ਤੇਰੀ ਆ ਗਿਆ ਬੜੀ ਮਹਾਨ ਬਲ ਵਾਲੀ ਹੈ, ਔਰ ਹੁਕਮ ਦੇ ਕਰਨ ਵਾਲੇ ਜਿੰਨੇ ਆ ਰਾਜੇ ਮਹਾਰਾਜੇ ਉਹਨਾਂ ਦੇ ਸਿਰ ਤੇ ਵੀ ਆਪ ਦਾ ਹੁਕਮ ਚੱਲ ਰਿਹਾ। ਜੋ ਬਲਾਵ ਹੈ ਤੂੰ ਬੁਲ ਹੈ ਸਵਾਮੀ ਕੁਦਰਤ ਨੂੰ ਮਾਰੇ, ਇਹ ਮਾਲਕ ਜਿਵੇਂ ਤੁਸੀਂ ਬੁਲਾਉਂਦੇ ਅਸੀਂ ਉਨੇ ਬਚਨ ਕਰ ਰਹੇ ਹਾਂ, ਨਹੀਂ ਤਾਂ ਸਾਡੇ ਚ ਕਹਿੰਦੇ ਬੋਲਣ ਦੀ ਕਿਹੜੀ ਕੁਦਰਤ, ਕਿਹੜੀ ਸ਼ਕਤੀ ਆ, ਇਹ ਵੀ ਤੇਰੀ ਸ਼ਕਤੀ ਨਾਲ ਰਸਨਾ ਬੋਲ ਰਹੀ ਆ, ਤੂੰ ਕਿਰਪਾ ਨਾ ਕਰੇ ਤੇ ਰਸਨਾ ਵੀ ਮਾਸ ਦਾ ਟੁਕੜਾ ਹੀ ਆ। ਸਾਧ ਸੰਗ ਨਾਨਕ ਜਸ ਗਾਇਆ ਜੋ ਪ੍ਰਭ ਕੀ ਅਧਿਕਾਰੀ। ਪਾਤਸ਼ਾਹ ਕਹਿੰਦੇ ਹਨ ਤੇ ਨਿਰੰਕਾਰ, ਤੁਹਾਡੀ ਜਿਹੜੀ ਪਿਆਰੀ ਸਾਧ ਸੰਗਤ, ਵੱਡੀ ਪਿਆਰੀ ਸੰਗਤ, ਉਹਦੇ ਨਾਲ ਮਿਲ ਕੇ ਅਸੀਂ ਤੇਰਾ ਜਸ ਗਾਇਆ। ਜਸ ਮੁਕਾਉਣ ਵਾਸਤੇ ਨਹੀਂ, ਜਸ ਗਾਈਦਾ ਹੈਗਾ ਆਪਣੇ ਭਲੇ ਵਾਸਤੇ, ਇਸ ਕਰਕੇ ਅਸੀਂ ਤੇਰਾ ਜਸ ਗਾਇਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
1: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

تیرے در سے نور ملتا ہے، غم دلوں کو سرور ملتا ہے، جو تیرے در پہ آ جائے اسے کچھ نہ کچھ تو ضرور ملتا ہے۔ حضور انور، سرور کائنات، والی کل عالم، شاہ شہنشاہ، راز آن راز، پان آن پان، راجیاں دے راجے، سورجاں دے سورج، پان سورج نو کہندے نے، گرو گوبند سنگھ صاحب مہاراج پرماتما دی صفت وچ کہہ رہے ہیں راز آن راز، پان آن پان، صاحب شری گرو گرنتھ صاحب مہاراج دی نگی گود وچ جڑ بیٹھے گرو سوارے خالصہ جی، آؤ سب تو پہلا رسنا کریے پوتر۔ ایک ودوان سجن دو لینا لکھتا ہے، مان سونے نے کیتا سنپ داسی، تیو رتی سنگ رہائے جکھ پیڑا، کوڑی ویل کریلے دی پھڑ دے وے، ونا پھلنا تو روہی دا رکھ پیڑا، چنتا چکھا برابن کہن سیانے، سارے دکھاں تو ہمیں دا دکھ پیڑا، بنا عدل انصاف دے سرکار نی، دیا دھرم تو بنا اے منکھ پیڑا، جڑا واہگرو شبد نہ کہے پنچھی، بنا نام تو بندے دا مکھ پیڑا، نام کہت گوبند کا سوچی پئی رسنا، اے رسنا تو امرسر آچ رہی تیری پیاس نہ جائے، پیاس نہ جائے ہورت کتا ہے جچر ہر رس پلے نہ پائے۔ اس لیے آؤ رسنے کرو پوتر، بڑے ادب ستکار نال ستگوراں نوں سیس نوا کے، پنچ دے والی مرد گمڑے، صاحب کمال، وازاں والے، تازاں والے، شاہ شہنشاہ، صاحب شری گرو گوبند سنگھ صاحب مہاراج دی بخشی ہوئی فتح کرو بلند، گج بج کے آکھو جی واہگرو جی کا خالصہ، واہگرو جی کی فتح۔ میں بینتی کراں کہ گرو گوبند سنگھ صاحب مہاراج نے خالصے نوں کچھ حکم کیتے نے، حکم دے اگے کوئی دلیل نہیں، کوئی اپیل نہیں، کوئی بندہ منکر نہیں، حکم دے اگے کوئی دلیل نہیں، کوئی اپیل نہیں۔ انہاں وچوں ایک حکم اے ہے کہ جدو سکھ سکھ نوں ملے ادو فتح دا نعرہ بلند کرے، اے گرو کا حکم ہے، حکم، اس دے اگے کوئی دلیل اپیل نہیں ہو سکتی۔ حکم ہے کہ سکھاں دا گرو گرو گرنتھ صاحب ہے، گرو گرنتھ صاحب، کوئی دلیل اپیل نہیں اس دے اگے۔ اس لیے گرو کا حکم ہے کہ جدو سکھ سکھ نوں ملے ادو فتح دا آوازہ بلند کرے۔ چلو آپاں نعرہ بھی کہہ دینے ہاں، ویسے نعرہ اسلام دھرم دا شبد ہے، وہ دھرم دے ناں تے جڑا کٹھا کرتے ہیں ہزوم، وہ پھر دھرم دے ناں تے نعرہ لاؤندے نے۔ راضی لوگ آؤ، رہو وچار، میں ادھر نہ جاواں، آ وڈپاگے ہوں جو تن شری گرو گرنتھ صاحب مہاراج کی نگھی گود وچ جڑ بیٹھ کے جگت گرو نانک دیو مہاراج، جنہ پرتھائے صاحب شری گرو ارجن دیو مہاراج جی اپنے مخار بند تو اچارن کر رہے ہیں، میں مورخ کی کیتک بات ہے، میرے ورگے مورکھاں دی کیڑی گل ہے۔ دیکھو گرو صاحب کتنی نمرتا ول جا کے گرو نانک صاحب کی وچار دھارا کی وڈیائی کر رہے ہیں، میں مورخ کی کیتک بات ہے، کوٹ اپرادھی تریا رے گرو نانک، جن سنیا پیکھیا، جنہاں نے گرو نانک دی وچار دھارا نو سن لیا کناں نال، اج بھی میں بےنتی کراں گرو گرنتھ صاحب کی پاون پوتر باڑی ورتمان ہے، ورتمان، یہ کوئی کتھا کہانیاں نہیں، کوئی اتہاس نہیں، اتہاس ہوں جا بیت چکیا سما ہوس دیا کتھا کہانیاں نہیں، گرو گرنتھ صاحب کی پاون پوتر باڑی ورتمان ہے، اج بھی سچ ہے، آن والے سمے بھی سچ ہوے گا، اور جڑا سما بیت چکیا وہ سچ سی، آد سچ، یوگاد سچ ہے، پی سچ، نانک ہوسی پی سچ، ورتمان ہے، اور ہر سمے، ہر جگہ، ہر کھنڈ، ہر برہمنڈ دے وچ گرو گرنتھ صاحب دی پاون پوتر باڑی ورتمان ہے، جتھے مرضی چلے جاؤ ورتمان ہے گرو گرنتھ صاحب دی پاون پوتر باڑی۔ یعنی کہ پچھلے سال مینو آسٹریلیا جان دا موقع ملیا، پوہ دا مہینہ سی، اتھے موسم دی تبدیلی ہے، موسم دی، ایتھے سردی ہے،
ਉੱਥੇ ਅੱਜ ਕੱਲ੍ਹ ਦੇ ਦਿਨਾਂ ਵਿੱਚ ਗਰਮੀ ਸ਼ੁਰੂ ਹੋ ਜਾਂਦੀ ਹੈ। ਮੈਨੂੰ ਗੁਰਦੁਆਰਾ ਸਾਹਿਬ ਬਾਰਾਂ ਮਾਹਾਂ ਦੀ ਪਾਵਨ ਪਵਿੱਤਰ ਬਾਣੀ ਦੇ ਅਰਥ ਕਰਨ ਦਾ ਸਮਾਂ ਦਿੱਤਾ ਗਿਆ ਪ੍ਰਬੰਧਕ ਸੱਜਣਾਂ ਵੱਲੋਂ ਕਥਾ ਕਰਨ ਦਾ, ਅਤੇ ਜਦੋਂ ਪੋਕ ਤੁਖਾਰ ਨਾ ਵਿਆਪੀ ਕੰਠ ਮਿਲਿਆ ਹਰਨਾਓ ਦੀ ਗੱਲ ਆਈ, ਕਿਉਂਕਿ ਗੁਰਬਾਣੀ ਵਰਤਮਾਨ ਹੈ, ਹਰ ਜਗ੍ਹਾ ਸੱਚ ਹੈ ਹਰ ਜਗ੍ਹਾ, ਅਤੇ ਉੱਥੇ ਤੁਖਾਰ ਦੇ ਅਰਥ ਠੰਡ ਵੀ ਨੇ ਅਤੇ ਤੁਖਾਰ ਦੇ ਅਰਥ ਵਿਕਾਰਾਂ ਦੀ ਠੰਡ ਹੈ। ਵਿਕਾਰਾਂ ਦੀ ਠੰਡ, ਉਹ ਵਿਕਾਰਾਂ ਦੀ ਠੰਡ ਮਨੁੱਖ ਨੂੰ ਤੋੜ ਨਹੀਂ ਸਕਦੀ ਜਿਹਦੇ ਗਲੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਹੋਇਆ ਹੈ। ਅਸਾੜ ਤਪੰਦਾ ਇਹਦਾ ਭਾਵ ਵੀ ਹੈ ਵੀ ਵਿਕਾਰਾਂ ਦੀ ਤਪਤ ਉਸ ਮਨੁੱਖ ਦੇ ਨੇੜੇ ਨਹੀਂ ਆ ਸਕਦੀ, ਕਿਉਂਕਿ ਗੁਰਬਾਣੀ ਵਰਤਮਾਨ ਹੈ, ਗੁਰਬਾਣੀ ਸੱਚ ਹੈ, ਔਰ ਗੁਰਬਾਣੀ ਦੀ ਪਾਵਨ ਪਵਿੱਤਰ ਵਿਚਾਰਧਾਰਾ ਨੂੰ ਕੋਈ ਦੁਨੀਆਂ ਦਾ ਮਨੁੱਖ ਕਿਤੇ ਵੀ ਝੁਠਲਾ ਨਹੀਂ ਸਕਦਾ। ਇੱਕ ਆਲ ਵਰਲਡ ਦਾ ਮਹਾਨ ਵਿਦਵਾਨ ਹੋਇਆ ਮਿਸਟਰ ਆਰਨਲ ਟਿਆਨਵੀ, ਜਿਹਨੇ ਤਕਰੀਬਨ 360 ਵਾਰਡ ਧਰਮਾਂ ਦਾ ਰਿਸਰਚ ਕੀਤਾ। ਉਹਨੇ 361 ਵਾਰਡ ਧਾਰਮਿਕ ਗ੍ਰੰਥਾਂ ਨੂੰ ਪੜ੍ਹਿਆ, ਉਹਨਾਂ ਕੌਮਾਂ ਬਾਰੇ ਉਸਨੇ ਬਹੁਤ ਸਾਰਾ ਜਿਹੜਾ ਹੈ ਸਮਝਣ ਦਾ ਕੋਸ਼ਿਸ਼ ਕੀਤੀ ਹੈ। ਔਰ ਇਹ ਮਾਣ ਵਾਲੀ ਗੱਲ ਵੀ ਹੈ ਵੀ ਜਦੋਂ UNO ਨੇ, ਸੰਯੁਕਤ ਰਾਸ਼ਟਰ ਸੰਘ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਇੰਗਲਿਸ਼ ਵਿੱਚ ਟ੍ਰਾਂਸਲੇਸ਼ਨ ਕਰਾਉਣਾ ਚਾਹਿਆ ਤਾਂ ਉਹ ਮਿਸਟਰ ਆਰਨਲ ਟਿਆਨਵੀ ਨੂੰ ਆਖਿਆ ਗਿਆ ਵੀ ਤੂੰ ਗੁਰੂ ਗ੍ਰੰਥ ਸਾਹਿਬ ਦਾ ਇੰਗਲਿਸ਼ ਵਿੱਚ ਟ੍ਰਾਂਸਲੇਸ਼ਨ ਕਰ। ਜੇ ਕੋਈ ਪਹਿਲਾ ਵਰਡ ਵਿੱਚ ਵਿਅਕਤੀ ਹੈ ਜਿਹਨੇ ਗੁਰੂ ਗ੍ਰੰਥ ਸਾਹਿਬ ਦਾ ਇੰਗਲਿਸ਼ ਵਿੱਚ ਟ੍ਰਾਂਸਲੇਸ਼ਨ ਕੀਤਾ ਹੈ ਉਹ ਮਿਸਟਰ ਆਰਨਲ ਟਿਆਨਵੀ ਹੈ। ਉਹ ਮਿਸਟਰ ਆਰਨਲ ਟਿਆਨਵੀ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਇੱਕ ਗੱਲ ਬੜੀ ਕਾਬਲੇ ਤਾਰੀਫ ਕਹਿ ਰਿਹਾ ਹੈ। ਉਹ ਕਹਿੰਦਾ ਦੁਨੀਆਂ ਦੇ ਮੈਂ ਜਿਤਨੇ ਕੁ ਧਾਰਮਿਕ ਗ੍ਰੰਥ ਪੜ੍ਹੇ ਨੇ, 361 ਵਾਰ ਧਰਮ ਨੇ ਦੁਨੀਆਂ ਦੇ ਉੱਤੇ, ਉਹਨਾਂ ਦੇ ਆਪੋ ਆਪਣੇ ਧਾਰਮਿਕ ਗ੍ਰੰਥ ਨੇ, ਮੈਂ ਜਿਤਨੇ ਕੁ ਧਾਰਮਿਕ ਗ੍ਰੰਥਾਂ ਦਾ ਰਿਸਰਚ ਕੀਤਾ ਸਟੱਡੀ ਕੀਤੀ ਹੈ, ਮਿਸਟਰ ਆਰਨਲ ਟਿਆਨਵੀ ਕਹਿੰਦਾ ਹੈ ਉਹਨਾਂ ਦਾ ਜਿਹੜਾ ਭਵਿੱਖ ਹੈ, ਆਉਣ ਵਾਲਾ ਸਮਾਂ ਹੈ ਗਿਆਨ ਵਿਗਿਆਨ ਦੀ ਕਸਵੱਟੀ 'ਤੇ, ਉਹ ਧੁੰਦਲਾ ਹੈ, ਭਾਵ ਉਹ ਝੂਠੇ ਹੋ ਰਹੇ ਨੇ ਵੀ ਜੋ ਕੁਛ ਉਹਨਾਂ ਵਿੱਚ ਲਿਖਿਆ ਹੈ ਉਹਨੂੰ ਅੱਜ ਵਿਗਿਆਨੀ ਸਾਇੰਸਦਾਨ ਜਿਹੜੀਆਂ ਗੱਲਾਂ ਕਹਿ ਰਹੇ ਨੇ ਉਹਨਾਂ ਦੇ ਅੱਗੇ ਉਹ ਧਾਰਮਿਕ ਗ੍ਰੰਥ ਨੇ ਜਿਹੜੇ, ਉਹਨਾਂ ਦਾ ਕਈਆਂ ਹੋਈਆਂ ਗੱਲਾਂ 'ਤੇ ਕੁਐਸਚਨ ਲੱਗ ਰਿਹਾ। ਵਿਗਿਆਨੀਆਂ ਨੇ ਕੁਝ ਹੋਰ ਸਿੱਧ ਕੀਤਾ, ਉਹ ਧਾਰਮਿਕ ਗ੍ਰੰਥ ਕੁਝ ਹੋਰ ਕਹਿ ਰਹੇ ਨੇ। ਉਹਨਾਂ ਵਿੱਚੋਂ ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇ ਦੇਵਾਂ ਕਿ ਇੱਕ ਵਰਡ ਦਾ ਵਿਗਿਆਨੀ ਹੋਇਆ ਈਸਾਈ ਸੀ, ਜਿਹਦਾ ਨਾਂ ਸੀ ਗਲੀਲੀਓ। ਉਸ ਈਸਾਈ ਗਲੀਲੀਓ ਵਿਗਿਆਨੀ ਨੇ ਖੋਜ ਕੀਤੀ ਹੈ ਵੀ ਧਰਤੀ ਗੋਲ ਹੈ, ਇਹ ਘੁੰਮਦੀ ਹੈ, ਪਰ ਬਾਈਬਲ ਵਿੱਚ ਲਿਖਿਆ ਸੀ ਵੀ ਧਰਤੀ ਚਪਟੀ ਹੈ ਅਤੇ ਇੱਕ ਜਗ੍ਹਾ ਖਲੋਤੀ ਹੈ। ਜਦੋਂ ਗਲੀਲੀਓ ਦਾ ਇਹ ਸਿਧਾਂਤ ਹੈ ਵੀ ਧਰਤੀ ਘੁੰਮਦੀ ਹੈ, ਗੋਲ ਹੈ, ਜਦੋਂ ਗਲੀਲੀਓ ਨੇ ਇਹ ਗੱਲ ਦੁਨੀਆਂ ਦੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਈਸਾਈ ਲੋਕ ਇਕੱਠੇ ਹੋ ਗਏ। ਉਹ ਕਹਿੰਦੇ ਬਾਈਬਲ ਵਿੱਚ ਲਿਖਿਆ ਵੀ ਧਰਤੀ ਚਪਟੀ ਹੈ ਔਰ ਇਹ ਖਲੋਤੀ ਹੈ, ਤੂੰ ਬਾਈਬਲ ਤੋਂ ਗਲਤ ਉਲਟ ਗੱਲ ਕਰੇ ਈਸਾਈ ਹੋ ਕੇ, ਇਸ ਲਈ ਤੈਨੂੰ ਜਿਹੜਾ ਹੈ ਉਹ ਸਜ਼ਾ ਦਿੱਤੀ ਜਾਵੇਗੀ ਧਾਰਮਿਕ ਕਾਇਦੇ ਕਾਨੂੰਨਾਂ ਅਨੁਸਾਰ, ਨਹੀਂ ਤਾਂ ਮਾਫ਼ੀ ਮੰਗ। ਬਹੁਗਿਣਤੀ ਸੀ, ਬਹੁਗਿਣਤੀ ਅੱਗੇ ਗਲੀਲੀਓ ਝੁੱਕ ਗਿਆ। ਝੁੱਕਣ ਤੋਂ ਬਾਅਦ ਜਦੋਂ ਉਹ ਖੜਾ ਹੋਇਆ ਉਸਨੇ ਫਿਰ ਸੱਚ ਕਹਿ ਦਿੱਤਾ ਵੀ ਠੀਕ ਹੈ, ਤੁਸੀਂ ਮੈਨੂੰ ਝੁਕਾ ਰਹੇ ਹੋ, ਮੇਰੀ ਆਤਮਾ ਤੋਂ ਝੂਠ ਬੁਲਾ ਰਹੇ ਹੋ ਵੀ ਬਾਈਬਲ ਵਿੱਚ ਲਿਖਿਆ ਵੀ ਧਰਤੀ ਚਪਟੀ ਹੈ। ਮੈਂ ਕਹਿ ਦਿੰਦਾ ਵੀ ਚਪਟੀ ਹੈ ਪਰ ਧਰਤੀ ਗੋਲ ਹੈ, ਇਹ ਘੁੰਮਦੀ ਹੈ। 1995 ਦੇ ਵਿੱਚ ਈਸਾਈਆਂ ਦਾ ਜਿਹੜਾ ਸਭ ਤੋਂ ਵੱਡਾ ਪਾਦਰੀ ਸੀ, ਜੌਨ ਪਾਲ ਸ਼ਾਇਦ ਉਹਦਾ ਨਾਂ ਸੀ, ਉਸਨੇ ਇੱਕ TV 'ਤੇ ਬਿਆਨ ਦਿੱਤਾ, ਰੇਡੀਓ 'ਤੇ ਬਿਆਨ ਦਿੱਤਾ ਵੀ ਧਰਤੀ ਗੋਲ ਹੈ, ਇਹ ਘੁੰਮਦੀ ਹੈ, ਘੁੰਮਦੀ ਹੈ, ਔਰ ਜੋ ਗਲੀਲੀਓ ਨੇ ਕਿਹਾ ਹੈ ਇਹ ਸੱਚ ਹੈ। ਉਸ ਤੋਂ ਬਾਅਦ ਈਸਾਈਆਂ ਨੇ ਜਿਹੜਾ ਉਹ ਪੇਜ ਸੀ ਚਪਟੀ ਵਾਲਾ ਉਹ ਬਾਈਬਲ ਵਿੱਚੋਂ ਕੱਢ ਦਿੱਤਾ ਅਤੇ ਗੋਲ ਵਾਲਾ ਐਡ ਕਰ ਦਿੱਤਾ। ਮੇਰਾ ਉਦਾਹਰਣ ਦੇਣ ਦਾ ਮੀਨਜ਼ ਇਹ ਨਹੀਂ ਵੀ ਕੋਈ ਬਾਈਬਲ ਗਲਤ ਹੈ, ਮੈਂ ਸਿਰਫ ਇਸ ਗੱਲ 'ਤੇ ਕਹਿ ਰਿਹਾ ਵੀ ਜਿਤਨੇ ਦੁਨੀਆਂ ਦੇ ਧਾਰਮਿਕ ਗ੍ਰੰਥ ਨੇ, ਮਿਸਟਰ ਆਰਨਲ ਟਿਆਨਵੀ ਕਹਿੰਦਾ ਉਹਨਾਂ ਦਾ ਜਿਹੜਾ ਭਵਿੱਖ ਹੈ ਗਿਆਨ ਵਿਗਿਆਨ ਦੀ ਕਸਵੱਟੀ 'ਤੇ ਉਹ ਧੁੰਦਲਾ ਹੈ, ਉਹਨਾਂ 'ਤੇ ਕੁਐਸਚਨ ਚਿੰਨ੍ਹ ਲੱਗ ਰਿਹਾ, ਉਹਨਾਂ ਵਿੱਚ ਕੁਝ ਹੋਰ ਲਿਖਿਆ ਹੈ, ਅੱਜ ਵਿਗਿਆਨ ਨੇ ਕੁਝ ਹੋਰ ਸਿੱਧ ਕਰ ਦਿੱਤਾ ਹੈ। ਮਿਸਟਰ ਆਰਨਲ ਟਿਆਨਵੀ ਕਹਿੰਦਾ ਜੋ ਗੁਰੂ ਗ੍ਰੰਥ ਸਾਹਿਬ ਹੈ, ਸਿੱਖਾਂ ਦਾ ਗੁਰੂ ਗੁਰੂ ਗ੍ਰੰਥ ਸਾਹਿਬ, ਇਹਦਾ ਭਵਿੱਖ ਹੈ ਜਿਹੜਾ ਇਹ ਵਰਾਈਟ ਹੈ, ਚਮਕਦਾਰ ਹੈ, ਚਮਕਦਾਰ। ਗੁਰੂ ਗ੍ਰੰਥ ਸਾਹਿਬ ਦੀ ਸੱਚਾਈ ਨੂੰ ਕੋਈ ਦੁਨੀਆਂ ਦਾ ਵਿਗਿਆਨੀ, ਡਾਕਟਰ, ਫਿਲਾਸਫਰ, ਦਾਨ ਸੰਬੰਧ, ਕੋਈ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਵਿਚਾਰਧਾਰਾ ਨੂੰ ਝੁਠਲਾ ਨਹੀਂ ਸਕਦਾ। ਸਾਡੀ ਅਗਿਆਨਤਾ ਥੋੜ੍ਹੀ ਜਿਹੀ ਹੋ ਸਕਦੀ ਹੈ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਅੱਖਰਾਂ ਦੀ ਸਮਝ ਨਾ ਆਵੇ, ਅਸੀਂ ਕੁਝ ਹੋਰ ਸਮਝੀ ਜਾਈਏ, ਪਰ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਵਿਚਾਰਧਾਰਾ ਨੂੰ ਕੋਈ ਦੁਨੀਆਂ ਦਾ ਵਿਗਿਆਨੀ, ਦਾਰਸ਼ਨਿਕ, ਡਾਕਟਰ, ਫਿਲਾਸਫਰ ਕੋਈ ਝੁਠਲਾ ਨਹੀਂ ਸਕਦਾ। ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਵਰਾਈਟ ਚਮਕਦਾਰ ਹੈ, ਸੱਚ ਨਾਲ
ਭਰਪੂਰ ਹੈ, ਭਰਪੂਰ ਹੀ ਸੱਚ ਹੈ। ਇਸ ਲਈ ਆਪ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਵਿਚਾਰਧਾਰਾ ਨਾਲ ਜੁੜ ਬੈਠ ਕੇ ਜਗਤ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਲੜੀਵਾਰ ਇਤਿਹਾਸ ਸਾਡੇ ਜਥੇ ਕੋਲੋਂ ਸਰਵਣ ਕਰਦੇ ਆ ਰਹੇ ਹੋ। ਆਓ, ਕੱਲ ਇਤਿਹਾਸਕ ਲੜੀ ਸਰਵਣ ਕਰ ਰਹੇ ਸੀ ਕਿ ਗੁਰੂ ਨਾਨਕ ਦੇਵ ਮਹਾਰਾਜ 20 ਰੁਪਏ ਲੈ ਕੇ, 20 ਰੁਪਏ ਦਿੱਤੇ ਪਿਤਾ ਕਾਲੂ ਜੀ ਨੇ ਵੀ ਜਾ ਸੌਦਾ ਲੈ ਕੇ ਆ, ਕੋਈ ਦੁਕਾਨਦਾਰੀ ਪਾ ਲੈ 20 ਰੁਪਏ। ਕਈ ਵਾਰੀ ਸਾਡੇ ਮਨਾਂ ਵਿੱਚ ਸ਼ੰਕਾ ਆ ਜਾਂਦੀ ਹੈ ਵੀ ਉਸ ਸਮੇਂ ਕਰੰਸੀ ਕੋਈ ਰੁਪਏ ਨਾ ਸੀ ਕਰੰਸੀ ਦਾ। ਕਈ ਵਾਰੀ ਸਾਨੂੰ ਇਹ ਸਵਾਲ ਆ ਜਾਂਦਾ ਵੀ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਉਸ ਸਮੇਂ ਜਿਹੜੀ ਕਰੰਸੀ ਸੀ ਉਹਦਾ ਨਾਂ ਰੁਪਈਆ ਹੈ ਸੀ ਜਾਂ ਨਹੀਂ ਸੀ। ਮੈਂ ਬੇਨਤੀ ਕਰਾਂ, ਰੂਪਾ ਨਾਂ ਚਾਂਦੀ ਦਾ ਹੈ, ਚਾਂਦੀ ਦਾ। ਅਤੇ ਬੈਠੇ ਨੇ ਸਾਡੇ ਮਾਨਯੋਗ ਪਰਮਾਰ ਸਾਹਿਬ, ਮੈਂ ਇਹਨਾਂ ਨੂੰ ਹੱਸਦਾ ਵੀ ਤੁਸੀਂ ਦੋ ਸਾਮਰਾਜਾਂ ਨੂੰ ਸਮੋਈ ਬੈਠੋ ਆਪਣੇ ਵਿੱਚ। ਇੱਕ ਅੰਗਰੇਜ਼ ਸਾਮਰਾਜ ਹਿੰਦੁਸਤਾਨ ਦੇ ਵਿੱਚ ਜਦੋਂ 47 ਤੋਂ ਪਹਿਲਾਂ ਉਹਨਾਂ ਦਾ ਰਾਜ ਸੀ, ਦੂਜਾ ਹਿੰਦੁਸਤਾਨ ਦਾ ਸਾਮਰਾਜ। ਅੰਗਰੇਜ਼ ਸਾਮਰਾਜ ਦੇ ਵਿੱਚ ਜਿਹੜੇ ਸਿੱਕੇ ਸਨ ਉਹ ਚਾਂਦੀ ਦੇ ਸਨ, ਚਾਂਦੀ ਦੇ ਸਿੱਕੇ। ਉਸ ਤੋਂ ਪਹਿਲਾਂ ਵੀ ਕਰੰਸੀ ਦਾ ਨਾਂ ਕੁਛ ਹੋਰ ਹੋ ਸਕਦਾ, ਪਰ ਹਿੰਦੁਸਤਾਨ ਦੀ ਕਰੰਸੀ ਦੇ ਵਿੱਚ ਚਾਂਦੀ ਹੈ ਜਿਹੜੀ, ਉਹ ਅੱਜ ਵੀ ਹੈ ਅਤੇ ਪੁਰਾਤਨ ਸਮਿਆਂ ਦੇ ਵਿੱਚ ਵੀ ਸੀ। ਇਸ ਲਈ ਚਾਂਦੀ ਨੂੰ ਰੂਪਾ ਆਖਿਆ ਜਾਂਦਾ ਹੈ, ਚਾਂਦੀ ਦਾ ਨਾਂ ਰੂਪਾ ਹੈ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਕਹਿ ਰਹੀ ਹੈ ਕਿ ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖੇ ਸਭ ਕੋਈ। ਕਹਿੰਦੇ ਕਰੰਸੀ ਨੂੰ ਤਾਂ ਹੀ ਖਰਾ ਆਖਿਆ ਜਾਂਦਾ ਜੇ ਉਹਦੇ ਵਿੱਚ ਚਾਂਦੀ ਹੈ, ਚਾਂਦੀ। ਇਸ ਲਈ ਚਾਂਦੀ ਦਾ ਨਾਂ ਰੂਪਾ ਹੈ। ਕੋਈ ਵੀ ਕਰੰਸੀ ਨਾ ਕੁਛ ਹੋਰ ਵੀ ਹੋਵੇ, ਉਹਨੂੰ ਰੂਪਾ ਕਹਿ ਦੇਣਾ, ਰੁਪਈਆ ਕਹਿ ਦੇਣਾ, ਉਹ ਚਾਂਦੀ ਦੀ ਬਦੌਲਤ ਹੈ, ਚਾਂਦੀ ਦੀ ਬਦੌਲਤ। ਹਿੰਦੁਸਤਾਨ ਦੀ ਕਰੰਸੀ ਦੇ ਵਿੱਚ ਸ਼ੁਰੂ ਤੋਂ ਲੈ ਕੇ ਚਾਂਦੀ ਚਲੀ ਆ ਰਹੀ, ਅੱਜ ਵੀ ਚਾਂਦੀ ਹੈ। ਉਹ ਜਿਹੜੀ ਤਾਰ ਹੁੰਦੀ ਹੈ ਨਾ, ਉਹ ਚਾਂਦੀ ਦੀ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਨੇ ਨਾਨਕ ਜੇ ਵਿੱਚ ਰੂਪਾ ਹੋਏ, ਜੇ ਚਾਂਦੀ ਹੈ, ਖਰਾ ਖਰਾ ਆਖਿਆ ਸਭ ਕੋਈ, ਤਾਂ ਹੀ ਉਸ ਕਰੰਸੀ ਨੂੰ ਜਿਹੜਾ ਹੈ ਉਹ ਚੰਗਾ ਆਖਿਆ ਜਾਂਦਾ। ਰਹੋ ਵਿਚਾਰ, 20 ਰੁਪਏ ਲੈ ਕੇ ਗੁਰੂ ਨਾਨਕ ਸਾਹਿਬ ਮਹਾਰਾਜ, ਕਿਉਂਕਿ ਉਸ ਸਮੇਂ ਪਾਕਿਸਤਾਨ ਦੀ ਧਰਤੀ 'ਤੇ 3 ਵੱਡੇ ਸ਼ਹਿਰ ਸਨ। ਇੱਕ ਸੈਦਪੁਰ ਸੀ ਜਿਹਨੂੰ ਐਮਨਾਬਾਦ ਆਖਿਆ ਜਾਂਦਾ ਹੈ, ਦੂਸਰਾ ਸੀ ਚੂੜਕਾਣਾ, ਤੀਸਰਾ ਸੀ ਲਾਹੌਰ। ਨਨਕਾਣਾ ਸਾਹਿਬ ਤੋਂ ਕਿਤੇ ਜਾਈਏ ਤਾਂ ਨੇੜੇ ਜ਼ਿਆਦਾ ਜਿਹੜਾ ਹੈ ਉਹ ਚੂੜਕਾਣੇ ਦੀ ਮੰਡੀ ਪੈਂਦੀ ਹੈ। ਗੁਰੂ ਨਾਨਕ ਦੇਵ ਮਹਾਰਾਜ ਆਪਣੇ ਸਾਥੀ ਮਰਦਾਨੇ ਨੂੰ ਨਾਲ ਲੈ ਕੇ ਜਦੋਂ ਚੂੜਕਾਣੇ ਦੀ ਮੰਡੀ ਵੱਲ ਜਾ ਰਹੇ ਸਨ ਤਾਂ ਰਸਤੇ ਦੇ ਵਿੱਚ ਇੱਕ ਜਗ੍ਹਾ ਕੁਝ ਲੋਕ ਗੁਰੂ ਨਾਨਕ ਸਾਹਿਬ ਨੂੰ ਮਿਲੇ। ਉਹਨਾਂ ਬਾਰੇ ਮੈਂ ਡਿਟੇਲ ਵਿੱਚ ਦੱਸ ਦੇਣਾ ਚਾਹੁੰਦਾ ਕਿ ਦੋ ਤਰ੍ਹਾਂ ਦਾ ਉਹਨਾਂ ਦਾ ਵਿਚਾਰ ਆਉਂਦਾ। ਇਹ ਕਹਿੰਦੇ ਨੇ ਉਹ ਅਬਦਾਲ ਸਨ, ਅਬਦਾਲ ਮੁਸਲਮਾਨ ਧਰਮ ਦੇ ਵਿੱਚ ਉਹ ਸੂਫੀ ਲੋਕ ਨੇ ਜਿਹੜੇ ਰਾਗ 'ਤੇ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ, ਪਰਮੇਸ਼ਰ ਦੀ, ਖੁਦਾ ਦੀ, ਰਾਗ ਦੇ ਉੱਤੇ। ਨਹੀਂ ਤਾਂ ਇਸਲਾਮ ਧਰਮ ਦੇ ਵਿੱਚ ਰਾਗ 'ਤੇ ਮਨਾਹੀ ਹੈ, ਮਨਾਹੀ ਰਾਗ 'ਤੇ। ਧਾਰਮਿਕ ਸਥਾਨਾਂ ਦੇ ਵਿੱਚ ਰਾਗ ਨਹੀਂ ਗਜਾਇਆ ਜਾਂਦਾ, ਮੁਜ਼ਰਿਆਂ ਦੇ ਵਿੱਚ ਰਾਗ ਗੱਜਦਾ, ਕਿਸੇ ਧਾਰਮਿਕ ਸਥਾਨ 'ਤੇ ਰਾਗ ਨਹੀਂ ਵਜਾਇਆ ਜਾਂਦਾ। ਪਰਮਾਤਮਾ ਦੀ ਇਬਾਦਤ ਕਰਨ ਲਈ ਰਾਗ 'ਤੇ ਇਸਲਾਮ ਧਰਮ ਦੇ ਵਿੱਚ ਮਨਾਹੀ ਕੀਤੀ ਗਈ ਹੈ। ਪਰ ਉਹ ਅਬਦਾਲ ਲੋਕ ਸੀ ਜਿਹੜੇ ਉਹ ਰਾਗ ਦੀਆਂ ਧੁਨਾਂ 'ਤੇ ਅੱਲਾ ਦੀ ਸਿਫਤ ਸਲਾਹ ਕਰਦੇ ਸਨ। ਹੋ ਸਕਦਾ ਮੇਰੇ ਨਾਨਕ ਪਾਤਸ਼ਾਹ ਵੀ ਰਾਗ ਦੇ ਉਪਾਸ਼ਕ ਸਨ, ਰਾਗ ਕਰਕੇ ਉਹਨਾਂ ਲੋਕਾਂ ਨਾਲ ਗੁਰੂ ਨਾਨਕ ਸਾਹਿਬ ਦੀ ਸਾਂਝ ਬਣ ਗਈ ਹੋਵੇ। ਜਦੋਂ ਰਾਗ ਵਜਾਉਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਗਿਆਨ ਚਰਚਾ ਹੋਏ, ਉਹਨਾਂ ਨੇ ਆਪਣੀ ਦੁੱਖ ਤਕਲੀਫ ਦੱਸੀ ਕਿ ਅਸੀਂ ਤਾਂ ਕਈ ਦਿਨਾਂ ਤੋਂ ਭੁੱਖੇ ਹਾਂ, ਕਈ ਦਿਨਾਂ ਤੋਂ ਭੁੱਖੇ। ਕਈ ਲੋਕ ਇਤਿਹਾਸਕਾਰ ਲਿਖਦੇ ਨੇ ਵੀ ਅਵਦਾਨ ਲੋਕ ਸਨ ਜਿਹਨਾਂ ਨੂੰ ਗੁਰੂ ਨਾਨਕ ਸਾਹਿਬ ਨੇ ਭੋਜਨ ਛਕਾਇਆ, ਉਹ ਸੂਫੀ ਫਕੀਰ ਸਨ ਔਰ ਰਾਗ ਦੀਆਂ ਧੁਨਾਂ 'ਤੇ ਪਰਮਾਤਮਾ ਦੀ ਇਬਾਦਤ ਕਰਨ ਵਾਲੇ ਸਨ। ਕਈ ਵਿਦਵਾਨਾਂ ਨੇ ਇਹ ਵੀ ਲਿਖਿਆ ਵੀ ਇੱਕ ਸਾਧ ਮੰਡਲੀ ਸੀ, ਉਹਨਾਂ ਦਾ ਆਗੂ ਸੀ ਸੰਤ ਰੇਨ, ਸੰਤ ਰੇਨ। ਕਹਿੰਦੇ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭੋਜਨ ਛਕਾਇਆ। ਕਈ ਤਾਂ ਇਸ ਤੋਂ ਬਹੁਤ ਗਾਹਾਂ ਊਟ ਪਟਾਂਗ ਵੀ ਲਿਖ ਰਹੇ ਨੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਸੰਤ ਰੇਨ ਨੂੰ ਆਪਣਾ ਗੁਰੂ ਵੀ ਧਾਰਨ ਕਰ ਲਿਆ। ਪਰ ਇਹ ਗੱਲ ਗੁਰਮਤ ਦੀ ਕਸਵੱਟੀ ਦੇ ਪੂਰੀ ਨਹੀਂ ਉੱਤਰਦੀ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਕੋਲ ਪੁੱਛੀਏ ਵੀ ਸੱਚੇ ਪਾਤਸ਼ਾਹ ਤੁਹਾਡਾ ਗੁਰੂ ਕੌਣ ਸੀ, ਤੇ ਮੇਰੇ ਨਾਨਕ ਪਾਤਸ਼ਾਹ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕਰਕੇ ਸਾਨੂੰ ਇਹ ਦੱਸ ਰਹੇ ਨੇ, ਪਾਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਛੇਲਾ, ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਦਿਲ ਸ਼ਬਦ ਹੈ ਜਗ ਬੌਰਾਨ। ਹਰੇਕ ਸਵਾਲ ਦਾ ਜਵਾਬ ਹੈ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ ਮਿਲ ਜਾਂਦਾ। ਇੱਕ ਜਗ੍ਹਾ ਸਵਾਲ ਹੈ, ਉਸੇ ਸਵਾਲ ਦਾ ਜਵਾਬ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ ਮਿਲਦਾ, ਹੋਰ ਕਿਤੋਂ ਲੱਭਣ ਦੀ ਲੋੜ ਨਹੀਂ।
ਕਈ ਵਾਰੀ ਸਾਨੂੰ ਗੁਰਬਾਣੀ ਦੇ ਕੋਈ ਕਈ ਵਾਰੀ ਸ਼ੰਕਾ ਆ ਜਾਂਦੀ ਹੈ ਨਾ, ਉਹਦਾ ਸਵਾਲ ਦਾ ਜਵਾਬ ਗੁਰਬਾਣੀ ਵਿੱਚੋਂ ਹੀ ਮਿਲ ਜਾਂਦਾ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਨਾ। ਹਰ ਇੱਕ ਸਵਾਲ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਹੈ। ਮਨੁੱਖਤਾ ਦੀ ਵੀ ਹਰ ਇੱਕ ਜਿਹੜਾ ਹੈ ਮੁਸ਼ਕਲ ਦਾ ਹੱਲ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਆ ਉਹ ਵਿਚਾਰ। ਪਰ ਗੁਰੂ ਨਾਨਕ ਦੇਵ ਮਹਾਰਾਜ ਨੇ ਲੋੜਵੰਦਾਂ ਨੂੰ ਭੋਜਨ ਛਕਾਇਆ, ਉਹ ਬੇਸ਼ੱਕ ਅਵਦਾਲ ਸਨ, ਬੇਸ਼ੱਕ ਉਹ ਕੋਈ ਹੋਰ ਸਨ, ਗੁਰੂ ਨਾਨਕ ਦੇਵ ਮਹਾਰਾਜ ਉਹ 20 ਰੁਪਏ ਦਾ ਰਾਸ਼ਨ ਲੈ ਕੇ ਚੂੜਕਾਣੇ ਦੀ ਮੰਡੀ ਤੋਂ ਆ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਲੰਗਰ ਤਿਆਰ ਕਰਕੇ ਅਤੇ ਉਹਨਾਂ ਲੋੜਵੰਦਾਂ ਨੂੰ ਭੋਜਨ ਛਕਾ ਦਿੱਤਾ। ਜਦੋਂ ਵਾਪਸ ਘਰ ਦੇ ਵਿੱਚ ਆਏ, ਪਿਤਾ ਨੇ ਪੁੱਛਿਆ, ਐ ਪੁੱਤਰ ਸੌਦਾ ਲੈ ਆਏ? ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ, ਪਿਤਾ ਜੀ ਮੈਂ ਸੌਦਾ ਕਰ ਆਇਆ। ਕਿਹੜਾ ਸੌਦਾ ਕਰ ਆਏ? ਹੈਰਾਨ ਹੋ ਕੇ ਪੁੱਛਿਆ, ਵੀ ਮੈਂ ਸੌਦਾ ਲੈਣ ਵਾਸਤੇ ਤੈਨੂੰ ਭੇਜਿਆ ਹੈ, ਤੂੰ ਕਹਿ ਰਿਹਾ ਮੈਂ ਸੌਦਾ ਕਰ ਆਇਆ, ਕਿਹੜਾ ਸੌਦਾ ਕਰ ਆਏ? ਪਿਤਾ ਜੀ ਮੈਂ ਸੱਚਾ ਸੌਦਾ ਕਰ ਆਇਆ, ਸੱਚਾ ਸੌਦਾ। ਅੱਜ ਵੀ ਉਹ ਸੱਚਾ ਸੌਦਾ ਗੁਰਦੁਆਰਾ ਸਾਹਿਬ ਉੱਥੇ ਮੌਜੂਦ ਹੈ। ਦਾਸ ਨੂੰ ਉਸ ਸਥਾਨ ਦੇ ਨਤਮਸਤਕ ਹੋਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਜਿਹੜੀਆਂ ਸੰਗਤਾਂ 47 ਵੇਲੇ ਆ ਗਈਆਂ ਉਸ ਦੇ ਨੇੜੇ ਤੇੜੇ ਰਹਿਣ ਵਾਲੀਆਂ, ਉਹ ਇੱਕ ਇੱਟ ਉੱਥੇ ਲੈ ਕੇ ਆਈਆਂ ਉਹਨਾਂ ਨੇ ਹਰਿਆਣੇ ਦੇ ਵਿੱਚ, ਉਹ ਇੱਟ ਰੱਖ ਕੇ ਸੱਚਾ ਸੌਦਾ ਗੁਰਦੁਆਰਾ ਸਾਹਿਬ ਬਣਾ ਲਿਆ ਹੈ। ਜੁੜੇ ਹੋਏ ਨੇ ਅੱਜ ਵੀ ਉਹ ਸੱਚੇ ਸੌਦੇ ਦੀ ਪਾਵਨ ਪਵਿੱਤਰ ਵਿਚਾਰਧਾਰਾ ਨਾਲ। ਉਹ ਬੇਸ਼ੱਕ ਪਾਕਿਸਤਾਨ ਵਿੱਚ ਰਹਿ ਗਿਆ, ਸਿੱਖਾਤਮਕ ਤੌਰ 'ਤੇ ਉਹ ਸੱਚੇ ਸੌਦੇ ਦੇ ਪਾਵਨ ਪਵਿੱਤਰ ਵਿਚਾਰਧਾਰਾ ਨਾਲ ਅੱਜ ਵੀ ਜੁੜਿਆ। ਆਹ ਗੁਰੂ ਕਾ ਲੰਗਰ ਉਹ ਸੱਚਾ ਸੌਦਾ ਹੈ, ਜਿਹੜਾ ਮੇਰੇ ਨਾਨਕ ਪਾਤਸ਼ਾਹ ਨੇ ਆਪਣੀ ਕਿਰਤ ਕਮਾਈ 20 ਰੁਪਇਆਂ ਵਿੱਚੋਂ ਸੱਚਾ ਸੌਦਾ ਕੀਤਾ, ਉਹ ਸੱਚਾ ਸੌਦਾ ਅੱਜ ਵੀ ਚੱਲ ਰਿਹਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦਾ। ਅਤੇ ਲੱਖਾਂ ਹੀ ਪ੍ਰਾਣੀ ਉਹ ਸੱਚੇ ਸੌਦੇ ਦੀ ਬਦੌਲਤ ਉਹ ਸੱਚੇ ਸੌਦੇ ਨੂੰ ਖਾ ਰਹੇ ਨੇ, ਛੱਕ ਰਹੇ ਨੇ ਗੁਰੂ ਨਾਨਕ ਦੇ ਲੰਗਰ ਨੂੰ। ਅਤੇ ਉਹ ਲੰਗਰ ਕਦੇ ਮੁੱਕਿਆ ਨਹੀਂ, ਜਿਚਰ ਮੋਲ ਨਾ ਥੋੜੀ ਦੋ ਜਿਚਰ ਆਪ ਕਿਰਪਾਲ, ਜਿੰਨਾ ਚਿਰ ਗੁਰੂ ਨਾਨਕ ਦੀ ਬਖਸ਼ਿਸ਼ ਹੈ ਤੇ ਗੁਰੂ ਨਾਨਕ ਦੇ ਅਨਿਆਈ ਗੁਰੂ ਨਾਨਕ ਦੇ ਸਿੱਖ ਉਹ ਗੁਰੂ ਨਾਨਕ ਦੇ 20 ਰੁਪਏ ਦੇ ਸੌਦੇ ਨੂੰ ਸੱਚੇ ਸੌਦੇ ਨੂੰ ਅੱਜ ਬੜੇ ਆਨੰਦ ਨਾਲ ਛੱਕ ਰਹੇ ਨੇ। ਆਹ ਉਹਦਾ ਵਿਚਾਰ। ਪਿਤਾ ਜੀ ਗੁੱਸੇ ਵਿੱਚ ਆ ਗਏ, ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਤਾੜਨਾ ਕੀਤੀ। ਕਈ ਇਤਿਹਾਸਕਾਰ ਕਹਿੰਦੇ ਨੇ ਵੀ ਚਪੇੜ ਵੀ ਮਾਰਿਆ। ਭੈਣ ਨਾਨਕੀ ਕੋਲ ਖਲੋਤੀ ਸੀ, ਭੈਣ ਨਾਨਕੀ ਨੇ ਆਖਿਆ, ਪਿਤਾ ਇਹ ਮੇਰਾ ਵੀਰ ਰੱਬੀ ਰੂਪ ਹੈ, ਇਹਨੂੰ 20 ਛਿੱਲੜਾਂ ਪਿੱਛੇ ਤੂੰ ਮਾਰ ਪਾ ਰਹੀ ਹੈ? ਇਸ ਗੱਲ ਦਾ ਪਤਾ ਚੌਧਰੀ ਰਾਏ ਬਲਾਰ ਨੂੰ ਲੱਗਿਆ। ਚੌਧਰੀ ਰਾਏ ਬਲਾਰ ਨੂੰ, ਚੌਧਰੀ ਰਾਏ ਬਲਾਰ ਉਹ ਪਹਿਲਾ ਸ਼ਖਸ ਹੈ ਇਸਲਾਮ ਧਰਮ ਦਾ ਜਿਹਨੇ ਗੁਰੂ ਨਾਨਕ ਸਾਹਿਬ ਨੂੰ ਪਛਾਣਿਆ, ਜਾਣਿਆ। ਜੇ ਕਿਸੇ ਨੇ ਆਖਿਆ ਵੀ ਇਹ ਖੁਦਾ ਦਾ ਨੂਰ ਹੈ, ਖੁਦਾ ਦਾ ਨੂਰ, ਉਹ ਚੌਧਰੀ ਰਾਏ ਬਲਾਰ ਸੀ। ਉਹ ਮਹਿਤਾ ਕਾਲੂ ਜੀ ਨੂੰ ਆਪਣੇ ਕੋਲ ਸੱਦ ਕੇ ਆਖਣ ਲੱਗਿਆ, ਐ ਪਟਵਾਰੀ ਜੀ, 20 ਰੁਪਈਆਂ ਦੀ ਗੱਲ ਹੈ, ਮੇਰੇ ਤੋਂ ਤੂੰ 20-20 ਤਿੰਨ ਵਾਰੀ ਲੈ ਲੈ, ਤਿੰਨ ਵਾਰੀ ਹੋਰ, ਪਰ ਇਹ ਖੁਦਾ ਦਾ ਨੂਰ ਹੈ ਨਾਨਕ, ਇਹ ਕੋਈ ਬਦੌਲਤ, ਇਹ ਮੇਰੀ ਰਾਏ ਭੋਏ ਦੀ ਤਲਵੰਡੀ ਪ੍ਰਫੁੱਲਤ ਹੈ, ਇਹ ਕੋਈ ਬਦੌਲਤ, ਇਹ ਖੁਸ਼ਬੋ ਆ ਰਹੀ ਹੈ ਸਾਰੀ ਰਾਏ ਭੋਏ ਦੀ ਤਲਵੰਡੀ ਵਿੱਚੋਂ, ਇਹ ਖੁਦਾ ਦੇ ਨੂਰ ਦੇ ਚਪੇੜ ਨਾ ਮਾਰ। ਜਿਵੇਂ ਚੌਧਰੀ ਰਾਏ ਬਲਾਰ ਕਹਿ ਰਿਹਾ ਉਹ ਲੈਣਾ, ਪ੍ਰੇਮ ਸਤਿਕਾਰ ਨਾਲ ਸਰਵਣ ਕਰੋ ਜੀ।

ਮੇਰੇ ਨਾਨਕ ਪਾਤਸ਼ਾਹ ਨੇ ਪਿਤਾ ਤੋਂ ਝਿੜਕਾਂ ਖਾਧੀਆਂ, ਪਰ ਮਨੁੱਖਤਾ ਦੇ ਭਲੇ ਲਈ ਗੁਰੂ ਨਾਨਕ ਪਾਤਸ਼ਾਹ ਨੇ ਇਹ ਲੰਗਰ ਦੀ ਪਰੰਪਰਾ ਹੈ ਜਿਹੜੀ ਉਹ 20 ਰੁਪਏ ਖਰਚ ਕਰਕੇ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸੱਚਾ ਸੌਦਾ ਹੈ ਪਾਕਿਸਤਾਨ ਦੀ ਪਾਵਨ ਪਵਿੱਤਰ ਧਰਤੀ 'ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਲੰਗਰ ਦੀ ਪ੍ਰਥਾ ਚਲਾਈ। ਔਰ ਬੜੇ ਮਾਣ ਅਤੇ ਗੌਰਵ ਵਾਲੀ ਗੱਲ ਹੈ ਕਿ ਬੁੱਲੇ ਸ਼ਾਹ ਨੇ ਇੱਕ ਕਾਬਲੇ ਤਾਰੀਫ ਗੱਲ ਲਿਖੀ ਹੈ। ਬੁੱਲੇ ਸ਼ਾਹ ਕਹਿੰਦਾ, ਮੈਨੂੰ ਭੁੱਖ ਲੱਗੀ, ਮੈਂ ਸਾਹਮਣੇ ਮਸੀਤ ਵੀ ਚਲਿਆ ਗਿਆ ਵੀ ਇਹ ਖੁਦਾ ਦਾ ਘਰ ਹੈ, ਇੱਥੇ ਮੈਨੂੰ ਕੁਝ ਖਾਣ ਵਾਸਤੇ ਮਿਲੇਗਾ। ਜਦੋਂ ਮੈਂ ਮਸੀਤ ਦਾ ਜਾ ਕੇ ਦਰਵਾਜ਼ਾ ਖੜਕਾਇਆ, ਅੰਦਰੋਂ ਮੁੱਲਾ ਜੀ ਆਏ, ਉਹਨਾਂ ਨੂੰ ਮੈਂ ਆਪਣੀ ਪ੍ਰੋਬਲਮ ਦੱਸੀ ਵੀ ਮੈਨੂੰ 2-3 ਦਿਨ ਹੋ ਗਏ ਮੈਂ ਭੋਜਨ ਨਹੀਂ ਛਕਿਆ, ਭੁੱਖ ਲੱਗੀ ਹੈ, ਇਸ ਲਈ ਮੈਨੂੰ ਕੁਝ ਖਾਣ ਵਾਸਤੇ ਮਿਲ ਸਕਦਾ ਇੱਥੋਂ। ਮੁੱਲਾ ਜੀ ਨੇ ਜਵਾਬ ਦਿੱਤਾ ਵੀ ਇਹ ਖੁਦਾ ਦੇ ਬੰਦੇ, ਇਹ ਸਾਹਮਣੇ ਮੁਸੱਲਾ ਪਿਆ, ਮੁਸੱਲਾ ਉਸ ਕੱਪੜੇ ਨੂੰ ਕਹਿੰਦੇ ਨੇ ਜੀ ਤੇ ਬੈਠ ਕੇ ਮੁਸਲਮਾਨ ਵੀਰ ਨਵਾਜ਼ ਅਦਾ ਕਰਦੇ ਨੇ। ਮਸੀਤ ਦੇ ਵਿੱਚ ਪੱਕੇ ਤੌਰ 'ਤੇ ਮੁਸੱਲਾ ਰੱਖਿਆ ਹੁੰਦਾ ਹੈ, ਚਟਾਈ ਦੇ ਤੌਰ 'ਤੇ ਪਹਿਲਾਂ ਦੱਬ ਦਾ ਬਣਾਇਆ ਜਾਂਦਾ ਸੀ, ਦੱਬ ਦਾ, ਉਸ ਦੱਬ ਨੂੰ ਵੱਢ ਕੇ ਭੇ ਕੇ ਪੈਰਾਂ ਥੱਲੇ ਲਤਾੜ ਕੇ ਫਿਰ ਗੁੰਦ ਕੇ ਉਸ ਨੂੰ ਫਿਰ ਉਹ ਮੁਸੱਲਾ ਬਣਾਇਆ ਜਾਂਦਾ ਸੀ। ਫਿਰ ਉਸ 'ਤੇ ਬੈਠ ਕੇ ਹਰ ਇੱਕ ਮੁਸਲਮਾਨ ਉਸ ਖੁਦਾ ਦੀ ਇਬਾਦਤ ਕਰਦਾ ਸੀ। ਬਾਬਾ ਫਰੀਦ ਜੀ ਨੇ ਉਸ ਮੁਸੱਲੇ ਦੀ ਗੱਲ ਕੀਤੀ ਹੈ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ। ਬਾਬਾ ਫਰੀਦ ਜੀ ਕਹਿ ਰਹੇ ਨੇ ਵੀ ਜਿਹੜੇ ਮੁਸੱਲੇ 'ਤੇ ਬੈਠ ਕੇ ਮੁਸਲਮਾਨ ਨਿਵਾਜ਼ ਅਦਾ ਕਰਦਾ ਹੈ, ਇਹਦੀ ਗਾਥਾ ਬੜੀ ਲੰਮੀ ਚੌੜੀ ਹੈ। ਥੀਓ ਪਵਾਈ ਦੱਬ ਜੇ ਸਾਈ ਲੋੜ ਹੈ ਸਭ, ਇੱਕ ਛਿੱਜੈ ਵਿਆਹ ਲਤਾੜੀ ਹੈ ਤਾਂ ਸਾਈ ਦਾ ਦਰਬਾਰੀ ਹੈ। ਐ ਖੁਦਾ ਦੇ ਘਰ ਵਿੱਚ ਆਉਣ ਵਾਸਤੇ ਨੂੰ ਕਿਤਨਾ ਕੱਟ ਸਹਿਣਾ ਪਿਆ। ਪਹਿਲਾਂ ਕੱਟਿਆ ਗਿਆ ਥੀਓ ਪਵਾਈ ਦੱਬ ਜੇ ਸਾਈ ਲੋੜ ਹੈ ਸਭ, ਇੱਕ ਛਿੱਜੈ ਵਿਆਹ ਲਤਾੜੀ ਹੈ। ਫਿਰ ਕਹਿੰਦੇ ਇਸ ਨੂੰ ਭਿਆ ਗਿਆ, ਕੁੱਟਿਆ ਗਿਆ, ਪੈਰਾਂ ਥੱਲੇ ਲਤਾੜਿਆ ਗਿਆ ਤਾਂ ਸਾਈਂ ਦਾ ਦਰਬਾਰੀ ਹੈ। ਫਿਰ ਇਹ ਖੁਦਾ ਦੇ ਨਾਮ ਲੈਣ ਵਾਸਤੇ ਥੱਲੇ ਵਿਛਾਉਣ ਲਈ ਪ੍ਰਵਾਨ ਹੋਇਆ, ਮੁਸੱਲਾ ਕੱਪੜੇ ਨੂੰ ਕਹਿੰਦੇ ਨੇ। ਹੋਰ ਵੀ ਬਾਬਾ ਫਰੀਦ ਜੀ ਕਹਿ ਰਹੇ ਨੇ, ਫਰੀਦਾ ਕੰਨ ਮੁਸੱਲਾ, ਕੰਨ ਮੁਸੱਲਾ ਸੂਫ ਦਲ, ਦਿਲ ਕਾਤੀ ਗੁਰਵਾਤ, ਬਾਹਰ ਦਿਸਦਾ ਚਾਨਣਾ ਦਿਲ ਅੰਧਿਆਰੀ ਰਾਤ। ਰੋ ਵਿਚਾਰ ਉਹ ਮੁੱਲਾ ਜੀ ਆਖਣ ਲੱਗੇ, ਖੁਦਾ ਦੇ ਬੰਦੇ ਇਹ ਮੁਸੱਲਾ ਪਿਆ, ਨਵਾਜ਼ ਜਿੰਨੇ ਮਾਰੀ ਵਰਜੀ ਅਦਾ ਕਰ ਲੈ, ਕੋਈ ਪਾਬੰਦੀ ਨਹੀਂ, ਪਰ ਖਾਣ ਵਾਸਤੇ ਨਹੀਂ ਇੱਥੇ ਕੁਛ ਮਿਲ ਸਕਦਾ, ਤੇਰੀ ਪੇੜ ਦੀ ਪੂਰਤੀ ਨਹੀਂ ਇੱਥੇ ਹੋ ਸਕਦੀ। ਬੁੱਲੇ ਸ਼ਾਹ ਬਾਹਰ ਆਇਆ, ਸਾਹਮਣੇ ਇੱਕ ਮੰਦਰ ਦੇਖਿਆ, ਮੰਦਰ, ਕਹਿੰਦਾ ਚਲੋ ਉਹ ਖੁਦਾ ਦਾ ਘਰ ਹੈ, ਰਾਮ ਦਾ ਘਰ ਹੈ, ਉੱਥੇ ਚੱਲਦੇ ਹਾਂ, ਸ਼ਾਇਦ ਕੁਝ ਖਾਣ ਵਾਸਤੇ ਮਿਲ ਜਾਵੇ। ਜਦੋਂ ਉੱਥੇ ਗਿਆ ਖਾਣ ਵਾਸਤੇ, ਮੰਗਿਆ ਕੁਛ ਪੁਜਾਰੀ ਤੋਂ, ਮੰਦਰ ਦਾ ਪੁਜਾਰੀ ਆਖਣ ਲੱਗਿਆ ਵੀ ਇਹ ਰਾਮ ਦੇ ਬੰਦੇ, ਇਹ ਟੱਲ ਲੱਗਿਆ ਸਾਹਮਣੇ, ਇਹਨੂੰ ਬੇਸ਼ੱਕ 10 ਵਾਰੀ ਖੜਕਾ ਲੈ, ਕੋਈ ਪਾਬੰਦੀ ਨਹੀਂ, ਇਹ ਮੂਰਤੀ ਦੇ ਅੱਗੇ ਬਹਿ ਜਾ, ਹੋਰਾਂ ਨੂੰ ਮੈਂ ਤਿਲਕ ਇੱਕ ਵਾਰੀ ਲਾਉਣਾ, ਤੈਨੂੰ 2 ਵਾਰੀ ਲਾ ਦੇਵਾਂਗਾ, ਲਵਾ ਸਕਦੇ, ਪਰ ਖਾਣ ਵਾਸਤੇ ਇੱਥੇ ਕੁਛ ਨਹੀਂ ਮਿਲ ਸਕਦਾ। ਬੁੱਲਾ ਬਾਹਰ ਆਇਆ, ਬੜਾ ਨਿਰਾਸ਼ ਹੋਇਆ, ਗਾਂਹ ਨੂੰ ਤੁਰਿਆ, ਕਹਿੰਦਾ ਇਹ ਵੀ ਰੱਬ ਦਾ ਘਰ ਨਹੀਂ। ਲੋਕ ਕਹਿੰਦੇ ਨੇ ਵੀ ਰੱਬ ਦੇ ਘਰ ਨੇ, ਪਰ ਇਹ ਰੱਬ ਦਾ ਘਰ ਨਹੀਂ। ਸਾਹਮਣੇ ਹਰਿਮੰਦਰ ਸਾਹਿਬ ਦੇ ਦਰਸ਼ਨ ਹੋਏ, ਗੁੰਮਾ ਦੇ ਸਾਹਮਣੇ, ਮਨ ਵਿੱਚ ਖਿਆਲ ਆਇਆ ਵੀ ਚਲੋ ਹਰਿਮੰਦਰ ਸਾਹਿਬ ਚੱਲਦੇ ਹਾਂ। ਜਦੋਂ ਅਜੇ ਡਿਊਟੀ ਦੇ ਕੋਲ ਹੀ ਗਿਆ ਸੀ ਨਾ, ਚੌਬਦਾਰ ਖਲੋਤਾ ਸੀ, ਪਹਿਰੇਦਾਰ, ਉਹ ਕਹਿੰਦਾ ਭਾਈ ਸਾਹਿਬ, ਇਹ ਜਿਹੜੀ ਜੁੱਤੀ ਹੈ ਨਾ, ਇਹ ਇੱਥੇ ਖੋਲ੍ਹ ਦੇ, ਇਹ ਜੁੱਤੀ ਦੀ ਰਾਖੀ ਮੈਂ ਕਰਾਂਗਾ, ਅਤੇ ਤੂੰ ਇੱਥੇ ਚਰਨ ਧੋ ਕੇ, ਇਹ ਚਰਨ ਪਾ, ਚਰਨ ਧੋ ਕੇ ਥੱਲੇ ਜਾ, ਸਭ ਤੋਂ ਪਹਿਲਾਂ ਉਹ ਗੁਰੂ ਰਾਮਦਾਸ ਦਾ ਮੰਦਰ ਹੈ, ਲੰਗਰ ਹੈ, ਉੱਥੋਂ ਪ੍ਰਸ਼ਾਦਾ ਛਕ, ਪ੍ਰਸ਼ਾਦਾ ਛਕਣ ਤੋਂ ਬਾਅਦ ਫਿਰ ਹਰਿਮੰਦਰ ਸਾਹਿਬ ਦੇ ਵਿੱਚ ਬੈਠ ਕੇ ਰੱਬੀ ਕੀਰਤਨ ਸੁਣ। ਬੁੱਲੇ ਸ਼ਾਹ ਪਹਿਲਾਂ ਫਿਕਰਾਂ ਵਿੱਚ ਪੈ ਗਿਆ ਵੀ ਇੱਕ ਮੈਨੂੰ ਰੋਟੀ ਨਹੀਂ ਮਿਲ ਰਹੀ 3-4 ਦਿਨਾਂ ਤੋਂ, ਦੂਜਾ ਇਹ ਕਹਿੰਦਾ ਵੀ ਜੁੱਤੀ ਇੱਥੇ ਖੋਲ੍ਹ, ਕਿਤੇ ਕੋਈ ਮੇਰੀ ਚਾਕੀ ਨਾ ਲੈ ਜਾਵੇ, ਮੈਂ ਹੋਰ ਨੰਗੇ ਪੈਰੀ ਹੋ ਜਾਵਾਂ। ਕਹਿੰਦਾ ਚਲੋ ਦੇਖਦੇ ਹਾਂ, ਜੁੱਤੀ ਖੋਲ੍ਹੀ, ਪੈਰ ਧੋਤੇ, ਪੌੜੀਆਂ ਉਤਰਿਆ, ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਵਿੱਚ ਗਿਆ।
ਲੰਗਰ ਵਿੱਚ ਪ੍ਰਸ਼ਾਦਾ ਵਰਤ ਰਿਹਾ ਸੀ, ਚੌਂਕੜਾ ਮਾਰ ਕੇ ਬੈਠ ਗਿਆ। ਬੜੇ ਪ੍ਰੇਮ ਸਤਿਕਾਰ ਨਾਲ ਲੰਗਰ ਛਕਾਉਣ ਵਾਲੇ ਵੀਰਾਂ ਨੇ ਆਖਿਆ ਪ੍ਰਸ਼ਾਦਾ ਦਾਲ ਹਰ ਚੀਜ਼ ਲੰਗਰ ਵਿੱਚ ਵਰਤਾਈ ਗਈ। ਜਿਹੜਾ ਬੁੱਲਾ ਕਈ ਦਿਨਾਂ ਤੋਂ ਭੁੱਖਾ ਸੀ ਉਸਨੇ ਗੁਰੂ ਕੇ ਲੰਗਰ ਵਿੱਚੋਂ ਜਦੋਂ ਪ੍ਰਸ਼ਾਦਾ ਛਕਿਆ ਪੇਟ ਵਿੱਚ ਆਹਾਰ ਆਇਆ, ਸ਼ਕਤੀ ਆਈ, ਆਨੰਦ ਆ ਗਿਆ, ਆਨੰਦ ਆ ਗਿਆ। ਕਿਉਂਕਿ ਭੁੱਖਿਆਂ ਤੋਂ ਕਦੇ ਪਰਮਾਤਮਾ ਦੀ ਇਬਾਦਤ ਨਹੀਂ ਹੁੰਦੀ। ਮਹਾਰਾਜ ਕਹਿੰਦੇ ਭੁੱਖੇ ਭਗਤ ਨੇ ਚੀਜ਼ਾ ਜੈ ਮਾਲਾ ਆਪਣੀ ਨੀਜੈ। ਔਰ ਇੱਥੋਂ ਤੱਕ ਪਰਮਾਤਮਾ ਦੀ ਭਗਤੀ ਕਰਨ ਵਾਸਤੇ ਚੰਗਾ ਭੋਜਨ ਖਾਣਾ ਅਤਿ ਜ਼ਰੂਰੀ ਹੈ, ਚੰਗਾ ਸੰਤੁਲਿਤ ਭੋਜਨ। ਦਾਲ ਸੀਧਾ ਮੰਗੋ ਘੀਓ ਹਮਰਾ ਖੁਸ਼ੀ ਕਰੈ ਨਤੀਜੀਓ, ਪਨੀਆਂ ਸ਼ਾਦਾ ਨੀਕਾ, ਅਨਾਜ ਮੰਗੋ ਸੱਤ ਸੀਕਾ, ਗਊ ਭੈਂਸ ਮੰਗੋ ਲਵੇਰੀ ਕਤਾਜਨ ਤੁਰੀ ਚੰਗੇਰੀ। ਇਹ ਸਾਰਾ ਕੁਛ ਪਰਮਾਤਮਾ ਦੀ ਇਬਾਦਤ ਵਾਸਤੇ, ਪਰਮਾਤਮਾ ਦੀ ਭਗਤੀ ਕਰਨ ਵਾਸਤੇ ਸਾਰਾ ਕੁਛ ਹੋਣਾ ਅਤਿ ਜ਼ਰੂਰੀ ਹੈ। ਬਾਲ ਗ੍ਰਿਸਤ ਜੀਵਨ ਘਰ ਕੀ ਗਈ ਹੁਣ ਚੰਗੀ, ਭਾਵ ਗ੍ਰਿਸਤੀ ਹੋਣਾ ਹੋ ਕੇ ਹੀ ਮਨੁੱਖ ਪਰਮਾਤਮਾ ਦੀ ਇਬਾਦਤ ਕਰ ਸਕਦਾ ਹੈ। ਆਓ ਰਾ ਵਿਚਾਰ ਮੈਂ ਇੱਧਰ ਨਾ ਜਾਵਾਂ। ਬੁੱਲੇ ਨੇ ਪ੍ਰਸ਼ਾਦਾ ਛਕਿਆ, ਪੇਟ ਦੀ ਪੂਰਤੀ ਹੋਈ, ਫਿਰ ਰਾਮਦਾਸ ਸਰੋਵਰ ਵਿੱਚ ਇਸ਼ਨਾਨ ਕੀਤਾ,

0: ਅਠੱਤੀ ਚੁਹੱਤਰ। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਰੂਪ ਖਾਲਸਾ ਜੀਓ, ਫਤਿਹ ਦਾ ਜਵਾਬ ਗੱਜ ਕੇ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੋਜੀ ਪ੍ਰੀਤਮ ਦਸਮ ਪਿਤਾ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜਦੋਂ ਦੁਸ਼ਮਣਾਂ ਦੇ ਦੰਦ ਖੱਟੇ ਕਰਦੇ ਹੋਏ ਚਮਕੌਰ ਦੀ ਲੜਾਈ ਵਿੱਚ ਆਖਰ ਨੂੰ ਸ਼ਹੀਦੀ ਪ੍ਰਾਪਤ ਕਰ ਗਏ ਤਾਂ ਰੁਮਕ ਦੀ ਪੌਣ ਵੀ ਉਦਾਸ ਹੋ ਗਈ, ਕਾਇਨਾਤ ਨੇ ਅੱਖ ਭਰ ਲਈ।

ਚਮਕੌਰ ਦੀ ਗੜੀ ਵਿਖੇ ਤਮਸਾਨ ਦੀ ਲੜਾਈ ਪਿੱਛੋਂ ਜਦੋਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਤਾਂ ਪੰਜ ਸਿੰਘਾਂ ਨੇ ਗੁਰੂ ਸਾਹਿਬ ਨੂੰ ਚਮਕੌਰ ਦੀ ਗੜੀ ਛੱਡਣ ਦੇ ਲਈ ਕੁਝ ਇੱਦਾਂ ਬੇਨਤੀ ਕੀਤੀ।

ਜਦੋਂ ਨੂਰਾ ਮਾਹੀ ਮਾਤਾ ਗੁਜਰੀ ਦੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਲੈਣ ਸਰਹੰਦ ਪਹੁੰਚਿਆ, ਨੂਰੇ ਮਾਹੀ ਦੀ ਭੈਣ ਨੇ ਰੋ ਰੋ ਕੇ ਦਰਦ ਭਰੀ ਕਹਾਣੀ ਕੁਝ ਇਦਾਂ ਧਿਆਨ ਕੀਤੀ।

ਫੁੱਟ ਪਾਵੇ ਨਾ ਕੋਈ ਕਰ ਕਿਰਪਾ ਮਿਹਰਾਂ ਦੇ ਆਸਾਈਆਂ ਆਪਣੇ ਰੰਗ ਵਿੱਚ ਰੰਗ ਦੇ ਦਾਤਾ ਆਪਣੇ

ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ 12 ਮਾਹ ਨਾਮਕ ਦੋ ਬਾਣੀਆਂ ਹਨ। ਇੱਕ ਮਾਜ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ, ਇੱਕ ਤੁਖਾਰੀ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ। ਆਦਿ ਕਾਲ ਤੋਂ ਇੱਕ ਐਸੀ ਪਰੰਪਰਾ ਚੱਲੀ ਏ ਮਨੁੱਖੀ ਮਨ ਦੀ ਕਿ ਮਨੁੱਖੀ ਮਨ ਪ੍ਰਕਿਰਤੀ ਦੇ ਜ਼ਰਰੇ ਜ਼ਰਰੇ ਤੋਂ ਪ੍ਰਭਾਵਿਤ ਹੁੰਦਾ ਹੈ ਔਰ ਉਸਦਾ ਜੈਸੇ ਪ੍ਰਭਾਵ ਪੈਂਦਾ ਹੈ। ਇਹ ਆਪਣੇ ਪ੍ਰਭਾਵ ਨੂੰ ਬੋਲਾਂ ਦੇ ਰਾਹੀਂ, ਹਾਵ ਭਾਵ ਦੇ ਰਾਹੀਂ ਪ੍ਰਗਟ ਕਰਦਾ ਰਿਹਾ। ਆਦਿ ਕਾਲ ਤੋਂ ਕੁਝ ਫਕੀਰ ਸੰਤ ਜਨਾਂ ਨੇ 12 ਮਹੀਨਿਆਂ ਦਾ ਵੀ ਕੁਝ ਆਪਣਾ ਪ੍ਰਭਾਵ ਔਰ ਗਿਆਨ ਵਿਗਿਆਨ ਸੂਝ ਸਮਝ ਜਗਤ ਦੇ ਸਾਹਮਣੇ ਰੱਖੀ ਹੈ। ਇਤਨੀ ਗੱਲ ਤੇ ਸਪਸ਼ਟ ਹੈ ਕਿ ਸੂਰਜ ਤੇ ਪ੍ਰਿਥਵੀ ਦੀ ਗਰਦਿਸ਼ ਦੇ ਨਾਲ ਰੁੱਤਾਂ ਬਦਲਦੀਆਂ ਨੇ, ਥਿੱਤਾਂ ਬਦਲਦੀਆਂ ਨੇ। ਜੈਸੇ ਕਿ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਭਾਵੇਂ ਸੂਰਜ ਇੱਕ ਹੈ ਪਰ ਰੁੱਤਾਂ ਇੱਕ ਨਹੀਂ ਨੇ। ਕਿਉਂ? 12 ਰਾਸਾਂ ਨੇ ਸੂਰਜ ਜਦ ਇੱਕ ਰਾਸ ਨੂੰ ਛੱਡ ਕੇ ਦੂਸਰੀ ਰਾਸ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਵਾਤਾਵਰਣ ਵਿੱਚ ਕੁਝ ਪਲਟਾ ਆਉਂਦਾ ਹੈ, ਕੁਝ ਤਬਦੀਲੀ ਆਉਂਦੀ ਹੈ, ਕੁਝ ਕ੍ਰਾਂਤੀ ਆਉਂਦੀ ਹੈ। ਇਸੇ ਵਾਸਤੇ ਉਸ ਦਿਨ ਦਾ ਨਾਮ ਹੈ ਸੰਕ੍ਰਾਂਤ, ਜਿਹਦਾ ਪੰਜਾਬੀ ਉਚਾਰਣ ਹੈ ਸੰਗਰਾਮ। ਸੰਕ੍ਰਾਂਤ, ਜਿਹਦੇ ਰਾਹੀਂ ਕ੍ਰਾਂਤੀ ਘਟਿਤ ਹੁੰਦੀ ਹੈ। ਇੱਕ ਰਾਸ ਨੂੰ ਛੱਡ ਕੇ ਸੂਰਜ ਨੇ ਅੱਜ ਦੂਸਰੀ ਰਾਸ ਵਿੱਚ ਪ੍ਰਵੇਸ਼ ਕੀਤਾ। ਆਦਿ ਕਾਲ ਤੋਂ ਇੱਕ ਐਸੀ ਵਿਚਾਰਧਾਰਾ ਰਹੀ ਕਿ ਗ੍ਰਹਿ ਨਛੱਤਰਾਂ ਦਾ, ਸੂਰਜ ਚੰਨ ਤਾਰਿਆਂ ਦਾ ਮਨੁੱਖ ਦੇ ਉੱਪਰ ਸ਼ੁਭ ਤੇ ਅਸ਼ੁਭ ਪ੍ਰਭਾਵ ਪੈਂਦਾ ਹੈ। ਦੁੱਖ ਤੇ ਸੁੱਖ ਇਨ੍ਹਾਂ ਦੀ ਗਰਦਿਸ਼ ਕਰਕੇ ਹੀ ਹੈ, ਗ੍ਰਹਿਆਂ ਦੀ ਗਰਦਿਸ਼ ਕਰਕੇ ਹੀ ਹੈ। ਔਰ ਆਮ ਜਗਤ ਵਿੱਚ ਕਹਾਵਤ ਪ੍ਰਚਲਿਤ ਹੈ ਤੇ ਇਸ ਦੇ ਸਿਤਾਰੇ ਤੇ ਗਰਦਿਸ਼ ਵਿੱਚ ਨੇ, ਇਸ ਦੇ ਗ੍ਰਹਿ ਤੇ ਗਰਦਿਸ਼ ਵਿੱਚ ਨੇ। ਔਰ ਇਸਲਾਮੀ ਜਗਤ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਜਦ ਕੋਈ ਬਹੁਤ ਦੁੱਖ ਸੰਤਾਪ ਤੇ ਪੀੜਾ ਵਿੱਚ ਹੋਵੇ ਤਾਂ ਕਹਿ ਦਿੱਤਾ ਜਾਂਦਾ ਸਿਤਾਰੇ ਇਸ ਦੇ ਗਰਦਿਸ਼ ਵਿੱਚ ਨੇ, ਗ੍ਰਹਿ ਇਨ੍ਹਾਂ ਦੀ ਚਾਲ ਇਸ ਦੇ ਵਾਸਤੇ ਠੀਕ ਨਹੀਂ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 12 ਮਾਹ ਦੇ ਆਰੰਭ ਵਿੱਚ ਜੋ ਵਾਕ ਉਚਾਰਨ ਕੀਤਾ ਹੈ ਉਸ ਦੇ ਵਿੱਚ ਮੂਲ ਗੱਲ ਤੇ ਇਹ ਰੱਖ ਦਿੱਤੀ ਹੈ ਕਿ ਦੁੱਖ ਸੁੱਖ ਤੇ ਮਨੁੱਖ ਦੇ ਕਰਮਾਂ ਦੀ ਖੇਡ ਹੈ, ਬਾਕੀ ਮਨ ਦੇ ਉੱਤੇ ਸੂਰਜ ਦੀ ਗਤੀ ਦਾ ਲਾਜ਼ਮੀ ਪ੍ਰਭਾਵ ਪੈਂਦਾ ਹੈ। ਪ੍ਰਕਿਰਤੀ ਜੋ ਰੂਪ ਬਦਲਦੀ ਹੈ ਉਸ ਦਾ ਮਨ ਦੇ ਉੱਤੇ ਲਾਜ਼ਮੀ ਪ੍ਰਭਾਵ ਪੈਂਦਾ ਹੈ। ਜੈਸੇ ਕਿ ਜਿਸ ਦਿਨ ਚੰਦਰਮਾ ਸੰਪੂਰਨ ਆਉਂਦਾ, ਜਿਸ ਨੂੰ ਪੂਰਨ ਮਾਸ ਕਹਿੰਦੇ, ਮਹੀਨਾ ਪੂਰਾ ਹੋ ਗਿਆ, ਪਹਿਲੇ ਗਿਣਤੀ ਚੰਦਰਮਾ ਦੇ ਨਾਲ ਸੰਬੰਧਿਤ ਸੀ, ਤਾਂ ਉਸ ਦਿਨ ਸਮੁੰਦਰ ਦੇ ਵਿੱਚ ਉਛਾਲ ਆ ਜਾਂਦਾ ਚੰਦਰਮਾ ਦੀ ਕਸ਼ਿਸ਼ ਕਰਕੇ। ਤੇ ਜੇ ਸਮੁੰਦਰ ਉਛਲ ਪੈਂਦਾ ਹੈ ਤਾਂ ਇੱਕ ਖਿਆਲ ਪ੍ਰਚਲਿਤ ਹੋਇਆ ਮਨੁੱਖ ਦਾ ਮਨ ਵੀ ਉਛਲ ਸਕਦਾ ਹੈ, ਮਨੁੱਖ ਦੀ ਚੇਤਨਾ ਵੀ ਉਛਲ ਸਕਦੀ ਹੈ। ਕਿਉਂਕਿ ਇਸ ਪ੍ਰਿਥਵੀ ਦੇ ਉੱਤੇ ਸੂਰਜ ਚੰਨ ਤਾਰੇ ਗ੍ਰਹਿ ਨਛੱਤਰਾਂ ਦਾ ਆਪਣਾ ਇੱਕ ਕਾਫੀ ਪ੍ਰਬਲ ਪ੍ਰਭਾਵ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਸ ਪਾਵਨ ਵਾਕ ਵਿੱਚ ਫਰਮਾਣਾ ਕਿ ਦੁੱਖ ਸੁੱਖ ਦੀ ਖੇਡ ਤੇ ਕਰਮਾਂ ਦੀ ਹੈ, ਬਾਕੀ ਰੁਚੀਆਂ ਦੀ ਤਬਦੀਲੀ ਮੌਸਮ ਕਰਕੇ ਆ ਸਕਦੀ ਹੈ। ਇਸ ਵਾਸਤੇ 12 ਮਾਹ ਦੇ ਆਰੰਭ ਕਾਲ ਵਿੱਚ ਜਿਹੜਾ ਵਾਕ ਹੈ ਉਸ ਵਿੱਚ ਖੇਡ ਕਰਮਾਂ ਦੀ ਹੈ। ਔਰ ਸਾਹਿਬ ਇਸ ਢੰਗ ਨਾਲ ਫਰਮਾਨ ਕਰਦੇ ਨੇ, 12 ਮਾਹ ਮਾਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਏ ਪ੍ਰਭੂ, ਅਸੀਂ ਵਿਛੜਿਆਂ ਤੈਥੋਂ, ਆਨੰਦ ਤੋਂ ਵਿਛੜਿਆਂ, ਸੁੱਖ ਤੋਂ ਵਿਛੜਿਆਂ, ਖੇੜੇ ਤੇ ਖੁਸ਼ੀਆਂ ਤੋਂ ਵਿਛੜਿਆਂ, ਪਰ ਇਹ ਵਿਛੋੜਾ ਸਾਡੇ ਕਰਮਾਂ ਕਰਕੇ, ਸੂਰਜ ਚੰਨ ਤਾਰਿਆਂ ਕਰਕੇ ਨਹੀਂ, ਗ੍ਰਹਿ ਨਛੱਤਰਾਂ ਦੀ ਗਰਦਿਸ਼ ਕਰਕੇ ਨਹੀਂ, ਸਿਤਾਰੇ ਸਿਆਰਿਆਂ ਦੀ ਚਾਲ ਕਰਕੇ ਨਹੀਂ, ਕਰਮਾਂ ਕਰਕੇ ਹੇ ਪ੍ਰਭੂ
असी सुख तो बिछड़ गए, आनंद तो बिछड़ गए, तेरे रस तो बिछड़ गए, तेरे नाम तो बिछड़ गए, तैथों बिछड़ गए। बिछड़े हां अपने कर्मा करके, पर हे प्रभु हुण तू बख्शिश कर, ताके मेल होवे कर कृपा मेलो राम। चार कुंट दै दिस भ्रमे, थक आए प्रभ की सां। पृथ्वी दे चारे कोणे, अनंत जन्म असी भटके आ। वख वख जन्मा दिच, पर हुण थक के हे प्रभु तेरी शरण दिच आया। इस गल दी सोझ पै गई है, इस गल दी समझ पै गई है। धेन दुरे ते बाहरी किते न आवे काम। जिहड़ी गऊ दुध ही नहीं दे रही, ओ किहड़े कम दी, ओ ते बोझ है, ओ ते भार है। जल बिन साख कुमलावती, उपजे ना ही दाम। जिस खेती नूं पाणी नहीं दिता जा रहा, कुमला जाएगी, उसका हरा भरा रहना कठिन हो जाएगा, और जब उस सुख गई तो दाम ते नहीं मिलनगे, धन भी उत्पत्ति नहीं होवेगी। हर नाहिन मिलिए साजने, कत पाइए विश्राम। जितने चिर तक प्रभु प्यारा ना मिले, जीव नु विश्राम किथे, सुख किथे। जित घर हर कंत न प्रगटई, भट नगर से ग्राम। जिस हिरदे रूपी घर देच परिपूर्ण परमात्मा प्रगट नहीं होए, उसदे अमृतमई नाम दी वर्षा नहीं हुई, उसदी दृष्टि ते मानो शहर पिंड कस्बे इंजन है, जैसे पठिया होवन तपे हुए भट होवन, चाहे वो शहर ने चाहे वो कस्बे ने। सर्व सिंगाल तंबोल रस, सणदे ही सब खाम। एक परिपूर्ण परमात्मा तो बिना जीवन दा सारा हार श्रृंगार, सारे सुख सारे रस खाम ने, कच्चे ने, मिथ्या ने, व्यर्थ ने। प्रभ स्वामी कंत विहूणिया, मीत सजन सब राम। दरअसल जद भी कोई प्रभु तो टूटदा है, तो गुरु अर्जन देव जी महाराज कहंदे ने, जितने मित्र ने, जितने दोस्त ने, आखिर वक्ती एक रस होंदा है, बाद विच जमा दी तरह प्रतीत होंदे ने। नानक की बेनंतिया, कर कृपा दीजे नाम। धन गुरु अर्जन देव जी महाराज दा फरमान, हे प्रभु मेहर कर, तरस कर, अपना नाम दे, हर मेलो स्वामी संग प्रभ जिसका नेचल धान। ऐसा स्वामी मिलाओ, ऐसा प्रभु मिले जो नेचल है, टिकिया होया सदी भी है। बारह माह दी ए भूमिका दिवाचा दे रूप विच गुरु अर्जन देव जी महाराज ने पावन पवित्र वाक उचारण कीता है। अगे सतगुरु चेत्र दे महीने दी विचार आरंभ करदे ने। साडे देश ते जो बिक्रमी सम्मत है, उसकी शुरुआत गिनती चेत्र तो करते हैं। चेत्र पहला महीना है, जैसे ईसवी सम्मत दा जनवरी पहला महीना है, इस तरह बिक्रमी सम्मत दा पहला माह चेत्र है। चेत्र दे विचार सतगुरु इंज दसते ने, चेत गोविंद आराधिए होवे आनंद गणा। जे किधरे चेत्र दे महीने विच प्रभु दी आराधना आरंभ कर दईए, साल नवा शुरू होया चेत्र तो, ऐ बंदगी, ऐ बंदे बंदगी शुरू कर। तू भी अपने जीवन विच प्रभु दी इबादत शुरू कर। अगर ऐसा करेगा तो होवे आनंद गणा, बहुत वड्डा आनंद जीवन विच प्रगट हो जाएगा। पर किवें बंदगी करिए, किस तरह करिए, तो साहिब कहंदे संत जना मिल पाईए रसना नाम भणा। संतां दी संगत कर, साधु दी संगत कर, गुरु दी रोज संगत कर, और जबान नाल
ਉਸ ਦੇ ਨਾਮ ਦਾ ਉਚਾਰਨ ਕਰ। ਸੰਗਤ ਇਸ ਵਾਸਤੇ ਕਰ ਤੇਰੀ ਰਸਨਾ ਬੋਲਣ ਲੱਗ ਪਵੇ। ਅਗਰ ਇੱਕ ਮਾਸੂਮ ਬੱਚਾ ਮਾਂ ਬਾਪ ਕੋਲ ਬੋਲ ਸੁਣੇ ਹੀ ਨਾ ਤਾਂ ਉਹਦੀ ਜ਼ਬਾਨ ਨੂੰ ਬੋਲਣਾ ਨਹੀਂ ਆਵੇਗਾ, ਗੁੰਗਾ ਰਹਿ ਜਾਏਗਾ। ਸੰਗਤ ਦੇ ਅਸੀਂ ਪਰਮਾਤਮਾ ਦੇ ਬੋਲ ਸੁਣੀਏ ਹੀ ਨਾ ਤਾਂ ਫਿਰ ਜ਼ਬਾਨ ਉਸਦੇ ਗੁਣਾਂ ਦਾ ਉਚਾਰਨ ਵੀ ਨਹੀਂ ਕਰਦੀ, ਉਸਦੇ ਨਾਮ ਦਾ ਉਚਾਰਨ ਵੀ ਨਹੀਂ ਕਰਦੀ। ਮਾਂ ਬਾਪ ਦਾ ਉਹ ਲਗਾਤਾਰ ਬੋਲਿਆ ਹੋਇਆ ਸਫਲ ਸਮਝ ਲਓ ਅਗਰ ਬੱਚਾ ਬੋਲਣ ਲੱਗ ਪਿਆ। ਸੰਗਤ ਵਿੱਚ ਪ੍ਰਭੂ ਦੀ ਉਹ ਗੱਲ ਸੁਣੀ ਹੋਈ ਸਫਲ ਹੋ ਗਈ, ਸਤਸੰਗ ਕੀਤਾ ਹੋਇਆ ਸਫਲ ਹੋ ਗਿਆ ਅਗਰ ਰਸਨਾ ਉਸਦਾ ਨਾਮ ਜਪਣ ਲੱਗ ਪਈ। ਤਾਂ ਸਾਹਿਬ ਕਹਿੰਦੇ ਨੇ ਜਿਨ ਪਾਇਆ ਪ੍ਰਭ ਆਪਣਾ ਆਏ ਤੇ ਸੇਗਣਾ। ਜਪ ਜਪ ਕੇ ਜਿਨ੍ਹਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ ਸੰਸਾਰ ਤੇ ਆਇਆ ਉਹਨਾਂ ਦਾ ਸਫਲ ਹੋ ਗਿਆ, ਲਿਖੇ ਲੱਗ ਗਿਆ। ਇੱਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ। ਇੱਕ ਪਲ ਵੀ ਉਸਦੀ ਯਾਦ ਤੋਂ ਬਿਨਾਂ ਉਸਦੇ ਨਾਮ ਤੋਂ ਬਿਨਾਂ ਜੀਵਣਾ ਜੀਵਨ ਨੂੰ ਵਿਅਰਥ ਗਵਾਉਣਾ ਹੈ, ਸਵਾਸਾਂ ਨੂੰ ਵਿਅਰਥ ਕਰਨਾ ਹੈ। ਜਲ ਥਲ ਮਈਅਲ ਪੂਰੀਆ ਰਵਿਆ ਵਿੱਚ ਵਣਾ। ਉਹ ਜਿਹੜਾ ਪਰਿਪੂਰਨ ਪ੍ਰਮਾਤਮਾ ਹੈ ਜਲ ਦੇ ਚ ਹੈ, ਫਲ ਦੇ ਚ ਹੈ, ਜ਼ਮੀਨ ਤੇ ਆਕਾਸ਼ ਦੇ ਚ ਹੈ, ਪੂਰਨ ਤੌਰ ਤੇ ਵਿਆਪਕ ਰਮਿਆ ਹੋਇਆ ਬਨਸਪਤੀ ਦੇ ਚ ਹੈ, ਕਣ ਕਣ ਦੇ ਚ ਹੈ। ਸੋ ਪ੍ਰਭ ਚਿੱਤ ਨਾ ਆਵਈ ਕਿਤੜਾ ਦੁੱਖ ਗਣਾ। ਐਸਾ ਪਰਮਾਤਮਾ ਅਗਰ ਚੇਤੇ ਨਾ ਆਵੇ ਤਾਂ ਜਿਤਨਾ ਦੁੱਖ ਪੈਦਾ ਹੁੰਦਾ ਸਾਹਿਬ ਕਹਿੰਦੇ ਅਸੀਮ ਹੈ, ਉਹਦੀ ਗਿਣਤੀ ਨਹੀਂ ਹੋ ਸਕਦੀ, ਉਹਨੂੰ ਤੋਲਣਾ ਔਖਾ ਹੈ। ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ। ਜਿਨ੍ਹਾਂ ਨੇ ਚੇਤਰ ਦੇ ਮਹੀਨੇ ਵਿੱਚ ਪਰਮਾਤਮਾ ਦੇ ਗੁਣਾਂ ਦਾ ਰਮਨ ਕੀਤਾ, ਉਹਦੇ ਨਾਮ ਦੀ ਆਰਾਧਨਾ ਕੀਤੀ, ਉਹਨਾਂ ਦਾ ਭਾਗ ਤੇ ਮਣਾ ਮੋਹ ਬਹੁਤ ਵੱਡਾ ਹੋ ਗਿਆ, ਮਹਾਨ ਹੋ ਗਿਆ। ਉਹ ਬਹੁਤ ਵੱਡੇ ਭਾਗਾਂ ਵਾਲੇ ਨੇ। ਹਰ ਦਰਸ਼ਨ ਕੋਮਲ ਲੋਚਦਾ ਨਾਨਕ ਪਿਆਸ ਮਨਾ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਹਰੀ ਦੇ ਦਰਸ਼ਨਾਂ ਨੂੰ ਚੇਤਰ ਦੇ ਮਹੀਨੇ ਵਿੱਚ ਮਨ ਲੋਚਦਾ, ਤਾਂਗ ਹੈ, ਪ੍ਰਭੂ ਮਿਲੇ, ਈਸ਼ਵਰ ਮਿਲੇ, ਚੇਤ ਮਿਲਾਏ ਸੋ ਪ੍ਰਭੂ ਕਿਸਕੇ ਪਾਏ ਲਗਾ। ਚੇਤਰ ਦੇ ਮਹੀਨੇ ਵਿੱਚ ਅਗਰ ਕੋਈ ਪ੍ਰਭੂ ਦਾ ਮਿਲਾਪ ਕਰਾ ਦੇਵੇ, ਉਸਦੇ ਬਚਨ ਸੁਣਾ ਦੇਵੇ, ਤਾਂ ਸਾਹਿਬ ਕਹਿੰਦੇ ਮੈਂ ਉਸਦੇ ਪੈਰੀ ਪੈਂਦਾ, ਮੈਂ ਉਸਦੇ ਚਰਨੀ ਲੱਗਦਾ। ਚੇਤਰ ਦੇ ਮਹੀਨੇ ਦਾ ਜੋ ਇੱਕ ਅਭਿਆਸੀ ਤੇ ਇੱਕ ਜਗਿਆਸੂ ਤੇ ਇੱਕ ਸਾਧਕ ਦੇ ਉੱਤੇ ਜੋ ਪ੍ਰਭਾਵ ਪੈਂਦਾ ਹੈ, ਸਾਹਿਬ ਉਸਦਾ ਜ਼ਿਕਰ ਪਏ ਕਰਦੇ ਨੇ ਔਰ ਨਾਲ ਉਪਦੇਸ਼ ਦਿੰਦੇ ਪਏ ਨੇ। ਅਗਰ ਇਸ ਮਹੀਨੇ ਵਿੱਚ ਕੋਈ ਪ੍ਰਭੂ ਦੀ ਆਰਾਧਨਾ ਕਰੇ, ਉਸਦਾ ਨਾਮ ਜਪੇ, ਤਾਂ ਸਾਰਾ ਮਹੀਨਾ ਆਨੰਦਮਈ ਉਸਦਾ ਜੋ ਹੈ ਬਤੀਤ ਹੁੰਦਾ ਹੈ। ਇਸ ਤਰ੍ਹਾਂ ਦਾ ਬਾਰਾਂਵਾਂ ਚੇਤਰ ਦੇ ਮਹੀਨੇ ਤੋਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਰੰਭ ਕਰਦੇ ਨੇ। ਬਾਰਾਂਵਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵੀ ਉਚਾਰਨ ਕੀਤਾ ਹੋਇਆ ਹੈ। ਹੁਣ ਉਹ ਚੇਤਰ ਮਹੀਨੇ ਦਾ ਪਾਠ ਤੇ ਭੂਮਿਕਾ ਦੇ ਰੂਪ ਵਿੱਚ ਉੱਪਰ ਜੋ ਸ਼ਬਦ ਹੈ ਆਪ ਸਰਵਣ ਕਰੋ। ਤੁਖਾਰੀ ਛੰਦ ਮੱਲਾ ਪਹਿਲਾ ਬਾਰਾਂ ਮਹਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ ਸਿਰ ਸਿਰ

ਮੇਰੀ ਹਰ ਬਿਨ ਘੜੀ ਨ ਜੀਵਾ ਪੇ ਬਾਜ ਦੁਹੇਲੀ ਕੋਈ ਨ ਬੇਲੀ ਗੁਰਮੁਖ ਅੰਮ੍ਰਿਤ ਪੀਵਾ ਰਚਨਾ ਰਾਚ ਰਹੇ ਨਿਰੰਕਾਰੀ ਪ੍ਰਭ ਮਨ ਕਰਮ ਸੁਕਰਮਾ ਨਾਨਕ ਪੰਥ ਨਿਹਾਲੇ ਸਾਧਨ ਤੂੰ ਸੁਣ ਆਤਮ ਰਾਮਾ ਚੇਤ ਬਸੰਤ ਭਲਾ ਭਵਰ ਸੁਹਾਵੜੇ ਬਨ ਫੂਲੇ ਮੰਜਬਾਰ ਮੈਂ ਫਿਰ ਘਰ ਬਾਹੁੜੇ ਫਿਰ ਘਰ ਨਹੀਂ ਆਵੇ ਧਨ ਕਿਉਂ ਸੁਖ ਪਾਵੇ ਬਿਰੇ ਵਿਰੋਧ ਤਨ ਛੀਜੇ ਕੋਕਲ ਅੰਬ ਸੁਹਾਵੀ ਬੋਲੇ ਕਿਉਂ

0: चल रहे साल दा दूसरा महीना वैसाख। इस महीने दा उपदेश करदे आया धन गुरु अर्जन देव जी महाराज इस बारह माह नामक बाणी दे फरमान करदे ने, वैसाख के महीने दे उना दे हिरदे दे धीरज किस तरह हो सकता है जिन्हां दे हिरदे तो परमात्मा की दूरी है, वांडे है, एक पासे है परमात्मा, जिन्हां दे हिरदे विच प्रेम का विछोड़ा है, प्रेम उत्पन्न नहीं होया, प्रभु पैदा नहीं होया, प्रभु नाल संबंध नहीं जुड़िया, तो वैसाख का महीना ते बेसबरी पैदा करेगा, जीवन दे जल्दबाजी होवेगी, बेसबरी होवेगी, तबीयत दे कालापन होवेगा, हर साजन पुरख विसार के लगी माया धो। वैसाख दे महीने विच इसने परिपूर्ण परमात्मा नूं विसार क्यों दिता, प्रेम दा विछोड़ा क्यों है, तो साहिब कहिंदे ने ओ जो सज्जन है, ओ जो पूरे होया परिपूर्ण परमात्मा है, उन्हें इस वास्ते विसारे है कि धावना माया दी है। मनुख दोहां दे इक दे प्रभाव हेठ जीवेगा, या परमात्मा दे या माया दे, तर्जे जिंदगी दसते दिए कि किस दे प्रभाव हेठ जी रहे है, और जिस दे प्रभाव हेठ जी रहे है उस वर्गे उसके कर्म हो जाएंगे। अगर मनुख परमात्मा दे प्रभाव हेठ जी रहे है तो उदे कर्म परमात्मा मई, उदी सोचनी परमात्मा मई, उदी दृष्टि विच अमृत हो जाएगा, उदी तकनी भी परमात्मा मई, उदे बोल भी अमृतमय होणगे, क्योंकि बोलां दे भी प्रभु आप होवेगा। पर जे ए माया दे प्रभाव हेठ जी रहे है तो इहदे बोलां दे भी माया, इहदी दृष्टि दे भी माया, इहदे हर कर्म दते माया दा प्रभाव होवेगा, क्योंकि माया दा अपना एक खास प्रभाव है और बहुत सारी दुनिया इसे ही प्रभाव हेठ जी रही है। बार बार अवतारी पुरुषां नूं आके मनुख नूं समझाना पिया है कि तू छाया दे प्रभाव हेठ जी रहे हैं, जिसकी छाया है उसका प्रभाव कबूल कर, माया ते उसकी छाया है, महामाई ताकी है छाया। तो जो छाया दे प्रभाव हेठ जीवे ते जिसकी छाया है उसका प्रभाव ना कबूल करे तो ये कोई सियाणप नहीं है, ये दान संबंधी नहीं है। पर इत्थे प्रश्न खड़ा होंदा है कि माया ये संसार ये पदार्थ जे वाकई परमात्मा की छाया है तो छाया का इतना प्रभाव क्यों है। दरअसल तपे होया भुखा ते प्यासा मनुख गर्मी का सताया होया अगर दरखत की छां थले आ गया तो कुछ चैन मिलता है, कुछ सुख मिलता है, भावे भुख नहीं मिटती, भावे प्यास नहीं मिटती, पर तपस का थोड़ा जिहा दुख मिटिया। तो छाया का बस इतना ही प्रभाव है, माया का बस इतना ही प्रभाव है। भुख ते उदो मिटेगी जब दरखत का फल नसीब होवेगा, भुख ते प्यास उदो मिटेगी जब ये फल झोली विच पवेगा। फल परमात्मा का नाम है, ईश्वर का नाम ये फल है, और ये सारिया भुखा नु शांत कर देंदा है। साच नाम आधार मेरा जिन भुखा सब गवाईया, सारिया ही भुखा मिट गईया, सारे दुख संताप नस गए, क्योंकि परमात्मा दे नाम दी ये बरकत है, ये उसकी महानता है। तो साहिब फरमान पे करदे ने जिहड़े माया दे प्रभाव हेठ जी रहे ने ओ उस सज्जन नु भुला देंदे ने। माया दा फिर रूप की है, पुत्र कलित्र ना संग धना हर अवनाशी ओ। पुत्र उदो माया बन जांदा है जद परमात्मा दे विचकार दीवार बन जाए, इस्त्री उदो माया बन जांदी है जद मनुख दे विचकार ते परमात्मा दे विचकार दीवार दी तरह खड़ी हो जाए। धन भी उदो माया है ਜਦ ਪ੍ਰਮਾਤਮਾ ਦੀ ਯਾਦ ਵਿਚ ਇਹ ਦੀਵਾਰ ਦੀ ਤਰ੍ਹਾਂ ਖੜਾ ਹੋ ਜਾਏ ਤੇ ਪ੍ਰਮਾਤਮਾ ਨੂੰ ਯਾਦ ਨਾ ਕਰਨ ਦੇਵੇ, ਹਰ ਉਹ ਰੰਗ ਰੂਪ ਮਾਇਆ ਹੈ ਜੋ ਪ੍ਰਮਾਤਮਾ ਤੱਕ ਜਾਣ ਨਾ ਦੇਵੇ, ਉਹਦੀ ਯਾਦ ਵਿਚ ਬਾਧਾ ਖੜੀ ਕਰੇ। ਅਗਰ ਪੁੱਤਰ ਸਹਾਇਕ ਹੈ, ਮਦਦਗਾਰ ਹੈ ਪ੍ਰਮਾਤਮਾ ਦੀ ਯਾਦ ਵਿਚ, ਤਾਂ ਪੁੱਤਰ ਮਾਇਆ ਨਹੀਂ ਹੈ। ਅਗਰ ਇਸਤਰੀ ਸਹਾਇਕ ਹੈ, ਮਦਦਗਾਰ ਹੈ, ਅੰਮ੍ਰਿਤ ਵੇਲੇ ਉੱਠਣ ਵਿਚ ਮਦਦ ਕਰ ਰਹੀ ਹੈ, ਬਾਣੀ ਪੜ੍ਹਨ ਵਿਚ ਮਦਦ ਕਰ ਰਹੀ ਹੈ, ਪ੍ਰਭੂ ਦੀ ਯਾਦ ਵਿਚ ਸਹਾਇਤਾ ਦੇ ਰਹੀ ਹੈ, ਤਾਂ ਇਸਤਰੀ ਮਾਇਆ ਨਹੀਂ ਹੈ। ਇਹ ਪ੍ਰਭੂ ਦੀ ਬਖਸ਼ਿਸ਼, ਇਹ ਉਸਦੀ ਰਹਿਮਤ। ਔਰ ਧਨ ਵੀ ਜੈਸੇ ਜੈਸੇ ਘਰ ਵਿਚ ਵਧਦਾ ਜਾ ਰਿਹਾ, ਹਿਰਦੇ ਵਿਚ ਧਰਮ ਵਧਦਾ ਜਾਏ, ਪ੍ਰਮਾਤਮਾ ਦੀ ਯਾਦ ਵਧਦੀ ਜਾਏ, ਔਰ ਧਨ ਕਰਕੇ ਦਾਨ ਦੀਆਂ ਬਿਰਤੀਆਂ ਵੀ ਵਧਦੀਆਂ ਜਾਣ, ਤਾਂ ਇਹ ਧਨ ਮਾਇਆ ਨਹੀਂ ਹੈ। ਇਹ ਤੇ ਸਹਾਇਕ ਹੋ ਗਿਆ, ਇਹ ਤੇ ਮਦਦਗਾਰ ਹੋ ਗਿਆ। ਤਾਂ ਮਾਇਆ ਕਈਆਂ ਦੀ ਦਾਸੀ ਹੈ, ਕਈਆਂ ਦੀ ਮਾਲਕਣ ਹੈ। ਗੁਰਬਾਣੀ ਵਿਚ ਇਸ ਤਰ੍ਹਾਂ ਦੇ ਦੋ ਰੂਪ ਬਿਆਨ ਕੀਤੇ ਗਏ ਨੇ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਇਹ ਭਗਤਾਂ ਦੀ ਦਾਸੀ ਹੈ, ਲੇਕਿਨ ਸੰਸਾਰੀਆਂ ਦੀ ਤੇ ਮਾਲਕਣ ਹੈ। ਸੰਸਾਰੀਆਂ ਦੇ ਆਮ ਜੋ ਇਸਦੇ ਪ੍ਰਭਾਵ ਹੇਠ ਜੀਵਦੇ ਨੇ, ਮਾਇਆ ਉਹਨਾਂ ਦੇ ਸਿਰ ਤੇ ਬੈਠਦੀ ਹੈ, ਤੇ ਜੋ ਪ੍ਰਮਾਤਮਾ ਦੇ ਪ੍ਰਭਾਵ ਹੇਠ ਜੀਵਦੇ ਨੇ, ਮਾਇਆ ਉਹਨਾਂ ਦੇ ਕਦਮਾਂ ਦੇ ਥੱਲੇ ਆਉਂਦੀ ਹੈ। ਜਿਸਦੇ ਕਦਮਾਂ ਦੇ ਥੱਲੇ ਮਾਇਆ ਹੈ, ਗੱਲ ਸਪਸ਼ਟ ਹੋ ਗਈ, ਇਹ ਪ੍ਰਮਾਤਮਾ ਦੇ ਪ੍ਰਭਾਵ ਹੇਠ ਜੀ ਰਿਹਾ, ਇਸਦੇ ਮਸਤਕ ਤੇ ਪ੍ਰਮਾਤਮਾ ਦਾ ਗਿਆਨ ਹੈ, ਉਸਦਾ ਹੱਥ ਹੈ। ਔਰ ਜੇ ਸਿਰ ਦੇ ਉੱਤੇ ਮਾਇਆ ਆਣ ਬੈਠੀ ਹੈ, ਤਾਂ ਇੱਕ ਗੱਲ ਸਪਸ਼ਟ ਹੋ ਗਈ, ਇਸਦੀ ਜ਼ਿੰਦਗੀ ਦੇ ਪ੍ਰਮਾਤਮਾ ਨਿਰਧਾਰਿਤ ਹੈ। ਪੁੱਤਰ, ਇਸਤਰੀ, ਧਨ ਸੰਪਦਾ ਸਾਰੇ ਦੇ ਸਾਰੇ ਪ੍ਰਮਾਤਮਾ ਦੇ ਵਿਚਕਾਰ ਦੀਵਾਰ ਬਣ ਕੇ ਜੋ ਹੈ ਖੜੇ ਹੋ ਗਏ ਨੇ। ਸਾਹਿਬ ਕਹਿੰਦੇ, ਸਾਰੇ ਦੇ ਸਾਰੇ ਤੇਰੀ ਅੱਖਾਂ ਦੇ ਸਾਹਮਣੇ ਓਜਣ ਹੋਣ ਵਾਲੇ ਨੇ, ਇਹਨਾਂ ਦੇ ਚੋਂ ਬਾਰੀ ਬਾਰੀ ਸੰਬੰਧ ਦੇ ਟੁੱਟਦਿਆਂ ਦੇਰ ਨਹੀਂ ਲੱਗਦੀ, ਅਵਨਾਸ਼ੀ ਤੇ ਕੇਵਲ ਇੱਕ ਪਰਿਪੂਰਨ ਪ੍ਰਮਾਤਮਾ ਹੈ। ਪਲਚ ਪਲਚ ਸਗਲੀ ਮੋਈ ਝੂਠੇ ਧੰਦੇ ਮੋਹਰ, ਮਾਇਆ ਦੇ ਧੰਦਿਆਂ ਦੇ ਖੱਜਲ ਖੁਆਰ ਹੋ ਕੇ ਆਖਰ ਇੱਕ ਦਿਨ ਰੂਹਾਨੀ ਮੌਤ ਹੋ ਜਾਂਦੀ ਏ, ਔਰ ਨਾਲੇ ਸਰੀਰਕ ਮੌਤ ਹੋ ਜਾਂਦੀ ਏ। ਇਸ ਤਰ੍ਹਾਂ ਖੱਜਲ ਖੁਆਰ ਹੋ ਕੇ ਆਪਣਾ ਜੀਵਨ ਵਿਅਰਥ ਗਵਾ ਛੱਡਦਾ। ਇਕਸ ਹਰ ਕੇ ਨਾਮ ਬਿਨ ਅੱਗੇ ਲਈਏ ਖੋਲ, ਪਰਿਪੂਰਨ ਪ੍ਰਮਾਤਮਾ ਦਾ ਇੱਕੋ ਹੀ ਨਾਮ ਜੋ ਨਾਲ ਜਾਂਦਾ ਹੈ, ਇਸ ਤੋਂ ਇਲਾਵਾ ਜੋ ਕੁਛ ਵੀ ਕੋਲ ਹੈ ਸਾਰਾ ਖੋਲਿਆ ਜਾਂਦਾ ਹੈ। ਨਾ ਜ਼ਮੀਨ ਨਾਲ ਜਾਂਦੀ ਏ, ਨਾ ਮਕਾਨ, ਨਾ ਇਸਤਰੀ ਨਾਲ ਜਾਂਦੀ ਏ, ਨਾ ਪੁੱਤਰ, ਨਾ ਧਨ ਸੰਪਦਾ ਨਾਲ ਜਾਂਦੀ ਏ, ਨਾ ਯਾਰ ਦੋਸਤ। ਇੱਕ ਸਦੀਵੀ ਨਾਲ ਰਹਿਣ ਵਾਲਾ ਹੈ ਪਰਿਪੂਰਨ ਪ੍ਰਮਾਤਮਾ ਦਾ ਨਾਮ। ਪਰ ਮਨੁੱਖ ਦੀ ਗਫਲਤ ਜੋ ਸਦਾ ਅੰਗ ਸੰਗ ਹੈ, ਇੱਥੇ ਤੇ ਉੱਥੇ, ਉਸ ਨਾਲ ਕੋਈ ਰਿਸ਼ਤਾ ਨਹੀਂ ਜੋੜਿਆ। ਤੇ ਜਿਨ੍ਹਾਂ ਦਾ ਸੰਗ ਵਕਤੀ ਹੈ, ਜਿਨ੍ਹਾਂ ਦਾ ਆਸਰਾ ਵੀ ਵਕਤੀ ਹੈ, ਜਿਨ੍ਹਾਂ ਦੀ ਨੇੜਤਾ ਵਕਤੀ ਹੈ, ਆਰਜ਼ੀ ਹੈ, ਉਹਨਾਂ ਦੇ ਆਲੇ ਦੁਆਲੇ ਇਹ ਭਟਕ ਰਿਹਾ, ਔਰ ਸਦੀ ਵੀ ਉਹਨਾਂ ਨੂੰ ਆਪਣਾ ਸੰਗੀ ਸਮਝ ਬੈਠਾ। ਸਾਹਿਬ ਕਹਿੰਦੇ, ਨਹੀਂ, ਇੱਕ ਹਰ ਕੇ ਨਾਮ ਬਿਨ ਅੱਗੇ ਲਈਏ ਖੋਏ। ਜੈਸੇ ਇਸ ਸੰਸਾਰ ਤੋਂ ਅੱਗੇ ਚੱਲਣਾ ਹੁੰਦਾ ਹੈ, ਸਭ ਕੁਝ ਖੋ ਲਿਆ ਜਾਂਦਾ ਹੈ, ਸਭ ਕੁਝ ਇੱਥੇ ਰਹਿ ਜਾਂਦਾ ਹੈ। ਦੋਏ ਵਿਸਾਰ ਵਿਗੁੱਛਣਾ ਪ੍ਰਭ ਬਿਨ ਅਵਰ ਨਾ ਕੋਏ, ਪਰਮਾਤਮਾ ਨੂੰ ਵਿਸਾਰ ਕੇ ਆਖਰ ਵਿਗੁੱਛਣਾ ਖੁਆਰੀ ਆਉਣਾ ਹੁੰਦਾ ਹੈ, ਪ੍ਰਭ ਬਿਨ ਅਵਰ ਨਾ ਕੋਏ। ਔਰ ਇਸ ਖੁਆਰੀ ਨੂੰ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ ਮਿਟਾ ਸਕਦਾ। ਇਸ ਦੁੱਖ ਨੂੰ, ਇੱਕ ਸੰਤਾਪ ਨੂੰ ਇੱਕ ਪਰਿਪੂਰਨ ਪ੍ਰਮਾਤਮਾ ਤੋਂ ਇਲਾਵਾ ਕੋਈ ਨਹੀਂ ਦੂਰ ਕਰ ਸਕਦਾ। ਇਸ ਵਾਸਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਪਦੇਸ਼ ਕਰਦੇ ਹੋਏ ਫਰਮਾਨ ਕਰਦੇ ਨੇ, ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਹੋਏ। ਵੈਸਾਖ ਦੇ ਮਹੀਨੇ ਵਿਚ ਜੋ ਪ੍ਰਮਾਤਮਾ ਦੇ ਚਰਨੀ ਲੱਗਦੇ ਨੇ, ਉਹਨਾਂ ਦੀ ਸ਼ੋਭਾ ਅਤੀ ਨਿਰਮਲ ਹੁੰਦੀ ਹੈ, ਉਹਨਾਂ ਦੀ ਵਡਿਆਈ ਅਤੀ ਨਿਰਮਲ ਹੁੰਦੀ ਹੈ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ, ਵਿਸਾਖ ਦੇ ਮਹੀਨੇ ਵਿਚ ਇੰਜ ਜੋਦੜੀ ਕਰਿਆ ਕਰ, ਨਾਨਕ ਕੀ ਪ੍ਰਭ ਬੇਨਤੀ, प्रभ मिलो प्राप्त होए। हे परिपूर्ण परमात्मा, तेरे चरण कमला विनय है, प्रार्थना है, तू मिल, तू नेड़े आ। तेरा मिलना सुखदाई है, आनंदमयी है। वे साख सुहावा ता लगे जा संत भेटे हर सोए। वे साख दा महीना उसे लई सुहावना है, उसे लई महान है, जिनू संत दी संगत नसीब होवे ते हरी दी वडियाई करन दा मौका मिले। समझ लो विसाख दा महीना सुहावना हो गया, फलीभूत हो गया, आनंदमयी हो गया। हुण इसे महीने दे संबंध च जो कुछ धन गुरु नानक देव जी महाराज फरमान करदे ने आप सरवण करो।
1: विसाख भला साखा वेस करे, धन देखे हर द्वार आओ दया करे। घर आओ प्यारे दुत्ते तारे, तुद बिन अड न मोलो, कीमत कौन करे तुद भावा, देख दिखावे ढोलो। दूर न जाना अंतर माना, हर का महल पछाना। नानक वैसा की प्रभ पावे, सुरत सबद मनु माना।
0: पहले पातशाह प्रकृति दी रूप रेखा वैसाख दे महीने दी इंज फरमान करदे ने, वैसाख भला साखा वेस करे। वैसाख दा महीना अत्यंत भला है, दरख्तां विच नवियां कोंपलां फुटदियां ने। पतझड़ दी रुत तों बाद साखां नवियां कोंपलां नूं जन्म देंदियां ने। वैसाख दा महीना वाकई उस मनुख लई महान है जिस दे अंदर कोई नवे जीवन दियां कोंपलां फुटन, कोई नवे ख्याल, कोई नवी तरज जिंदगी, कोई नवा उमंग, कोई नवी तरंग, कोई नवा राग, कोई नवा रूप इस दे अंदर उत्पन्न होवे, जिहड़ा इसने अज तक कदी वेख्या ना होवे, सुनिया ना होवे, रंग माणिया ना होवे। इस तरह किधरे दुनिया दियां, इस तरह दे रस दियां, इस तरह दे संसार दियां जे किधरे इस दे अंदर कोंपलां फुटन, तो महाराज कहिंदे ने वैसाख दा महीना सुहावना है, भला है। प्रकृति ते अपने सुभाव दे मुताबिक वैसाख दे महीने च नवियां कोंपलां नूं जन्म देंदी है। चारों पासे पत्ते नवे आउंदे ने, शाखां अपने ढंग दा एक वेश धारण करदियां ने। साहब उसे दा जिक्र पे करदे ने, वैसाख भला साखा वेस करे। शाखा शिंगारियां जांदियां ने, शाखां ते पत्तियां दा शिंगार आ जांदा है। जद वैसाख दा महीना बनस्पति नूं शिंगार देवे ते ऐ बंदे तू बिना शिंगारिया रह जावे, तू हार शिंगार तो बिना रह जावे। देख ते सही प्रकृति बनस्पति नूं शिंगार दे रही है, तू वांझा क्यों रह गए? ये नवियां कौंपलां तेरे अंदर क्यों नहीं फुटियां? ये नवे उमंग, ये नवे तरंग, ये नवा वेश, ये नवा शिंगार, ये नवी दुनिया दी झलक तेरे अंदरों क्यों नहीं पैदा हुई? दरअसल परमात्मा सदैव नित नवा है। साहिब मेरा नीत नवा सदा सदा दातार। जद कोई उसका चिंतन करता है तो नित नवियां उमंगा, नित नवे अनुभव, नित नवे गीत, नित नवे

ਉੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਅਕਾਲ ਪੁਰਖ ਦਾ ਸੰਦੇਸ਼ ਗੀਤਾਂ ਦੇ ਰਾਹੀਂ ਸੰਗੀਤ ਦੇ ਰਾਹੀਂ ਜਗਤ ਦੀ ਝੋਲੀ ਵਿਚ ਪਾ ਰਹੇ ਨੇ। ਧਨ ਸੋ ਰਾਗ ਸੁਰੰਗੜੇ ਅਲਾਪਤ ਸਭ ਦਿਖ ਜਾਏ। ਪਾਤਸ਼ਾਹ ਤੇ ਇੱਥੇ ਤੱਕ ਕਹਿੰਦੇ ਨੇ ਧਨ ਨੇ ਉਹ ਰਾਗ ਬੜੇ ਸੁੰਦਰ ਨੇ ਜਿਨ੍ਹਾਂ ਦੇ ਅਲਾਪ ਕਰਦਿਆਂ ਹੀ ਸਾਰੀ ਤਿਖਾ ਮਿਟ ਜਾਂਦੀ ਹੈ, ਚੈਨ ਮਿਲਦਾ, ਸਕੂਨ ਮਿਲਦਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੰਦਰ ਪਰਮਾਤਮਾ ਸੰਗੀਤ ਬਣ ਕੇ ਪ੍ਰਗਟ ਹੋਇਆ, ਪਰਮਾਤਮਾ ਗੀਤ ਬਣ ਕੇ ਪ੍ਰਗਟ ਹੋਇਆ, ਪਰਮਾਤਮਾ ਖੇੜਾ ਬਣ ਕੇ ਪ੍ਰਗਟ ਹੋਇਆ, ਪਰਮਾਤਮਾ ਗਿਆਨ ਬਣ ਕੇ ਪ੍ਰਗਟ ਹੋਇਆ। ਤੇ ਜਦ ਇਤਨਾ ਪ੍ਰਗਟ ਹੋਇਆ ਤਾਂ ਹੁਣ ਕੁਦਰਤੀ ਗੱਲ ਹੈ ਵੰਡਣਾ ਹੋਵੇਗਾ। ਇਹ ਵੰਡਣਾ ਇਸ ਤਰ੍ਹਾਂ ਹੁੰਦਾ ਹੈ, ਜਦ ਕੋਈ ਫੁੱਲ ਆਪਣੀ ਪੂਰੀ ਸ਼ਕਤੀ ਨਾਲ ਭਰ ਜਾਂਦਾ ਹੈ ਤਾਂ ਉਸ ਦੇ ਚੋਂ ਮਹਿਕ ਡੁੱਲ ਡੁੱਲ ਕੇ ਪੈਂਦੀ ਹੈ। ਹੁਣ ਚਾਹੇ ਕੋਈ ਲੈਣ ਵਾਲਾ ਹੋਵੇ ਚਾਹੇ ਨਾ ਲੈਣ ਵਾਲਾ ਹੋਵੇ, ਪਰ ਫੁੱਲ ਵੰਡੀ ਜਾ ਰਿਹਾ ਹੈ, ਮਹਿਕ ਵੰਡੀ ਜਾ ਰਿਹਾ ਹੈ। ਇਸੇ ਤਰੀਕੇ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹਿਰਦਾ ਆਪ ਰਸ ਦੇ ਨਾਲ, ਗੀਤ ਦੇ ਨਾਲ, ਸੰਗੀਤ ਦੇ ਨਾਲ, ਪ੍ਰਭੂ ਦੀ ਦਇਆ ਨਾਲ ਤੇ ਦੈਵੀ ਗੁਣਾਂ ਨਾਲ ਇਤਨੇ ਭਰ ਗਏ ਨੇ, ਨੌ ਖੰਡ ਪ੍ਰਿਥਵੀ ਦੇ ਵੰਡਦੇ ਰਹੇ। ਦੇਖਣ ਦੇ ਚ ਆਇਆ ਕੋਈ ਮਨੁੱਖ ਵੰਡੇਗਾ, ਚਲੋ ਆਪਣੇ ਘਰ ਦੇ ਚ ਵੰਡ ਲਏਗਾ, ਕੁਛ ਸਾਜ਼ੋ ਸਮਾਨ, ਕੁਛ ਵਸਤੂਆਂ, ਕੁਝ ਪੁੱਤਰਾਂ ਦੇ ਚ ਵੰਡੇਗਾ, ਮਿੱਤਰਾਂ ਦੇ ਚ ਵੰਡ ਦੇਵੇਗਾ। ਤੇ ਕਿਸੇ ਦਾ ਦਾਇਰਾ ਜ਼ਰਾ ਵਸੀ ਹੋਇਆ ਤਾਂ ਚਲੋ ਆਪਣੇ ਮਹੱਲੇ ਦੇ ਚ ਵੰਡ ਲਏਗਾ, ਆਪਣੀ ਬਰਾਦਰੀ ਦੇ ਚ ਵੰਡ ਦੇਗਾ। ਤੇ ਹੋਰ ਵੀ ਸਾਰਾ ਕਿਧਰੇ ਵਸੀ ਹੋਇਆ ਤਾਂ ਵੱਧ ਤੋਂ ਵੱਧ ਆਪਣੇ ਸ਼ਹਿਰ ਦੇ ਚ ਵੰਡੇਗਾ ਜਾਂ ਆਪਣੇ ਪ੍ਰਾਂਤ ਦੇ ਚ ਵੰਡੇਗਾ। ਇਸ ਤਰ੍ਹਾਂ ਦਾ ਅੱਜ ਤੱਕ ਕੋਈ ਹੋਇਆ ਤੇ ਨਹੀਂ, ਤੇ ਚਲੋ ਮੰਨ ਲੈਂਦੇ ਹਾਂ ਕਿ ਕੋਈ ਚਲੋ ਆਪਣੇ ਮੁਲਕ ਦੇ ਚ ਵੰਡੇਗਾ। ਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਗੀਤ ਸੰਗੀਤ ਗਿਆਨ ਵਿਗਿਆਨ ਆਨੰਦ ਤੇ ਪਰਮ ਖੁਸ਼ੀ ਦੀ ਦੌਲਤ ਨੌ ਖੰਡ ਪ੍ਰਿਥਵੀ ਦੇ ਚ ਵੰਡੀ। ਪਰਮਾਤਮਾ ਹੀ ਅਨੰਤ ਰੂਪਾਂ ਦੇ ਚ ਗੁਰੂ ਨਾਨਕ ਦੇ ਅੰਦਰੋਂ ਪ੍ਰਗਟ ਹੋਇਆ ਹੈ ਔਰ ਆਪ ਵੰਡਣ ਨੂੰ ਚੱਲ ਪਏ ਨੇ। ਇਹ ਦਾਤਾ ਤਰ੍ਹਾਂ ਤਰ੍ਹਾਂ ਦੀਆਂ ਰੱਬੀ ਦਾਤਾਂ ਵੰਡਣ ਨੂੰ ਚੱਲ ਪਿਆ ਹੈ, ਚਾਹੇ ਸੁਮੇਰ ਤੇ ਬੈਠੇ ਨੇ ਜੋਗੀ ਉਹਨਾਂ ਦੀ ਝੋਲੀ ਵਿਚ ਵੀ ਪਾਣ ਨੂੰ ਚਲਾ ਗਿਆ, ਚਾਹੇ ਤਪਦੇ ਹੋਏ ਮੈਦਾਨਾਂ ਵਿਚ ਬੈਠੇ ਨੇ ਅਰਬ ਦੇ ਲੋਕ ਉਹਨਾਂ ਦੀ ਝੋਲੀ ਵਿਚ ਵੀ ਸ਼ਾਂਤੀ ਦੇਣ ਨੂੰ ਚਲਾ ਗਿਆ, ਚਾਹੇ ਜੰਗਲ ਉਜਾੜ ਬਿਆਵਾਨ ਵਿਚ ਬੈਠੇ ਨੇ ਲੋਕ ਉਹਨਾਂ ਦੀ ਝੋਲੀ ਵਿਚ ਵੀ ਬਰਕਤਾਂ ਖੇੜੇ ਤੇ ਖੁਸ਼ੀਆਂ ਪਾਣ ਜੋ ਹੈ ਚਲਾ ਗਿਆ, ਤੇ ਚਾਹੇ ਕੋਈ ਘਰ ਵਿਚ ਬੈਠੇ ਨੇ ਖਾਲੀ ਉਹਨਾਂ ਦੀ ਝੋਲੀ ਵੀ ਭਰਨ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚੇ ਨੇ। ਆਪ ਵਿਸਾਖ ਦੇ ਮਹੀਨੇ ਦਾ ਜੋ ਪ੍ਰਾਕਿਰਤਿਕ ਰੂਪ ਹੈ ਇੰਝ ਬਿਆਨ ਕਰਦੇ ਨੇ, ਵਿਸਾਖ ਭਲਾ ਸਾਖਾਂ ਵੇਸ ਕਰੇ, ਧਨ ਦੇਖੇ ਹਰ ਦੁਆਰ ਆਵੋ ਦਇਆ ਕਰੇ। ਵਿਸਾਖ ਦੇ ਮਹੀਨੇ ਵਿਚ ਜਿਵੇਂ ਦਰਖਤਾਂ ਨੇ ਨਵੀਆਂ ਕੌਂਪਲਾਂ ਦੇਖ ਲਈਆਂ, ਨਵੇਂ ਪੱਤੇ ਦੇਖ ਲਏ, ਨਵੀਂ ਹਰਿਆਵਲੀ ਦੇਖ ਲਈ, ਜੇ ਕਿਧਰੇ ਜੀਵ ਰੂਪੀ ਇਸਤਰੀ ਵੀ ਹਰੀ ਦਾ ਦੁਆਰ ਦੇਖ ਲਵੇ ਤੇ ਉਸ ਦੇ ਅੰਦਰੋਂ ਵੀ ਇਹ ਮੰਗ ਪੈਦਾ ਹੋ ਸਕਦੀ ਹੈ, ਹੇ ਪ੍ਰਭੂ ਆ ਤੂੰ ਮੇਰੇ ਹਿਰਦੇ ਚ, ਆ ਤੂੰ ਮੇਰੇ ਘਰ ਦੇ ਚ, ਤੇਰੀ ਝਲਕ ਜੇ ਇਤਨੀ ਸੁਹਾਵਣੀ ਹੈ ਤੂੰ ਤੇਰਾ ਮਿਲਣਾ ਕਿਤਨਾ ਆਨੰਦਮਈ ਹੋਵੇਗਾ। ਘਰ ਆਓ ਪਿਆਰੇ ਦੁੱਤਰ ਤਾਰੇ, ਤੁਦ ਬਿਨ ਅੱਡ ਨਾ ਮੋਲੋ। ਉਹ ਫਿਰ ਬਿਰਹੇ ਦੀ ਮਾਰੀ ਹੋਈ ਇਸ ਤਰ੍ਹਾਂ ਜੋਦਰੀ ਕਰਦੀ ਏ, ਹੇ ਪਰਿਪੂਰਨ ਪ੍ਰਮਾਤਮਾ ਤੂੰ ਘਰ ਵਿਚ ਆ, ਤੇਰੇ ਤੋਂ ਬਿਨਾ ਮੇਰਾ ਕੌਡੀ ਵੀ ਮੁੱਲ ਨਹੀਂ, ਅੱਡ ਨਾ ਮੁੱਲੋ। ਤੂੰ ਹੋਵੇਂ ਤੇ ਮੈਂ ਲੱਖਾਂ ਦੀ, ਤੂੰ ਨਹੀਂ ਤੇ ਮੈਂ ਕੱਖ ਦੀ। ਹੇ ਪਰਿਪੂਰਨ ਪ੍ਰਮਾਤਮਾ ਤੇਰੇ ਨਾਲ ਹੀ ਮੇਰੀ ਮਹਾਨਤਾ ਹੈ। ਬਿਰਹੇ ਕੁੱਠੀ ਜੀਵ ਇਸਤਰੀ ਇਸ ਤਰ੍ਹਾਂ ਵਿਸਾਖ ਦੇ ਮਹੀਨੇ ਤੋਂ ਪ੍ਰਭਾਵਿਤ ਹੋ ਕੇ ਉਚਾਰਨ ਕਰਦੀ ਏ, ਘਰ ਆਓ ਪਿਆਰੇ ਦੁੱਤਰ ਤਾਰੇ, ਐ ਪਿਆਰੇ ਘਰ ਵਿਚ ਆਓ ਤਾਂ ਕਿ ਮੈਨੂੰ ਇਸ ਨਤਰੇ ਜਾਣ ਵਾਲੇ ਸੰਸਾਰ ਤੋਂ ਤਾਰਨ ਵਿਚ ਮਦਦਗਾਰ ਸਾਬਤ ਹੋ ਸਕੋ, ਮੈਨੂੰ ਪਾਰ ਕਰੋ। ਇੱਕ ਅਥਾਹ ਸਾਗਰ ਹੈ, ਅਥਾਹ ਲਹਿਰਾਂ ਨੇ, ਫਿਰ ਤੂਫਾਨ ਹੈ। ਇਹ ਪ੍ਰਭੂ ਹੇ ਪਿਆਰੇ ਘਰ ਵਿਚ ਆਓ, ਮੈਨੂੰ ਤਾਰੋ।

Jesus.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰ ਜੋ ਗੁਰੂ ਜੀ ਕੀ ਸਾਜੀ ਨਿਵਾਜੀ, ਗੁਰੂ ਸਰੂਪ ਸਾਧ ਸੰਗਤ ਜੀਓ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਰ ਕਿਰਪਾ ਹੋ ਰਹੀ ਹੈ। ਜੋ ਸਤ ਸੰਗਤ ਦਾ ਅਮੋਲਕ ਸਮਾਂ ਚੱਲ ਰਿਹਾ ਹੈ, ਆਪ ਮਾਈ ਭਾਈ ਵੱਡਿਆਂ ਭਾਗਾਂ ਵਾਲੇ ਹੋ, ਜੋ ਗੁਰੂ ਜੀ ਦੇ ਚਰਨਾਂ ਵਿੱਚ ਸ਼ਰਧਾ ਭਾਵਨਾ ਨਾਲ ਸੱਜ ਕੇ ਗੁਰੂ ਕੇ ਵਚਨ, ਗੁਰੂ ਕਾ ਉਪਦੇਸ਼ ਸਰਵਣ ਕਰਕੇ ਸਮੇਂ ਨੂੰ ਸਦਲਾ ਕਰ ਰਹੇ ਹਨ। ਜਿੰਨਾ ਸਮਾਂ ਸਤਿਗੁਰ ਬਖਸ਼ਦੇ ਹਨ, ਦੋ ਗੱਲਾਂ ਦਾ ਧਿਆਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਮ ਸਤਿਕਾਰ ਤੇ ਸੰਗਤ ਦੀ ਮਰਯਾਦਾ, ਇਹ ਦੋ ਗੱਲਾਂ ਦਾ ਮੁੱਖ ਧਿਆਨ ਰੱਖੀਏ, ਬੜਾ ਸੁਖੈਨ ਹੋ ਜਾਵੇਗਾ ਗੁਰੂ ਕੇ ਬਚਨਾਂ ਨੂੰ ਸਮਝਣਾ, ਸਮਝ ਆ ਗਏ ਤੇ ਮੰਨਣ ਵਿੱਚ ਵੀ ਸਹਾਇਤਾ ਮਿਲ ਜਾਵੇ, ਅਪਣਾਉਣ ਵਿੱਚ ਵੀ ਸਹਾਇਤਾ ਮਿਲ ਜਾਵੇ। ਆਪ ਕਰਕੇ ਸਾਡੇ ਗੁਰਮੁਖ ਪਿਆਰੇ ਰਾਗੀ ਸਿੰਘ ਕਥਾ ਵਾਚਕ ਗਿਆਨੀ ਇੱਕ ਸੂਕ ਉਚਾਰਨ ਕਰਦੇ ਨੇ, ਜੋ ਤੁਹਾਡੇ ਸਭ ਦੇ ਯਾਦ ਹੈ ਤਕਰੀਬਨ, ਕਿ ਜਨਮ ਜਨਮ ਕੀ ਸਮਾਨਤਾ ਮਲ ਲਾਗੀ, ਕਾਲਾ ਹੋਆ ਗਿਆ। ਆਵੇਂ ਸੂਕ ਉਚਾਰੀ ਜਾਂਦੀ ਹੈ ਥੋੜੀ ਬਹੁਤ, ਤੇ ਸੰਗਤਾਂ ਦੇ ਯਾਦ ਵੀ ਹੈ। ਪੜ੍ਹਨ ਨੂੰ ਤੇ ਸੁਣਨ ਨੂੰ ਇਹ ਸੁੱਖ ਬਹੁਤ ਸੁਖੈਨ ਲੱਗਦੀ ਹੈ, ਬੜੀ ਸੁਖਾਲੀ ਹੈ। ਪਰ ਸਤਿਗੁਰਾਂ ਨੇ ਜਿੰਨੀ ਡੂੰਘਾਈ ਤੇ ਗੰਭੀਰਤਾ ਇਹਦੇ ਵਿੱਚ ਭਰੀ ਹੈ, ਖੋਜੀ ਜਾਓ ਖੋਜੀ ਜਾਓ, ਉਹ ਡੂੰਘਾਈ ਵੱਧਦੀ ਜਾਵੇਗੀ। ਵਿਆਕਰਨ ਦੇ ਵਿੱਚ ਇੱਕ ਸ਼ਬਦ ਨੂੰ ਜਦੋਂ ਦੋ ਵਾਰ ਵਰਤਿਆ ਜਾਵੇ, ਉਹਦੇ ਦੋ ਭਾਵ ਹੁੰਦੇ ਨੇ, ਉਸ ਵਸਤੂ ਦੀ ਵਿਸ਼ੇਸ਼ਤਾ ਵਧਾਉਣੀ, ਅਲੋੜਤਾ ਕਰਨੀ। ਇੱਕ ਨੂੰ ਦੋ ਵਾਰ ਕਹਿਣਾ, ਨੰਬਰ ਦੋ, ਇੱਕ ਸ਼ਬਦ ਨੂੰ ਦੋ ਵਾਰ ਵਰਤਣਾ ਇੱਕ ਬਚਨ ਤੋਂ ਬਹੁ ਬਚਨ ਕਰ ਦੇਣਾ। ਇਹ ਦੋ ਕਾਰਨ ਹੁੰਦੇ ਨੇ ਇੱਕ ਸ਼ਬਦ ਨੂੰ ਦੋ ਵਾਰ ਵਰਤਣ ਦੇ, ਗ੍ਰਾਮੈਟਿਕਲੀ। ਇਸੇ ਜਨਮ ਸ਼ਬਦ ਗੁਰੂ ਜੀ ਨੇ ਦੋ ਵਾਰ ਵਰਤੇ, ਜਨਮ ਜਨਮ ਕੀ, ਜਨਮ ਜਨਮ ਤੋਂ ਭਾਵ ਹੋ ਗਿਆ ਬਹੁਤ ਜਨਮਾਂ ਦੀ, ਅਨੇਕ ਜਨਮਾਂ ਦੀ, ਬਹੁ ਵਚਨ ਹੋ ਗਏ। ਪਹਿਲਾਂ ਇਸ ਗੱਲ ਹੋ ਰਹੀ ਹੈ ਕਿ ਬਹੁਤ ਜਨਮਾਂ ਦੀ ਮੈਲ ਲੱਗੀ, ਉਹ ਕਿਵੇਂ ਲੱਗੀ? ਗੁਰਮੁਖ ਪਿਆਰਿਓ, ਜਿੰਨੀਆਂ ਜੂਨੀਆਂ ਵਿੱਚ ਵੀ ਅਸੀਂ ਰਹੇ ਜਾਂ ਜਾਵਾਂਗੇ, ਤੁਹਾਡਾ ਤਨ ਬਦਲੇਗਾ ਪਰ ਮਨ ਨਹੀਂ ਬਦਲੇਗਾ। ਜੋ ਮਨ ਅੱਜ ਤੁਹਾਡੇ ਨਾਲ ਹੈ, ਜੋ ਪਿਛਲੀਆਂ ਜੂਨੀਆਂ ਭੋਗੀਆਂ ਨੇ, ਮਨ ਇਹ ਹੀ ਸੀ। ਜੋ ਅੱਗੇ ਨੂੰ ਭੋਗਾਂਗੇ, ਮਨ ਇਹ ਹੀ ਹੋਵੇ, ਕਿਉਂਕਿ ਮਨ ਦੀ ਉਮਰ ਨਹੀਂ ਹੈ। ਜਿਸ ਚੀਜ਼ ਦੀ ਉਮਰ ਨਾ ਹੋਵੇ ਉਹਦੀ ਮੌਤ ਨਹੀਂ ਹੁੰਦੀ, ਉਹ ਸਦੀਵ ਹੁੰਦਾ। ਜੇ ਇੱਕ ਜਨਮ ਵਿੱਚ ਮਨ ਬਦਲਦਾ ਤਾਂ ਇੱਕ ਜਨਮ ਦੀ ਮੈਲ ਲੱਗਦੀ। ਪਰ ਸਤਿਗੁਰ ਕਹਿੰਦੇ ਜਿੰਨੇ ਜਨਮਾਂ ਵਿੱਚ ਤੂੰ ਘੁੰਮਿਆ, ਉਹ ਸਾਰੇ ਜਨਮਾਂ ਦੀ ਮੈਲ ਤੇਰੇ ਮਨ ਨੂੰ ਲੱਗੀ ਹੋਈ। ਭਾਵ ਸਪਸ਼ਟ ਹੋ ਗਿਆ ਕਿ ਜਿੰਨੇ ਜਨਮ ਲਏ ਤਨ ਬਦਲੇ ਹੈ, ਮਨ ਨਹੀਂ ਬਦਲਿਆ। ਜਨਮ ਜਨਮ ਕੀ, ਬਹੁ ਵਚਨ ਹੋ ਗਿਆ। ਜਿਤਨੇ ਵੀ ਜਨਮ ਅਸੀਂ ਭੋਗੇ, ਕਈ ਜਨਮ ਹੈ ਕੀਟ ਪਤੰਗਾ, ਕਈ ਜਨਮ ਦਾ ਜ਼ਮੀਨ ਤੁਰੰਗਾ, ਕਈ ਜਨਮ ਬੇਅੰਤ ਜਨਮ, ਪਰ ਮਨ ਨਹੀਂ ਬਦਲਿਆ। ਜੇ ਮਨ ਬਦਲਦਾ ਤਾਂ ਇੱਕ ਜਨਮ ਦੀ ਹੀ ਮੈਲ ਲੱਗਦੀ। ਪਹਿਲਾ ਸਪਸ਼ਟੀਕਰਨ ਇਹ ਦੇ ਰਹੀ ਹੈ ਸਗੋਰ ਬਾਣੀ ਕਿ ਜਿਤਨੇ ਵੀ ਜਨਮ ਧਾਰੇਗਾ ਤਨ ਬਦਲੇਗਾ, ਮਨ ਇੱਕੋ ਰਵੇਗਾ। ਦੂਜੀ ਗੱਲ ਬਹੁਤ ਸੁਖਾਲੀ ਹੈ ਕਿ ਮਨ ਲਾਗੀ, ਬਹੁਤ ਸਤਿਕਾਰਯੋਗ ਪੜ੍ਹੇ ਲਿਖੇ ਸਿਆਣੇ ਬੈਠੇ ਹੋ, ਇਹ ਬਹੁਤ ਵਾਰ ਸੁਣਿਆ ਕਿ ਮਨ ਨੂੰ ਮਨ ਲਾਗੀ, ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ। ਮੈਂ ਬਹੁਤ ਅਧੀਨਗੀ ਨਾਲ ਪੁੱਛਦਾ ਤੁਹਾਨੂੰ ਕਿ ਕਦੇ ਸੋਚਿਆ ਕਿ ਮਨ ਨੂੰ ਮੈਲ ਲੱਗਦੀ ਕਾਹਦੀ ਹੈ, ਇਸ ਚੀਜ਼ ਦੀ ਮੈਲ। ਅਨੇਕ ਵਾਰ ਇਸ ਤੋਂ ਸੁਣੀ ਆਪਾਂ ਨੇ ਕਿ ਸਾਡੇ ਮਨ ਨੂੰ ਜਨਮਾਂ ਜਨਮਾਂ ਦੀ ਮੈਲ ਲੱਗੀ ਹੈ, ਸੁਣਿਆ ਬਹੁਤ ਵਾਰ ਪਰ ਸੋਚਿਆ ਇੱਕ ਵਾਰ ਵੀ ਨਹੀਂ ਕਿ ਮਨ ਨੂੰ ਮਨ ਲੱਗਦੀ ਕਾਹਦੀ, ਇਸ ਚੀਜ਼ ਨਾਲ ਮਨ ਮੈਲਾ। ਹਿਮਾ ਕਰਨਾ ਜਿਹੜੀ ਪ੍ਰਕਿਰਤੀ ਦੀ ਮੈਲ ਹੈ, ਪ੍ਰਕਿਰਤੀ ਹੁੰਦੀ ਹੈ ਤਿੰਨ ਚੀਜ਼ਾਂ, ਕਸੂਰ ਹੈ, ਭਾਪ ਹੈ, ਲਿਕੁਇਡ ਤਰਲ ਹੈ। ਇਹਨਾਂ ਤਿੰਨ ਚੀਜ਼ਾਂ ਦਾ ਨਾਮ ਪ੍ਰਕਿਰਤੀ ਹੈ। ਇਹ ਵਾਹਿਗੁਰੂ ਦੀ ਕਿਰਤ ਹੈ, ਇਹਦਾ ਕਰਤਾ ਵਾਹਿਗੁਰੂ ਹੈ। ਇਹ ਜੋ ਤਿੰਨ ਚੀਜ਼ਾਂ ਹਨ, ਮੈਲੀਆਂ ਹਨ, ਕਸੂਰ ਵਿੱਚ ਵੀ ਮੈਲ ਹੈ, ਭਾਪ ਵਿੱਚ ਵੀ ਮੈਲ ਹੈ, ਤਰਲ ਵਿੱਚ ਵੀ ਮੈਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਾਂ ਵਚਨ ਹੈ, ਰਾਮ ਮੈਲਾ ਮੈਲਾ ਹੈ ਚੰਦ, ਸੂਰਜ ਵਿੱਚ ਵੀ ਮੈਲ ਹੈ, ਚੰਦਰਮਾ ਵਿੱਚ ਵੀ ਮੈਲ ਹੈ, ਸਭ ਚੀਜ਼ਾਂ ਵਿੱਚ ਮੈਲ ਹੈ, ਪ੍ਰਕਿਰਤੀ ਵਿੱਚ ਮੈਲ ਹੈ। ਹਿਮਾ ਕਰਦੇ ਨਾ ਬਹੁਤ ਨਿੱਘਾ ਜਿਹੀ ਪੁਆਇੰਟ ਸਮਝ ਨੂੰ ਹੈ, ਜਿਸ ਚੀਜ਼ ਦੀ ਉਤਪਤੀ ਮੈਲ ਵਿੱਚੋਂ ਹੈ ਉਹ ਲਾਜ਼ਮੀ ਮੈਲੀ ਹੋਵੇਗੀ। ਸਾਡੀ ਉਤਪਤੀ ਰੰਗਤ ਬਿੰਦ ਤੇ ਪਿੰਡ ਕੀ ਆ ਅਗਨ ਉਦਰ ਮਜਾ, ਇੱਕ ਮੈਲੇ ਪਾਣੀ ਦੇ ਕਤਰੇ ਤੋਂ ਉਤਪਤੀ ਹੈ, ਇਹ ਨਿਰਮਲ ਕਿੱਥੋਂ ਹੋਵਾਂਗੇ। ਇਹ ਤਾਂ ਰੰਗਤ ਬਿੰਦ ਕਰ ਨਿਵੇਂ, ਜਿਸ ਚੀਜ਼ ਦੀ ਉਤਪਤੀ ਮੈਲ ਤੋਂ ਹੈ ਉਹ ਕਦੋਂ ਨਿਰਮਲ ਹੋਵੇਗੀ। ਤੁਹਾਨੂੰ ਸੂਰਜ ਨਿਰਮਲ ਲੱਗਦਾ ਤੇ ਉਹਦੀ ਰੋਸ਼ਨੀ ਬੜੀ ਪ੍ਰਕਾਸ਼ ਦੇ ਰਹੀ ਹੈ, ਸੱਤ ਧਰਤੀਆਂ ਸੱਤ ਅਕਾਸ਼ਾਂ ਨੂੰ ਇੱਕ ਸੂਰਜ ਪ੍ਰਕਾਸ਼ ਦੇ ਰਹੇ ਲੱਗਦਾ ਨੇ ਕਿ ਰੋਸ਼ਨੀ ਨਿਰਮਲ ਹੈ। ਪੰਜਾਬ ਚੋਂ ਆਏ ਹੋ ਕਿਤੇ ਜੇਠ ਆੜ ਦੇ ਮਹੀਨੇ ਨਾ, ਪੰਜਾਬ ਵਿੱਚ ਝੱਗਾ ਖੋਲ ਕੇ ਬਨੈਣ ਦੇ ਕਿਸੇ ਨਾਲ ਬੀਜ ਆਏ ਹੋ, ਡੇਢ ਮਹੀਨੇ ਬਾਅਦ ਨਿਆਣਿਆਂ ਨੂੰ ਮੇਰੀ ਪਛਾਣ ਹੋਊਗਾ ਵੀ ਡੈਡੀ ਹੋਈ ਹੈ, ਹੋਰ ਸਤਨਾਮ ਇੰਨਾ ਕਾਲਾ ਕਰ ਦੂੰਗਾ ਤੁਹਾਨੂੰ ਕਿ ਘਰਦਿਆਂ ਦੀ ਪਛਾਣ ਵੀ ਹਟ ਜਾਵੇਗੀ। ਇੰਨੀ ਕਾਲਸ਼, ਇੰਨੀ ਕਾਰਬਨ ਉਹਦੇ ਵਿੱਚ, ਇਹ ਚੰਦਰਮਾ ਦੀ ਕਾਰਬਨ ਤਾਂ ਤੁਹਾਨੂੰ ਸਾਹਮਣੇ ਦਿਖ ਰਹੀ ਹੈ, ਉਹ ਦਾਦੇ ਤੋਂ ਜ਼ਿਆਦਾ ਕਾਲਾ ਹੈ। ਰਾਮ ਮਹਿਲਾ ਮਹਿਲਾ ਹੈ ਚੰਦ, ਇਹ ਜਿਹੜੀ ਪ੍ਰਕਿਰਤੀ ਹੈ ਇਹਦੀ ਮਹਿਲ ਹੈ। ਪਰ ਪਿਆਰ ਨਾਲ ਯਾਦ ਰੱਖਿਓ, ਦੁਨੀਆਂ ਦੀ ਕੋਈ ਮਹਿਲ ਤੁਹਾਡੇ ਮਨ ਤੱਕ ਨਹੀਂ ਪਹੁੰਚ ਸਕਦੀ, ਪ੍ਰਕਿਰਤੀ ਦੀ ਮਹਿਲ ਦੀ ਪਹੁੰਚ ਪ੍ਰਕਿਰਤੀ ਤੱਕ ਹੈ। ਜੇ ਇਹਨੂੰ ਏਦਾਂ ਕਹਿ ਲਓ, ਪ੍ਰਕਿਰਤੀ ਦੀ ਪਹੁੰਚ ਪ੍ਰਕਿਰਤੀ ਤੱਕ ਹੈ, ਕਿਰਤ ਦੀ ਪਹੁੰਚ ਕਿਰਤ ਤੱਕ ਹੈ, ਕਰਤੇ ਤੱਕ ਨਹੀਂ। ਇਹਦੀ ਮਿਸਾਲ ਲਓ ਇੱਕ ਅਮਰੀਕਾ ਦੀ, ਵਰਲਡ ਬੈਠੇ ਹੋ ਤੁਸੀਂ, ਅਮਰੀਕਾ ਨੇ ਚੰਦਰਮਾ ਤੇ ਕੁੱਤੇ ਬਾਂਦਰ ਤਾਰ ਤੇ ਮਨੁੱਖ ਵੀ ਜਾਇਆ ਤੇ ਮਿੱਟੀ ਵੀ ਪੱਟ ਕੇ ਵਾਸ਼ਿੰਗਟਨ ਵਿੱਚ ਰੱਖੀ ਹੋਈ ਹੈ, ਫੋਟੋਆਂ ਦੀ ਚੱਲਾਂ ਦੇਖਣ ਨੂੰ, ਮਿੱਟੀ ਜਾ ਕੇ ਰੱਖੀ ਹੋਈ। ਬੜੀ ਵੱਡੀ ਖੋਜ ਹੈ, ਚੰਦਰਮਾ ਨੂੰ ਖੋਜ ਰਿਹਾ ਇਹ ਭੁੱਲਿਆ ਕਿ ਉੱਥੇ ਜੋ ਕੁਝ ਹੈਗਾ, ਪਰ ਉਹਨਾਂ ਦੀ ਮਸ਼ੀਨ, ਉਹਨਾਂ ਦੇ ਮੈਟਲ ਡਿਟੈਕਟਰ, ਉਹਨਾਂ ਦੀ ਏਅਰਪੋਰਟ ਤੇ ਸਕਰੀਨਿੰਗ, ਉਹਨਾਂ ਦੋ ਬੰਦਿਆਂ ਦੇ ਮਨ ਤੱਕ ਨਹੀਂ ਪੁੱਛ ਸਕੀ ਜਿਹਨਾਂ ਨੇ ਕਾਮ ਵਢਾਇਆ। ਇਹ ਤੁਹਾਨੂੰ ਇੱਕ ਮਿਸਾਲ ਦਿੱਤੀ ਹੈ, ਕਿੱਥੇ ਤੱਕ ਉਹਨਾਂ ਦੀ ਖੋਜ ਮਸ਼ੀਨਰੀ ਸਹਿਜ ਪੁੱਜ ਗਈ ਪਰ ਮਨ ਤੱਕ ਨਹੀਂ ਪੁੱਜ ਸਕੀ ਇਹਨਾਂ ਦੇ ਮਨ ਵਿੱਚ ਕੀ। ਉਹਨਾਂ ਦੀ ਸਕਰੀਨਿੰਗ ਵੀ ਹੋਈ ਹੈ, ਮੈਡੀਕਲ ਡਿਟੈਕਟਰ ਵੀ ਲੱਗੇ ਨੇ, ਪੁਰਜਾ ਪੁਰਜਾ ਜਾਣਦੇ ਨੇ ਜਦੋਂ ਦਵਾਈ ਦੇ ਹੱਥ ਤੇ ਚੜੀ ਦੇ। ਦੂਜੀ ਮਿਸਾਲ ਲਓ, ਐਕਸਰੇ ਤਾਂ ਅਸੀਂ ਆਮ ਕਰਾਉਂਦੇ ਹਾਂ, ਚੱਲਦਾ ਹੀ ਰਹਿੰਦਾ। ਗੁਰ ਸਿੰਘ ਕਹਿ ਰਹੇ ਹੋ ਐਕਸਰੇ, ਮੈਂ ਵਾਸਤੇ ਕੋਈ ਤੁਹਾਨੂੰ ਸਫਾਈ ਦੇਵਾਂ, ਮੇਰੇ ਨਾਲ ਜ਼ਿਆਦਾ ਪੜੇ ਹੋਏ ਹੋ। ਬੜੀ ਹਾਈ ਵੋਲਟੇਜ ਦੀਆਂ ਦੋ ਰੇਲ ਕਹੀਏ ਕਿਰਨਾ, ਵਰਟੀਕਲ ਨੂੰ ਛੱਡਿਆ ਜਾਂਦਾ, ਪੈਰਲਲ ਨਹੀਂ ਵਰਟੀਕਲ, ਜਿੱਥੇ ਉਹ ਬਿਜਲੀ ਦੀਆਂ ਹਾਈ ਪਾਵਰਡ ਕਿਰਨਾਂ ਆਪਸ ਨੂੰ ਕੱਟਦੀਆਂ ਨੇ, ਉਸ ਬਿੰਦੂ ਦਾ ਨਾਮ ਐਕਸਰੇ। ਦੋ ਲਾਈਨਾਂ ਨੂੰ ਤੁਸੀਂ ਵਰਟੀਕਲ ਕੱਟ ਦੋ ਤਾਂ ਅੰਗਰੇਜ਼ੀ ਦਾ ਐਕਸ ਬਣ ਜਾਣਾ, ਬਣਾਉਣ ਦੀ ਲੋੜ ਹੀ ਨਹੀਂ। ਜੇ ਉਹਨਾਂ ਨੂੰ ਪਹਿਲਾਂ ਕੱਟੋ ਇੱਕ ਦੂਜੇ ਦੇ ਓਪੋਜਿਟ ਕੱਟੋ ਤਾਂ ਜਮਾ ਬਣ ਜਾਵੇਗੀ ਪਲੱਸ ਬਣ ਜਾਵੇ। ਜੇ ਟੇਢੀਆਂ ਕੱਟੋਗੇ ਤਾਂ ਐਕਸ ਬਣ ਜਾਂਦੇ। ਐਕਸ ਰੇ ਇੰਨੀ ਸਟਰੋਂਗ ਹੁੰਦੀ ਹੈ ਕਿ ਚਾਰ ਉਂਗਲ ਲੋਹੇ ਵਿੱਚ ਨੂੰ ਲੰਘ ਸਕਦੀ ਹੈ, 8 ਇੰਚ ਲੱਕੜੀ ਵਿੱਚ ਨੂੰ ਲੰਘ ਸਕਦੀ ਹੈ। ਅੱਜ ਦੇ 4 ਇੰਚ ਨੂੰ ਛੱਡੋ, ਅਸੀਂ ਵੀ ਤਾਂ 1.5 ਫੁੱਟ ਚੌੜੇ ਹੁੰਦੇ ਹਾਂ, ਸਾਡੇ ਵਿੱਚੋਂ ਲੰਘ ਜਾਂਦੀ ਹੈ। 1.5 ਫੁੱਟ ਤਾਂ ਚੌੜਾ ਹੁੰਦਾ ਹੀ ਹੈ ਮਨੁੱਖ, ਤੇ ਉਹਦੇ ਵਿੱਚ ਮੰਜਾ ਵੀ ਲੋਹੇ ਦਾ ਹੈ, ਬੈੱਡ ਵਿਛਿਆ ਹੋਇਆ ਹੈ, ਤੇ ਗੁਰਮੁਖ ਪਿਆਰੇ ਹੋਏ, ਤੇ ਜਿਹਦੇ ਵਿੱਚ ਫਿਲਮ ਹੈ ਉਹ ਵੀ ਲੋਹੇ ਵਿੱਚ ਕਵਰਡ ਹੈ। ਸਭ ਦੇ ਵਿੱਚ ਨੂੰ ਲੰਘ ਕੇ ਤੇਰੀ ਫੋਟੋ ਉਹਨੇ ਫਿਲਮ ਦੇ ਉੱਤੇ ਕਰ ਦਿੱਤੀ। ਕਿੰਨੀ ਸਟਰੋਂਗ ਹੈ, ਪਰ ਯਾਦ ਰੱਖਿਓ ਉਹ 8 ਇੰਚ ਲੱਕੜੀ ਚ ਨੂੰ ਲੰਘ ਸਕਦੀ ਹੈ, 2 ਫੁੱਟ ਮੋਟੇ ਬੰਦੇ ਵਿੱਚ ਨੂੰ ਲੰਘ ਸਕਦੀ ਹੈ, ਉਹ 4 ਇੰਚ ਲੋਹੇ ਚ ਨੂੰ ਲੰਘ ਸਕਦੀ ਹੈ, ਪਰ ਕੋਈ ਐਕਸਰੇ ਦੀ ਕਿਰਨ ਮਨ ਵਿੱਚੋਂ ਨਹੀਂ ਲੰਘ ਸਕਦੀ, ਨਾ ਲੰਘੀ ਹੈ ਤੇ ਨਾ ਲੰਘੇਗੀ। ਜੇ ਕਿਤੇ ਮਨ ਦਾ ਐਕਸਰਾ ਹੋਣ ਲੱਗ ਜਾਂਦਾ ਇਸ ਸੰਸਾਰ ਤੇ ਸ਼ਾਂਤੀ ਵਰਤ ਜਾਂਦੀ। ਕਿਉਂ ਬੜੇ ਲਿਖੇ ਬੈਠੇ ਹੋ ਸੱਜਣੋ, 1 ਲੱਖ ਬੰਦਾ ਇਕੱਠਾ ਕਰੋ, 1 ਲੱਖ ਉਹਦੇ ਵਿੱਚੋਂ 10-20 ਹਜ਼ਾਰ ਬੰਦੇ ਤੁਹਾਨੂੰ ਤਨ ਦੇ ਅਰੋਗ ਲੱਭ ਪੈਣਗੇ, ਜਿਨ੍ਹਾਂ ਨੂੰ ਸਰੀਰ ਦਾ ਰੋਗ ਨਾ ਹੋਵੇ। 100-200 ਹਜ਼ਾਰ ਲੱਭ ਸਕਦੇ, ਪਰ 1 ਕਰੋੜ ਬੰਦਾ ਇਕੱਠਾ ਕਰਿਓ ਤੁਹਾਨੂੰ 1 ਲੱਭਣਾ ਵੀ ਮੁਸ਼ਕਲ ਹੈ ਜਿਹਨੂੰ ਮਨ ਦਾ ਰੋਗ ਨਾ ਹੋਵੇ। 1 ਕਰੋੜ ਵਿੱਚੋਂ 1 ਲੱਭਣਾ ਮੁਸ਼ਕਲ ਹੈ। ਉਸੇ ਨੂੰ ਮੇਰੇ ਸਤਿਗੁਰਾਂ ਨੇ ਕਿਹਾ, ਕਹੋ ਨਾਨਕ ਕੋਟਨ ਮੈਂ ਕੋ, ਹਜ਼ਾਰਾਂ ਦੀ ਗਿਣਤੀ ਕੋਟ ਮਲੇ ਕੋ ਵਿਰਲਾ ਸੀ। ਤਨ ਦੇ ਰੋਗੀ ਬਹੁਤ ਹੈ, ਪਰ ਫਿਰ ਵੀ ਅਰੋਗ ਲੱਭ ਸਕਦੇ ਨੇ, ਪਰ ਨਹੀਂ ਲੱਭੂਗਾ ਜਿਹਨੂੰ ਮਨ ਦਾ ਅਰੋਗ ਨਾ। ਬਸ ਇਸੇ ਵਿਸ਼ੇ ਤੇ ਤੁਹਾਡੇ ਨਾਲ ਬੇਨਤੀ ਹੈ, ਗੁਰਸਿੱਖ ਪਿਆਰਿਓ, ਕੋਈ ਦੁਨੀਆਂ ਦੀ ਪ੍ਰਕਿਰਤਕ ਚੀਜ਼, ਸਾਇੰਸ, ਟੈਕਨੋਲੋਜੀ ਤੁਹਾਡੇ ਮਨ ਤੱਕ ਨਹੀਂ ਪੁੱਜ ਸਕਦੀ। ਤੇ ਮੈਨੂੰ ਇਹ ਦੱਸੋ, ਜਿੱਥੇ ਐਕਸਰੇ ਦੀ ਇੰਨੀ ਪਾਵਰ ਰੇ ਨਹੀਂ ਪੁੱਜੀ, ਉੱਥੇ ਢੇਰ ਦੀ ਗੱਲ ਵੀ ਕਿੱਥੇ ਪੁੱਜੂਗੀ? ਉੱਥੇ ਕੋਲਿਆਂ ਦੀ ਕਾਲਖ ਕਿੱਥੇ ਪੁੱਜੂਗੀ? ਉੱਥੇ ਕਾਲੇ ਤੇਲ ਦਾ ਕਾਲਾ ਪਣ ਕਿੱਥੇ ਪੁੱਜੂਗਾ? ਨਹੀਂ ਪੁੱਜੇਗਾ। ਬੇਨਤੀ ਯਾਦ ਰੱਖਿਓ, ਦੁਨੀਆ ਦੀ ਕੋਈ ਮਹਿਲ ਤੁਹਾਡੇ ਮਨ ਤੱਕ ਨਹੀਂ ਪੁੱਜ ਸਕਦੀ। ਤੇ ਗੁਰਦੇਵ ਕਹਿ ਰਹੇ ਨੇ, ਜਨਮ ਜਨਮ ਕੀ ਇਸ ਮਨ ਕੋ ਮਨ ਲੱਗੀ। ਹੁਣ ਯਾਦ ਰੱਖਣੀ ਹੈ ਤਾਂ ਬੇਨਤੀ ਯਾਦ ਰੱਖਿਓ, ਜੇ ਤੁਹਾਡੇ ਮਨ ਨੂੰ ਮਹਿਲ ਲੱਗਦੀ ਹੈ ਕੇਵਲ 1 ਚੀਜ਼, ਉਹ ਹੋਵੇ ਦੀ ਮਹਿਲ ਹੈ। ਇੱਕ ਹੋਵੇ ਹੈ ਜਿਹਦੀ ਪਹੁੰਚ ਤੁਹਾਡੇ ਮਨ ਤੱਕ, ਹੋਵੇ ਦੀ ਮਹਿਲ ਤੋਂ ਬਿਨਾਂ ਮਨ ਤੱਕ ਕੋਈ ਮਹਿਲ ਨਾ ਪੁੱਜੀ ਹੈ ਤੇ ਨਾ ਪੁੱਜੇਗੀ। ਹੋਵੇ ਦੀ ਮਹਿਲ ਸ਼ੁਰਤਾ ਦੇਆ ਤੁਸੀਂ ਮੈਂ ਬੋਲ ਦੱਸਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੁਖਮਨੀ ਸਾਹਿਬ ਪੜ੍ਹਦੇ ਹੋ, ਸੁਣਦੇ ਵੀ ਹੋਵੋਗੇ, ਦੁੱਖ ਨਾ ਮਨਾਉਣਾ ਮੇਰੀ ਬੇਨਤੀ ਦਾ। ਸੁਖਮਨੀ ਪੜ੍ਹਦੇ ਹੋ ਪਰ ਆਨੰਦ ਉਦਣ ਆਵੇਗਾ ਜਿੱਦਣ ਆਪਣੇ ਖਾਤਰ ਪੜ੍ਹੇ। ਗੁਰੂ ਜੀ ਨੇ 13 ਬਾਣੀਆਂ ਪੜ੍ਹਿਆ, ਗੁਰੂ ਜੀ ਦਾ ਹੁਕਮ ਹੈ ਨਿਤਨੇਮ ਕਰਿਆ ਕਰੋ, ਜੇ ਨਹੀਂ ਕਰੇਗਾ ਫਿਰ ਗੁਰੂ ਜੀ ਦਾ ਕੁਝ ਵਿਗੜ ਜਾਣਾ ਹੈ। ਅੱਜ ਫਿਰ ਹੋ ਸਕਦਾ ਗੁਰੂ ਜੀ ਨੇ 13 ਬਾਣੀ ਪੜ੍ਹ ਲੋ, ਨਹੀਂ ਬਾਣੀ ਘੱਟ ਪੜ੍ਹੋ ਪਰ ਆਪਣੇ ਖਾਤਰ ਪੜ੍ਹੋ। ਪਿੰਡਾਂ ਵਿੱਚ ਤਾਂ ਤੁਸੀਂ ਪੰਜਾਬੀ ਹੋ ਬੈਠੇ ਹੋ, ਗਰਾਇਆ ਆਇਆ ਨੇ ਲਾਊਡ ਸਪੀਕਰ ਇਤਨਾ ਵੱਡਾ ਲਾਉਣਾ ਹੈ ਨਾ, ਧੂ ਧੂ ਸੱਤ ਕਹਿੰਦੇ ਫੁਆੜੇ ਦੇ ਉੱਪਰ ਨੂੰ ਲੰਘਾਉਣੀ ਹੈ ਸੁਖਮਨੀ, ਫੁਆੜੇ ਵਾਲੇ ਕਹਿੰਦੇ ਉਹਨਾਂ ਤੋਂ ਵੀ ਵੱਡਾ ਲਿਆਉਣਾ ਹੈ, ਅਸੀਂ ਜਲੰਧਰ ਚ ਪਾ ਦੇਣੀ ਹੈ। ਜਲੰਧਰ ਵਾਲੇ ਕਹਿੰਦੇ ਜਦ ਤੱਕ ਰਈਆ ਮੰਡੀ ਨਾ ਪਚਾਈ ਲਾਊਡ ਸਪੀਕਰ ਦਾ ਫਿਕਰ ਫਾਇਦਾ ਕੀ ਹੈ, ਬਸ ਬਚਾਉਂਦੇ ਬਚਾਉਂਦੇ ਵਿਚਾਰੀ ਨੂੰ ਪਾਕਿਸਤਾਨ ਦੇ ਹਿੱਸਾ ਆਪਣੇ ਕੋਲ ਤੁਸੀਂ ਰੱਖੇ ਹੋ ਸਕਦਾ, ਲੋਕਾਂ ਦੇ ਚਲਾਉਣ ਖਾਤਰ ਗੂੰਜਾ ਪਾਉਣ ਖਾਤਰ ਧੂਜੂ ਲੱਗੇ ਹੋਏ ਨੇ। ਗੁਰਦੁਆਰਾ 1 ਧੂਜੂ 7 ਸੁਣ ਵਾਲੇ ਵਿੱਚ 3 ਵੀ ਨਹੀਂ, ਸਰਪੰਚ ਸਾਹਿਬ ਬੈਠੇ ਪੜ੍ਹ ਰਹੇ ਨੇ ਝੂਠੋਂ ਖੜਕ ਰਹੇ ਨੇ। ਮੇਰੀ ਬੇਨਤੀ ਸੁਖਮਨੀ ਸਾਹਿਬ ਕਦੇ ਆਪਣੇ ਖਾਤਰ ਪੜ੍ਹੋ, ਜਪਜੀ ਸਾਹਿਬ ਕਦੇ ਆਪਣੇ ਖਾਤਰ ਪੜ੍ਹੋ। ਮੈਂ ਇੱਕ ਦੁੱਖ ਦਾ ਵਿਚਾਰ ਦੇਣ ਲੱਗਿਆ ਤੁਹਾਨੂੰ, ਸਮਾਂ ਘੱਟ ਹੁੰਦਾ, ਸਬਜੈਕਟ ਥੋੜਾ ਜਿਹਾ ਕੰਪਲੀਕੇਟਿਡ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਦੱਖਣ ਦੀ ਕੁਦਾਸੀ ਵਿੱਚ ਗਏ ਤਾਂ ਇੰਦੌਰ ਤੋਂ ਜਿਹੜੀ ਬੁਰਹਾਨਪੁਰ ਨੂੰ ਰੋਡ ਜਾਂਦੀ ਹੈ, ਇੱਕ ਤਾਂ ਇੰਦੌਰ ਤੋਂ ਨਾਮ ਭੋਗ ਕੇ ਜਾਂਦੇ ਹਜ਼ੂਰ ਸਾਹਿਬ ਵੱਲੋਂ ਮਨਵਾਲ, ਇੱਕ ਇੰਦੌਰ ਤੋਂ ਸਿੱਧੀ ਹੈ ਬੁਰਹਾਨਪੁਰ ਨੂੰ ਹੋ ਕੇ। ਇੰਦੌਰ ਦੇ ਬੁਰਹਾਨਪੁਰ ਦੇ ਵਿਚਾਰੇ ਇੱਕ ਤੀਰਥ ਹੈ, ਉਸ ਤੀਰਥ ਦਾ ਨਾਮ ਹੈ ਓਮਕੇਸ਼ਵਰ। ਉੱਥੇ ਪਰਬਤ ਹੈ ਮਾਨ ਧਾਤਾ, ਮਾਨ ਧਾਤਾ ਬਾਦਸ਼ਾਹ ਹੋਏ ਹੈ ਜਿਹਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਿਕਰ ਕੀਤਾ ਦਸਮ ਗ੍ਰੰਥ ਵਿੱਚ, ਮਨੂ ਮਾਨ ਧਾਤਾ ਰਘੂ ਅਜ ਦਲੀਪ, ਸਾਰਿਆਂ ਦਾ ਜ਼ਿਕਰ ਕੀਤਾ। ਉੱਥੇ ਓਮਕੇਸ਼ਵਰ ਤੀਰਥ ਹੈ, ਨਰਮਦਾ ਨਦੀ ਵਗਦੀ ਹੈ। ਉੱਥੋਂ ਦੇ ਰਾਜੇ ਦਾ ਹੁਕਮ ਸੀ ਕਿ ਜਦੋਂ ਕੋਈ ਇੱਕ ਦੂਜੇ ਨੂੰ ਮਿਲੇ ਸਤਿ ਸ੍ਰੀ ਅਕਾਲ ਨਹੀਂ ਕਹਿਣੀ, ਰਾਮ ਰਾਮ ਨਹੀਂ ਕਹਿਣਾ, ਵਾਲੇਕੁਮ ਸਲਾਮ ਨਹੀਂ ਕਹਿਣੀ, ਸਭ ਨੇ ਉਚਾਰ ਕਰਨਾ ਓਮਕਾਰ। ਜਦੋਂ ਇਹ ਜਿਤਨੇ ਉਹਦੇ ਸਕੂਲ ਸੀ ਪਾਠਸ਼ਾਲਾ, ਸਾਰਿਆਂ ਨੂੰ ਹੁਕਮ ਸੀ ਹਰ ਇੱਕ ਦੀ ਪੱਟੀ ਉੱਤੇ ਓਮਕਾਰ ਲਿਖਿਆ ਹੋਣਾ ਚਾਹੀਦਾ। ਬੜੀ ਵੱਡੀ ਪਾਠਸ਼ਾਲਾ ਸੀ, ਬੜਾ ਲਰਨਡ ਵੈਲ ਐਜੂਕੇਟਡ ਬਾਦਾ ਸੀ ਜਿਹੜਾ ਉਹਨੇ ਪੜ੍ਹਾਉਂਦਾ ਸੀ। ਸਤਿਗੁਰ ਪਾਤਸ਼ਾਹ ਜਾਣਦੇ ਉਹਦੀ ਪਾਠਸ਼ਾਲਾ ਵੀ ਚਲੇ ਗਏ। ਕਦੇ ਤੁਹਾਨੂੰ ਸਮਾਂ ਮਿਲੇ ਤੇ ਗੁਰਦੁਆਰਾ ਸਾਹਿਬ ਬਣਿਆ ਮੈਂ, ਉਹ ਗੁਰਦੁਆਰਾ ਕਿੱਥੇ ਬਣੇ ਹੈ ਜਿਹੜੀ ਰਾਮ ਕਲੀ ਦੀ ਬਾਣੀ ਹੈ, ਰਾਮ ਕਲੀ ਦੱਖਣੀ ਓਮਕਾਰ, ਇਹ ਨਰਮਦਾ ਦੇ ਕੰਢੇ ਓਮਕੇਸ਼ਵਰ ਬੈਠ ਕੇ ਉਚਾਰਿਆ ਗੁਰੂ ਨਾਨਕ ਦੇਵ ਜੀ। ਸਕੂਲ ਸੀ ਪਾਠਸ਼ਾਲਾ ਸੀ, ਜਾਸ ਜਿਹੜੇ ਓਮਕਾਰ ਲਿਖਿਆ, ਉੱਥੇ ਇੱਕ ਦੁੱਖ ਆਉਂਦੀ ਹੈ ਸਾਡੇ ਵਾਸਤੇ, ਫਿਰ ਤੁਹਾਡੇ ਵਾਸਤੇ। ਬੜਾ ਵਿਦਵਾਨ ਸੀ ਪੰਡਿਤ, ਉਹ ਸਤਿਗੁਰ ਪਾਤਸ਼ਾਹ ਨੂੰ ਵੀ ਜਾਣਦਾ ਸੀ। ਮਹਾਰਾਜ ਕਹਿੰਦੇ ਪੰਡਿਤ ਜੀ, ਇਹ ਜਿਹੜੀ ਵਿਦਿਆ ਪੜ੍ਹ ਕੇ ਲੋਕਾਂ ਨੂੰ ਸੁਣਾਉਣੀ ਤੇ ਪੜ੍ਹਾਉਣੀ ਹੈ ਨਾ, ਇਹਦੇ ਬਾਅਦ ਤੋਂ ਵਿਚਾਰ ਸੁਣਿਆ ਗੁਰੂ ਨਾਨਕ ਦੇਵ ਜੀ ਦਾ, ਪਾਤਸ਼ਾਹ ਪੜ੍ਹਿਆ ਆਖੀ ਹੈ। ਤੁਹਾਡੀ ਚੈਨਲ ਬੇਨਤੀ ਕਰਾਂ ਧਿਆਨ ਦਿਓ, ਵਾਧਾ ਉਹ ਜਿਹੜਾ ਪੜ੍ਹਾ ਰਿਹਾ ਸੀ ਹੈਡ ਟੀਚਰ ਰਾਜੇ ਦਾ। ਸ੍ਰੀ ਗੁਰੂ ਨਾਨਕ ਦੇਵ ਕਹਿੰਦੇ ਵਾਧਾ ਜੀ, ਮੈਂ ਪੜ੍ਹਿਆ ਹੋਇਆ ਉਹਨੂੰ ਮੰਨਦਾ, ਵਾਧਾ ਪੜ੍ਹਿਆ ਆਖੀ ਹੈ। ਵਾਧਾ ਜੀ ਪੜ੍ਹਿਆ ਹੋਇਆ ਉਹਨੂੰ ਕਹੋ, ਵਿਦਿਆ ਵਿਚਰੈ ਸਹਿਜ ਸੁਭਾਏ। ਰਾਮ ਕਲੀ ਦਾ ਹੁਕਮ ਹੈ ਗੁਰੂ ਨਾਨਕ ਦੇਵ ਜੀ ਦਾ, ਪੜ੍ਹਿਆ ਹੋਇਆ ਉਹ ਹੈ ਜੋ ਉਹਨੇ ਪੜ੍ਹਿਆ, ਉਹਦੇ ਮੁਤਾਬਕ ਆਪਣੇ ਜੀਵਨ ਨੂੰ ਵਿਚਰਨਾ। ਸਿੱਧੀ ਜੀ ਕਿਸ ਹਾਲਤ ਵਿੱਚ ਵਿਚਰਦੇ ਹੈ, ਜੋ ਪੜ੍ਹਿਆ ਉਹਨੂੰ ਆਪਣੇ ਆਪ ਤੇ ਇਸਤੇਮਾਲ ਕਰੇ, ਉਹਦੇ ਮੁਤਾਬਕ ਆਪਣਾ ਜੀਵਨ ਬਤਾਵੇ। ਗੁਰੂ ਨਾਨਕ ਕਹਿੰਦੇ ਉਹ ਪੜ੍ਹਿਆ ਹੋਵੇ, ਵਾਧਾ ਪੜ੍ਹਿਆ ਆਖੀ ਹੈ, ਵਿਦਿਆ ਵਿਚਰੈ ਸਹਿਜ ਸੁਭਾਏ। ਆਪਣੀ ਗੱਲ ਨਾ ਵਿੱਚ ਲਿਆਵੇ, ਜੋ ਪੜ੍ਹਿਆ ਉਹਨੂੰ ਮੁੱਖ ਰੱਖੇ, ਉਹਨੂੰ ਮੰਨੇ। ਗਾਂ ਦੀ ਤੁੱਕ ਮੈਨੂੰ ਵੀ ਡਰ ਲੱਗਦਾ ਪੜ੍ਹਦੇ ਹਾਂ, ਤੇ ਤੁਸੀਂ ਸ਼ਾਇਦ ਨਹੀਂ ਡਰੇ ਹੁੰਦੇ ਹੋ, ਜਦ ਅਰਥ ਸੁਣੋਗੇ ਤੁਹਾਨੂੰ ਵੀ ਲੱਗੂਗਾ ਡਰ ਲੱਗਦਾ। ਮਾਂ ਜੀ ਕਹਿੰਦੇ ਪਾਤਸ਼ਾਹ ਪੜ੍ਹਿਆ ਆਖੀ ਹੈ, ਵਿਦਿਆ ਵਿਚਰੈ ਸਹਿਜ ਸੁਭਾਏ। ਮਨਮੁਖ ਵਿਦਿਆ ਵਿਚਰਦਾ ਫਿਰੇ, ਪਿਆਰ ਨਾਲ ਸੁਣਿਓ, ਵਿਕਰਦਾ ਦੱਖਣ ਦੀ ਬੋਲੀ ਹੈ, ਵਿਕਰਦਾ ਕਹੀਏ ਵੇਚਦਾ ਫਿਰਨਾ। ਤੁਹਾਡੇ ਛੇਤੀ ਸਮਝ ਚ ਆ ਜਾਵੇ ਨਾ ਵਿਕਰਦਾ, ਇੱਕ ਆਮ ਸ਼ਬਦ ਹੈ ਵਿਕਰੀ, ਜਿਹਨੂੰ ਤੁਸੀਂ ਫੇਲ ਕਹਿੰਦੇ ਹੋ, ਵਿਸ਼ਵਾਸ ਕਹਿੰਦੇ ਨਾ ਵਿਕਰੀ ਕਾਲ ਵਿਕਰੀ ਟੈਕਸ ਵੇਚਣਾ। ਮਨਮੁਖ ਵਿਦਿਆ ਵਿਕਰਦਾ ਫਿਰੇ, ਗੁਰੂ ਨਾਨਕ ਦੇਵ ਕਹਿੰਦੇ ਵੱਡੇ ਤੋਂ ਵੱਡਾ ਵਿਦਵਾਨ ਵੀ ਮਨਮੁਖ ਹੈ, ਜੋ ਵਿਦਿਆ ਨੂੰ ਵੇਚ ਲਾ ਸਕਦਾ ਹੈ ਮਨਮੁੱਖ ਵਿਦਿਆ ਵਿਕਣ ਲੱਗ ਪਏ ਆਪਣਾ ਰੁਜ਼ਗਾਰ ਪ੍ਰੋਫੈਸ਼ਨ ਬਣਾ ਲਿਆ ਲੋਕਾਂ ਨੂੰ ਸਿੱਖਿਆ ਦੇ ਰਿਹਾ ਪਰ ਆਪਣਾ ਜੀਵਨ ਉਹਦੇ ਉੱਤੇ ਨਹੀਂ ਕਰ ਰਿਹਾ ਮਨਮੁੱਖ ਵਿਦਿਆ ਵਿਕਣ ਲੱਗ ਪਏ ਬਖਸ਼ਦੇ ਹੋ ਤੁਸੀਂ ਵਿਦਵਾਨਾਂ ਨੂੰ ਮਾਇਆ ਸਤਿਕਾਰ ਬਖਸ਼ਦੇ ਹੋ ਬੜੇ ਬੜੇ ਚੰਗੇ ਬਸਤਰ ਬਖਸ਼ਦੇ ਹੋ ਧੰਨਵਾਦ ਤੁਹਾਡਾ ਪਰ ਹੁਣ ਸਾਡਾ ਹਾਲ ਸੁਣੋ ਕੀ ਹੈ ਜਿਹੜਾ ਵਿਦਵਾਨ ਵਿਦਿਆ ਪੜ੍ਹ ਕੇ ਆਪਣੇ ਤੇ ਬਦਾਈ ਨਹੀਂ ਕਰਦਾ ਲੋਕਾਂ ਨੂੰ ਸੁਣਾਉਂਦਾ ਫਿਰਦਾ ਉਹਦੀ ਪੂਜਾ ਤੇ ਪਾਠ ਲੈ ਕੇ ਆਪਣਾ ਨਿਰਵਾਹ ਕਰਦਾ ਬੜਾ ਕਹਿੜਾ ਦਾ ਬਚਨ ਹੈ ਬਾਣੀ ਦਾ ਮਨਮੁੱਖ ਵਿਦਿਆ ਵਿਚਰਦਾ ਫਿਰੇ ਵੇਖ ਖੱਟੇ ਵੇਖ ਖਾਏ ਉਹ ਵਿਦਿਆ ਦੇ ਬਦਲੇ ਭੋਜਨ ਨਹੀਂ ਚੱਕ ਰਿਹਾ ਕਾਲਾ ਨਹੀਂ ਲੈ ਕੇ ਝੂਟ ਰਿਹਾ ਉਹ ਸਤਿਕਾਰ ਨਹੀਂ ਕਰਾ ਰਿਹਾ ਮਰਦ ਕਹਿੰਦੇ ਜ਼ਹਿਰ ਖੱਟਦਾ ਹੈ ਤੇ ਵਿਸ਼ਟਾ ਖਾ ਰਿਹਾ ਆਖੋ ਸਤਨ ਬੜੇ ਕਹਿੜੇ ਬੱਚੇ ਨੇ ਉਹ ਤੁਹਾਨੂੰ ਪਰਸੋਂ ਵੀ ਕਿਹਾ ਸੀ ਪ੍ਰੇਮੀਓ ਐਤਵਾਰ ਕੰਮਾਂ ਕਾਰਨ ਨੂੰ ਛੁੱਟੀ ਹੁੰਦੀ ਹੈ ਸਤਨਾਮ ਨੂੰ ਛੁੱਟੀ ਨਹੀਂ ਹੁੰਦੀ ਅੱਜ ਫਿਰ ਆਖੋ ਸਤਨਾਮ ਤੁਹਾਨੂੰ ਭਰੇਕਾ ਪੈ ਜਾਂਦਾ ਕਿ ਅੱਜ ਛੁੱਟੀ ਹੈ ਤੇ ਅੱਜ ਸਤਨਾਮ ਵੀ ਨਹੀਂ ਕਹਿੰਦੇ ਸਨ ਨਹੀਂ ਨਹੀਂ ਸੁਣ ਕੇ ਪਿਆਰਿਆ ਕਰੋ ਸਤਨਾਮ ਗੁਰ ਸਿੱਖ ਪਿਆਰੇ ਉਹ ਆਪਣੇ ਬਚਨਾਂ ਤੇ ਕਿਸ ਚੀਜ਼ ਦੀ ਮੈਲ ਲੱਗੀ ਹੈ ਕੇਵਲ ਇੱਕ ਚੀਜ਼ ਤੁਹਾਡੇ ਮਨ ਨੂੰ ਮੈਲਾ ਕਰ ਸਕਦੀ ਹੈ ਉਹ ਹੈ ਸੌਮੇ ਲਓ ਹੁਣ ਸੁਖਮਨੀ ਦਾ ਮੈਂ ਫੇਰ ਬੇਨਤੀ ਕਰਾਂ ਘੱਟ ਪੜ੍ਹਿਆ ਕਰੋ ਸੁਖਮਨੀ ਦਾ ਪੜ੍ਹਿਆ ਕਰੋ ਆਪਣੇ ਖਾਤੇ ਪੜ੍ਹਿਆ ਕਰੋ ਆਪਣੇ ਖਾਤੇ ਮੈਂ ਵੀ ਅਰਦਾਸ ਕਰਦਾ ਤੁਸੀਂ ਵੀ ਕਰਦੇ ਹੋ ਸੱਚੇ ਪਾਤਸ਼ਾਹ ਪੰਜ ਬਾਣੀਆਂ ਦਾ ਜਿਸ ਨੇਮ ਕੀਤਾ ਇਹਨੂੰ ਸੱਚਖੰਡ ਪ੍ਰਵਾਨ ਕਰੀ ਕਰਦੇ ਦਾ ਪੜਦਾ ਮੈਂ ਇੱਕ ਬੇਨਤੀ ਕਰਨ ਲੱਗੇ ਕਿ ਗੁਰੂ ਨੂੰ ਤਾਂ ਕਹਿੰਦੇ ਪ੍ਰਵਾਨ ਕਰ ਤੈ ਪੰਜਾਂ ਬਾਣੀਆਂ ਚੋਂ ਇੱਕ ਟੁੱਕ ਵੀ ਨਹੀਂ ਮੰਨੀ ਫਿਰ ਹੋਰ ਸਾਧਨ ਦਾ ਗੁਰੂ ਨੂੰ ਕਹਿੰਦੇ ਬਈ ਪੰਜੇ ਲਿਖ ਲੈ ਜਿਸ ਨੇ ਪਿੱਛੇ ਨੇ ਪੜ੍ਹੀ ਕਿਤੇ ਤੇ ਗੁਰੂ ਨੂੰ ਪਤਾ ਨਹੀਂ ਦੇਖਣ ਵੀ ਨਹੀਂ ਪ੍ਰਵਾਨ ਕੀਤਾ ਤੇ ਗੁਰੂ ਸਾਡਾ ਅਕਾਊਂਟੈਂਟ ਹੈ ਜਿਹੜਾ ਤੁਹਾਡਾ ਡਿਸਟਰੀ ਵਿੱਚ ਲਿਖੂਗਾ ਕੱਲੇ ਕੱਲੇ ਦਾ ਕਿਹਦਾ ਕਿਹਦਾ ਲਿਖਦਾ ਗੁਰੂ ਮੇਰੇ ਵਰਗਾ ਪੈਸੀ ਚੋਂ ਪੜ੍ਹਦਾ ਫਿਰਦਾ ਹੈ ਫਿਰ ਅਕੋ ਸਾਧਨਾ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਜਿਸ ਸਿੱਖ ਨੇ ਬਾਣੀ ਪੜ੍ਹ ਕੇ ਖੁਦ ਪ੍ਰਵਾਨ ਕਰ ਲਈ ਉਹ ਸਤਖੰਡ ਪ੍ਰਵਾਨ ਹੋ ਜਦ ਤੂੰ ਖੁਦ ਇਹ ਨਹੀਂ ਮੰਨੀ ਤੇ ਗੁਰੂ ਨੂੰ ਮੰਨਣ ਦੀ ਕੀ ਲੋੜ ਸੁਖਮਨੀ ਸਾਹਿਬ ਇੱਕ ਹਉਮੈ ਹੈ ਜਿਹਦੀ ਮੈਲ ਮਨ ਨੂੰ ਮੈਲਾ ਕਰਦੀ ਹੁਣ ਹਉਮੈ ਦੀ ਮੈਲ ਸੁਣੋ ਸੁਖਮਨੀ ਸਾਹਿਬ ਕਿਤਨੀ ਖਤਰਨਾਕ ਮੈਲ ਹੈ ਮਨ ਕਹਿੰਦੇ ਹੋ ਮੈਲਾ ਮਨ ਕਦੋਂ ਹੋ ਨਾ ਸੋ ਨਿਤ ਪੜ ਹਉਮੈ ਇੰਨਾ ਮੈਲਾ ਹੈ ਇਹਦੀ ਮੈਲ ਕਦੇ ਧੋਤੀ ਹੋ ਨਹੀਂ ਜਾ ਸਕਦੀ ਆਪਣੇ ਤੋਂ ਵਰਤੀ ਹੋਰ ਜਗ੍ਹਾ ਬਾਣੀ ਦਾ ਹੁਕਮ ਮਾਲ ਹੋਮੇ ਦੀ ਮੈਲ ਦਾ ਜ਼ਿਕਰ ਕਰਦੇ ਮਾਲ ਹੋਮੇ ਧੋਤੀ ਕਿਵੇਂ ਨਾ ਉਤਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਲ ਹੋਮੇ ਧੋਤੀ ਕਿਵੇਂ ਨਾ ਉਤਰੇ ਜੇ ਸੌ ਤੀਰ ਸੁਣਾਏ ਹਜ਼ਾਰਾਂ ਤੀਰਥਾਂ ਤੇ ਇਸ਼ਨਾਨ ਕਰ ਲਈ ਹਜ਼ਾਰਾਂ ਪਾਠ ਕਰ ਲਈ ਹਜ਼ਾਰਾਂ ਕਥਾ ਕਰ ਲਈ ਹਜ਼ਾਰਾਂ ਕੀਰਤਨ ਕਰ ਲਈ ਨਹੀਂ ਉਤਰੇ ਜੇ ਸੌ ਤੀਰਥ ਨਾ ਹੁਣ ਇੱਕ ਖਤਰਨਾਕ ਗੱਲ ਸੁਣਿਓ ਪ੍ਰੇਮੀਓ ਤੁਹਾਡੇ ਚਰਨਾਂ ਚ ਕੋਈ ਬੇਨਤੀ ਕਰਨੀ ਹੈ ਕਹਾਣੀ ਨਹੀਂ ਪੜ੍ਹੇ ਲਿਖੇ ਬੈਠੇ ਹੋ ਕਹਾਣੀਆਂ ਨਾਲ ਕਦੇ ਨਾ ਜੁੜਿਆ ਕਹਾਣੀ ਨੂੰ ਕਦੇ ਵੀ ਯਾਦ ਨਾ ਰੱਖੋ ਕਹਾਣੀ ਸੁਣੀ ਕਿਉਂ ਹੈ ਉਹ ਕਹਾਣੀ ਜੋ ਇਸ਼ਾਰਾ ਦੇ ਰਹੀ ਹੈ ਉਹਨੂੰ ਪਕੜੋ ਜਿਹਦੇ ਨੂੰ ਇੰਡੀਕੇਟ ਕਰ ਰਹੀ ਹੈ ਤੁਹਾਨੂੰ ਉਹਦੇ ਨੂੰ ਪੜ੍ਹੋ ਕਹਾਣੀ ਹੈ ਨਾ ਯਾਦ ਰੱਖੋ ਕੱਖ ਵੀ ਨਹੀਂ ਪੱਲੇ ਪਵੇਗਾ ਉਹਦੇ ਇਸ਼ਾਰੇ ਨੂੰ ਪਕੜੋ ਇਸ ਕਹਾਣੀ ਨੇ ਇਸ਼ਾਰਾ ਕੀ ਦੱਸਿਆ ਅੱਜ ਤੁਹਾਡੇ ਟੈਰਿਫ ਪਲੈਟਸ ਲੱਗੀਆਂ ਨੇ ਇੰਟਰਸੈਕਸ਼ਨ ਤੇ ਕਦੇ ਪੀਲੀ ਕਦੇ ਲਾਲ ਕਦੇ ਚਿੱਟੀ ਕਦੇ ਹਰੀ ਕਦੇ ਐਰੋ ਆਉਣੀ ਹੈ ਨਾ ਮੇਰੇ ਵਰਗਾ ਜੇ ਉਹਨੇ ਕੋਈ ਦੇਖੀ ਜਿਵੇਂ ਖੜਾ ਕਿਤੇ ਵੀ ਨਹੀਂ ਪੁੱਜੇ। ਉਹਨਾਂ ਨੂੰ ਦੇਖ ਕੇ ਇਸ਼ਾਰੇ ਦੇ ਚੱਲੇ, ਮੈਨੂੰ ਖੱਬੇ ਮੁੜਨ ਨੂੰ ਕਿਹਾ, ਮੈਨੂੰ ਖੜਨ ਨੂੰ ਕਿਹਾ, ਮੈਨੂੰ ਤੁਰਨ ਨੂੰ ਕਿਹਾ, ਮੈਨੂੰ ਜਿਹਨੇ ਇਸ਼ਾਰਾ ਪਕੜ ਲਿਆ ਉਹਦੀ ਮੰਜ਼ਿਲ ਤੈਅ ਹੋ ਜਾਵੇਗੀ। ਜਿਹੜਾ ਲਾਈਟਾਂ ਨੂੰ ਪਕੜ ਕੇ ਖੜ ਗਿਆ ਤਾਂ ਹੋਰਾਂ ਖਾਤਰ ਵੀ ਦੁਖੀ ਹੋ ਦੁਖਦਾਰੀ ਹੋ ਜਾਵੇਗਾ, ਟ੍ਰੈਫਿਕ ਜਾਮ ਹੋ ਜਾਵੇਗਾ। ਦੂਸਰੀ ਮਿਸਾਲ, ਜਲੰਧਰ ਦੇ ਜਾ ਕੇ ਬੈਠੇ ਹੋਣਗੇ ਸਾਡੇ ਪਟਿਆਲੇ ਵਾਲੇ, ਉਹ ਤਾਂ ਜਾ ਕੇ ਬਾਅਦ ਵਿੱਚ ਆਈਏ ਸਾਧਨ ਜਿਹਦੇ ਘਰ ਚਾਹ ਪੀਣ ਜਾਈਦਾ ਸੀ, ਕਹਿੰਦਾ ਮੈਂ ਹੁਸ਼ਿਆਰਪੁਰ ਦਾ, ਮੈਂ ਕਪੂਰਥਲੇ ਦਾ, ਮੈਂ ਜਲੰਧਰ ਦਾ। ਬੜੀ ਕਿਰਪਾ ਹੈ ਤੁਹਾਡੇ ਤੇ, ਇੰਟਰਸੈਕਸ਼ਨ ਤੇ ਤੁਹਾਡੇ ਚੌਂਕਾਂ ਚ ਲੱਗੇ ਸਫਾਈ ਖੜੇ ਹੁੰਦੇ ਨੇ ਕਲਸੇ, ਉਹ ਸਾਰਾ ਦਿਨ ਇਸ਼ਾਰੇ ਕਰੀ ਜਾਂਦੇ, ਟਰੱਕ ਕਾਰਾਂ ਜੀਪਾਂ ਸਕੂਟਰ ਬੱਸਾਂ ਇਸ਼ਾਰੇ ਦੇਖ ਕੇ ਲੰਘੀ ਜਾਂਦੀ ਲੰਘਦੀਆਂ ਨੇ। ਉਹਦਾ ਇਸ਼ਾਰਾ ਦੇਖਣ ਵਾਲਾ ਬੱਸ ਤਾਂ ਚੱਲੀ ਗਈ ਚੰਡੀਗੜ੍ਹ, ਇਸ਼ਾਰਾ ਮੰਨਣ ਵਾਲੀ ਕਾਰ ਸ੍ਰੀ ਅੰਮ੍ਰਿਤਸਰ ਪੁੱਜ ਗਈ, ਇਸ਼ਾਰਾ ਮੰਨਣ ਵਾਲੀ ਕਾਰ ਫਿਰੋਜ਼ਪੁਰ ਪੁੱਜ ਗਈ, ਹੁਸ਼ਿਆਰਪੁਰ ਪੁੱਜ ਗਈ। ਪਰ ਸਿਪਾਹੀ ਵਿਚਾਰਾ ਉੱਥੇ ਖੜਾ ਹੈ, ਹਜ਼ਾਰਾਂ ਗੱਡੀਆਂ ਲਗਾ ਦਿੱਤੀਆਂ ਪਰ ਉਹ ਉੱਥੇ ਹੀ ਖੜੇ। ਮੈਂ ਬੇਨਤੀ ਫੇਰ ਦੁਬਾਰਾ ਬੁਲਾਵਾਂ, ਕਹਾਣੀਆਂ ਨਾਲ ਨਾ ਜੁੜੋ, ਕਹਾਣੀ ਜੋ ਇਸ਼ਾਰਾ ਦੇ ਰਹੀ ਹੈ ਉਹਨੂੰ ਪਕੜੋ। ਮਨ ਹੋਵੇ ਧੋਤੀ ਕਿਵੇਂ ਨਾ ਉਤਰੇ, ਜੇ ਸੌ ਤੀਰਥ ਨਾ ਨਹੀਂ ਉਤਰੇਗੀ ਹੋਵੇ ਦੀ, ਇੰਨੀ ਖਤਰਨਾਕ ਮਹਿਲ ਇਹ ਹੋਵੇ ਦੀ ਮਹਿਲ ਹੈ ਜਿਹੜੀ ਮਨ ਨੂੰ ਲੱਗੀ। ਹੁਣ ਖਤਰਨਾਕ ਗੱਲ ਸੁਣੋ, ਇੱਕ ਇਹ ਕਰਦੀ ਹੈ ਮਨ ਨੂੰ ਮਹਿਲਾ। ਮੈਂ ਫੇਰ ਬੇਨਤੀ ਕਰਾਂ, ਮੈਂ ਤਾਂ ਜਦੋਂ ਇਹ ਸੁੱਖ ਪੜ੍ਹਦੇ ਹਾਂ ਮੈਨੂੰ ਤਾਂ ਬਰਫ਼ ਪੈਂਦੀ ਵਿੱਚ ਵੀ ਪਸੀਨਾ ਆ ਜਾਂਦਾ, ਤੁਸੀਂ ਪੜ੍ਹ ਕੇ ਲੱਗ ਜਾਂਦੇ ਹੋ, ਅਰਥਾਂ ਨਾਲ ਜੁੜਦੇ ਨਹੀਂ, ਇਸ ਕਰਕੇ ਕੋਈ ਅਸਰ ਨਹੀਂ ਹੁੰਦੀ। ਥੋੜ੍ਹੀ ਜਿਹੀ ਤਿਆਰ ਤੋਂ ਤਿਆਰ ਹੋ ਕੇ ਸੁਣੇ ਹੁਣ, ਕਿ ਜੇ ਮਨ ਮਿਲਦਾ ਤਾਂ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਕੀ ਹੈ? ਮਨ ਕਹਿੰਦੇ ਮਨ ਮਿਲਦੇ ਹੈ ਸਭ ਕੁਛ ਮਿਲਦਾ। ਬੜੀ ਸੁਖਾਲੀ ਹੈ ਤੁਕ ਸੁਣੀ, ਬੜੀ ਸੁਖਾਲੀ ਮੈਂ ਪੜ੍ਹ ਸਕਦੀ। ਚਲੇ ਦੇਖੀਏ ਬੈਠੇ ਸਭ ਮੀਨਸ ਟੋਟਲ ਕੀ ਬਹੁ ਵਚਨ, ਜਿਹਦਾ ਮਨ ਮਿਲਦਾ ਮੇਰੇ ਸਤਿਗੁਰ ਕਹਿੰਦੇ ਉਹਦਾ ਸਭ ਕੁਝ ਮਿਲਦਾ, ਸਭ ਕੁਝ। ਇਹ ਦੁਹਰਾਵਾ ਮੈਂ, ਖਤਰਨਾਕ ਹੈ ਗੱਲ, ਜਿਹਦਾ ਮਨ ਮਿਲਦਾ ਉਹਦਾ ਕੀਰਤਨ ਵੀ ਮਿਲਦਾ ਹੈ, ਜਿਹਦਾ ਮਨ ਮਿਲਦਾ ਉਹਦੀ ਕਥਾ ਵੀ ਮਿਲਦੀ, ਜਿਹਦਾ ਮਨ ਮਿਲਦਾ ਉਹਦਾ ਤੀਰਥ ਇਸ਼ਨਾਨ ਵੀ ਮਿਲਦਾ, ਜਿਹਦਾ ਮਨ ਮਿਲਦਾ ਉਹਦਾ ਗੁਰਦੁਆਰੇ ਆਉਣਾ ਵੀ ਮਿਲਦਾ। ਕਿਉਂਕਿ ਸਭ ਕੁਝ ਟੋਟਲ ਬਹੁ ਵਚਨ ਲੈ ਕੇ ਉਦੇਸ਼ ਸਾਡੇ ਕੋਲ ਇਹ ਜਨਮ ਜਨਮ ਦੀ ਲੱਗੀ ਹੋਈ ਹੈ। ਮਨ ਮੈਲੇ ਹੈ ਸਭ ਕੁਛ ਮੈਲਾ, ਕੰਨ ਧੋਤਾ ਹੈ ਮਨ ਅੱਛਾ ਕੱਖ ਪੜ੍ਹਨੇ, ਜਿਹਦਾ ਮਨ ਮੈਲਾ ਉਹਦੀਆਂ ਅੱਖਾਂ ਨਿਰਮਲ ਹੈ। ਆਵੇਗਾ ਗੁਰਦੁਆਰੇ ਮੇਰੇ ਬੇਟਾ, ਤੁਹਾਨੂੰ ਤੇ ਗੁਰੂ ਜੀ ਕੀ ਗੋਲਕ ਦਿਖ ਰਹੀ ਹੈ, ਚੱਲ ਜਾਤ ਹੈ। ਉਹ ਮਨ ਮੈਲੇ ਹੈ ਸਭ ਕੁਛ ਮਿਲਦਾ। ਫਿਰ ਮੈਂ ਤੁਹਾਨੂੰ ਬੇਨਤੀ ਕਰਾਂ ਕਿ ਮਨ ਨੂੰ ਮੈਲ ਹੋਵੇ ਦੀ, ਜੇ ਤੁਸੀਂ ਕੁਛ ਪਹਿਲਾਂ ਕਰੋ ਪਹਿਲਾਂ ਮੈਂ ਤੁਹਾਡੀ ਹੋਵੇ ਜਾਂ ਪਹਿਲਾਂ ਫਿਰ ਮੈਂ ਆਪਣੀ, ਜੇ ਗੁੱਸਾ ਨਾ ਕਰੋ। ਕਿਉਂਕਿ ਮੈਂ 7 ਦਿਨ ਦੇ ਕੱਟਣੇ, 8 ਦਿਨ ਕਿਤੇ ਦੁਕਾਨ 'ਚ ਨਾ ਆਉਂ, ਇੱਥੇ ਆਪੋ 7 ਦਾ ਔਖਾ ਹੋ ਜਾਊਗਾ, ਟਿਕਟਾਂ ਵੀ ਬੜੀਆਂ ਮਹਿੰਗੀਆਂ ਤੁਹਾਨੂੰ ਬਤਾਈਏ। ਪਹਿਲਾਂ ਤੁਸੀਂ ਆਪਣੀ ਗੱਲ ਸੁਣ ਲਓ ਤੇ ਮੈਲਾ ਹੁਣ ਕਿੰਨਾ ਕਹਾਉਂਗੇ ਸਿੱਖੋ। ਕਿਸੇ ਸਿੱਖ ਨੂੰ ਜੇ ਤੁਸੀਂ ਹੋਵੇ ਦਾ ਥਰਮਾਮੀਟਰ ਲਾ ਕੇ ਦੇਖੋ ਨਾ, ਤੁਹਾਡੇ ਮੂੰਹ ਚ ਹੋਵੇ ਦਾ ਫੁੱਟ ਕੇ ਹੀ ਨਿਕਲਦਾ ਪੜਾਕਾ, ਕਿਉਂਕਿ ਨੰਬਰ ਹੈ ਨੀ ਉਹਦੇ ਕੋਲ, ਸਾਰਾ ਨਹੀਂ ਨਿਕਲ ਸਕਦਾ, ਇੰਨਾ ਚੜ ਗਿਆ ਹੋਵੇ। ਇਹਦਾ ਤੁਹਾਡਾ ਹਾਲ ਹੈ, ਹੁਣ ਸਾਡਾ ਸੁਣ ਲਓ ਵਾਧਿਆਂ ਦਾ।
1: ਕਿਸੇ ਛੱਤ ਦੇ ਲਾਗੇ ਵੇਖਿਓ ਹੋਵੇ ਦਾ ਸਰਵਾ ਵਿਚਰ ਤੁਹਾਡੇ ਤਾਂ ਫੁੱਟ ਕੇ ਨਿਕਲ ਹੈ ਉੱਥੇ ਲੱਭਣਗੇ ਨੀ ਕਿਸੇ ਵੀ ਲੱਭੇਗਾ ਨੀ ਕੱਜ ਵੀ ਕਿਸੇ ਤੇ 1430 ਸਫੇ ਵਿੱਚ ਤੁਹਾਨੂੰ ਬਚਾਇਆ ਸਭ ਤੋਂ ਹੈ ਇੱਕ ਰੋਜ਼ ਤੋਂ ਹੋਵੇ ਦੇ ਦੋ ਜਨਮ ਜਨਮ ਕੀ ਸਮਨ ਕੋ ਮਾਲਾ ਕੀ ਸਮਾਂ ਸੀਮਤ ਹੈ ਮੈਂ ਉਦਾਹਰਣ ਨਹੀਂ ਦੇ ਸਕਦਾ ਇਹ ਤੋਂ ਵੀ ਖਤਰਾ ਸੁਣੋ ਅੱਗੇ ਹੁਣ ਕੀ ਹੈ ਇਹ ਤੋਂ ਵੀ ਖਤਰਾ ਕੈਂਸਰ ਡਾਕਟਰ ਮੰਨ ਗਏ ਨੇ ਕੋਈ ਨਾ ਕਰੋਨਿਕ ਡਿਸੀਜ਼ ਖਤਰਨਾਕ ਬਿਮਾਰੀ ਨਹੀਂ ਹੈ ਸਭ ਤੋਂ ਪਹਿਲੀ ਬਿਮਾਰੀ ਖਤਰਨਾਕ ਨਹੀਂ ਹੈ ਪਹਿਲੀ ਕਿਉਂ ਹੈ ਬੰਦੇ ਨੂੰ ਪਤਾ ਹੀ ਉਦੋਂ ਲੱਗਦਾ ਜਦੋਂ ਖਾਏ ਜਾਂਦੀ ਹੈ ਪਿਆਰ ਨਾਲ ਸੁਣੋ ਬਿਮਾਰੀ ਖਤਰਨਾਕ ਨਹੀਂ ਹੁੰਦੀ ਖਤਰਨਾਕ ਅਵਸਥਾ ਹੁੰਦੀ ਉਹਦਾ ਪਤਾ ਨਾ ਲੱਗੇ ਮੈਨੂੰ ਹੈ ਕੈਂਸਰ ਦਾ ਪਤਾ ਹੀ ਉਦੋਂ ਲੱਗਦਾ ਜਦੋਂ ਅੱਧਾ ਆਦਮੀ ਖਤਮ ਹੋ ਗਿਆ ਜੇ ਕਿਤੇ ਪਹਿਲਾਂ ਪਤਾ ਲੱਗ ਜਾਵੇ ਤਾਂ ਡਾਕਟਰ ਮੰਨੇ ਸਾਡੇ ਤਾਂ ਕੈਂਪ ਲੱਗ ਗਿਆ ਬਹੁਤ ਵੱਡੇ ਵੱਡੇ ਉਹ ਕਹਿੰਦੇ ਟਾਈਫਾਈਡ ਹਟਾਉਣਾ ਹੋਵੇ ਕੈਂਸਰ ਸਕੋਰ ਹਟਾਉਣਾ ਬਹੁਤ ਸੌਖਾ ਜੇ ਪਤਾ ਲੱਗ ਜਾਵੇ ਬਿਮਾਰੀ ਮਾੜੀ ਨਹੀਂ ਹੁੰਦੀ ਮਾੜੀ ਹੁੰਦੀ ਹੈ ਜਿਹਦਾ ਪਤਾ ਨਾ ਲੱਗੇ ਕਿ ਮੈਨੂੰ ਹੁਣ ਮੈਂ ਤੁਹਾਡੇ ਚਰਨਾਂ ਵਿੱਚ ਹੱਥ ਬੰਨ ਕੇ ਪੁੱਛਦਾ ਕਿ ਜਿਵੇਂ ਕਿ ਤੁਸੀਂ ਬੈਠੇ ਹੋ ਹਾਲ ਭਰਿਆ ਪਏ ਸੱਚ ਬੋਲਿਓ ਅੱਜ ਤੱਕ ਤੁਸੀਂ ਮਹਿਸੂਸ ਕੀਤਾ ਕਿ ਮੈਨੂੰ ਹੋਮੇ ਦਾ ਰੋਗ ਹੈ ਜ਼ਿੰਦਗੀ ਚ ਇੱਕ ਵਾਰ ਯਾਦ ਆ ਗਿਆ ਨਾਲੇ ਮੇਰੇ ਗੁਰਦੇਵ ਕਹਿੰਦੇ ਜੋ ਜੋ ਦੀਸ ਹੈ ਸੋ ਸੋ ਰੋਗ ਰੋਗ ਰਹਿਤ ਮੇਰਾ ਸਤਿਗੁਰੂ ਕਿਤੇ ਵੀ ਅੱਜ ਤੱਕ ਮੰਨਿਆ ਹੋਣਾ ਤੁਹਾਡੇ ਤੋਂ ਕਿ ਮੈਨੂੰ ਹੋਮੇ ਦਾ ਰੋਗ ਹੈ ਇੰਨਾ ਕਿ ਜਨਮਾਂ ਜਨਮਾਂ ਤੋਂ ਵੀ ਮੈਂ ਚੱਕੀ ਸਕਦੀ ਪਰ ਮੰਨਿਆ ਨਹੀਂ ਕਿ ਮੈਨੂੰ ਹੋਵੇ ਜੇ ਮਨ ਜਾਂਦੇ ਤਾਂ ਮੇਰੇ ਗੁਰਦੇਵ ਵਾਸਤਾ ਦੀ ਵਾਰ ਵਿੱਚ ਵਚਨ ਕਰਦੇ ਕਿ ਹੋਵੇ ਜੀਵ ਰੋਗ ਹੈ ਦਾਰੂ ਪੀ ਇਸ ਹੈ ਤਾਂ ਬੜਾ ਡੂੰਘਾ ਡੂੰਘਾ ਜੀਵ ਸੰਸਕ੍ਰਿਤ ਦਾ ਸ਼ਬਦ ਹੈ ਡੂੰਘਾ ਦੇ ਪਹਾੜਾ ਦੋ ਰੋਗ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਵੱਡੇ ਇੱਕ ਹੈ ਵੱਡਾ ਰੋਗ ਕੌਣ ਤ੍ਰਿਸ਼ਨਾ ਇਹ ਤ੍ਰਿਸ਼ਨਾ ਵੱਡਾ ਰੋਗ ਇਹਨੂੰ ਵੱਡਾ ਕਿਉਂ ਲਿਖਿਆ ਭਾਈ ਸਿਆਣੇ ਬੈਠੇ ਤ੍ਰਿਸ਼ਨਾ ਨੂੰ ਵੱਡਾ ਪਤਾ ਕਿਉਂ ਲਿਖਿਆ ਫਿਰ ਜਿੱਦਣ ਤੋਂ ਲੱਗ ਗਿਆ ਇਹਨੇ ਵਧੀਆ ਜਾਣਾ ਫਿਰ ਅੱਗੋਂ ਸਕਦਾ ਇਹਨੇ ਘਟਣਾ ਹੀ ਨਹੀਂ ਇਹਨਾਂ ਨੇ ਵੱਡਾ ਹੀ ਹੋਈ ਜਾਣਾ ਬਸ ਵਰਤਰੀ ਦੀ ਵਿਰਾਟ ਸਤਕ ਵਿੱਚ ਵਜਨ ਕਰਦੇ ਨੇ ਕਬੂ ਨਾ ਤਪਤਾ ਲਈ ਮੇ ਤਪਤਾ ਭੋਗੋ ਨਾ ਭੂਤਾ ਲਈ ਮੇ ਭੂਤ ਸਾਧੋ ਨਾ ਜਾਤਾ ਲਈ ਮੇ ਜਾਤਾ ਕ੍ਰਿਸ਼ਨਾ ਨਾ ਜੀਵ ਨਾ ਵਈ ਮੇਰ ਜੀਵ ਵਰਤਰੀ ਜੀ ਕਹਿੰਦੇ ਐ ਮੇਰੀ ਕ੍ਰਿਸ਼ਨਾ ਤੂੰ ਮੈਨੂੰ ਬੁੱਢਾ ਕਰੀ ਜਾਣੀ ਹੈ ਤੇ ਆਪ ਜਵਾਨ ਹੋਈ ਜਾਣੀ ਹੈ ਫਿਰ ਰੱਖੋ ਸਤਨਾ ਇਹ ਵੱਡਾ ਲੋਕ ਤਾਂ ਹੈ ਜਿੱਦਣ ਤੋਂ ਲਾਗੇ ਨੇ ਵਧੀ ਡੂੰਘਾ ਤੇ ਨੀਵ ਚੁੜਕੀ ਥੋੜੇ ਦੱਸਿਆ ਤੇ ਉਹ ਤ੍ਰਿਸ਼ਨਾ ਰੋਗ ਲੱਗਦਾ ਕਦ ਇਹ ਗੁਰਬਾਣੀ ਦਾ ਬਚਨ ਤੁਹਾਡੇ ਕੰਮ ਆਊਗਾ ਜਨਮ ਤੋਂ ਬਾਅਦ ਨੀਵ ਚੁੜਕੀ ਲੱਗੀ ਤ੍ਰਿਸ਼ਨਾ ਬੱਚੇ ਦੇ ਮਾਂ ਦੇ ਪੇਟ ਵਿੱਚ ਬੱਚੇ ਦੀ ਸੁਰਤ ਜੁੜੀ ਹੋਈ ਗੁਰਬਾਣੀ ਮੰਨ ਰਹੀ ਹੈ ਸਵਾਸ ਸਵਾਸ ਜੁੜਿਆ ਹੋਇਆ ਸੀ ਅਸੀਂ ਸੋਚਿਆ ਕਿਉਂ ਜੁੜਿਆ ਹੋਇਆ ਸੀ ਕਿਤੇ ਮਾਂ ਦੇ ਪੇਟ ਵਿੱਚ ਰੱਬ ਬਾਹਰ ਹੀ ਹੈ ਜਨਮ ਲਿਆ ਤੇ ਨਿਮ ਟੁੱਟ ਗਈ ਪਿਆਰ ਨਾਲ ਸੋਚ ਮਾਂ ਦੇ ਪੇਟ ਵਿੱਚ ਬੱਚੇ ਦੀ ਨਿਮ ਕਿਉਂ ਲੱਗੀ ਹੋਈ ਸੀ ਮਾਂ ਦੇ ਪੇਟ ਵਿੱਚ ਸਿਰ ਨੀਵਾਂ ਸੀ ਜਿਸ ਵੱਲ ਜਿੱਥੇ ਸਿਰ ਨੀਵਾਂ ਸੀ ਜਨਮ ਲੈ ਲਿਆ ਸੀ ਉੱਚਾ ਹੋ ਗਿਆ ਜਿਵ ਟੁੱਟ ਗਈ ਤੇਰਾ ਪੋਸਾ। ਇੱਥੇ ਵੀ ਜੇ ਜਿਵ ਲਾ ਕੇ ਰੱਖਣੀ ਹੈ ਉਹਨਾਂ ਦੀ ਉਹ ਲੱਗੇ ਜਿਹਨਾਂ ਦਾ ਸਿਰ ਨੀਵਾਂ ਹੈ। ਕੈਲਗਰੀ ਚ ਬੈਠੇ ਹੋ ਕੈਲਗਰੀ ਦੀ ਨਿਗਾਹ ਵਿੱਚ ਆਉਣਾ ਤਾਂ ਮੇਹਰ ਬਣ ਦੋ ਉੱਚੀ ਉੱਚੇ ਥੋੜ੍ਹੀ ਜਿਹੀ ਚੱਲ ਕੈਲਗਰੀ ਦੇਖੂਗੀ। ਇਸਦੇ ਪ੍ਰਵੇਸ਼ ਦੀ ਨਿਗਾਹ ਵਿੱਚ ਆਉਣੇ ਹੋਰ ਉੱਚੇ ਉੱਚੇ ਐਮਐਲਏ ਬਣ ਜਾਓ। ਸਰ ਸਟੇਟ ਜਾਣ ਦੀ ਕੋਈ ਹੈਗਾ ਕਨੇਡਾ ਦੀ ਨਿਗਾਹ ਵਿੱਚ ਆਉਣਾ ਅੱਜ ਦੇ ਐਮਪੀ ਬਣੋ ਸੈਂਟਰ ਦੇ ਮਿਨਿਸਟਰ ਬਣੋ ਹੋਰ ਵੱਡੇ ਹੋ ਕਨੇਡਾ ਦੇਖਣ ਜਿਹੜਾ ਪਿਆਰ ਵਿੱਚ ਆ ਕੇ ਸੁਣੋਗੇ ਜਿਉਂ ਜਿਉਂ ਵੱਡੇ ਹੋਵੋਗੇ ਉੱਚੇ ਹੋਵੋਗੇ ਜਿਉਂ ਜਿਉਂ ਨੀਵੇਂ ਬਣੋਗੇ ਸਰਕਾਰ ਦੀ ਨਿਗਾਹ ਵਿੱਚ ਮਾਤਾ ਦੇ ਪੇਟ ਵਿੱਚ ਲਿਪ ਲੱਗੀ ਸੀ ਫਿਰ ਨੀਵਾਂ ਬਸ ਮਿੱਠਾ ਬੋਲਦਾ ਨਿਭ ਚੱਲੇ ਬਾਹਰ ਬੱਚੇ ਨੇ ਜਨਮ ਲੈ ਲਿਆ ਤੇ ਪੁੱਛਾ ਇੱਕ ਹੋਵੇ ਜਿਹਦਾ ਜ਼ਿਕਰ ਹੈ ਤੁਹਾਡੇ ਨਾਲ ਇਹ ਪਤਾ ਕਦੋਂ ਲੱਗਦਾ ਰੋ ਜਨਮ ਤੋਂ ਤਿੰਨ ਮਹੀਨੇ ਪਹਿਲਾਂ ਮਾਂ ਦੇ ਪੇਟ ਵਿੱਚ ਹੋਵੇ ਜਨਮ ਤੋਂ ਬਾਅਦ ਲੱਗਦੀ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਮਾਨਵ ਰਾਜ ਵਿੱਚ ਵਚਨ ਕਰਦੇ ਨੇ ਜਿਨ ਰਚ ਰਚਿਆ ਪੁਰਖ ਵਿਦਾਸੇ ਉਹ ਬੰਦਿਆ ਜਿਸ ਸਫਾਈ ਕਰ ਸਕਦਾ ਇੰਜੇ ਵੀ ਪਾ ਸਕਦਾ ਪਰ ਜੋ ਪ੍ਰੋਪਰ ਚੈਨਲ ਹੈ ਉਹ ਸੱਚ ਨੇ ਵੀ ਬੋਡੀ ਮੈਂ ਚੋਟੇ ਸਿੱਧੀ ਮਿਸਾਲ ਲੈ ਲਓ ਉਹ ਤੁਹਾਡੀਆਂ ਕਾਰਾਂ ਵਿੱਚ ਕੰਪਨੀ ਵਾਲੇ ਪੈਟਰੋਲ ਉਦੋਂ ਹੀ ਪਾਉਂਦੇ ਨੇ ਜਦੋਂ ਕਾਰ ਕੰਪਲੀਟ ਹੋ ਜਾਂਦੀ ਹੈ ਫਿਰ ਕੋਈ ਸਦਨਾ ਹਜੇ ਬਾਡੀ ਉਹਦੀ ਬਣੀ ਅੰਦਰ ਹੀ ਰੱਖੇ ਤੇ ਟੈਂਕੀ ਪਹਿਲੀ ਭਰੀ ਹੋਈ ਹੈ। ਇਹ ਸਰੀਰ ਰੂਪੀ ਕਾਰ ਦੀ ਬੋਡੀ ਜਦੋਂ ਕੰਪਲੀਟ ਹੁੰਦੀ ਹੈ ਉਦੋਂ ਵਾਹਿਗੁਰੂ ਆਪਣੀ ਜੋਤ ਪਾਉਂਦੀ ਇਹ ਉਹਦੀ ਮਰਜ਼ੀ ਹੈ ਆਜ਼ਾਦ ਹੈ ਜਦੋਂ ਮਰਜ਼ੀ ਪਾਵੇ। ਚੌਥੇ ਮਹੀਨੇ ਬੱਚਾ ਹਿੰਦੀ ਵਿੱਚ ਲਾਉਣ ਹੋਇਆ ਉਹਦੇ ਵਿੱਚ ਵੀ ਹਿੰਦੀ ਹੈ ਪਰ ਪ੍ਰੋਪਰ ਚੈਨਲ ਸੁਣਿਓ ਹੋਵੇ ਜਿਨ ਰਚ ਰਚਿਆ ਪੁਰਖ ਵਿਧਾਤੇ ਜਿਦਨ ਆਪਣੀ ਜੋਤ ਪਾਈ ਨਾ ਮਾਂ ਦੇ ਪੇਟ ਵਿੱਚ ਕੱਲੀ ਜੋਤ ਨਹੀਂ ਪਾਈ ਸਾਨੂੰ ਮੇਰੇ ਗੁਰੂ ਅਰਜਨ ਕਹਿੰਦੇ ਨਾਲੇ ਹੋਵੇ ਪਾਈ ਮਾਰੂ ਰਾਤ ਪੜੇ ਨਾਲੇ ਜਿਦਨ ਵਾਹਿਗੁਰੂ ਆਪਣੀ ਜੋਤ ਪਾਉਂਦਾ ਹੈ ਉਦਣੇ ਤੇਰੇ ਵਿੱਚ ਹੋਵੇ ਪਾਉਂਦਾ ਦਰਅਸਲ ਤੁਹਾਡੇ ਵੀ ਬਾਤੀ ਗੱਲ ਨਹੀਂ ਮੇਰੇ ਵੀ ਬਾਤੀ ਗੱਲ ਨਹੀਂ ਮੈਂ ਆਇਆ ਇੰਡੀਆ ਤੋਂ ਪੱਕਾ ਤਾਂ ਮੈਂ ਖੇਡਾ ਨਹੀਂ ਹੈ ਜਦ ਰਹਿੰਦਾ ਉੱਧਰ ਇੰਡੀਆ ਦੀਆਂ ਸਿੱਖਾਂ ਜਦੋਂ ਆਉਣ ਕਰਨੀਆਂ ਹੁੰਦੀਆਂ ਉੱਪਰ ਨੂੰ ਕਰਨੀਆਂ ਪੈਣ ਤੁਹਾਡੀਆਂ ਮੇਰੇ ਘਰ ਹੇਠ ਨੂੰ ਕਰਨੀ ਪੈਣੀ ਸੁੱਚਾ ਉਲਟੀਆਂ ਮੈਨੂੰ ਲੱਗਦਾ ਵੀ ਤੁਹਾਡੀਆਂ ਸੁੱਚਾਂ ਦੀ ਉਲਟਾ ਜਿੰਨਾ ਮੈਂ ਕਹਿੰਦਾ ਉੱਚੀ ਬੋਲੋ ਤੁਸੀਂ ਹੋਈ ਬੋਲਦੇ ਅੱਜ ਕਿਹੜਾ ਬੋਲਦਾ ਹੁਣ ਮੈਨੂੰ ਕਿਹੜਾ ਪਿਆਰ ਕਰੂੰਗਾ ਸਤ ਸਿੰਘ ਜੀ ਸੋਹਣੀ ਦੇਖ ਕੇ ਬੋਲੋ ਸਤਨਾਮ ਜੈ ਸਿੰਘ ਜੀ ਬੋਲੋ ਕਿਉਂਕਿ ਤੁਸੀਂ ਕੰਮ ਕਰੇ ਦੂਸਰੀ ਪਿਆਰੋ ਸਤਵੇਂ ਮਹੀਨੇ ਵਾਹਿਗੁਰੂ ਆਪਣੀ ਜੋਤ ਪਾਉਂਦੇ ਜਿਨ ਰਚ ਰਚਿਆ ਪੁਰਖ ਵਿਧਾਤੇ ਨਾਲ ਚਰਚਾ ਵੀ ਕਰਨੀ ਯੋਗਾਸ ਪੜ੍ਹਨੀ ਇਹ ਹੋਵੇ ਵਾਇਰਸ ਨਹੀਂ ਹੈ ਇਹ ਹੈਟਿਲ ਸੀਲ ਨਹੀਂ ਹੈ ਇਹ ਦੂਜਾ ਦੀ ਬਿਮਾਰੀ ਨਹੀਂ ਇਹ ਬਾਪੂ ਨੂੰ ਬਲੱਡ ਪ੍ਰੈਸ਼ਰ ਹੈ ਮੁੰਡੇ ਨੂੰ ਹੋਊਗਾ ਨਹੀਂ ਇਹ ਹੋਵੇ ਦਾ ਰੋਗ ਵਾਹਿਗੁਰੂ ਵੱਲੋਂ ਦਿੱਤਾ ਗਿਆ ਰੋਗਾਂ ਦੀ ਵੰਡ ਕੀਤੀ ਮੇਰੇ ਸਤਿਗੁਰਾਂ ਨੇ ਪਹਿਲੋ ਰਾਜ ਵਿੱਚ ਕਾਮ ਰੋਗ ਮੈਗਲ ਬਲਸਲੀਨ ਜੇ ਕਾਮ ਦਾ ਰੋਗ ਹਾਥੀ ਨੂੰ ਰੱਬ ਨਾ ਦਿੰਦਾ ਹਾਥੀ ਨੂੰ ਫੜਦਾ ਕੌਣ ਜੀਵਾ ਰੋਗ ਮੀਨ ਗ੍ਰਸ ਕਰਨ ਜੀਵ ਦਾ ਰੋਗ ਦੇ ਤਾਂ ਮੱਛੀ ਬਾਤਿਨ ਰੋਗ ਭਵਰ ਫਿਰ ਸਨ ਨੱਕ ਦਾ ਰੋਗ ਦੇ ਤਾਂ ਭੋਲੇ ਨੂੰ ਫੁੱਲੇ ਚ ਬੈਠਾ ਮਰਜਨ ਗੁਰਮੁਖ ਪਿਆਰੇ ਹੋ ਆਪਾਂ ਨੂੰ ਕੀ ਦੱਸਣ।
0: ਹੋ ਮੈਂ ਰੋਗ ਮਾਨੁਖ ਕੋ ਦੀਨਾ,
1: ਦੀਨਾ ਸ਼ਬਦ ਹੈ ਮਿਲਿਆ, ਤੇ ਮਿਲਿਆ ਵੀ ਮਾਂ ਦੇ ਪੇਟ ਵਿੱਚ ਜਨਮ ਤੋਂ 3 ਮਹੀਨੇ ਪਹਿਲਾਂ। ਇਹ ਤੁਹਾਨੂੰ ਹੁਣ ਮੰਨਣਾ ਪਊਗਾ ਕਿ ਜਿਹੜਾ ਬੱਚੇ ਨੂੰ ਰੋਗ ਮਾਂ ਦੇ ਪੇਟ ਵਿੱਚ ਲੱਗ ਜਾਵੇ, ਜਾਂ ਤਾਂ ਉਹ ਹਟਦਾ ਨਹੀਂ, ਜੇ ਹਟੇਗਾ ਤੇ ਮੁਸ਼ਕਲ ਹਟੇ। ਤੇ ਹੋਵੇ ਤਾਂ ਹੀ ਨਹੀਂ ਹਟਦਾ, ਜੰਮਣ ਤੋਂ ਪਹਿਲਾਂ ਹੀ ਲੱਗ ਚੁੱਕਿਆ। ਇਹ ਬਹੁਤ ਖਤਰਨਾਕ ਹੈ, ਜਨਮ ਤੋਂ ਪਹਿਲਾਂ। ਦੂਜੀ ਖਤਰਨਾਕ ਚੀਜ਼ ਇਹ ਲੱਗਿਆ ਹੈ, ਆਪਾਂ ਨੇ ਮੰਨਿਆ ਨਹੀਂ। ਇਹਦੀ ਦਵਾਈ ਕੀ ਹੈ? ਮੰਨ ਜਾਣਾ ਕਿ ਮੈਨੂੰ ਰੋਗ ਹੈ, ਦਾਰੂ ਪੀ ਇਸ ਮਨ। ਮੈਨੂੰ ਸ਼ੂਗਰ ਤਾਂ ਹੋਈ 140 ਤੇ ਮੈਂ ਮੰਨਿਆ ਹੀ ਨਾ, ਹੋਈ ਪਤਾ ਨਹੀਂ। ਮੈਂ ਮੰਨ ਜਾਵਾਂ ਕਿ ਸ਼ੂਗਰ ਹੈ, ਤੇ ਘਰਦਿਆਂ ਨੂੰ ਹੱਥ ਬੰਨੂੰਗਾ ਕਿ ਗੁੜ ਤੇ ਚੀਨੀ ਮੇਰੇ ਸਾਹਮਣੇ ਵੀ ਨਾ ਲਿਆਇਓ, ਇਲਾਜ ਹੋ ਗਏ। ਅਸੀਂ ਮੰਨਿਆ ਨਹੀਂ ਕਿ ਸਾਨੂੰ ਹੋਵੇ, ਬਹੁਤ ਖਤਰਨਾਕ ਬਿਮਾਰੀ। ਤੇ ਹੁਣ ਤੁਹਾਨੂੰ ਇਹਦਾ ਇਲਾਜ 4 ਮਿੰਟ ਰਹਿੰਦੇ ਨੇ ਇਲਾਜ। ਸਤਿਗੁਰ ਗੁਰੂ ਨਾਨਕ ਦੇ ਦਰ ਵਿੱਚ ਕੋਈ ਐਸਾ ਰੋਗ ਨਹੀਂ ਜਿਹਦਾ ਇੱਥੇ ਇਲਾਜ ਨਾ ਹੋ। ਆਪਾਂ ਬਿਮਾਰੀ ਪੇਟ ਦੀਆਂ ਗੋਲੀਆਂ ਹੋਰ ਨੇ, ਜੈਸਟ ਪੇਟ ਦੀਆਂ ਹੋਰ ਨੇ, ਆਰਥੋਰੈਕਸ ਦੀਆਂ ਹੋਰ ਨੇ, ਅੱਖਾਂ ਤੇ ਕੰਨਾਂ ਦੀ ਦਵਾਈ ਹੋਰ ਹੈ, ਗੋਲੀਆਂ ਦੀ ਹੋਰ ਹੈ, ਟਾਈਫਾਇਡ ਦੀ ਹੋਰ ਹੈ, ਮਲੇਰੀਏ ਦੀ ਹੋਰ ਹੈ। ਧੰਨ ਤੁਹਾਡੇ ਗੁਰੂ ਗ੍ਰੰਥ ਸਾਹਿਬ, ਸਰਬ ਰੋਗ ਕਾ ਔਖ ਦੇ, ਸਾਰੀਆਂ ਬਿਮਾਰੀਆਂ ਦੀ ਇੱਕ ਦਵਾਈ ਉਹ ਹੈ ਵਾਹਿਗੁਰੂ ਦਾ ਨਾਮ। ਜੋ ਸੁਖਮਨੀ ਸਾਹਿਬ ਵਿੱਚ ਹੋਵੇ ਦਾ ਇਲਾਜ, ਗੁਣ ਗਾਵਤ ਤੇਰੀ ਪੁੱਤਰ ਸਮੈਲ, ਪੜ੍ਹਦੇ ਪੁੱਤਰ ਰਸ ਭਾਈ ਇਕੱਠਾ ਪੜ੍ਹਿਆ ਕਰੋ, ਪੁੱਤਰ ਸਮੈਲ। ਜੇ ਸੱਚਾ ਇਕੱਠਾ ਪੜ੍ਹਾਂਗੇ ਨਾ, 3 ਕਾਲ ਵਿੱਚ ਆ ਜਾਣਗੇ, 3 ਟਾਈਮ। ਪੁੱਤਰ ਜਿਨ੍ਹਾਂ ਨੇ ਪਿੱਛੇ ਵਾਹਿਗੁਰੂ ਦੇ ਗੁਣ ਗਾਏ ਉਹਨਾਂ ਦੀ ਵੀ ਪੁੱਤਰ ਵੀ, ਜਿਹੜੇ ਹੁਣ ਗਾ ਰਹੇ ਨੇ ਉਹਨਾਂ ਦੀ ਪੁੱਤਰ ਨਹੀਂ ਹੈ, ਜਿਹੜੇ ਗਾਹਾਂ ਨੂੰ ਗਾਉਣਗੇ ਉਹਨਾਂ ਦੀ ਵੀ ਪੁੱਤਰ ਜਾਵੇਗੀ। ਪੁੱਤਰ

0: ਬਾਬਾ ਬੁੱਢਾ ਸਾਹਿਬ ਜੀ ਦਾ ਸੰਪੂਰਨ ਜੀਵਨ ਤੁਸੀਂ ਨਾਂ ਸੁਣਿਆ ਉਹਨਾਂ ਦਾ, ਪਰ ਬਾਬਾ ਬੁੱਢਾ ਸਾਹਿਬ ਜੀ ਨੇ 114 ਸਾਲ ਸੇਵਾ ਕੀਤੀ ਹੈ ਗੁਰੂ ਘਰ, 114 ਸਾਲ। 11 ਸਾਲ ਦੀ ਉਮਰ ਮਿਲੇ ਸੀ, 125 ਸਾਲ ਦੀ ਉਮਰ ਵਿੱਚ ਚੜ੍ਹਾਈ ਕਰੇ ਬਾਬਾ ਬੁੱਢਾ ਸਾਹਿਬ। ਚੌਥੇ ਪਾਤਸ਼ਾਹ ਦਾ ਪੂਰਨ ਜੀਵਨ, ਆਖਰ ਔਖਾ ਸਾਚਾ ਨਾਮ, ਹਮ ਨਹੀਂ ਚੰਗੇ ਗੁਰਾ ਨਹੀਂ। ਇਹ ਬੇਨਤੀਆਂ ਪ੍ਰਵਾਨ ਕਰਿਓ, ਬਾਹਰ ਸਿੱਖਾਂ ਕੋਲ ਹੈਗੀਆਂ ਥੋੜ੍ਹੇ ਸਹਿ, ਉਹ ਤੁਸੀਂ ਵਿਜਾ ਸਕਦੇ ਹੋ ਖੁੱਲ੍ਹਾ ਧੋਖੇਵਾ। ਤੁਸੀਂ ਮਾਇਆ ਵਰਤੀ ਹੈ, ਇਹ ਜਿੰਨੀ ਵੀ ਮਾਇਆ ਤੁਸੀਂ ਵਰਤਦੇ ਹੋ ਇੱਥੇ ਸਭ ਪ੍ਰਬੰਧ ਕਰਨ ਦੀ ਪਤਾ ਹੈ। ਇਹ ਗਰੀਬ ਬੱਚੇ ਬੱਚੀਆਂ ਲੜਕੀਆਂ ਦੇ ਵਿਆਹ 'ਤੇ ਲੱਗਦੀ ਹੈ। ਕਮੇਟੀ ਤੋਂ ਕਰਾਇਆ ਕੁਆ ਦੇ ਦਿੰਦਾ, ਹੋਰ ਹੁਣ ਲੋੜ ਹੀ ਨਹੀਂ ਦੇਣੀ, ਸਭ ਕੁਝ ਸੈਟ ਹਨ। ਮੈਂ ਤੁਹਾਡੇ ਚਰਨਾਂ ਦੀ ਧੂੜ ਮਿਲਦੀ ਹੋਵੇ, ਤੁਹਾਡੀ ਮਾਇਆ ਸਤਗੁਰ ਸਭਨੀ ਕਰੀ, ਸੁਣੇ ਹੋਏ ਬੱਚਨ ਸਾਨੂੰ ਮੰਨਣ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਵਾਹਿਗੁਰੂ ਜੀ ਕਾ ਖਾਲਸਾ।
2: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio broadcasting from Gurdwara Sahib Western Singh Sabha at Williams Lake. Any comments and suggestions please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

शिष्यवृत्त का दिमाग थी। सुशासन के शिष्यवृत्त गुरुगद्दी के स्वाभिमान शब्द अवतार जाहिर की प्रताप गुरु सांग श्री गुरु ग्रंथ साहिब जी महाराज जी भी पावन चरण सतग्रंथ जी विदाय कर दिया, पावन चरण कमलों नमस्कार कर दिया। पवित्र बारगाह विच जग बैठ के इलाही बाणी के रस चेहरे कीर्तन श्रवण कर दिया। जुड़ बैठ के समूह गुरु सारियों दास वालों हथ जोड़ सैनवर प्रेम पूर्वक बादब गुर फते अर्ज है, सारे करो कृपा गज के आखो जी वाहेगुरु जी का खालसा वाहेगुरु जी की फतेह। वाहेगुरु जी की बड़ी बख्शिश हुई है जिस कीमती मानव जन्म सानू दिता है, अते को मानव जन्म जो गुरु की संगत विच बैठने वाला नसीब होया। बड़े बड़े भागी जीवड़े हैं अमृत वेले तो लैके हुण तक का समा दाते जी रिजा विच सुखां भरिया प्रतीत कर गया। शाम के अवसर गुरु चरणा विच पुजन वाले कीते दाते जी कृपा दृष्टि हो जाए पाउन वाली जिंदगी का समूहक समा कदम ब कदम पुरती रहमत विच बीत जाए। सतगुरां जी बख्शिश नाल मैं गुरु शब्द दियां विचारां जो प्रारंभ करन लगा वो नितनेम की तीसरी बाणी कलगीधर पातशाह जी की पावन रचना सब प्रसाद सवीए पातशाही दर्शन जो कि कलगीधर पातशाह जी ने इस बाणी की रचना की है दस सवीए में। अज के आरंभक सवीए सतगुरु फरमान करते हैं सदावर शुद्ध समूह सिधान के देख प्रयोग हर योग गति के सूर सुरारदन शुद्ध सुधारक संत समूह अनेक मति के सारे ही देश को देख रहे हो माथे को न देखियत प्राण पति के श्री भगवान की भाए कृपा से एक रसी दिन एक रसी के श्रीयां के आरंभ विच सतगुरु से लिख रहे ने हे वाहगुरु तेरी कृपा नाल मैं कथे कर लग क्योंकि जो उसकी कृपा नाल ही कदम उठाया जाता है ना संबंध वाहगुरु नाल जुड़िया रहिंदा। जो सिख भी सब प्रसाद सवैया का उच्चारण करता यही बात ध्यान विच रख ले कि जो कलगीधर पातशाह जी बाणी की रचना करने वेले लिखते हैं कि हे वाहगुरु तेरी कृपा नाल है तो साढ़े अंदर भी ये भावना बनी रहे कि जे असी नितनेम कर लगे हाँ जे असी सुन लगे हाँ या कोई कथन कर लगा है तो यह भी इस वाहगुरु की कृपा के नाल ही है क्योंकि उसकी कृपा तो बिना से जिंदगी का एक कदम भी सफल नहीं है। इन्होंने सवैया कलगीधर पातशाह जी ने विशेष करके जिक्र किया है कि जे रब की कृपा है तो सब कुछ ठीक है, जे उसकी कृपा नहीं तो जितने मर्जी धार्मिक कदम उठाए जावन वो किसी लेखे विच नहीं पैंदे, वो उठाए गए कदम वो सफल नहीं होया करते। इसलिए जिंदगी के हर कदम विच चाहे वह धर्म का कदम है चाहे वह संसार के कार्य का कदम है अगर उसकी कृपा बनी रहेगी बात ध्यान से रखियो उसकी कदम ब कदम सफलता तय चलेगी। क्योंकि उसकी कृपा नाल मैं करा जिंदगी आरंभ करिए तो वाहगुरु बख्शिश कर देंगे उसकी कृपा नाल जिंदगी अपनी मंजिल से पहुंच जाती है। तो सतगुरु कथन करते ने श्रावक शुद्ध समूह सिधान के देख फिरो हर योग जति के श्रावक श्रावक शब्द तो श्रावक शब्द आया। सतगुरु कहते हैं जेडे
इच्छु लोग बोध धर्म मनन वाले जिन्हां ने नाम नाल इच्छु शब्द जुड़े बाबा रंग दे कपड़े कहते ने भगवे कपड़े गेरू रंगे कपड़े अते भिक्षा लैके अपना भोजन का गुजारा करते हैं इसलिए उन्हों का नाम ही भिक्षु पै गया। अगर वो बहुत ही लोग होवन उन्होंने भी देखिया श्रावक शुद्ध बहुत पवित्र जीवन बनाने वाले ज्ञानी लोगों वाले भी देखिया श्रावक शुद्ध समूह सिद्धांत के समूह कहिए सारे ही सिद्धांत कहिए अपनी जिंदगी की साधना करद्या करद्या अपने आप नूं पुगे हुए सिद्ध अखवाण वाले ऐसे ऐसे सिद्ध लोग ने सिद्धियां सिद्ध कर लिया कुल 18 सिद्धियां ने 18 सिद्धियां विचों 8 सिद्धियां वड्डियां ने अष्ट महासिद्ध वो सिद्धियां सिद्ध कर लिया 8 ने अनमा महिमा गर्मा लघुमा प्राप्ति प्रकम्य इच्छियता विच्छियता सिद्धियां भी सिद्ध करके ते सिद्ध बन गया होवे श्रावक शुद्ध समूह सिद्धांत के देख फिरो कर योग जति के मैं फिर के देख लेने ऐसे धार्मिक लोगों के ठिकाने मठ डेरे घर तो मुराद है उन्हें साधु लोगों के बनाए हुए अपने अपने घर देख फिरो कर योग जति के योगी लोग कन विच मुंदरा पाइया शरीर से सवा मली अते अपने आप नू वो लोग योगी अखवांदे नाक अखवांदे वो भी देख ले जति देख ले जिन्हें शादी नहीं करवाई कह लगे असी जात धारण कीता असी ब्रह्मचारी हाँ श्रावक शुद्ध समूह सिधान के देख फिरो कर योग जति के सूर सुरारदन शुद्ध सुधाधक संत समूह अनेक मति के देवते लोग सुरारदन कहिए सुरानु अर्दन खत्म करने वाले नाश करने वाले भाव दैत भी देख ले देवते ते राक्षस सूर सुरारदन शुद्ध सुधाधक बड़े अपने आप नू शुद्ध अखवान वाले कि असी बड़े पवित्र असी अपने आप नू बहुत पवित्र रखते हैं शरीर नू स्वा नाल मल के पवित्र करने वाले कई तरह के इशनान कर करके अपने आप नू पवित्र करने वाले शुद्ध सुधाधक अते ऐसे सुधा अमृत पीन वाले को देखते लोग जिहड़े ये कहंदे कि साडे स्वर्ग लोक विच अमृत है अते असा अमृत पीता है सतगुरु कहंदे ने ऐसे लोगों नू भी मैं देखिया सूर सुरारदन शुद्ध सुधाधक संत समूह अनेक मती के अनेक मत मतांतरां दे लोग वखरे वखरे धर्मां विच प्रवृत्त होए लोगों नू भी मैं फिर के देख लिया संत समूह अनेक मती के अनेक मतां दे संतां दे समूह संतां दे वड्डे वड्डे इकट्ठां विच भी जा के देख लिया सारे ही देश को देख रहे हो मत को न देखियत प्राणपति के सारे देशां दे वखरे वखरे अपने अपने धर्मां दे लोगां नू फिर के देख लिया पर को न देखियत प्राणपति के इतने वखरे वखरे धर्मां दे लोगां विच प्राणपति अपने प्राणां दे मालक वाहिगुरु निरंकार अकाल पुरख दे समर्पित होए इन्हां विचों कोई भी नजर नहीं आए अपने अपने धर्म की बात कर दे ते कह लिए जेदे ते पिछु लोग सी ओ कहंदे असी ठीक साडा धर्म ठीक है अपनी मैं विच ओ भी भरे होए अपने मैं हंकार दे समर्पित होए ते देखे ने पर उन्हां नूं प्राणपति दे समर्पित होया नहीं देखिया जैनी लोग अपने जैन मत की बड़ी बात करने वाले देखे योगी लोग अपने योग मत की सराहना करने वाले देखे जति लोग अपने चत दे हंकार विच भरे हुए देखे तां चाहीदा ए सी कि धर्म दे मार्ग ते चलन वाले धर्म दा श्रृंगार करने वाले लोग अकाल पुरख वाहिगुरु दे समर्पित हो जांदे अते अपने आप नू अपनी मैं तो बाहर कढ लैंदे पर को ना देखिए तो प्राणपति के
ਇਸ ਬਾਤ ਜ਼ਰੂਰ ਧਿਆਨ ਵਿੱਚ ਰੱਖਿਓ, ਅਗਰ ਬਾਹਰ ਦਾ ਧਾਰਮਿਕ ਪਹਿਰਾਵਾ ਬਣਾ ਲੈਣ, ਆਪਣੇ ਧਾਰਮਿਕ ਵੱਖਰੇ ਵੱਖਰੇ ਮਤ ਬਣਾ ਕੇ ਉਹਨਾਂ ਵਿੱਚ ਚੱਲਣ, ਪਰ ਜੇ ਅਕਾਲ ਪੁਰਖ ਵਾਹਿਗੁਰੂ ਦੇ ਸਮਰਪਿਤ ਨਹੀਂ ਹੋਏ, ਉਸ ਅੱਗੇ ਆਪਾਂ ਭੇਟ ਨਹੀਂ ਕੀਤਾ, ਉਸ ਦੇ ਨਹੀਂ ਬਣੇ, ਅਤੇ ਆਪਣੇ ਇਸ ਸਰੀਰਕ ਅਤੇ ਧਾਰਮਿਕ ਪਹਿਰਾਵੇ ਦੇ ਭੇਖ ਚੋਂ ਬਾਹਰ ਨਹੀਂ ਨਿਕਲੇ, ਤੇ ਸਤਿਗੁਰੂ ਕਹਿੰਦੇ ਨੇ ਫਿਰ ਮੈਂ ਐਸੇ ਲੋਕਾਂ ਨੂੰ ਦੇਖਿਆ ਕਿ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੋਤੇ ਏਕ ਰਤੀ ਬਿਨ ਏਕ ਰਤੀ ਕੇ, ਉਸ ਵਾਹਿਗੁਰੂ ਦੇ ਸ੍ਰੀ ਕਹੀਏ ਜੋ ਆਦਰ ਸਨਮਾਨ ਯੋਗ ਅਤ ਸ੍ਰੇਸ਼ਟ ਭਗਵਾਨ ਅਕਾਲ ਪੁਰਖ ਵਾਹਿਗੁਰੂ, ਉਸ ਦੀ ਭਾਏ ਪ੍ਰੇਮਾ ਭਗਤੀ ਤੋਂ ਬਗੈਰ ਜੋ ਕਿਰਪਾ ਨਸੀਬ ਨਹੀਂ ਹੁੰਦੀ, ਬਸ ਸੱਖਣੇ ਰਹਿ ਗਏ, ਅੰਦਰ ਰਤੀ ਨਹੀਂ ਹੈ, ਅੰਦਰ ਰਤਨਾ ਨਹੀਂ ਹੈ, ਹਿਰਦੇ ਵਿੱਚ ਪ੍ਰੇਮ ਨਹੀਂ ਹੈ। ਅਗਰ ਪ੍ਰੇਮ ਨਾਲ ਰਤੀ ਕਹੀਏ ਪ੍ਰੀਤ ਨਹੀਂ ਹੈ ਨਾ, ਤੇ ਸਮਝ ਲੈਣਾ ਉਹ ਇੱਕ ਰਤੀ ਦੇ ਨੇ। ਅੱਖਰੀ ਲਿਖਤੀ ਵਿੱਚ ਰਾਰਾ ਤੇ ਤੱਤੇ ਨੂੰ ਬਿਹਾਰੀ ਦੋਹਾਂ ਥਾਵਾਂ ਤੇ ਆਉਂਦੀ, ਏਕ ਰਤੀ ਬਿਨ ਏਕ ਰਤੀ ਕੇ। ਤੇ ਭਾਵ ਅਰਥ ਵਿੱਚ ਪਹਿਲੀ ਰਤੀ ਦਾ ਅਰਥ ਹੈ ਰਤਨਾ, ਉਸ ਦੇ ਪ੍ਰੇਮ ਵਿੱਚ ਰੰਗਣਾ, ਅੰਦਰ ਰੱਬ ਦਾ ਪ੍ਰੇਮ ਇਤਨਾ ਫਲ ਜਾਣਾ, ਜਿਵੇਂ ਕਿ ਪੜ੍ਹਦੇ ਹਾਂ ਰਸਤੇ ਸਹੀ ਜੇ ਮੁੱਖ ਨਾ ਮੁੜਨ, ਜਿੰਨੀ ਸੁਜਾਤਾ ਥਾਈ ਝੜ ਝੜ ਪਾਉਂਦੇ ਕੱਚੇ ਬਿਰਹੀ ਜਿੰਨਾ ਕਾਰ ਨਾ ਆਈ। ਤੇ ਦੂਸਰੀ ਰੱਤੀ ਦਾ ਅਰਥ ਹੈ ਰੱਤੀ ਜਿਤਨਾ ਵੀ ਤਿੰਨਾਂ ਦਾ ਮੁੱਲ ਨਹੀਂ, ਉਹ ਰੱਤੀ ਬਰਾਬਰ ਵੀ ਨਹੀਂ, ਭਾਵ ਬਿਲਕੁਲ ਸੁੱਚ ਨੇ। ਜੇ ਆਪਣੀ ਜ਼ਿੰਦਗੀ ਦਾ ਧਾਰਮਿਕ ਪੱਖ ਤੇ ਬਹੁਤ ਬਣਾਇਆ, ਔਰ ਉਹਨਾਂ ਵਾਸਤੇ ਇੰਝ ਕਹਿ ਲਈਏ ਕਿ ਸ਼ਿੰਗਾਰ ਬਹੁਤ ਹੈ ਪਰ ਪਤੀ ਨਸੀਬ ਨਹੀਂ ਹੋਇਆ। ਸਤੀ ਕਾਜਲ ਹਾਰ ਸੰਬੋਲ ਸਦੈ ਕਿਸ ਸਾਜਿਆ, ਸੋਲਹਿ ਕੀਏ ਸ਼ਿੰਗਾਰ ਕੇ ਅੰਜਨ ਪਾਜਿਆ, ਜੇ ਘਰ ਆਵੇ ਕੰਤ ਤਾਂ ਸਭ ਕੁਛ ਪਾਈਐ, ਹਰ ਹਾਂ ਕੰਤੈ ਬਾਜ ਸ਼ਿੰਗਾਰ ਸਭ ਬਿਰਖਾ ਜਾਈਐ। ਅਗਰ ਕੰਤ ਨਹੀਂ ਮਿਲਿਆ, ਸ਼ਿੰਗਾਰ ਬਹੁਤ ਕੀਤੇ ਨੇ, ਤੇ ਇਹ ਕਹਿ ਲਈਏ ਕਿ ਉਹ ਸ਼ਿੰਗਾਰ ਕੰਤ ਤੋਂ ਬਗੈਰ ਵਿਅਰਥ ਨੇ। ਇਹ ਵੀ ਇੱਕ ਧਾਰਮਿਕ ਵੱਖਰੇ ਵੱਖਰੇ ਮਤਾਂ ਵਿੱਚ ਦਾਖਲ ਹੋ ਜਾਣਾ, ਆਪਣੇ ਆਪ ਨੂੰ ਗਿਆਨੀ ਬੋਧੀ ਭਿਕਸ਼ੂ ਅਖਵਾਣਾ, ਯੋਗੀ ਜਤੀ ਅਖਵਾਣਾ, ਆਪਣੇ ਆਪ ਨੂੰ ਕੋਈ ਵੱਖਰੇ ਮਤ ਵਾਲਾ ਅਖਵਾਣਾ, ਇਹ ਤੇ ਹੈ ਇੱਕ ਸ਼ਿੰਗਾਰ। ਬਾਹਰੋਂ ਦੇਖਣ ਨੂੰ ਨਜ਼ਰ ਆਉਂਦਾ ਕਿ ਜਟਾਂ ਰੱਖੀਆਂ ਤੇ ਸਾਧ ਬਾਬਾ ਵਿਭੂਤੀ ਮਲੀ, ਨਜ਼ਰ ਆਉਂਦਾ ਕਿ ਨਾਗਾ ਬਾਬਾ ਚਿੱਟੇ ਕੱਪੜੇ ਪਹਿਨੇ, ਤੇ ਨਜ਼ਰ ਆਉਂਦਾ ਇਹ ਬੈਰਾਗੀ ਮਤ ਦਾ ਅਨੁਯਾਈ ਹੈ, ਤੇ ਇਹ ਨਜ਼ਰ ਆਇਆ ਪਹਿਰਾਵੇ ਤੋਂ ਇਹ ਸੰਨਿਆਸੀ ਸਾਧੂ ਹੈ। ਪਰ ਸਤਿਗੁਰੂ ਬਾਤ ਬੜੀ ਸਪਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਲਿਖਦੇ ਨੇ ਕਿ ਜੇ ਬਾਹਰ ਦੇ ਭੇਖ ਬਣਾ ਲਏ ਨੇ ਨਾ, ਕਾਪੜ ਫਾਰ ਬਣਾਈ ਸਿੰਥਾ, ਝੋਲੀ ਮਾਇਆ ਧਾਰੀ, ਘਰ ਘਰ ਮੰਗੈ ਜਗ ਪ੍ਰਬੋਧੈ, ਮਨ ਅੰਦਰ ਪਤ ਹਾਰੀ, ਧਰਮ ਭੁਲਾਣਾ ਸ਼ਬਦ ਨਾ ਚੀਨੈ ਜੂਐ ਬਾਜੀ ਹਾਰੀ। ਅਗਰ ਜ਼ਿੰਦਗੀ ਵਿੱਚ ਧਾਰਮਿਕ ਰਸਤਾ ਬਾਹਰੋਂ ਦਿਖਾਵੇ ਦਾ ਬਣਾ ਲਿਆ ਹੈ ਨਾ, ਤੇ ਇਹ ਸਮਝ ਲੈਣਾ ਕਿ ਵਾਹਿਗੁਰੂ ਦੇ ਘਰ ਉਹ ਪ੍ਰਵਾਨ ਨਹੀਂ ਜੇ ਅੰਦਰੋਂ ਰੱਬ ਦਾ ਪਿਆਰ ਪੈਦਾ ਨਹੀਂ ਹੋਇਆ। ਤੇ ਰੱਤਿਆਂ ਵਿੱਚ ਨਿਸ਼ਾਨੀ ਹੈ ਰਸਤੇ ਸਹੀ ਜੇ ਮੁੱਖ ਨਾ ਮੁੜਨ, ਜਿੰਨੀ ਸੁਜਾਤਾ ਸਾਈ ਜਿੰਨਾ ਆਪਣੇ ਮਾਲਕ ਦੀ ਪਹਿਚਾਣ ਕਰ ਲਈ ਨਾ, ਉਸ ਦੇ ਪ੍ਰੇਮ ਵਿੱਚ ਰੰਗੇ ਗਏ ਅਤੇ ਪ੍ਰੇਮ ਵਿੱਚ ਐਸੇ ਭਿੱਜ ਗਏ ਕਿ ਹਰ ਸਮੇਂ ਵਾਹਿਗੁਰੂ ਦੇ ਨਾਲ ਅੰਦਰੋਂ ਧਾਰ ਕੇ ਜੋੜ ਬਣ ਗਿਆ। ਰੱਬ ਦੇ ਘਰੋਂ ਤੇ ਕਿਰਪਾ ਦਾ ਰਾਹ ਹੈ ਭਾਏ ਪ੍ਰੇਮ, ਜੇ ਸਾਡਾ ਪ੍ਰੇਮ ਹੈ ਨਾ ਤੇ ਪ੍ਰੇਮ ਵਿੱਚ ਸਿਮਰਨ ਹੈ, ਪ੍ਰੇਮ ਵਿੱਚ ਅੰਦਰੋਂ ਧਾਰ ਕੇ ਮੇਰਾ ਸਭ ਕੁਛ ਵਾਹਿਗੁਰੂ ਹੈ ਦੀ ਭਾਵਨਾ ਹੈ, ਤੇ ਸਮਝ ਲੈਣਾ ਉਸ ਦੀ ਕਿਰਪਾ ਦਾ ਰਾਹ ਖੁੱਲ ਜਾਏ। ਤੇ ਜੇ ਉਸ ਦੀ ਕਿਰਪਾ ਹੋ ਜਾਏ ਤੇ ਸਤਿਗੁਰੂ ਇੱਕ ਬੜਾ ਸਪਸ਼ਟ ਜ਼ਿਕਰ ਕਰਦੇ ਨੇ ਕਿ ਇਹ ਸਮਝ ਲੈਣਾ ਕਿ ਜਿਨ੍ਹਾਂ ਤੇ ਜਿਨ ਕੋ ਕਿਰਪਾ ਕਰਤ ਹੈ ਗੋਬਿੰਦ ਤੇ ਸਤ ਸੰਗ ਮਿਲਾਤ, ਜਿਨ੍ਹਾਂ ਤੇ ਗੋਬਿੰਦ ਕਿਰਪਾ ਕਰਦਾ ਹੈ ਉਹਨਾਂ ਨੂੰ ਸਤ ਸੰਗਤ ਵਿੱਚ ਆ ਮਿਲਾਉਂਦਾ ਅਤੇ ਸਤ ਸੰਗਤ ਦੇ ਰਾਹੀਂ ਅਕਾਲ ਪੁਰਖ ਵਾਹਿਗੁਰੂ ਸਤ ਦਾ ਅੰਦਰ ਮਿਲਨ ਹੋ ਜਾਂਦਾ। ਤੇ ਸਿੱਖ ਤੇ ਅਰਦਾਸ ਕਰਦਾ ਹੈ ਨਾ ਕਿ ਦਾਸ ਜਾਣ ਕਰ ਕਿਰਪਾ ਕਰੋ ਮੋਹੇ, ਹਾਰ ਪਰਾ ਮੈਂ ਆਣ ਦੁਆਰ ਤੋਹੇ, ਹੇ ਵਾਹਿਗੁਰੂ ਮੈਨੂੰ ਦਾਸ ਜਾਣ ਕੇ, ਆਪਣਾ ਸੇਵਕ ਜਾਣ ਕੇ, ਨਿਮਾਣਾ ਜਾਣ ਕੇ ਮੇਰੇ ਤੇ ਕਿਰਪਾ ਕਰ ਦੇਣਾ, ਮੈਂ ਆਪ ਜੀ ਦੀ ਚਰਨ ਸ਼ਰਨ ਵਿੱਚ ਆ ਗਿਆ ਹਾਂ। ਕਿਤੇ ਅੰਦਰੋਂ ਧਰ ਕੇ ਐਸਾ ਪ੍ਰੇਮ ਪੈਦਾ ਹੋ ਜਾਏ ਤੇ ਕਿਰਪਾ ਦਾ ਰਾਹ ਕਿਉਂ ਨਹੀਂ ਖੁੱਲੇਗਾ? ਸਾਡੇ ਵਿੱਚ ਕਮੀ ਹੈ, ਉਸ ਦੀ ਕਿਰਪਾ ਤੇ ਕੋਈ ਕਮੀ ਨਹੀਂ ਹੈ। ਬਾਤ ਸਮਝ ਕੇ ਰੱਖਣ ਵਾਲੀ ਹੈ, ਵਾਹਿਗੁਰੂ ਤੇ ਕਿਰਪਾ ਦੀ ਝੋਲੀ ਭਰ ਕੇ ਬੈਠਾ
ਕੋਈ ਆਵੇ ਤੇ ਉਸ ਤੋਂ ਕਿਰਪਾ ਝੋਲੀ ਵਿੱਚ ਪਵਾ ਕੇ ਲੈ ਜਾਵੇ। ਅੱਜ ਸਾਡੇ ਵਾਸਤੇ ਜ਼ਰੂਰੀ ਹੈ ਕਿ ਉਸ ਦੀ ਕਿਰਪਾ ਸਾਡੇ 'ਤੇ ਹੋ ਜਾਵੇ। ਹਰ ਬੰਦਾ ਚਾਹੁੰਦਾ ਕਿ ਮੇਰੇ 'ਤੇ ਵਾਹਿਗੁਰੂ ਦੀ ਕਿਰਪਾ ਹੋ ਜਾਵੇ, ਮੇਰੇ 'ਤੇ ਉਸ ਦੀ ਨਜ਼ਰ ਹੋ ਜਾਵੇ, ਮੇਰੇ 'ਤੇ ਉਹ ਰਹਿਮਤ ਦੀ ਦ੍ਰਿਸ਼ਟੀ ਕਰ ਦੇਵੇ। ਔਰ ਕਿਰਪਾ ਦ੍ਰਿਸ਼ਟ ਤਨ ਚਾਹੇ ਨਿਹਾਰ ਹੋ, ਜਿਸ 'ਤੇ ਤੁਸੀਂ ਕਿਰਪਾ ਦੀ ਦ੍ਰਿਸ਼ਟੀ ਨਾਲ ਤੱਕਦੇ ਹੋ ਤਾਂ ਕਿ ਤਾਪ ਤਨਕ ਮੁਹਰ ਹੋ, ਉਸ ਦੇ ਸਾਰੇ ਤਾਪ, ਚਾਹੇ ਉਹ ਅਧਿਆਤਮਿਕ ਤਾਪ ਹੈ, ਚਾਹੇ ਅਧਿਭੌਤਿਕ ਤਾਪ ਹੈ, ਚਾਹੇ ਅਧਿਦੈਵਕ ਤਾਪ ਹੈ, ਜਿਨ੍ਹਾਂ ਨੂੰ ਅਸੀਂ ਪੜ੍ਹਦੇ ਹਾਂ ਨਾ, ਆਦ ਵਿਆਦ ਉਪਾਦ ਸਭ ਨਾਸੀ ਬਿਨਸੇ ਤਿੰਨੇ ਤਾਪ, ਆਦਿ ਵਿਆਦੀ ਉਪਾਧੀ ਤਿੰਨੇ ਤਾਪ ਉਹਨਾਂ ਦੇ ਨੱਸ ਜਾਂਦੇ। ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ, ਉਸ ਦੀ ਤੇ ਬਖਸ਼ਿਸ਼ ਮਿਹਰਾਮਤ ਹੋ ਜਾਂਦੀ। ਜੇ ਕੋਈ ਸਿੱਖ ਸ਼ਰਨ ਵਿੱਚ ਆ ਜਾਏ, ਅੰਦਰੋਂ ਉਸ ਨਾਲ ਪਿਆਰ ਪਾ ਲਵੇ, ਤੇ ਜੇ ਪਿਆਰ ਪੈ ਗਿਆ, ਮੈਂ ਜਨਮ ਰੱਬ ਨਾਲ ਪਿਆ ਹੋਇਆ ਪਿਆਰ ਸਾਰੀ ਖਲਕਤ ਨਾਲ ਪਿਆਰ ਹੋ ਗਿਆ, ਅਤੇ ਉਹ ਪਿਆਰ ਐਸਾ ਪਿਆਰ ਬਣ ਗਿਆ ਕਿ ਸਮਝ ਲੈਣਾ ਕਿ ਵਾਹਿਗੁਰੂ ਦੀ ਕਿਰਪਾ ਦਾ ਰਾਹ ਖੁੱਲ੍ਹ ਗਿਆ। ਧਰਤੀ ਸਰ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਸਿੰਘਾਸਨ 'ਤੇ ਵਿਰਾਜਮਾਨ ਬੈਠੇ ਸਨ। ਜੈਨ ਮੱਤ ਦਾ ਇੱਕ ਮੁਖੀ ਜਿਸ ਦਾ ਨਾਮ ਹੰਸ ਮੁਨੀ ਸੀ, ਬੜਾ ਫਿਲੋਸਫਰ ਸੀ, ਬੜਾ ਆਰਟਿਸਟ ਵੀ ਸੀ, ਆਪਣੇ ਹੱਥ ਨਾਲ ਕਈ ਕਿਸਮ ਦੀਆਂ ਚਿੱਤਰ ਮੂਰਤੀਆਂ ਬਣਾਉਣ ਦੀ ਕਲਾ ਵੀ ਜਾਣਦਾ ਸੀ। ਇੱਕ ਦਿਨ ਮਨ ਵਿੱਚ ਆਇਆ ਕਿ ਬੜੀ ਸ਼ੋਭਾ ਸੁਣੀ ਹੈ ਮੈਂ ਕਲਗੀਧਰ ਪਾਤਸ਼ਾਹ ਜੀ ਦੀ, ਕਿ ਮੈਂ ਵੀ ਜਾਵਾਂ। ਇਸ ਨੇ ਆਪਣੇ ਹੱਥ ਨਾਲ ਚੜ੍ਹਦੇ ਸੂਰਜ ਦੀ ਇੱਕ ਤਸਵੀਰ ਚਿੱਤਰੀ। ਸੁਣਿਆ ਸੀ ਕਿ ਇਹੋ ਜਿਹੀਆਂ ਉਹ ਕਲਾ ਦੀਆਂ ਬੜੀਆਂ ਕਦਰਾਂ ਕਰਨ ਵਾਲੇ ਨੇ ਕਲਗੀਧਰ ਪਾਤਸ਼ਾਹ। ਜਦੋਂ ਚੜ੍ਹਦੇ ਸੂਰਜ ਦੀ ਤਸਵੀਰ ਚਿੱਤਰ ਕੇ ਅਨੰਦਪੁਰ ਸਾਹਿਬ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਲਿਆ ਕੇ ਇੱਕ ਤਰਫ ਰੱਖ ਕੇ ਨਮਸਕਾਰ ਕਰਕੇ ਸੰਗਤ ਵਿੱਚ ਬੈਠ ਗਿਆ, ਅਤੇ ਕਲਗੀਧਰ ਪਾਤਸ਼ਾਹ ਜੀ ਜਿਹੜੇ ਕਿ ਕਲਾ ਦੇ ਅੱਤ ਕਦਰਦਾਨ, ਪਰ ਰੱਤੀ ਭਰ ਵੀ ਇਸ ਦੇ ਬਣਾਏ ਹੋਏ ਸੂਰਜ ਦੀ ਚਿੱਤਰ ਦੀ ਕਲਾ ਵੱਲ ਰੱਤੀ ਮਾਤਰ ਵੀ ਨਹੀਂ ਤੱਕਿਆ, ਬੈਠਾ ਰਿਹਾ। ਸਮਾਪਤੀ ਹੋ ਗਈ। ਮਨ 'ਤੇ ਬਣਾ ਕੇ ਆਇਆ ਸੀ ਕਿ ਕੁਛ ਦਿਨ ਰਹਾਂਗਾ ਹੀ। ਦੂਸਰਾ ਦਿਨ ਹੋਇਆ, ਸਤਿਗੁਰਾਂ ਨੇ ਨਾ ਇਸ ਨਾਲ ਗੱਲ ਕੀਤੀ, ਨਾ ਇਸ ਦੀ ਕੋਈ ਤਸਵੀਰ ਦੀ ਬਾਤ ਹੋਈ। ਦੋ ਦਿਨ ਲੰਘ ਗਏ, ਤਿੰਨ ਲੰਘ ਗਏ, ਚਾਰ ਦਿਨ ਲੰਘ ਗਏ। ਬੜਾ ਪਰੇਸ਼ਾਨ ਕਿ ਮੈਂ ਜੈਨ ਮੱਠ ਦਾ ਮੁਖੀ, ਮੈਂ ਕੋਈ ਆਮ ਬੰਦਾ ਤਾਂ ਹੈ ਨਹੀਂ, ਅੰਦਰ ਇਹ ਹੰਕਾਰ ਵਿੱਚ ਭਰਿਆ, ਅਤੇ ਦੂਸਰਾ ਮੈਂ ਇੱਕ ਚੜ੍ਹਦੇ ਸੂਰਜ ਦੀ ਇਤਨੀ ਸ਼ਾਨਦਾਰ ਤਸਵੀਰ ਬਣਾ ਕੇ ਲੈ ਕੇ ਆਇਆ। ਇਹ ਮੈਨੂੰ ਕੰਮ 'ਤੇ ਕੰਮ ਕੁਛ ਕਹਿੰਦੇ ਕਿ ਸਹੀ ਕਿ ਤੂੰ ਤਸਵੀਰ ਬੜੀ ਵਧੀਆ ਬਣਾ ਕੇ ਲੈ ਕੇ ਆਇਆ, ਆਓ ਜੈਨੀ ਜੀ। ਪਰ ਇਸ ਨੇ ਜਦ ਸੋਚਿਆ ਕਿ ਮੇਰੇ ਨਾਲ ਨਾ ਗੱਲਬਾਤ ਕੀਤੀ ਨੇ, ਨਾ ਮੇਰੇ ਤਸਵੀਰ ਨੂੰ ਗੌ ਨਾਲ ਤੱਕਿਆ ਨੇ, ਅਤੇ ਕਵੀ ਸੈਨਾਪਤੀ ਨੂੰ ਮਿਲਿਆ। ਸੈਨਾਪਤੀ ਕਵੀ ਨੂੰ ਕਹਿਣ ਲੱਗਾ ਕਿ ਮੇਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਗੱਲਬਾਤ ਕਰਾਓ, ਮੈਂ ਚੜ੍ਹਦੇ ਸੂਰਜ ਦੀ ਤਸਵੀਰ ਬੜੀ ਮਿਹਨਤ ਨਾਲ ਬਣਾ ਕੇ ਲੈ ਕੇ ਆਇਆ। ਅਤੇ ਕਵੀ ਸੈਨਾਪਤੀ ਕਲਗੀਧਰ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਜੀ ਜੈਨ ਮੱਠ ਦਾ ਮੁਨੀ ਹੈ, ਮੁਖੀ ਹੈ, ਹੰਸ ਮੁਨੀ ਹੈ ਨਾਮ ਇਸ ਦਾ, ਚੜ੍ਹਦੇ ਸੂਰਜ ਦੀ ਤਸਵੀਰ ਬਣਾ ਕੇ ਲੈ ਕੇ ਆਇਆ, ਅਤੇ ਆਪ ਜੀ ਨਾਲ ਗੱਲਬਾਤ ਕਰਨੀ ਚਾਹੁੰਦਾ। ਅਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਸੈਨਾਪਤੀ ਰਹਿਣ ਦੇ, ਉਹ ਬਿਲਕੁਲ ਪਖੰਡੀ ਹੈ, ਪਖੰਡੀ, ਬਾਹਰੋਂ ਚੜ੍ਹਦੇ ਸੂਰਜ ਦੀ ਤਸਵੀਰ ਬਣਾ ਕੇ ਲੈ ਕੇ ਆਇਆ, ਪਰ ਆਪਣੇ ਅੰਦਰ ਖੁੱਪ ਹਨੇਰਾ ਸੋ, ਰਹਿਣ ਦੇ ਤੂੰ ਉਸਨੂੰ। ਜਦੋਂ ਹੰਸ ਮੁਨੀ ਨੂੰ ਪਤਾ ਚੱਲਿਆ ਕਿ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਵੀ ਪਖੰਡੀ, ਮਨ ਵਿੱਚ ਸੋਚਿਆ ਕਿ ਮੈਂ ਖੁਦ ਗੱਲ ਕਰਦਾ। ਕਲਗੀਧਰ ਪਾਤਸ਼ਾਹ ਜੀ ਦੇ ਪਾਸ ਚਲਾ ਗਿਆ, ਕਹਿਣ ਲੱਗਾ, ਮਹਾਰਾਜ ਮੈਂ ਜੈਨ ਮੱਠ ਦਾ ਮੁਖੀ ਹਾਂ, ਹੰਸ ਮੁਨੀ ਮੇਰਾ ਨਾਮ ਹੈ, ਚੜ੍ਹਦੇ ਸੂਰਜ ਦੀ ਮੈਂ ਤਸਵੀਰ ਲੈ ਕੇ ਆਇਆ, ਅਤੇ ਆਪ ਜੀ ਨਾਲ ਮੈਂ ਚੰਦ ਸ਼ਬਦ ਸਾਂਝੇ ਕਰਨਾ ਚਾਹੁੰਦਾ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਸਾਰੀ ਸੰਗਤ ਵਿੱਚ, ਇਹ ਹੰਸ ਮੁਨੀ ਤੂੰ ਜੈਨ ਮੱਠ ਦਾ ਮੁਖੀ ਹੈ, ਤੂੰ ਬਹੁਤ ਵੱਡਾ ਆਪਣੇ ਆਪ ਨੂੰ ਫਿਲੋਸਫਰ ਸਮਝਦਾ, ਤੂੰ ਬਹੁਤ ਵੱਡਾ ਆਰਟਿਸਟ ਵੀ ਆਪਣੇ ਆਪ ਨੂੰ ਜਾਣਦਾ, ਚੜ੍ਹਦੇ ਸੂਰਜ ਦੀ ਤਸਵੀਰ ਬਣਾ ਕੇ ਲੈ ਕੇ ਆਇਆ,
ਤੇ ਤੇਰੀ ਤਸਵੀਰ ਤੋਂ ਤੇ ਇਹ ਪ੍ਰਤੀਕ ਹੈ ਨਾ ਕਿ ਜਿਸ ਬੰਦੇ ਅੰਦਰ ਜੋ ਕੁਛ ਹੋਵੇ ਉਹ ਬਾਹਰ ਪ੍ਰਗਟ ਕਰਨਾ ਚਾਹੁੰਦਾ, ਤੂੰ ਇਹ ਦੱਸਣਾ ਚਾਹੁੰਦਾ ਹੈ ਨਾ ਕਿ ਮੇਰੇ ਅੰਦਰ ਚੜ੍ਹਦੇ ਸੂਰਜ ਦੀ ਕਿਰਨ ਜੈਸੀ ਰੋਸ਼ਨੀ ਹੈ, ਪਰ ਛਾਤ ਮਾਰ ਕੇ ਦੇਖ ਕਿ ਤੇਰੇ ਅੰਦਰ ਚੜ੍ਹਦੇ ਸੂਰਜ ਦੀ ਕਿਰਨ ਜੈਸੀ ਰੋਸ਼ਨੀ ਹੈ ਕਿ ਤੇਰੇ ਜੀਵਨ ਵਿੱਚ ਖੁੱਪ ਹਨੇਰਾ ਹੈ। ਕਹਿਣ ਲੱਗਾ ਮਹਾਰਾਜ ਇਹ ਮੈਨੂੰ ਤੁਸੀਂ ਕਿੱਥੋਂ ਕਹਿੰਦੇ ਕਿ ਮੇਰੇ ਅੰਦਰ ਖੁੱਪ ਹਨੇਰਾ ਹੈ? ਤੇ ਜਗਜੀਧਰ ਪਾਤਸ਼ਾਹ ਕਹਿਣ ਲੱਗੇ ਹੰਸ ਮੁਨੀ ਉੱਠ ਕੇ ਖੜਾਓ, ਉੱਠ ਖਲੋਤਾ। ਸਤਿਗੁਰੂ ਕਹਿਣ ਲੱਗੇ ਸਾਰੀ ਸੰਗਤ ਵਿੱਚ ਇਹ ਦੱਸ ਕਿ ਤੇਰੇ ਜੈਨ ਮੱਠ ਵਿੱਚ ਇੱਕ ਲੜਕਾ ਅਤੇ ਲੜਕੀ ਨੌਜਵਾਨ, ਕਿਉਂਕਿ ਇਹਨਾਂ ਦੇ ਧਰਮ ਵਿੱਚ ਹੈ ਅਤੇ ਜਿਨ੍ਹਾਂ ਨੇ ਜੈਨੀ ਪੱਕਾ ਬਣਾਉਣਾ ਹੁੰਦਾ ਉਹ ਆਪਣੇ ਬੱਚਿਆਂ ਨੂੰ ਜੈਨ ਮੱਠ ਵਿੱਚ ਛੱਡ ਦਿੰਦੇ ਅਤੇ ਜੈਨ ਮੱਠ ਵਿੱਚ ਵੱਖਰੇ ਵੱਖਰੇ ਲੜਕਿਆਂ ਦੇ ਵੱਖਰੇ ਪ੍ਰਬੰਧ ਅਤੇ ਲੜਕੀਆਂ ਦੇ ਵੱਖਰੇ ਪ੍ਰਬੰਧ ਕਰਕੇ ਉਹਨਾਂ ਨੂੰ ਰੱਖਿਆ ਜਾਂਦਾ। ਸਤਿਗੁਰੂ ਕਹਿਣ ਲੱਗੇ ਇਹ ਹੰਸ ਮੁਨੀ ਇਹ ਦੱਸ ਕਿ ਤੇਰੇ ਮੱਠ ਵਿੱਚ ਇੱਕ ਨੌਜਵਾਨ ਲੜਕਾ ਅਤੇ ਇੱਕ ਨੌਜਵਾਨ ਲੜਕੀ ਦੇ ਨਾਲ ਤੂੰ ਉਹਨਾਂ ਦੀ ਕੀ ਹਾਲਤ ਕੀਤੀ ਸੀ, ਦੱਸ ਸੰਗਤ ਵਿੱਚ ਜਰਾ। ਅਤੇ ਹੰਸ ਮੁਨੀ ਦੇ ਤੇ ਖਾਨੇ ਹੋ ਗਈ ਕਿ ਇਹ ਇੰਨਾ ਕੀ ਕਹਿ ਦਿੱਤਾ। ਸਤਿਗੁਰੂ ਕਹਿਣ ਲੱਗੇ ਨੇ ਝਿਜਕਣਾ, ਗੱਲ ਸਪਸ਼ਟ ਦੱਸ। ਫਿਰ ਇਸਨੇ ਆਪਣੇ ਮੁੱਖੋਂ ਦੱਸਿਆ ਕਿ ਮੇਰੇ ਮੱਠ ਵਿੱਚ ਇੱਕ ਨੌਜਵਾਨ ਲੜਕਾ ਅਤੇ ਨੌਜਵਾਨ ਲੜਕੀ ਨੇ ਆਪਸ ਵਿੱਚ ਕਿਸੇ ਹੱਥ 'ਤੇ ਗੱਲ ਕਰ ਲਈ ਅਤੇ ਲੜਕੀ ਦੀਆਂ ਅੱਖਾਂ ਕਢਵਾ ਦਿੱਤੀਆਂ ਅਤੇ ਉਸ ਲੜਕੇ ਨੂੰ ਕਹਿ ਦਿੱਤਾ ਕਿ ਤੂੰ ਬਿਲਕੁਲ ਨੰਗਾ ਭੁੱਖਾ ਰਹਿ ਕੇ ਲਗਾਤਾਰ 12 ਸਾਲ ਤਪ ਕਰ ਜਾ ਕੇ ਬਾਹਰ ਜੰਗਲਾਂ ਵਿੱਚ ਰਹਿ, ਪਹਾੜਾਂ ਵਿੱਚ ਰਹਿ, ਫਿਰ ਕਿਤੇ ਵਾਪਸ ਆਈ ਅਤੇ ਤਾਂ ਤੈਨੂੰ ਅਸੀਂ ਆਪਣੇ ਮੱਤ ਵਿੱਚ ਦਾਖਲ ਕਰਾਂਗੇ। ਅਤੇ ਜਦ ਇਹ ਗੱਲ ਹੰਸ ਮੁਨੀ ਨੇ ਦੱਸੀ ਨਾ ਤਾਂ ਸਤਿਗੁਰੂ ਕਹਿਣ ਲੱਗੇ ਤੇਰੇ ਅੰਦਰ ਇਤਨੀ ਨਿਰਦੈਤਾ ਭਰੀ ਪਈ। ਭਾਈ ਦਇਆ ਸਿੰਘ ਨੂੰ ਕਿਹਾ ਨਾਲ ਕੁਛ ਸਿੰਘ ਹੋਰ ਭੇਜੇ ਕਿ ਜਾਓ ਅਨੰਦਪੁਰ ਸਾਹਿਬ ਦੀਆਂ ਇਹਨਾਂ ਪਹਾੜੀਆਂ ਵਿੱਚੋਂ ਤਲਾਸ਼ ਕਰਕੇ ਲੈ ਕੇ ਆਓ। ਸਿੱਖ ਤਲਾਸ਼ ਕਰਕੇ ਦੋਹਾਂ ਨੂੰ ਲੈ ਕੇ ਆਏ। ਜਲਗੀਧਰ ਪਾਤਸ਼ਾਹ ਜੀ ਨੇ ਭਰੀ ਸੰਗਤ ਵਿੱਚ ਦੋਹਾਂ ਦਾ ਆਨੰਦ ਕਾਰਜ ਕਰਵਾਇਆ ਅਤੇ ਉਸ ਹੰਸ ਮੁਨੀ ਨੂੰ ਆਖਿਆ ਕਿ ਤੂੰ ਇੱਕ ਜੈਨ ਮਤ ਦਾ ਆਗੂ ਹੋ ਕੇ ਤੇਰੇ ਅੰਦਰ ਇਤਨੀ ਵੀ ਭਾਵਨਾ ਨਹੀਂ ਕਿ ਮੈਂ ਕਿਸੇ ਮਨੁੱਖ ਨੂੰ ਮਨੁੱਖ ਜਾਣ ਸਕਾਂ। ਰੱਬ ਦੀਆਂ ਦਿੱਤੀਆਂ ਅੱਖਾਂ ਕੱਢਣ ਦਾ ਤੈਨੂੰ ਕੀ ਹੱਕ ਹੈ? ਉਹ ਇਤਨਾ ਸ਼ਰਮਸਾਰ ਹੋਇਆ, ਕਹਿਣ ਲੱਗਾ ਸਤਿਗੁਰੂ ਮੈਂ ਭਾਵੇਂ ਅੱਜ ਤੱਕ ਜੈਨ ਧਰਮ ਦਾ ਮੁਖੀ ਰਿਹਾ ਸਾਂ, ਪਰ ਮੈਂ ਅੱਜ ਮਨ ਬਣਾਇਆ ਕਿ ਮੈਂ ਵਾਪਸ ਜੈਨੀ ਬਣ ਕੇ ਨਹੀਂ ਜੀਵਾਂਗਾ, ਵਾਪਸ ਆਪ ਦੀ ਸੰਗਤ ਵਿੱਚ ਬੈਠ ਕੇ ਗੁਰੂ ਦਾ ਸਿੱਖ ਬਣ ਕੇ ਜੀਵਾਂਗਾ। ਸਤਿਗੁਰੂ ਕਹਿਣ ਲੱਗੇ ਅਗਰ ਜ਼ਿੰਦਗੀ ਵਿੱਚ ਰੱਬ ਦੀ ਕਿਰਪਾ ਦੀ ਦਾਤ ਪ੍ਰਾਪਤ ਕਰਨੀ ਹੈ ਨਾ ਤਾਂ ਪ੍ਰੇਮ ਦਾ ਰਹਿਣਾ ਸਿੱਖ ਲਓ। ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੁਣ ਤੇ ਏਕ ਰੱਤੀ ਬਿਨ ਏਕ ਰੱਤੀ ਕੇ, ਅਗਰ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਪਿਆਰ ਨਹੀਂ ਹੈ ਨਾ ਤਾਂ ਸਮਝ ਲੈਣਾ ਉਸ ਬੰਦੇ ਦਾ ਰੱਤੀ ਜਿੰਨਾ ਹੀ ਮੁੱਲ ਹੈ, ਕੌਡੀ ਮੁੱਲ ਹੈ। ਉਹ ਰੱਤੀ ਬਰਾਬਰ ਹਲਕਾ ਮਨੁੱਖ ਹੈ, ਜ਼ਿੰਦਗੀ ਵਿੱਚ ਉਸ ਕੁਛ ਵੀ ਪ੍ਰਾਪਤ ਨਹੀਂ ਕੀਤਾ। ਅਤੇ ਜਦੋਂ ਪ੍ਰੇਮ ਦੀ ਬਾਤ ਭਾਈ ਗੁਰਦਾਸ ਸਾਹਿਬ ਜੀ ਨੂੰ ਪੁੱਛ ਕੇ ਦੇਖੀਏ ਕਿ ਆਪਣੇ ਕਬਿੱਤ ਵਿੱਚ ਜ਼ਿਕਰ ਕਰਦੇ ਨੇ, ਲੋਚਨ ਪਤੰਗ ਦੀਪ ਦਰਸ਼ ਦੇਖਣ ਗਏ, ਜੋਤੀ ਜੋਤ ਮਿਲੇ ਪੁਨਾ ਪੁੱਤਰ ਨਾ ਆਨੇ ਹੈ, ਨਾਦ ਬਾਦ ਸੁਣਦੇ ਕੋ ਹਰਨ ਭਰਨ ਗਏ, ਸੁਨ ਸੁਨ ਥਕਤ ਭਏ ਨਾ ਬਹੁਰਾਨੇ ਹੈ, ਚਰਨ ਕਮਲ ਮਕਰੰਦ ਰੱਥ ਰਥ ਕਹਵੈ, ਮਨ ਮਤ ਕਰ ਸੁਖ ਸੰਪਟ ਸਮਾਨੇ ਹੈ, ਰੂਪ ਗੁਣ ਪ੍ਰੇਮ ਰਸ ਪੂਰਨ ਪਰਮ ਪਦ, ਆਣ ਗਿਆਨ ਧਿਆਨ ਦਾ ਧਰਮ ਭੁਲਾਨੇ ਹੈ। ਪਤੰਗੇ ਨੂੰ ਕਿਹਾ ਜਾ ਦੀਵਾ ਦਿੱਤੀਆ, ਗਿਆ ਵਾਪਸ ਆ ਕੇ ਜਵਾਬ ਨਹੀਂ ਦਿੱਤਾ, ਉਸਨੇ ਵਾਪਸ ਹੀ ਨਹੀਂ ਕਰਤੀਆ। ਲੋਚਨ ਪਤੰਗ ਅੱਖਾਂ ਨਾਲ ਪਤੰਗਾ, ਲੋਚਨ ਪਤੰਗ ਦੀਪ ਦੀਵਾ ਦਰਸ਼ ਦੇਖਣ ਗਏ, ਦੀਵੇ ਦਾ ਦਰਸ਼ਨ ਦੇਖਣ ਵਾਸਤੇ ਗਏ ਹੋਏ ਪਤੰਗੇ, ਜੋਤੀ ਜੋਤ ਮਿਲੇ ਪੁਨਾ ਉੱਤਰ ਨਾ ਆਨੇ ਹੈ, ਵਾਪਸ ਆਵੇ ਤੇ ਉੱਤਰ ਦੇਵੇ ਨਾ, ਵਾਪਸ ਆਇਆ ਹੀ ਕੋਈ ਨਹੀਂ। ਬੜੀ ਗਹਿਰੀ ਬਾਤ ਹੈ, ਸਿਮਰਨ ਕਰਦਿਆਂ ਕਰਦਿਆਂ, ਵਾਹਿਗੁਰੂ ਵਾਹਿਗੁਰੂ ਦਾ ਜਪ ਕਰਦਿਆਂ ਕਰਦਿਆਂ ਅੰਦਰ ਦੀ ਸੁਰਤ ਵਾਹਿਗੁਰੂ ਜੋਤ ਨਾਲ ਐਸੀ ਇਕਮਿਕ ਹੋ ਗਈ ਕਿ ਹੁਣ ਵਾਪਸ ਜੇ ਮੈਂ ਰਹਿ ਜਾਏ ਤੇ ਦੱਸੇ ਨਾ ਕਿ ਉਹ ਜੋਤ ਕੈਸੀ ਹੈ, ਵਾਹਿਗੁਰੂ ਕੈਸਾ ਹੈ। ਉੱਥੇ ਜੋਤੀ ਜੋਤ ਮਿਲੇ ਪੁਨਾ ਉੱਤਰ ਨਾ ਆਨੇ ਹੈ,
क्योंकि जुबान बयान करने की हैसियत ही समाप्त कर बैठी कि मैं होवा तो उस बारे कुछ दसा ना कि जेड़े थकते ने मैं करा उन्होंने वाकफियत नहीं है। एक बार कहते ना मक्खी कह लगी मैं दीवे की आशक ते परवाना कह लगा मैं दीवे का आशक ते जिहड़ा आपसी विवाद से उसनु हल करन वास्ते किसी नु सालस मन्या भी तू फैसला कर आपस में साड़ी शकल ते मिलदी ने साड़ी उड़ारी भी नहीं मिलती पर कौन दीवे का आशक हो सकता है ते फैसला देन वाले ने दोहां नु भेजा सी जाओ और दीवा जगदा है देख के आओ भी वो ठीक जग रहा है तो जब मक्खी ने आके वापसी सूचना दी ना भी दीवा जग रहा है कहने लगा कि तू परवाना नहीं हो सकती तू दीवे की आशक नहीं हो सकती जो आशक दीवे का सी वो वापस ही नहीं आया। लोचन पतंग दीप दर्श देखन गए ज्योति ज्योत मिले उन्हें उत्तर ना आने हैं नाद बाद सुनबे को हरन भरन गए सुन सुन थकत भये ना दोहराने हैं आवाज सुनन वास्ते गया सी मृख कंधा रेरे दी घरे नाल पैदा किते हुए शब्द दी आवाज सुनन वास्ते गया होया हिरन वापस नहीं आया वो समर्पित हो गया। एक ऐसे शब्द तो समर्पित होया होया मृग वापस आवे ते कोई दसे ना जिस दिन गुरु के सिख दा वाहगुरु शब्द नाल प्यार बन गया जपद्या जपद्या अंदर दी सुरत जपन विच ऐसी मगन हो गई कि कह लिए कि रब नाल प्यार ही ऐसा पास पै गया कि हुण वापस के कुछ बचन दी बात ही नहीं रह गई। सुन सुन थकत भय ना बहर आने हैं बहर आने ही नहीं वो मृग वापस आए ही नहीं। चरण कमल मकरंद रस रस कहवै मन मद कर सुख संपत समाने हैं खिड़े हुए कमल ने देख के पौरा जो गया गया पौरा खुशबू लेंदा फुल दे समर्पित हो गया वापस नहीं आया। बाकी फुलां ते पौरा थोड़ी देर बैठ के उड़ जांदा पर जे कमल मिल जाए ते कमल विचों पौरा उड़ के वापस नहीं आंदा। जिस दिन चरण कमल सिख दे पौरे दा केंद्र बन जांदे उस दिन सिख के जीवन की बात भी वाहगुरु के चरण कमल ही रह जाते हैं वो वापस नहीं आता। रूप गुण प्रेम रस पूरन परम पद आन ज्ञान चहन का धर्म भुलाने हैं। भाई गुरदास साहब जी कहते इको एक राह है वाहगुरु का दीदार करने की ख्वाहिश लैके उस नाल पूरा प्रेम पैदा हो जाता ते बाकी ते सारे ज्ञान होर ध्यान ये जितने भी ने धर्म भुला वाले आन ज्ञान ध्यान रस धर्म भुलाने हैं। अगर रब का प्यार नहीं अकेली कठनी कोई महत्ता नहीं रखती अकेला ग्रंथा का पढ़िया ज्ञान तो कोई महत्वपूर्ण नहीं बाकी होर जो कुछ भी करना है ये समझ लेना तो सिर्फ एक बाहर बाहर का ही कार्य है वो अंदर की बात नहीं है। अंदर की बात है कि सिमरन करद्या करद्या उस नाल प्यार ही इतना पै जाना कि रब की कृपा हो जाएगी। बारिश पै रही थी अजे भी आप हिंदुस्तान के पंजाब की धरती मालवे के इलाके वाल जाके देखो कि थल्यों पानी जमीन का बहुत वधिया नहीं है बहुत सवादी भी नहीं है अते उस पानी के नाल जे किसे मां आदत की दाल बनानी होवे तो उस दाल नू गालन वास्ते बनान वास्ते भी जरा मुश्किल पैदा होती है। उतने के लोग जान नहरां दा पानी वरतदे ने जे कभी कदाई अफसर बन जाए तो बारिश के पानी में भी वो संभाल के रखते हैं बारिश का मीह का पानी। सुभावक एक माँ ने अपनी बेटी नूं आख्या बेटी बारिश हो रही है पिंज घर मीह विच एक बर्तन रख दे तां कि मीह का पानी जरा इकट्ठा करके घर के काम की वरतों में आएगा। तीन घंटे लगातार बारिश हुई तीन घंटे माँ के कहन से तीन घंटिया विच रखिया होया उस बेटी का बर्तन बड़ी घट मत नाल घट पानी इकट्ठा कर सकिया। मां ने जब जाके देखिया ना बेटी नू कहन लगी बच्ची ये की कीता है तेनू क्या सी बर्तन रख दे तू छोटी जी कटोरी बाहर रख दी
छोटी मत की बच्ची सी, बर्तन से रखिया उसने पर बहुत छोटा गया। निक्की जी कटोरी विच मैं अर्ज करा, भावे सारा दिन मीह पैंदा रहे, किन्ना कु पानी इकट्ठा किया जा सकेगा। मां कहन लगी, बेटी कितने वड्डी परात रख दिंदी, वड्डा टब रख दिंदी, ते पानी कितना ही इकट्ठा कर लेंदे, छोटी जी कटोरी रख के, छोटी जी कौली रख के, इस विच चंद बूंदा पानी दियां कट्ठियां होईयां। एक बात होर ध्यान च रखियो, जोर की बारिश होवे ते छोटे बर्तन विचों पानी बारिश दियां जोरदार तनिया दे नाल वैसे वज वज बाहर गिर जांदा है। बात जरा ध्यान च रखण वाली है, रब की कृपा की बारिश से बहुत खुली हो रही है, पर जे साडे प्रेम की कटोरी छोटी है ना, तो वाहेगुरु की कृपा संभालनी अज साडे वास्ते कह लीए साडी घट मत के कारण बहुत थोड़ी रह गई है। अमृत वेला किसी सिख की झोली विच पै जाए, सिमरन करद्या करद्या, बंदगी करद्या करद्या, अंदर की सुरत विच परमात्मा के प्रेम का इतना खुला मीह पै जाए, उसकी बख्शिश मेहरामत कृपा किते सिख अपनी झोली विच संभाल लवे, ते समझ लेना जिंदगी जिहड़ी वड मंगी बन जाए। जे परमात्मा का प्यार नहीं है ते परमात्मा के प्यार तो बिना सतगुरु बाणी विच लिखदे ने, हर के नाम स्यों प्रीत न लागी, अनक भेख बहु जोड़ी, टूटत बार न लागै ताको ज्यों गागर जल फोरी, खोरी हुई गागर विच जिवे पानी भर दईए, टुटी हुई त्रेड़ी हुई गागर विच जिवे पानी भर दईए, त्यो थोड़ा थोड़ा सिमद्या सिमद्या डिगद्या डिगद्या सारी दी सारी गागर खाली हो जाती है ना, तिवे जे साडा हिरदा दुनिया की तरफ सिंज रहा है, संसार नाल प्रीत है, भेस दिखावा है, ते सतगुरु कहंदे ने भावे कितने मर्जी वह कर्म करे, योगी बन जाए, जति बन जाए, वो साधु महात्मा बन जाए, बड़ा बाहरों धार्मिक केस के पहरावा लोगों विच नजर आए, पर रब नाल प्यार ना होवे, श्री भगवान की भाए कृपा हुंते एक रति दिन एक रति के, हर के नाम से प्रीत ना लागी, अनक भेख बहुजोरी, भेख बड़े बनाए, पर रब नाल प्यार नहीं। जिंदगी सिमरन सीते साधी जिंदगी का राह सी, और आप जैसे गुरु चरणा विच बैठे हो या जिथे जिथे बैठे गुरु का उपदेश सरवण कर रहे हो, अगर साडे सारयां दा कोई बाहरों भेस पहरावा ना भी होवे पर अंदरों रब का प्यार होवे ना, ते रब की कृपा साडे ते बहुत वरसेगी, उसका बड़ा साडे ते रहमत भरिया हथ हो जाएगा, ते जिस ते उसका हथ हो जाए, ते जिस तरह भाई साहब जी ने शब्द पढ़िया सी कि जिसके सिर उपर तू स्वामी सो दुख कैसा पावे, अज सानू

ਪਲ ਹੁਣ ਵੇਖ ਕੇ ਝੁਰਦਾ ਮੁੱਕ ਗਿਆ ਏ ਖੇੜਾ ਸੋਹਣੇ ਪੈਰ ਹੋਣ ਜੋ ਥੱਲੇ ਨੱਚਣਾ ਰਾਸ ਵੀ ਆਈ। ਕਹਿੰਦੇ ਮੋਰ ਦੇ ਪੈਰ ਸੋਹਣੇ ਨਹੀਂ, ਆਪਣੇ ਪੈਰਾਂ ਨੂੰ ਵੇਖ ਕੇ ਝੁਰਦਾ, ਬਾਕੀ ਬੜਾ ਖੂਬਸੂਰਤ ਹੈ, ਬਹੁਤ ਸੁੰਦਰ ਹੈ। ਨੱਚ ਰਿਹਾ ਸੀ ਪਰ ਨੱਚਦਿਆਂ ਨੱਚਦਿਆਂ ਜਦੋਂ ਆਪਣੇ ਪੈਰਾਂ ਵੱਲ ਦੇਖਿਆ ਨਾ ਤੇ ਝੁਰਨ ਲੱਗ ਪਿਆ, ਨੱਚਣਾ ਰੁਕ ਗਿਆ। ਬੜੀ ਗਹਿਰੀ ਬਾਤ ਹੈ ਕਿ ਸਾਡਾ ਬਾਹਰੀ ਭੇਸ ਪਹਿਰਾਵਾ, ਅਗਰ ਮੋਰ ਦੇ ਬਾਹਰੀ ਸਰੀਰਕ ਸੁੰਦਰ ਆਕਾਰ ਦੀ ਬਾਤ ਹੈ ਨਾ, ਪਰ ਜਿਸ ਅੱਜ ਅਸੀਂ ਦੇਸ਼ ਦੇ ਜਿੰਨਾ ਪੈਰਾਂ ਤੇ ਅੱਜ ਆਪਣੇ ਜੀਵਨ ਦੀਆਂ ਖੁਸ਼ੀਆਂ ਤੇ ਖੇੜੇ ਪ੍ਰਾਪਤ ਕਰਨੇ ਨੇ, ਸਾਡਾ ਬੇਸ ਹੈ ਪਰਮਾਤਮਾ ਦਾ ਨਾਮ ਤੇ ਬੰਦਗੀ, ਰੱਬ ਦਾ ਪਿਆਰ। ਅਗਰ ਪਰਮਾਤਮਾ ਦੇ ਪਿਆਰ ਤੋਂ ਬਗੈਰ, ਬੰਦਗੀ ਤੋਂ ਬਗੈਰ ਆਪਣੀ ਜ਼ਿੰਦਗੀ ਦੀਆਂ ਕਿਸੇ ਕਿਸਮ ਦੀਆਂ ਵੀ ਖੁਸ਼ੀਆਂ ਨੇ ਨਾ, ਉਹ ਸਰੀਰੀ ਕਾਇਮ ਨਹੀਂ ਰਹਿਣੀਆਂ। ਇੱਕ ਦਿਨ ਮਨੁੱਖ ਸੋਚੇਗਾ ਕਿ ਮਨਾ ਸੰਸਾਰ ਤੋਂ ਖਾਲੀ ਹੱਥ ਤੋਂ ਚੱਲੀ, ਰੱਬ ਦੇ ਪਿਆਰ ਤੋਂ ਸੱਖਣੀ ਜ਼ਿੰਦਗੀ ਬਤੀਤ ਕਰ ਚੱਲੀ। ਇਸ ਲਈ ਸਤਿਗੁਰੂ ਬਾਣੀ ਵਿੱਚ ਬੜਾ ਸਪਸ਼ਟ ਜ਼ਿਕਰ ਕਰਦੇ ਨੇ, ਸੰਗਤ ਸੰਤ ਮਿਲੋ ਸਤ ਸੰਗਤ, ਸੰਗਤ ਸੰਤ ਮਿਲੋ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੈਸੇ ਸੰਤ ਦੁਨੀਆਂ ਚੋਂ ਨਹੀਂ ਲੱਭਣੇ ਸਨ ਕਿਤੇ। ਸੰਗਤ ਸੰਤ ਮਿਲੋ ਸਤ ਸੰਗਤ, ਸਤ ਸੰਗਤ ਦੀ ਵਿਆਖਿਆ ਕੀ ਸਤਿਗੁਰੂ ਦਿੰਦੇ, ਕਿਉਂਕਿ ਜੈ ਸਤਿਗੁਰ ਤੈ ਸਤ ਸੰਗਤ ਬਣਾਈ। ਐਵੇਂ ਹੋਰ ਕਿਸੇ ਥਾਂ ਤੇ ਲੋਕਾਂ ਦਾ ਇਕੱਠ ਹੋਵੇ, ਜੋ ਮਰਜ਼ੀ ਉਹ ਆਪਸ ਵਿੱਚ ਬੋਲ ਰਹੇ ਹੋਣ, ਸੁਣਨ ਵਾਲੇ ਸੁਣ ਰਹੇ ਹੋਣ, ਪਰ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਨਾ ਹੋਵੇ ਤੇ ਉਹ ਸਤਸੰਗਤ ਨਹੀਂ ਹੋ ਸਕਦੀ। ਜੈ ਸਤਿਗੁਰ ਤੈ ਸਤਸੰਗਤ ਬਣਾਈ, ਜੈ ਸਤਿਗੁਰ ਤੈ ਹੋ ਮੈਂ ਸ਼ਬਦ ਜਲਾਈ। ਤੋ ਸੰਗਤ ਸੰਤ ਮਿਲੋ ਸਤ ਸੰਗਤ, ਮਿਲ ਸੰਗਤ ਹਰ ਰਸ ਆਵੇ ਗੋ, ਬਿਨ ਸੰਗਤ ਕਰਮ ਕਰੇ ਅਭਿਮਾਨੀ, ਕਦ ਪਾਣੀ ਚੀਕੜ ਪਾਵੇ ਗੋ। ਅਗਰ ਬਗੈਰ ਸੰਗਤ ਤੋਂ, ਬਗੈਰ ਬੰਦਗੀ ਸਿਮਰਨ ਤੋਂ ਜਿਤਨੇ ਮਰਜ਼ੀ ਉਹ ਕਰਮ ਕਰਦਾ ਸੀ, ਬਿਨ ਸੰਗਤ ਕਰਮ ਕਰੇ ਅਭਿਮਾਨੀ, ਉੱਤੇ ਅਭਿਮਾਨੀ, ਉੱਤੇ ਹੰਕਾਰ ਨਾਲ ਭਰਿਆ। ਮੈਂ ਯੋਗੀ, ਮੈਂ ਜਤੀ, ਮੈਂ ਸਾਧੂ, ਮੈਂ ਫਲਾਣੇ ਧਰਮ ਵਾਲਾ ਹਾਂ, ਇਹ ਸਮਝ ਲੈਣਾ। ਸਤਿਗੁਰੂ ਕਹਿੰਦੇ ਨੇ ਜਿਵੇਂ ਕੋਈ ਆਪਣੇ ਬਰਤਨ ਵਿੱਚੋਂ ਪਾਣੀ ਬਾਹਰ ਰੋੜ ਦੇਵੇ ਅਤੇ ਉਸ ਬਰਤਨ ਵਿੱਚ ਚਿੱਕੜ ਭਰ ਲਵੇ ਜੋ ਕਿ ਕਿਸੇ ਕੰਮ ਨਹੀਂ ਆਉਣਾ, ਬਰਤਨ ਨੂੰ ਵੀ ਉਸਨੇ ਗੰਦਿਆਂ ਕਰ ਦੇਣਾ। ਇਹ ਹਾਲਤ ਹੈ ਉਸ ਮਨੁੱਖ ਦੇ ਜੀਵਨ ਦੀ ਜਿਹੜਾ ਸਤਸੰਗਤ ਵਿੱਚ ਆਵੇ ਨਾ, ਸਤਸੰਗਤ ਵਿੱਚ ਬੈਠ ਕੇ ਰੱਬ ਦੇ ਪਿਆਰ ਦੇ ਮਾਰਗ ਦੀ ਤਰਫ ਚੱਲੇ ਕੋਈ ਨਾ, ਅਤੇ ਆਪਣੇ ਆਪ ਨੂੰ ਆਖੇ ਕਿ ਮੈਂ ਕਰਮ ਕਰਨ ਵਾਲਾ। ਬਿਨ ਸੰਗਤ ਕਰਮ ਕਰੇ ਅਭਿਮਾਨੀ, ਕਦ ਪਾਣੀ ਚੀਕੜ ਪਾਵੇ ਕੋ। ਇਹ ਜ਼ਿੰਦਗੀ ਪਵਿੱਤਰ ਕਰਨ ਵਾਲਾ ਹੈ ਹਰੀ ਨਾਮ ਦਾ ਜਲ, ਪਰਮਾਤਮਾ ਦਾ ਪਿਆਰ, ਵਾਹਿਗੁਰੂ ਦੀ ਬੰਦਗੀ। ਜੇ ਵਾਹਿਗੁਰੂ ਦੀ ਬੰਦਗੀ ਕਰਦਿਆਂ ਕਰਦਿਆਂ ਜ਼ਿੰਦਗੀ ਬਤੀਤ ਹੋ ਜਾਵੇ ਤੇ ਬਾਤ ਧਿਆਨ ਵਿੱਚ ਰੱਖ ਲੈਣਾ ਕਿ ਐਸੇ ਮਨੁੱਖ ਤੇ ਵਾਹਿਗੁਰੂ ਦੀ ਕਿਰਪਾ ਹੋ ਜਾਏਗੀ, ਜਿਸ ਤੇ ਕਿਰਪਾ ਹੋ ਜਾਏਗੀ ਉਸਦਾ ਜੀਵਨ ਵਾਹਿਗੁਰੂ ਦੀ ਚਰਨ ਸ਼ਰਨ ਨਾਲ ਜੁੜਿਆ, ਜ਼ਿੰਦਗੀ ਸੁਖਦਾਇਕ ਆਨੰਦਦਾਇਕ ਬਣਾ ਦੇਵੇਗਾ। ਇਸ ਲਈ ਅਸੀਂ ਸਾਰੇ ਇਹ ਯਤਨ ਕਰੀਏ ਕਿ ਵਾਹਿਗੁਰੂ ਦੀ ਸਾਡੇ 'ਤੇ ਕਿਰਪਾ ਹੋ ਜਾਏ, ਅਤੇ ਕਿਰਪਾ ਤਿੰਨਾਂ ਤੋਂ ਹੋਏਗੀ ਜਿਨ੍ਹਾਂ ਦਾ ਰੱਬ ਨਾਲ ਪਿਆਰ ਪੈ ਜਾਏਗਾ। ਰੱਬ ਨਾਲ ਪਿਆਰ ਦਾ ਰਾਹ ਹੈ ਅੰਮ੍ਰਿਤ ਵੇਲੇ ਉੱਠਣਾ, ਸਤ ਸੰਗਤ ਵਿੱਚ ਜੁੜਨਾ, ਨਿਤ ਨਿਮੀ ਸਿਮਰਨ ਭਰਿਆ ਜੀਵਨ ਬਣ ਜਾਣਾ, ਅਤੇ ਆਪਣੇ ਜੀਵਨ ਦਾ ਇੱਕੋ ਇੱਕ ਸਹਾਰਾ ਵਾਹਿਗੁਰੂ ਜਾਣ ਕੇ ਉਸ ਨਾਲ ਜੁੜੇ ਰਹਿਣਾ। ਪਰ ਯਤਨ ਕਰਿਓ ਸਾਡਾ ਜੀਵਨ ਵਾਹਿਗੁਰੂ ਦੇ ਪ੍ਰੇਮ ਵਾਲਾ ਬਣ ਜਾਏ। ਵਾਹਿਗੁਰੂ ਦਾ ਪ੍ਰੇਮ ਹੋਵੇਗਾ ਤੇ ਉਸਦਾ ਨਾਮ ਜਪਾਂਗੇ ਨਾ, ਜਪਦਿਆਂ ਜਪਦਿਆਂ ਪ੍ਰੇਮ ਵਿੱਚ ਚਲ ਜਾਈਏ ਤੇ ਪ੍ਰੇਮ ਵਿੱਚ ਚਲ ਕੇ ਜਪਦੇ ਜਾਈਏ। ਵਾਹਿਗੁਰੂ ਧਿਆਨ ਚ ਰੱਖਣਾ, ਰੱਬ ਨਾਲ ਪਿਆਰ ਕਰਕੇ ਜਪੀਏ, ਸਿਰਫ ਦੁਨਿਆਵੀ ਲੋੜ ਤੱਕ ਸੀਮਤ ਰਹਿ ਕੇ ਹੀ ਨਾ ਜਪੀਏ, ਬਗੈਰ ਲੋੜ ਤੋਂ ਵੀ ਜਪੀਏ। ਜੋ ਵਾਹਿਗੁਰੂ ਲੋੜ ਪੈਣ ਵੇਲੇ ਕੰਮ ਆਉਂਦਾ ਹੈ ਨਾ, ਮੈਂ ਇਸ ਤਰ੍ਹਾਂ ਉਸਨੂੰ ਬਗੈਰ ਲੋੜ ਤੋਂ ਵੀ ਜਪਦੀ ਗਈ। ਅੱਜ ਉਹ ਲੋਕ ਜਿਹੜੇ ਕਹਿੰਦੇ ਨੇ ਕਿ ਚੰਗਾ ਖਾ ਰਹੇ ਹਾਂ, ਚੰਗਾ ਪਹਿਨ ਰਹੇ ਹਾਂ, ਸਾਡੇ ਕੋਲ ਸੰਸਾਰ ਦੇ ਗੁਜ਼ਾਰੇ ਜੋਗਾ ਪੈਸਾ ਹੈ, ਸਾਨੂੰ ਕੀ ਲੋੜ ਹੈ ਜਪਣ ਦੀ। ਮੈਂ ਇਹ ਅਰਜ਼ ਕਰ ਦੇਵਾਂ, ਮੈਂ ਸਭ ਨੂੰ ਲੋੜ ਹੈ। ਅਗਰ ਦੁਨੀਆਂ ਦਾ ਧਨ ਸਾਜੋ ਸਮਾਨ ਪੱਲੇ ਹੈ ਨਾ, ਇੱਕ ਤੇ ਇਸ ਗੱਲ ਤੋਂ ਡਰਦੇ ਰਹੋ ਨਾ ਜਾਣੇ ਕਿ ਕੱਲ੍ਹ ਨੂੰ ਮੇਰੇ ਨਾਲ ਕੀ ਵਾਪਰ ਜਾਂਦੀ ਹੈ, ਕੀ ਸਮੱਸਿਆ ਆ ਖੜੀ ਹੋਣੀ ਹੈ, ਕਿਹੜੇ ਵੇਲੇ ਰੱਬ ਤੱਕ ਕੰਮ ਪੈ ਜਾਣਾ ਹੈ।
ਤੇ ਕਬੀਰ ਜੀ ਤਾਂ ਕਹਿੰਦੇ ਨਾ ਵੀ ਕਬੀਰ ਕਾਮ ਪਰੇ ਹਰ

ਦਿਆ। ਐਸਾ ਸਿਮਰੋ ਨਿਤ ਅਮਰਾਪੁਰ ਵਾਸਾ ਕਰੋ, ਹਰ ਗਿਆ ਬਹੋਰਾ ਵਿੱਚ ਜੇ ਦਾਤੇ ਦੀ ਕਿਰਪਾ ਨਾਲ ਸੰਸਾਰਕ ਸੁੱਖ ਪੱਲੇ ਵਿੱਚ ਵੀ ਨੇ ਨਾ, ਉਹ ਸੁੱਖ ਬਣੇ ਰਹਿਣ। ਜੇ ਸੰਸਾਰਕ ਸੁੱਖਾਂ ਦੇ ਨਾਲ ਨਾਲ ਸਾਡਾ ਧਾਰਮਿਕ ਸੁੱਖ ਬਣ ਜਾਏ, ਸਾਡਾ ਪ੍ਰਲੋਕ ਦਾ ਜੀਵਨ ਸਵਰਨ ਵਾਲਾ ਸੁੱਖ ਸਾਡੀ ਝੋਲੀ ਵਿੱਚ ਪੈ ਜਾਏ, ਉਹ ਹੈ ਵਾਹਿਗੁਰੂ ਦੀ ਕਿਰਪਾ। ਉਹ ਜਿਨ੍ਹਾਂ 'ਤੇ ਹੋਵੇਗੀ ਜੋ ਨਾਮ ਬਾਣੀ ਸਤ ਸੰਗਤ ਦੇ ਸੇਵਾ ਨਾਲ ਜੁੜ ਕੇ ਵਾਹਿਗੁਰੂ ਨਾਲ ਪ੍ਰੇਮ ਭਰਿਆ ਜੀਵਨ ਬਤੀਤ ਕਰਨਗੇ। ਅਗਰ ਵਾਹਿਗੁਰੂ ਦੀ ਕਿਰਪਾ ਹੈ ਤਾਂ ਅਸੀਂ ਵੱਡ ਮੁੱਲੇ ਹਾਂ, ਜੇ ਵਾਹਿਗੁਰੂ ਦੀ ਕਿਰਪਾ ਨਹੀਂ ਤਾਂ ਚਾਹੇ ਕੈਸਾ ਵੀ ਅਖੌਤੀ ਧਾਰਮਿਕ ਅਖਵਾਉਣ ਵਾਲਾ ਹੋਵੇ, ਉਸ ਨਾਲ ਵਾਹਿਗੁਰੂ ਦੀ ਕਿਰਪਾ ਬਗੈਰ ਉਸ ਦਾ ਕੌਡੀ ਵੀ ਮੁੱਲ ਨਹੀਂ ਪੈਣਾ। ਸ਼੍ਰੀ ਭਗਵਾਨ ਕੀ ਹਾਏ ਕਿਰਪਾ ਹੁੰਦੇ, ਇੱਕ ਰੱਸੀ ਦਿਨ ਇੱਕ ਰੱਸੀ ਕੇ ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ। ਵਾਹਿਗੁਰੂ ਦਾ ਪਿਆਰ ਅਤੇ ਉਸ ਦੀ ਕਿਰਪਾ ਸਾਡੇ ਸਾਰਿਆਂ 'ਤੇ ਹੋ ਜਾਏਗੀ। ਇਹਨਾਂ ਅੱਖਰਾਂ ਨਾਲ ਅੱਜ ਦੇ ਪਹਿਲੇ ਸਵੇਰੇ ਦੀ ਵਿਚਾਰ ਜੈਸੀ ਗੁਰੂ ਦੀ ਮੱਤ ਮਿਲੀ ਉਸ ਅਨੁਸਾਰ ਕੁਛ ਕਰਨ ਦਾ ਹੀ ਕੀਤਾ। ਬਾਣੀ ਅਗਾਧ ਬੋਲ ਹੈ, ਵਾਹਿਗੁਰੂ ਆਪ ਹੀ ਜਾਣਨ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਹੀ ਬਾਣੀ ਦੀ ਸਤਹ ਤੱਕ ਕੇ ਪਹੁੰਚ ਸਕਦੇ ਨੇ। ਸਾਡੀ ਮੱਤ ਨੇ ਜਿੰਨੀ ਕੁ ਮਿਲੀ ਮੱਤ ਸਾਰ ਜੋ ਕੁਛ ਆਖਿਆ, ਅਨੇਕਾਂ ਭੁੱਲਾਂ ਤੱਕ ਪਾਸੋਂ ਹੋਈਆਂ, ਜੇ ਲਈ ਮੈਂ ਖਿਮਾ ਦਾ ਜਾਚਕ ਹਾਂ, ਭੁੱਲਾਂ ਚੁੱਕਾਂ ਦੀ ਖਿਮਾ ਕਰਦੇ ਹਾਂ। ਕੱਲ੍ਹ ਫਿਰ ਇਸੇ ਤਰ੍ਹਾਂ ਗੁਰੂ ਚਰਨਾਂ ਵਿੱਚ ਪੁੱਜਣ ਦਾ ਕਿਆ ਕਰਦੇ ਹਾਂ। ਆਓ ਸਤਿ ਸਾਂਝੀ ਕਰੀਏ ਜੀ, ਗੱਜ ਕੇ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਓਮਕਾਰ ਸਤਿਗੁਰ ਪ੍ਰਸਾਦ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅਨਗਰਨੀਤ, ਕੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ,

ਸਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਹੀ ਮਾਇਆ ਮੋਹ ਪਰਮ ਪੈ ਪੁਰੇ ਸੁੱਤ ਦਾ ਰਾਸਿਓਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤ੍ਰਾਸ ਮਿਟਾਈ।

ਕਲ ਗੁਰ ਸੇਵੀਐ ਅਹਨ ਸਹਿਜ ਸੁਪਾਇ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ

أهل نصف ساعة صباي درشن برسيان قلوبا جانما مرن اندوك جائي سجن سچا پاتشاہ سرشاہاں دشا جس پاس بیٹھیاں سو ہی آئے سب نام دا بیسا ستنام سری واہی گرو جی سنا سری محلہ پنجواں کر بارواں ਇੱਕ ਓਅੰਕਾਰ ਸਤ ਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਾਉ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਪੈ ਸੋਗ ਅਗਨ ਤਿਸ ਜਨ ਨਾ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਤਨ ਦੋਖ ਕਿਛ ਪਾਪ ਨ ਫੇੜੇ ਜਮ ਜੰਦਾਰ ਨਾ ਆਵੈ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸ਼ਰਨਾਈ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸ਼ਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ ਜਪ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋ ਸੀ ਭੀ ਸੱਚ ਸੋਚੈ ਸੋਚਣਾ ਹੋ ਗਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪਣਾ ਹੋ ਗਈ ਜੇ ਲਾਈ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ ਸਹਿਸ ਸਿਆਣਪਾ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ ਤਿਵ ਪਿਆਰਾ ਹੋਈ ਹੈ ਕਿਵ ਕੂੜਾ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਹੁਕਮ ਨਹੀਂ ਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਜੇ ਬੁੱਝੈ ਤਾਂ ਮੈਂ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਕਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਪੈ ਦਿਸੈ ਦੂਰ ਗਾਵੈ ਕੋ ਵੇਖੈ ਆਦਰਹ ਦੂਰ ਕਥਨਾ ਕਥੀ ਨਾਵੈ ਤੋਟ ਕਥ ਕਥ ਕਥੀ ਗੋਟੀ ਗੋਟ ਗੋਟ ਦੇਂਦਾ ਦੇ ਲੈਂਦੇ ਥੱਕ ਪਾਹੀ ਜੁਗਾਂ ਜੁਗੰਤਰ ਖਾਹੀ ਖਾ
ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਬੇਪਰਵਾਹ ਸਾਚਾ ਸਾਹਿਬ ਸਾਚ ਨਾਏ ਪਾਖਿਆ ਭਾਵ ਅਪਾਰ ਆਖੇ ਮੰਗੈ ਦੇ ਦਾਤ ਕਰੇ ਦਾ ਤਾਰ ਫਿਰ ਕੇ ਅੰਗੈ ਰੱਖੀਐ ਜਿਤ ਦਿਸੈ ਦਰਬਾਰ ਮੋਹਾਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀਆਂ ਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਦਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੀਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਬਜਾਈ ਸਭਨਾ ਜੀਆਂ ਕਾ ਕਦਾਤਾ ਸੋ ਮੈਂ ਬਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਜੇ ਤੀਸਰ ਠੋਬਾਈ ਵੇਖਾ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਨਿਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੇ ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾਂ ਹੋਰ ਦਸਾਉਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾ ਉਰਖਾਏ ਕਹੇ ਜਸ ਕੀਰਤ ਜਗ ਲਏ ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਬਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਈਸ਼ਵਰ ਬ੍ਰਹਮਾਨੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਹੈ ਸਤਸੰਤੋ ਗਿਆਨ ਸੁਣਿਆ ਅਠਟ ਗਾਇ ਇਸ਼ਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਹੈ ਸਰਾ ਗੁਣਾ ਕੇ ਗਾਲ ਸੁਣਿਆ ਹੈ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੇ ਰਾਹ ਸੁਣਿਆ ਹਾਥ ਹੋਵੇ ਅਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਮੰਨੇ ਕੀ ਗਾਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਵੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰ ਧੋਵੈ ਮਨ ਬੁੱਧ ਮੰਨੈ ਸਗਲ ਪਵਣ ਕੀ ਸੁਧ ਮੰਨੈ ਮੋਹ ਝੂਟਾਂ ਨਾ ਖਾਏ ਮੰਨੈ ਜਮਕੈ ਸਾਸ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤਸ਼ਾਂ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਬੰਥ ਮੰਨੈ ਧਰਮ ਸਿੱਧੀ ਸਨਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰ ਸਾਧਾਰ ਮੰਨੈ ਤਰੇ ਤਾਰੇ ਗੁਰਸਿੱਖ ਮੰਨੈ ਨਾਨਕ ਭਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿਮਾਨ ਪੰਚੇ ਸੋਹੈ ਦਰ ਰਾਜਾਨ ਪੰਚਾਂ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਦੇ ਕਹਿ ਕਰਨਾ ਨਾਹੀਂ ਸਮਾਰ ਧੌਲ ਧਰਮ ਦਇਆ ਕਾ ਪੂਤ ਦੋ ਸਭ ਰੱਖਿਆ ਜਨ ਸੂਤ ਜੇ ਕੋ ਬੁਝੈ ਹੋਵੈ ਸਜਿਆਰੁ ਤਬਲੇ ਉਪਰ ਕੇਤਾ ਭਾਰੁ ਧਰਤੀ ਹੋਰ ਪਰੈ ਹੋਰ ਹੋਰ ਦਿਸਦੇ ਭਾਰ ਤਲੈ ਕਮਣ ਜੋਰ ਜੀ ਅਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲਿਓ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਉ ਏਕੋ ਕਵਾਉ ਦਿਸਦੇ ਹੋਏ ਲਖ ਦਰੀਆਉ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਕਲਬੜ ਤਿਆਕ ਮਾਏ
ਅਸੰਗ ਪਾਪੀ ਪਾਪ ਕਰ ਜਾਹੇ, ਅਸੰਗ ਕੂੜਿਆਰ ਕੂੜੇ ਫਿਰਾਹੇ, ਅਸੰਗ ਸਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖਾਂ ਦੇ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਾਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਪਖ ਖਾਹੇ, ਅਸੰਖ ਨਿੰਦਕ ਸਿਰ ਕਰੈ ਪਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਸੰਖ ਥਾਵ, ਗਮ ਗਮ ਅਸੰਖ ਲੋ, ਅਸੰਖ ਕਹਿ ਸਿਰ ਪਾਰ ਹੋਏ, ਅੱਖਰੀ ਨਾਮ ਅੱਖਰੀ ਸਾਲਾ, ਅੱਖਰੀ ਗਿਆਨ ਗੀਤ ਗੁਣਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾ ਸਰਸਨ ਜੋ ਵਖਾਣ, ਜਿਨੇ ਲਿਖੇ ਤੇ ਸਿਰ ਨਾਏ, ਜੇ ਫਰਮਾਏ ਤਿਵ ਤ ਪਾਏ, ਜੇਤਾ ਕੀਤਾ ਤੇਤਾ ਨਾਉ, ਬਣਨਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰ ਸੁਖੇ, ਮੂੰਹ ਦਬਲੇ ਤੀ ਕੱਪੜੋਏ, ਦੇ ਸਾਬੂਣ ਲਈ ਆਹ ਧੋਏ, ਭਰੀਐ ਮਤ ਪਾਪਾਂ ਕਾ ਸੰਗ, ਉਹ ਧੋਪੈ ਨਾ ਵੈ ਕੈ ਰੰਗ, ਪੁੰਨੇ ਪਾਪੀ ਆਖਣ ਨਾਹੇ, ਕਰ ਕਰ ਕਰਣਾ ਲਿਖ ਲੈ ਜਾ, ਆਪੇ ਬੀਜ ਆਪੇ ਹੀ ਖਾ, ਨਾਨਕ ਹੁਕਮੀ ਆਵੋ ਜਾ। ਤੀਰਥ ਦਪ ਦਇਆ ਦਤ ਦਾਨ, ਜੇ ਕੋ ਪਾਵੈ ਦਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮਨਾਹੀ ਕੋਏ, ਬਿਣ ਗੁਣ ਕੀਤੇ ਭਗਤ ਨਾ ਹੋਏ, ਸਵਾਸਥ ਆਤ ਬਾਣੀ ਬਰਮਾਓ, ਸਤ ਸੁਹਾਣ ਸਦਾ ਮੰਚਾਓ, ਕਵਣ ਸਵੇਲਾ ਵਖਤ ਕਵਣ, ਕਵਣ ਸਿਰਤ ਕਵਣ ਵਾਰ, ਕਵਣ ਸਿਰੁਤੀ ਮਹਾਂ ਕਵਣ, ਜਿਥ ਆਕਾਰ, ਵੇਲ ਨਾ ਪਾਈਆ ਪੰਡਤੀ, ਜੇ ਹੋ ਵਲੇਖ ਪੁਰਾਣ, ਵਖਤ ਨਾ ਪਾਓ ਕਾਦੀਆਂ, ਜੇ ਲਿਖਣ ਲੇਖ ਪੁਰਾਣ, ਸਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹ ਨਾ ਕੋਈ, ਜਾ ਕਰਦਾ ਸਿਰ ਠੀਕ ਸਾਜੇ, ਆਪੇ ਜਾਣੇ ਸੋਈ, ਕਿਵ ਘਰ ਆਖਾ ਕਿਵ ਸਾ ਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਹੀ, ਕੀਤਾ ਜਾ ਕਾ ਹੋਵੇ, ਨਾਨਕ ਜੇ ਕਹੋ ਆਪਾਂ ਜਾਣੇ, ਅੱਗੇ ਕਹਿ ਨਾ ਸੋਵੇ, ਪਾਤਾਲਾਂ ਪਾਤਾਲ ਲੱਖ, ਆਕਾਸਾਂ ਆਕਾਸ, ਓੜ ਕੋੜ ਕਪਾਲ ਥੱਕੇ, ਮੇਰ ਕਹਿ ਨੇ ਕਵਾਤ, ਸਹਿਸ ਅਠਾਰਾਂ ਕਹਿਣ ਕਿਤੇ ਬਾਂਸ, ਲੂਹਿਕ ਧਾਤ, ਲੇਖਾ ਹੋਏ ਤਾਂ ਲਿਖੀ ਹੈ, ਲੇਖਾ ਹੋਏ ਵਿਨਾਸ਼, ਨਾਨਕ ਵੱਡਾ ਆਖੀ ਹੈ, ਆਪੇ ਜਾਣੇ ਆਪ, ਸਾਲਾਈ ਸਾਲਾਏ, ਤੀਸਰਤ ਨਾ ਪਾਈਆਂ, ਨਦੀਆਂ ਤੇ ਵਾਹ ਪਵਹੇ, ਸਮੁੰਦ ਨਾ ਜਾਣੀਆਂ, ਸਮੁੰਦ ਸਾ ਸੁਲਤਾਨ ਗ੍ਰਹ, ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ, ਜੇ ਤੈਸ ਮਨੋ ਨਾ ਵਿਸਰੇ, ਅੰਤ ਨਾ ਸਿਵਤੀ ਕਰਨ ਨਾ ਅੰਤੋ, ਅੰਤ ਨਾ ਕਰਣਾ ਦੇਣ ਨਾ ਅੰਤੋ, ਅੰਤ ਨਾ ਵੇਖਣ ਸੁਣਨ ਨਾ ਅੰਤੋ, ਅੰਤ ਨਾ ਜਾਪੈ ਗਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਕਾਰੂ, ਅੰਤ ਨਾ ਜਾਪੈ ਪਾਰਾ ਵਾਰੂ, ਅੰਤ ਕਾਰਨ ਕੇਤੇ ਬਿਲ ਲਾਹੀ, ਤਾਂ ਕਿ ਅੰਤ ਨਾ ਪਾਏ ਜਾਏ, ਇਹ ਅੰਤ ਨਾ ਜਾਣਿਆ ਕੋਏ, ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਇਹ ਬੜ ਉੱਚਾ ਹੋਵੇ ਕੋਏ, ਦਸ ਉੱਚੇ ਕਹੋ ਜਾਣੇ ਸੋਏ, ਜੇ ਉੜੇ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਦਿਲ ਨਾ ਤਮਾਏ, ਕੇਤੇ ਮੰਗੇ ਜੋ ਦਾ ਪਾਰ, ਕੇਤਿਆਂ ਗਣਤ ਨਹੀਂ ਵਿਚਾਰ, ਕੇਤੇ ਖਬਦ ਟੈਮ ਬੇਕਾਰ, ਕੇਤੇ ਲੈ ਲੈ ਮੁਕਰ ਪਾਏ, ਕੇਤੇ ਮੂਰਖ ਖਾਈ ਖਾਏ, ਕੇਤਿਆਂ ਦੁੱਖ ਭੂਖ ਸਦ ਮਾਰੇ, ਪੇਦਾਤ ਜਰੀ ਦਾ ਤਾਰ, ਬੰਦ ਕਲਾਸੀ ਭਾਣੇ ਹੋਵੇ, ਉਹ ਰਾਖ ਨਾ ਸਕੇ ਕੋਈ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੇ ਜੇਤੀਆਂ ਮੰਗਾਏ, ਆਪੇ ਜਾਣੇ ਆਪੇ ਦੇ, ਆਖੇ ਸੇ ਪੇ ਕਹੀ ਕਹੇ, ਜਿਸਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਮੁੱਲ ਵਪਾਰ, ਮੁੱਲ ਵਪਾਰੀ ਅਮੁੱਲ ਭੰਡਾਰ, ਅਮੁੱਲ ਆਵਹਿ ਮੁੱਲ ਲੈ ਜਾਹੇ, ਮੁੱਲ ਬਾਹੇ ਮੁੱਲਾਂ ਸਮਾਹੇ, ਅਮੁੱਲ ਧਰਮ ਮੁੱਲ ਦੀਵਾਨ, ਮੁੱਲ ਤੁਲ ਮੁੱਲ ਪ੍ਰਵਾਨ, ਅਮੁੱਲ ਬਖਸ਼ੀਸ਼ ਮੁੱਲ ਨਿਸ਼ਾਨ, ਅਮੁੱਲ ਕਰਮ ਮੁੱਲ ਫਰਮਾਨ, ਮੁੱਲੋ ਮੁੱਲ ਆਖਿਆ ਨਾ ਜਾਏ, ਆਖਾ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰੇ ਵਖਿਆਣ,
आखे ब्रह्मे आखे अंध आखे गोपी दय गोविंद आखे ईश्वरे आखे सिद्ध आखे गीते गीते बुद्ध आखे दानवे आखे देव आखे सुर नर मुंजन सेव गीते आखे अखण पाए गीते कह कह उठ उठ जाए एते गीते होर करे नाख न सक गई गई जेवड़ बावे देवड़ होए नानक जाने सचा सोए जे को आख बोल विगाड़ ता लिखिए सरगावा रंगवार सुधार के आसु करके आ जितने सर्व संभाले वाजे नाद अनेक संखा गेते वावण हारे गेते राग भरी सौ कही अन गेते गावण हारे गाव है तुहन पौन पाणी बसंतर गाव राजा धर्म द्वारे गाव है चित गुप्त लिख जाने लिख लिख धर्म विचारे गाव है ईश्वर ब्रह्मा देवी सोहन सदा सवारी गाव इंद्र दसन बैठे देव ध्यान धर नाले गाव है सिद्ध समाधि अंदर गावन साध विचारे गावन जति सती संतोखी गाव वीर करारे गावन पंडित पढ़न रखी सर जुग जुग वेदा नाले गाव मोहनी अमन मोहन सुरगा मश पयाले गावन रतन पाए तेरे आठ साठ तीरथ नाले गावे जोध महाबल सूरा गावे खानी चारी गावे खंड मंडल वर पंडा कर कर रखे थारे सही तुदनो गावे जो तुद पावन रते तेरे भगत रसाले होर केते गावन से मैं चेतन आवन नानक क्या बिचारे सोई सोई सदा सच साहब साचा साची नाई है पी होसी जाय न जासी रचना जिन रचाई रंगी रंगी भाती कर कर जनसी माया जिन हो पाई कर कर विखै गीता प्रणाम जब तिस दी वड्याई जो तिस पावै सोई करसी हुक्म न करना जाई सो पातशाह शाह बात साहिब नानक रहन रजाई मुंदा संतोख शर्म पत जोड़ी ध्यान की करें बिभूत खिंथा काल कुआरी काया जोगत डंडा प्रतीत आई पंथी सगल जमाती मांझी तय जग जीत आदेश तस आदेश आद नील अनाद नात जुग जुग एक वेश एका माई जुगत व्याई तिंजले परवान एक संसारी एक भंडारी एक लाई दीवान जब तद पावै तवै चलावै जेव वै फुरमान ओह वेखै एहो ना नजर न आवै बहुता एह वडाण आदेश स आदेश आद नील अनाद नात जुग जुग एक वेश एक दूजी पौ लख हो है लख हो वै लख वेश लख लख गिड़ा आखियां एक नाम जगदीश ਏਤ ਰਾਹ ਪਦ ਪਬੜੀਆਂ ਚੜੀਆ ਹੋਇਆ ਕੇਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੇਸ ਨਾਨਕ ਨਜ਼ਰੀ ਪਾਈ ਹੈ ਗੂੜੀ ਗੂੜਾ ਠੇਸ ਆਖਣ ਜੋਰ ਚੁੱਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜੇ ਸਾਧ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਜ ਨਾ ਕੋਏ ਰਾਤੇ ਰੁਤੇ ਸੇਤੇ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਸਭ ਰੱਖੀ ਧਰਮਸਾਲ ਤਿਸ ਵਿੱਚ ਜੀ ਜੋਤ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਨ ਪੰਜ ਪਰਵਾਣ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਈ ਨਾਨਕ ਗਇਆ ਜਪੈ ਜਾਈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਗਾਨ ਮਹੇਰ ਕੀਤੇ ਬਰਮੇ ਕਾੜਦ ਕੜੀਐ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਉਪਦੇਸ਼ ਕੀਤੇ ਅੰਧ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧਨਾਥ ਕੀਤੇ ਕੀਤੇ ਦੇਵੀ ਵੇਸ਼ ਕੀਤੇ ਦੇਵਦਾਨ ਮਨ ਕੀਤੇ ਕੀਤੇ ਰਤਨ ਸਮੁੰਦ ਕੀਤੀ ਅਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਰਿੰਦ ਕੀਤੀਆਂ ਸੁਰਤੀ ਸੇਵ ਕੀਤੇ ਨਾਨਕ ਅੰਤ ਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿੱਥੇ ਨਾਦ ਵਿਨੋਦ ਗੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿਥੈ ਕਾੜਦ ਘੜੀਐ ਬਹੁਤ ਅਨੂਪ ਦਾਗੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ
ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਸ ਦੰਗ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਤਿਥੈ ਜੋਧ ਮਹਾਂਬਲ ਸੂਰ ਤਿਨਮੈ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮੈਂ ਮਾਂ ਮਾਹੇ ਦਾਗੇ ਰੂਪ ਨ ਕਥਨੇ ਜਾਏ ਨਾਵ ਮਰਹਿ ਨ ਠਗ ਜਾਹੇ ਜਿਨਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕੇ ਲੋ ਕਰਹਿ ਅਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭਾਂਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵ ਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰ ਸੁਨਿਆਰ ਵਹਿਰਣ ਮਤ ਬਿਦ ਹਥਿਆਰ ਪਾਉ ਖਲਾ ਗੰਧਵ ਦਾਉ ਪਾਂਡਾ ਪਾਉ ਅੰਮ੍ਰਿਤ ਤਿਤ ਟਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਦਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਦਰਦ ਮਹੱਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗੇ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗੇ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਜੀਓ ਜਾਪ ਸਾਹਿਬ ਏਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਸਭੈ ਸ਼ੰਤਾ ਪ੍ਰਸਾਦ ਚੱਕਰ ਚਿਹ ਨਰ ਬਰਨ ਜਾ ਤੇ ਹਰ ਪਾਤ ਨਹਿਨ ਦੇ ਰੂਪ ਨਾਮ ਗਿਆਰੇ ਕਹਿ ਨਾ ਸਕਦੇ ਅਚਲ ਮੂਰਤਨ ਬਹੁ ਪ੍ਰਕਾਸ਼ ਮਿਤ ਹੋਈ ਕਿਹ ਜੈ ਕੋਟ ਇੰਦਰ ਇੰਦਰਾਣ ਸਾਹ ਸਹਾਣ ਗਣੇ ਜੈ ਤ੍ਰਿ ਪਵਨ ਮਹੀਪ ਸੁਰ ਨਾਰਿ ਸੁਰ ਨੇਤ ਨੇਤ ਬਣ ਤ੍ਰਿਣ ਕਹਿ ਤੂ ਤਵ ਸਰਬਨਾਮ ਕਥੈ ਕਵਣ ਕਰਮ ਨਾਮ ਵਰਣ ਤਸਮਤ ਬਜੰਗ ਬਰਿਆਦ ਸ਼ੰਦ ਨਮਸਤੰਗਾ ਕਾਲੀ ਨਮਸਤੰਗ ਕਰਪਾਲੀ ਨਮਸਤੰਗਾ ਰੂਪੇ ਨਮਸਤੰਗਾ ਰੂਪੇ ਨਮਸਤੰਗਾ ਪੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਈ ਨਮਸਤੰਗਾ ਜਾਈ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਨਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮੰਗ ਨਮਸਤੰਗਾ ਧਰਮੰਗ ਨਮਸਤੰਗਾ ਨਾਮੰਗ ਨਮਸਤੰਗਾ ਤਾਮੰਗ ਨਮਸਤੰਗਾ ਜੀਤੇ ਨਮਸਤੰਗਾ ਪੀਤੇ ਨਮਸਤੰਗਾ ਬਾਹੀ ਨਮਸਤੰਗਾ ਟਾਹੀ ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਸ਼ੇਦੇ ਨਮਸਤੰਗਾ ਗਾਦੇ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਉਦਾਰੀ ਨਮਸਤੰਗਾ ਪਾਰੀ ਨਮਸਤੰਗ ਸੋਈ ਕਹਿ ਨਮਸਤੰਗਾ ਨੇ ਕਹਿ ਨਮਸਤੰਗਾ ਪੂਤੇ ਨਮਸਤੰਗਾ ਜੂਬੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਸੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਦੂਤੇ ਨਮਸਤੰਗ ਭੂਤੇ ਨਮਸਤੰਗ ਅਲੋਕੇ ਨਮਸਤੰਗ ਅਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਨਿਰਮਾਨੇ ਨਮਸਤੰਗ ਨਿਰਦਾਨੇ ਨਮਸਤੰਗ ਅਗਾਹੀ ਨਮਸਤੰਗ ਅਬਾਹੀ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗ ਰੰਗੇ ਨਮਸਤੰਗ ਪੰਗੇ ਨਮਸਤੰਗ ਗੰਮੇ ਨਮਸਤਾ ਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਬੀ ਨਮਸਤਾ ਸਜਬੇ ਅਦੇਸੰਗ ਦੇਸੇ ਨਮਸਤੰਗ ਪੇਸੇ ਨਮਸਤੰਗ ਨਿਰਦਾਮੇ ਨਮਸਤੰਗ ਨਿਰਭਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਾ ਸੁਦੇਵੈ ਨਮਸਤੰਗ ਪੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਵ ਗੌਣੇ ਨਮੋ ਸਰਵ ਪਾਉਣੇ ਨਮੋ ਸਰਵ ਰੰਗੇ ਨਮੋ ਸਰਵ ਪੰਗੇ ਨਮੋ ਕਾਲ ਕਾਲੇ ਨਮਸਤਾ ਸੁਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਗਰਦਾਰੰਗ ਨਮੋ ਸਰਬਧੰਦੇ ਨਮੋ ਅਸਤਬੰਦੇ ਨਮਸਤੰਗ ਨਿਰਧਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹਾਂਤੇ ਨਮਸਤਾ ਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਬਸੋਖੰ ਨਮੋ ਸਰਬਪੋਖੰ ਨਮੋ ਸਰਬ ਕਰਤਾ ਨਮੋ ਸਰਬਹਰਤਾ ਨਮੋ ਸਰਬਜੋਗੇ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬਦਿਆਲੇ ਨਮੋ ਸਰਬਪਾਲੇ ਚਾਚਰੀ ਸ਼ਾਮ ਦਾ ਪ੍ਰਸਾਦ ਅਰੂਪ ਹੈ ਅਨੂਪ ਹੈ ਜੂਹਾ ਪੂਹਾ ਲੇਖਾ ਪੇਖਾ ਨਾਮ ਹੈ ਕਾਮ ਹੈ ਦੇਹ ਪਿਆ ਜੀਤਾ ਪੀਤਾ ਤ੍ਰਮਾਨੰਦਾਨ ਤ੍ਰਿਵਰਗਾ ਸਰਗ ਨੀਲਾ ਨਾਦਾ ਜਯ ਜਾਦੈ
अजन्म है अवर्ण है अभूत है वर्ण है अगांजा बांझा जूझा जांझ है अमीघर भी गंध है इंद्रभूज सूझ काला जाल है अल्लाह है जा है अनंत महंत अली कैंद्र श्री कैंद्र लंब सम है गम है जम है भूत है सूत है अलोक है सुख है कर्म है परम है अजीत है बीत है बाग है मान दान कबरी कहें भुजंग प्रयाद शांत नमो सर्वमान्य समाधि नदाने नमो देव देवे अभिखिय पेवे नमो कल काले नमो सर्व पाले नमो सर्व गौणे नमो सर्व पावणे न अनंगी न चंद्र संगी परमाथे नमो पान पाने नमो मन माने नमो चंद्र चंद्रे नमो पान पाने नमो गीत गीते नमो दान दाने नमो नृत नृत्य नमो नाद नादे नमो पान पाने नमो पद पाते अनंगी अनाम समाधि स्वरूप प्रभंगी परमाथे समाधि विभूते कलंकं विना ने कलंक स्वरूपे नमो राज राजेश्वरंग परम रूपे नमो योग योगेश्वरंग परम सिद्धे नमो सहस्त्र पाणी नमो अस्त्र माणी नमो परम ज्ञाता नमो लोक माता अपेखीय परमीय भोगीय भुगते नमो योग योगेश्वरंग परम जुगते नमो नित नारायण गुरुर कर्मे नमो प्रेत प्रेत देव सुधर्मे नमो रोगहर्ता नमो राग रूपे नमो शांग नमो भूप भूपे नमो दान दाने नमो मान माने नमो रोग रोगे नमो संगशनाने नमो मंत्र मंत्र नमो यंत्र यंत्र नमो इष्ट नमो तंत्र तंत्र सदा सचिदानंद सर्व नाशी रूपे रूपे समाथुने वासी सदा सिद्धा बुद्धदा बृदकर्ता दूर दर्द गंगोगहर्ता परं परम परमेश्वरं प्रोजपाल सदा सर्वदा सिद्धदाता दयाल अशेदीय भेदीय नाम काम स्मराजी स्मताम तेरा जोर जा श्री संग जलह थलह पिता वह प्रभु आजुआ दे सह बे सह भजंग प्रयाद छंद अगाधे अबाधे आनंदी स्वरूप नमो सर्व माने समाधि नदाने नमास तुम नरनाथे नमास तुम परमाते नमास तुम अगंजे नमास तुम अपंजे नमास तुंग काले नमास तुंग पाले नमो सर्वदेशे नमो सर्वभेशे नमो राजराजे नमो साज साजे नमो साहे नमो महमाहे नमो गीत गीते नमो प्रीत प्रीते नमो रोग रोगे नमो शोक शोके नमो सर्वरोगे नमो सर्वभोगे नमो सर्वजीतंग नमो सर्वपीतंग नमो सर्वज्ञानंग नमो परमतानंग नमो सर्वमंत्रंग नमो सर्वजंत्रंग नमो सर्वदृशंग नमो सर्वकृषंग नमो सर्वरंगे सर्वंगी अनंगे नमो जीव जीवंग नमो बीज बीजे अखिजय पिजय समासंग प्रसिजय कृपालंग स्वरूपे को कर्मंग प्रणासी सदा सर्वदार दिश दिंग निवासी चरपट शांत प्रसाद अमृत कर्मे अमृत धर्मे खल जोगे जल भोगे जल राजे टल साजे अखल धर्मंग ला कर्मंग सर्वंग दाता सर्वंग ज्ञाता सर्वंग पाने सर्वंग माने सर्वंग प्राण सर्वंग प्राण सर्वंग भुगता सर्वंग जुगता सर्वंग देवं सर्वंग पेवं सर्वंग काले सर्वंग पाले रुआल शांत प्रसाद

ਦੇਸਾਰਨਾ ਬੇਸ ਜਾ ਕਰ ਰੂਪਰੇ ਰੂਪਰੇਖ ਨਾਗ ਜਤਰ ਦਤਰ ਦਿਸਾ ਵਿਸਾ ਹੋਏ ਫੈਲੇ ਅਨੁਰਾਗ ਨਾਮ ਕਾਮਹੀਨ ਪੇਗ ਤਾਮੂ ਨੈ ਜਾਹੇ ਸਰਬਮਾਨ ਸਰਵਤਰ ਮਾਨ ਸਦੈਵ ਮਾਨ ਤਾਹੇ ਏਕ ਮੂਰਤ ਅਨੇਕ ਦਰਸ਼ਨ ਕਿੰਦ ਰੂਪ ਅਨੇਕ ਅਖਿਲ ਖਿਲ ਅਖਿਲ ਖਿਲ ਅਨੰਤ ਕੋ ਬ੍ਰੇਕ ਦੇਵ ਵੇਵ ਨ ਜਾਨੀ ਜੇ ਬੇਦਰਕ ਦੇਵ ਰੂਪ ਰੰਗ ਨ ਜਾਤ ਪਾਤ ਸੁਜਾਨੀ ਕੇ ਜੇਵ ਦਾਤ ਮਾਤ ਨ ਜਾਤਿਆ ਕਰ ਜਨਮ ਮਰਨ ਬਹੀਨ ਜਕਰ ਬਕਰ ਫਿਰ ਜਗਜਾ ਕ ਮਾਨੀ ਵਰਦੀਨ ਲੋਕ ਚੌਦਾਂ ਕੇ ਵਿਖੇ ਜਗ ਜਾਪੇ ਜਹ ਜਾਪੂ ਆਦ ਦੇਵ ਨਾਦ ਮੂਰਤ ਦਾਪ ਸਭ ਜਹ ਥਾਪ ਪਰਮ ਰੂਪ ਪੂਰਨ ਪਨੀਤ ਮੂਰਤ ਪੂਰਨ ਪੁਰਖ ਪਾਰ ਸਰਵ ਸੁਰ ਜੋ ਸੰਭਵ ਵਰਨ ਭਜਨਹਾਰ ਕਾਲਹੀਨ ਕਲਾ ਸੰਜਗਤ ਕਲ ਪ੍ਰਖ ਦੇਸ ਧਰਮ ਧਾਮ ਸਰਮ ਰਾਤ ਪੂਤਲ ਭੇਸ ਰੰਗ ਰਾਗਨ ਰੰਗ ਜਾ ਕੇ ਜਾਤ ਪਾਤਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕਾ ਨੋਸਤ ਏਕ ਪੁਰਖ ਵਧੂਤ ਗਰਭ ਗੰਜਨ ਸਰਵ ਭੰਜਨ ਆਦਿ ਰੂਪ ਅਸੂਤ ਅੰਗਹੀਨ ਪੰਗਨਾ ਤਮ ਏਕ ਪੁਰਖ ਪਾਰ ਸਰਵਲਾਗ ਸਰਵਗਾਗ ਸਰਵ ਗੋਬਰਦ ਪਾਰ ਸਰਵਗੰਧਾ ਸਰਵਹੰਤਾ ਸਰਵ ਧਿਆਨ ਭੇਖ ਸਰਵ ਸਾਧਨ ਜਾਨੀ ਜੇ ਰੂਪ ਰੰਗ ਰੇਖ ਪਰੰਭੀ ਪ੍ਰਾਣ ਜਾ ਕੇ ਨੀਤ ਭਗਤ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤਰ ਨਾ ਆਵਈ ਬਹੁ ਚਿਤ ਮਦ ਭਾਰ ਛੰਦ ਤਉ ਪ੍ਰਸਾਦ ਗੁਣਗਾਨ ਉਦਾਰ ਮਹਿਮਾ ਪਾਰ ਆਸਨ ਭੰਗ ਉਪਮਾਨ ਅੰਗ ਅਨੁਭਵ ਪ੍ਰਕਾਸ਼ ਨਿਸਦਨ ਨਾਸ਼ ਰਾਜਾਨ ਬਾਹ ਸ਼ਾਨ ਸ਼ਾਹ ਰਾਜਾਨ ਰਾਜ ਬਾਨ ਅਨੁਪਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲ ਅਨੁਬਾਲ ਰੰਗ ਕਾਲ ਰੰਗ ਕਾਲ ਅਨੁਕਾਲ ਅਨੁਭੂਤ ਅੰਗ ਅਪਾਪੰਗ ਗਦਮਿਤ ਬਾਰ ਗੁਣਗਨ ਉਧਾਰ ਮੁਨਗਨ ਪ੍ਰਣਾਮ ਨਿਰਭੈ ਨੇ ਕਾਮ ਆਦਤ ਪ੍ਰਚੰਡ ਮਿਤ ਗਤਿ ਅਖੰਡ ਅਲਿਸੈ ਕਰਮ ਅਲਿਸੈ ਧਰਮ ਸਰਬਾ ਪ੍ਰਣਾਡਿਆ ਆਣ ਜਾਂਡ ਬਾਢਿਆ ਚਾਚਰੀ ਛੰਦ ਦਗ ਪ੍ਰਸਾਦ ਗੋਬਿੰਦੇ ਮਕੰਦੇ ਉਧਾਰੇ ਪਾਰੇ ਹਰੀ ਅੰਗਰੀ ਅੰਦਰ ਨਾਮੇ ਕਾਮੇ ਪਜੰਗ ਪਿਆਦ ਛੰਦ ਨਮਾਸਤਲ ਪ੍ਰਣਾਮ ਭੁਜੰਗ ਪ੍ਰਯਾਤ ਛੰਦ ਚਤੁਰ ਚੱਕਰ ਕਰਦਾ ਚਤੁਰ ਚੱਕਰ ਹਰਦਾ ਚਤੁਰ ਚੱਕਰ ਧਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰਾ ਨਾ ਮਿੱਤਰਾ ਨਾ ਪਰਮੰਗ ਨਾ ਪਿਤਰਾ ਨਾ ਕਰਮੰਗ ਨਾ ਕਾਹੀਏ ਜਨਮੰਗਾ ਜਾਏ ਨਾ ਚਿਤਰਾ ਨਾ ਮਿੱਤਰਾ ਪਰੇ ਅੰ ਪਵਿੱਤਰਾ ਪ੍ਰਤੀਸਾ ਦਿਸਾ ਦ੍ਰਿਸਾ ਕ੍ਰਿਸਾ ਭਗਵਤੀ ਛੰਦ ਦਾਉ ਪ੍ਰਸਾਦ ਕੱਟ ਦੇ ਕਿਆ ਸਜ ਦੇਸਾ ਕਿਆ ਪਿਜ ਬੇਸਾ ਕਿਆ ਕੰਜ ਕਰਮੈ ਕਿਆ ਪਿਜ ਪਰਮੈ ਕਿਆ ਪਿਜ ਲੋਕਾ ਕਿਆ ਦਤ ਸੋਕਾ ਕਿ ਅਵਦੂਤ ਵਰਣੈ ਕਿ ਵਿਭੂਤ ਕਰਨੈ ਕਿ ਰਾਜੰ ਪ੍ਰਭੈ ਕਿ ਧਰਮੰ ਤੁਜਾਏ ਕਿ ਅਸ਼ੋਕ ਵਰਣੈ ਕਿ ਸਰਬਾ ਪਰਣੈ ਕਿ ਜਗਤੰ ਕ੍ਰਿਤੀ ਅੰਕ ਸ਼ਤਰੰ ਛਤਰੀ ਹੈ ਕੇ ਬ੍ਰਾਹਮਣ ਸਰੂਪ ਹੈ ਕਿ ਅਨੁਭਵ ਨੂਪ ਹੈ ਕਿ ਆਦ ਦੇਵ ਹੈ ਕਿ ਆਬ ਬੇਬ ਹੈ ਕਿ ਚਤਰੰਗ ਵਹੀਨਾ ਕਿ ਕਹਿ ਦੀਨਾ ਕਿ ਰੋਜਰ ਜਾ ਕਰ ਹੀ ਮੇਰੇ ਹਾਕ ਕਿ ਬਾਕ ਬੇਅਬ ਹੈ ਕਿ ਜਾਬ ਲਗਾ ਮੈਂ ਕਿ ਆਪ ਬੋਲ ਗੁਨਾਹ ਹੈ ਕਿ ਸ਼ਾਹ ਅਨਸ਼ਾਹ ਹੈ ਕਿ ਕਾਰਨ ਗੁਣਿੰਦ ਹੈ ਕਿ ਰੋਜੀ ਦੇ ਹੁੰਦਾ ਹੈ ਕਿ ਰਾਜ ਗੁਰਿੰਦ ਹੈ ਕਰੀਮ ਕਮਾਲ ਹੈ ਕਿ ਉਸਨੂੰ ਜਮਾਲ ਗਨੀਮ ਲਖਰਾਜ ਹੈ ਗਰੀਬ ਨਿਵਾਜ ਹੈ ਹਰੀ ਫੁਲ ਸਿਕਨ ਹੈ ਹਰਾਸ ਲਿਖ ਕੰਨ ਹੈ ਗਲੰਤ ਪ੍ਰਣਾਸ ਹੈ ਸਮਾਤ ਨਿਵਾਸ ਹੈ ਗੰਜਲ ਗਨੀਮ ਹੈ ਰਜਾਏ ਗ੍ਰਹੀਮ ਹੈ ਸਮਾਜ ਤੁਲ ਜਗਾਹ ਕਿ ਸਾਹਿਬ ਗ੍ਰਾਹ ਕਿ ਨਰਕ ਪ੍ਰਣਾਸ ਹੈ ਬੈ ਤੁਲ ਨਿਵਾਸ ਹੈ ਕੇ ਸਰਵਲਗ ਵਨ ਹੈ ਮੇ ਸੁਲ ਰਵਨ ਹੈ ਤਮਾ ਮੁਲ ਤਮੀਜ ਹੈ ਸਮਾਤਲ ਜੀ ਜੈ ਪਰਮ ਪਰਮੀਸ ਹੈ ਸਮਾਤਲ ਦੀਸ ਹੈ ਦੇਸਲ ਲੇਖ ਹੈ ਮੇ ਸਲ ਪੇਖ ਹੈ

ਕਿ ਉਸ ਨਾਲ ਬਜੂੰਗਾ ਤਾਂ ਮਾਂ ਮਦਰ ਰਜੂੰਗਾ। ਮੈਂ ਇਸ ਵੱਲ ਸਲਾਮ ਹੈ ਸਰੀ ਖਤਮ ਦਾਮ ਹੈ ਗਨੀਮ ਵੱਲ ਸਿਕਾਸਤਾ ਗਰੀਬ ਵੱਲ ਬਰਾਸਤਾ ਬੁਲੰਦ ਵੱਲ ਮਕਾਨਾ ਜ਼ਮੀਨ ਵੱਲ ਜਮਾਨਾ ਤਮੀਜ਼ ਵੱਲ ਤਮਾਮ ਹੈ ਰਜੂ ਵੱਲ ਨਿਦਾਨਾ ਹੈ ਹਰੀ ਫਲ ਜਿਮਰ ਜਾਗ ਜਗੀਨਾ ਨੇਗਲ ਤਰਾਂਗਾ ਬੇਦ ਹੈ ਪਾਂਗ ਹੈ ਅਜੀਜ ਨਿਵਾਜ ਹੈ ਗਨੀਮ ਲਖਰਾਜ ਹੈ ਨਿਰਉਤ ਸਰੂਪ ਹੈ ਤ੍ਰਿਮੋਤ ਵਿਭੂਤ ਹੈ ਪ੍ਰਭੂਤ ਪ੍ਰਵਾਹ ਹੈ ਸਜੋ ਸੁਦਾ ਹੈ ਸਦਾ ਵੰਗ ਸਰੂਪਾ ਬੇਦੀ ਅਨੂਪ ਹੈ ਸਮਾਜ ਸਵਰਾਜ ਹੈ ਸਦਾ ਸਰਵਸਾਜ ਹੈ ਸਮਾਜ ਸਲ ਸਲਾਮ ਹੈ ਸਦਾ ਬਲ ਕਾਮ ਹੈ ਨਿਰਵਾਦ ਸਰੂਪ ਹੈ ਗਾਦ ਅਨੂਪ ਹੈ ਵੰਗਾਦ ਰੂਪ ਹੈ ਨਾਦ ਸਰੂਪ ਹੈ ਨੰਗੀ ਨਾਮੇ ਤ੍ਰਿਪੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਵਾਦੇ ਅਗੰਜੇ ਅਗਾਦੇ ਸੁਭੰ ਸਰਭਾਗੇ ਸੁਸਰਭਾ ਨਿਰਾਗੇ ਤ੍ਰਿਭੁਗ ਸਰੂਪ ਹੈ ਸਜੈ ਸੂਤ ਹੈ ਗਣਰਕੰ ਪ੍ਰਣਾਸ ਹੈ ਵੈਸਤੁਲ ਨਿਵਾਸ ਹੈ ਕੇ ਨਰਕੰ ਪ੍ਰਣਾਸ ਹੈ ਪ੍ਰਥਿਓਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦੈਵ ਸਦਾ ਹੈ ਵਿਭੁਕਤ ਸਰੂਪ ਹੈ ਪ੍ਰਜੋਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਕਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪ੍ਰਜੋਗਤ ਅਨੂਪ ਹੈ ਜਾਚਰੀ ਛੰਦ ਬੰਗ ਹੈ ਨੰਗ ਹੈ ਬੇਖਾ ਲੇਖਾ ਬਰਮਾ ਕਰਮਾ ਨਾਦ ਜਗਾਦ ਹੈ ਜੈ ਹੈ ਭੈਮ ਭੂਤਾਂ ਦੂਤ ਹੈ ਅਨਾਸ ਹੈ ਉਦਾਸ ਹੈ ਤੰਦ ਬੰਧ ਹੈ ਅਭਗਤ ਹੈ ਬ੍ਰਗਤ ਅਨਾਸ ਹੈ ਪ੍ਰਕਾਸ਼ ਹੈ ਨਿਜੰਤ ਹੈ ਸੁਨੰਤ ਹੈ ਲੇਖਾ ਦੇਖਾ ਲੇਖਾ ਪੇਖਾ ਟਹਿ ਗਾਏ ਸੰਭੈ ਗਮ ਹੈ ਨੀਲਾ ਨਾਦ ਹੈ ਨਿਤ ਸੁਨਿਤ ਜਾਤ ਅਜਾਤ ਹੈ ਜਰ ਪ੍ਰਸ਼ਾਂਤ ਦਾ ਪ੍ਰਕਾਸ਼ ਸਰਵੰਗ ਹੰਤਾ ਸਰਵੰਗ ਗੰਤਾ ਸਰਵੰਗ ਖਿਆਤਾ ਸਰਵੰਗ ਜਾਤਾ ਸਰਵੰਗ ਹਰਤਾ ਸਰਵੰਗ ਕਰਤਾ ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰਗ ਕਰਮੰਗ ਸਰਵੰਗ ਧਰਮੰਗ ਸਰਵੰਗ ਯੁਗਤਾ ਸਰਵੰਗ ਮੁਕਤਾ ਰਸਾਵਲ ਛੰਦ ਦਵ ਪ੍ਰਸਾਦ ਨਮੋ ਨਰਕਨਾਸ਼ ਸਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਮਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਵ ਜੀ ਅਨੂਪੇ ਨਾ ਪੋਤਰਾ ਨਾ ਪੁੱਤਰਾ ਨਾ ਸੱਤਰਾ ਨਾ ਮਿੱਤਰਾ ਨਾ ਦਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਨਿਰਸਾਕ ਨਰੀਕਾ ਮਿੱਤੋ ਮੀ ਗਏ

ਸਦੈਵੰ ਪ੍ਰਵਾਹੈ ਜੈ ਅਜਾਹੇ ਭਗਵਤੀ ਸ਼ਾਂਤ ਦਾ ਪ੍ਰਸਾਦ ਕੇ ਜਾ ਹਰਜੂਰ ਹੈ ਕਿ ਹਾਜ਼ਰ ਹਜੂਰ ਹੈ ਮਿਸਲ ਸਲਾਮ ਹੈ ਸਮਾਸ ਤੁਲਨਾ ਸਲਾਮ ਹੈ ਸਮਾਸ ਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਉਸ ਨਾਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜ਼ੀ ਦੇਹੰਦਾ ਹੈ ਕਿ ਰਾਜ ਕਰਿਹੰਦਾ ਹੈ ਕਰੀਮੁਲ ਕਮਾਲ ਹੈ ਕਿ ਉਸ ਨਾਲ ਜਮਾਲ ਹੈ ਗਣੀ ਮੁਲਖ ਰਾਜ ਹੈ ਗਰੀਬ ਨਿਵਾਜ ਹੈ ਹਰੀ ਪੁਲਿਸ ਕੰਨ ਹੈ ਰਾਸ ਲਿਪ ਕੰਨ ਹੈ ਕਲੰਕ ਪ੍ਰਣਾਸ ਹੈ ਸਮਾਜ ਤੁਲ ਨਿਵਾਸ ਹੈ ਕੰਜਲ ਗਨੀਮ ਹੈ ਰਜਾਇ ਕਰੀਮ ਹੈ ਸਮਾਜ ਤੁਲ ਜਵਾਹ ਹੈ ਸਾਹਿਬ ਗਰਾਏ ਕਨਰਕ ਪ੍ਰਣਾਸ ਹੈ ਬਹਿ ਤੁਲ ਨਿਵਾਸ ਹੈ ਕੇਸਰ ਬੁਲਗ ਵਨ ਹੈ ਮੇ ਸਦਰ ਵਨ ਹੈ ਤਮਾਮ ਤਮੀਜ ਹੈ ਸਮਾਜ ਤੁਲ ਅਜੀਜ ਹੈ ਪਰੰਗ ਪਰਮੀਸ ਹੈ ਸਮਾਜ ਤੁਲ ਅਦੀਸ ਹੈ ਦੀਸ ਲੋ ਲੇਖਾ ਮੇ ਸਲ ਬੇਖਾ ਹੈ ਜਮੀਨੋ ਜਮਾ ਹੈ ਮੇ ਕੁਲ ਮਾ ਹੈ ਕਰੀਮ ਉਲ ਕਮਾ ਲੈਂਗੇ ਜਦੋਂ ਜਮਾ ਲੈਂਗੇ ਅਜਲੰਗ ਪ੍ਰਕਾਸ਼ ਹੈ ਮੈਂ ਤੁਲ ਸੁਵਾਸ ਹੈ ਕੇਸਰ ਵਲਗ ਵਨ ਹੈ ਮੇ ਸੁਦਰ ਵਨ ਹੈ ਕਿਆ ਚਲੰਗ ਪ੍ਰਕਾਸ਼ ਹੈ ਮੇ ਕਿ ਮੈਂ ਤੋ ਸੁਭਾਸ ਹੈ ਕਿਆ ਜਮਿਤ ਰੂਪ ਹੈ ਕਿ ਮੈਂ ਤੋ ਬਭੂਤ ਹੈ ਕਿ ਮੈਂ ਤੋ ਬਸਾ ਹੈ ਕਿ ਆਤਮ ਪ੍ਰਭਾ ਹੈ ਕਿਆ ਚਲੰਗ ਨੰਗ ਹੈ ਕਿ ਮੈਂ ਤੋ ਭੰਗ ਹੈ ਮਦ ਪਾਰ ਛੰਦ ਦਵ ਪ੍ਰਸਾਦ ਮੁਣ ਮਨ ਪ੍ਰਣਾਮ ਗੁਣਗਨ ਮੁਦਾਮ ਹਰ ਪਰ ਕੰਜ ਹਰ ਨਰ ਪਰ ਪੰਜ ਅਨਗਣ ਪ੍ਰਣਾਮ ਮੁਨ ਮਨ ਸਲਾਮ ਹਰ ਨਰੇ ਖੰਡ ਪਰ ਨਰੇ ਮੰਡ ਗਨ ਪਵਨਾਸ਼ ਮੁਨ ਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮਦਾਮ ਆਨਸ ਜਿਅੰਗ ਆਸਨ ਭੰਗ ਉਪਮਾ ਪਾਰ ਗਤ ਮਿਤ ਧਾਰੁ ਜਲ ਥਲ ਮਾਂਡੁ ਦਿਸ ਵਿਸ ਪਾਂਡੁ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨਪਵ ਨਾਸ਼ ਤ੍ਰਿਤ ਧਰ ਧਰਾਸ ਆਜਨ ਵਾਹ ਕੈਸਦਾ ਓਅੰਕਾਰ ਆਦਿ ਕਥਨੀ ਅਨਾਦ ਕਲਖੰਡ ਖਿਆਲ ਗੁਰਵਾਰ ਅਕਾਲ ਕਰ ਕਰ ਪ੍ਰਣਾਮ ਚ ਚਰਨ ਨਾਮ ਅਨਸ ਜਗਾਤ ਅਜਨ ਵਾਤ ਚੰਜਗਾਤ ਅੰਗਰੰਜਵਾਤ ਵਨ ਟੁੱਟ ਭੰਡਾਰ ਅਣ ਟੁੱਟ ਭਾਰ ਅਡੀਠ ਕਰਮ ਅਤ ਟੀਠ ਕਰਮ ਅਣ ਬ੍ਰਣ ਅਨੰਤ ਦਾਤ ਮਹੰਤ ਹਰ ਬੋਲ ਮਨਾ ਛੰਦ ਦਵ ਪ੍ਰਸਾਦ ਕਰਣਾਲਿਆ ਹੈ ਹਰ ਕਾਲਿਆ ਹੈ ਖਲਖੰਡ ਹੈ ਮੈਂ ਮੰਡਨ ਹੈ ਜਗਦੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਣ ਹੈ ਸਰਬਵਾਰਣ ਹੈ ਤ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ ਸਰਬੰ ਪਰ ਹੈ ਸਰਬੰ ਕਰ ਹੈ ਸਰਬਸ ਹੈ ਸਰਬਨਾਸ਼ ਹੈ ਕਰੁਣਾ ਕਰ ਹੈ ਬਿਸਵੰ ਪਰ ਹੈ ਸਰਵੇਸ਼ਵਰ ਹੈ ਜਗਦੇਸ਼ਵਰ ਹੈ ਬ੍ਰਹਿਮੰਡ ਸਹਿ ਖਲਖੰਡ ਸਹਿ ਵਰਤੇ ਪਰ ਹੈ ਕਰਣਾ ਕਰੈ ਜਪਾ ਜਪ ਹੈ ਤਪਾ ਥਪ ਹੈ ਕ੍ਰਿਤਾ ਕ੍ਰਿਤ ਅਮ੍ਰਿਤ ਅਮ੍ਰਿਤ ਹੈ ਅੰਮ੍ਰਿਤਾ ਅਮ੍ਰਿਤ ਹੈ ਕਰੁਣਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਧਰਣੀ ਧ੍ਰਿਤ ਹੈ ਅਮਰਦੇਸ਼ਵਰ ਹੈ ਪਰਮੇਸ਼ਵਰ ਹੈ ਕ੍ਰਿਤਾ ਕ੍ਰਿਤ ਅਮ੍ਰਿਤ ਅਮ੍ਰਿਤ ਹੈ ਜਪਾ ਕ੍ਰਿਤ ਹੈ ਅਮ੍ਰਿਤ ਅਮ੍ਰਿਤ ਹੈ ਨਿਰਨਾਇਕ ਹੈ ਗਲਕਾਇਕ ਹੈ ਵਿਸ਼ਵੰ ਪਰ ਹੈ ਕਰੁਣਾਲਿਆ ਹੈ ਨਿਰਪਨਾਇਕ ਹੈ ਸਰਵਪਾਇਕ ਹੈ ਭਵਭੰਜਨ ਹੈ ਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਵਾਕ੍ਰਿਤ ਹੈ ਕਰਤਾ ਕਰ ਹੈ ਹਰਦਾ ਹਰ ਹੈ ਪਰਮਾਤਮਾ ਹੈ ਸਰਵਾਤਮ ਹੈ ਆਤਮ ਵਾਸ ਹੈ ਜਸ ਕੇ ਜਾਸ ਹੈ ਭੁਜੰਗ ਪ੍ਰਜਾਤਿ ਛੰਦ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੀ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਦਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੀ ਨਮੋ ਧਿਆਨ ਧਿਆਨੇ ਨਮੋ ਯੁੱਧ ਯੁੱਧੇ ਨਮੋ ਗਿਆਨ ਗਿਆਨੇ ਨਮੋ ਪੋਜ ਪੋਜੇ ਨਮੋ ਪਾਨ ਪਾਨੇ ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦੰਗ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਗ ਬਾਂਕੇ ਬੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਬੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਸ਼੍ਰੀ ਛੰਦ ਅਜੈ ਅਲੈ ਅਪੈ ਅਭੈ ਭੂ ਅਜੂ ਅਨਾਸ ਅਕਾਸ਼ ਗੰਜ ਪੰਜ ਲੱਖ ਪੱਖ ਵਕਾਲ ਅਲ ਲੇਖ ਭੇਖ ਨਮ ਕਮ ਕਾਟ ਅਨਾਥੇ ਪਰਮਾਤੇ ਜੋ ਨਿ ਮੋਨੀ ਨਰਾਗੇ ਨਰੰਗੇ ਨ ਰੂਪੇ ਨ ਰੇਖੇ ਅਕਰਮ ਬਰਮ ਗੰਜੇ ਲੇਖੇ ਭੁਜੰਗ ਪ੍ਰਯਾਤ ਛੰਦ ਨਮਾਸ ਤੁਲ ਪ੍ਰਣਾਮੇ ਸਮਾਜ ਤੁਲ ਪ੍ਰਣਾਸੇ ਗੰਜਲ ਨਾਮੇ ਸਮਾਜ ਤੁਲ ਨਿਵਾਸੇ ਇੰਦਰ ਕਾਮੰਗ ਬਭੂਤੇ ਸਮਾਜ ਤੁਲ ਸਰੂਪੇ ਗੋ ਕਰਮੰਗ ਪ੍ਰਣਾਸੀ ਸੁਧਰਮੰਗ ਬਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਗਨੀਮੁਲ ਗਨਿੰਦਾ ਸਮਾਜ ਤੁਲ ਨਿਵਾਸੀ ਜੈ ਬਭੂਤੇ ਜੈ ਗਨੀ ਮੈਂ ਹਰੀ ਅੰਗ ਹਰੀ ਅੰਗ ਗਨੀਮ ਰਹੀ ਮੈਂ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸੁਜੰਭਉ ਸੁਭੰਗ ਸਰਬਦਾ ਸਰਬਜੁਗਤੇ ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਭੰਗੰਗ ਬਭੂਤੇ
चतर जगर वर्ति चतर जगर भुगते सुयम पव सुभंग सर्वदा सर्व जगते दुकालंग प्रणासी दयालंग स्वरूपे सदांग संगे अपांगंग बभूते सतनाम श्री वाहिगुरु साहिब जीओ तव प्रसाद सवैये एक ओंकार सतगुर प्रसाद तव प्रसाद सवैये पातशाही दसवीं श्रावक शुद्ध समूह सदान के देख प्रयो कर जो जति के सूर सुरार्दन शुद्ध सुधारिक संत समूह अनेक मति गए सारे ही देश को देख रहे हो मत को न देखित प्राण पति गए सरी भगवान की पाई कृपा हूं ते एक रति बिन एक रति गए माते में दंग जर जर संग अनूप दंग सरंग सवारी कोट दरंग गुरंग से गुदत पौन के गौन को जात निवारी बारी बजान के भूप बल्ली बजने आव शीस न जात बिचारी ते पय तो गां पय भूप बजान को न गई पाय पधारी जीत फिर सब देश दुसान को बाज ढोल मृदंग नंगारी गुंजत गुड़ गजान के सुंदर है सुत है हजराज हजारी भूत भवैख भगवान के भूप दगौन गने नहीं जात बिचारी सरी पा सरी भगवान भजे बन अंत को अंत के दाम सुधारी तीर्थ नान दैत मदान सुसंजम नियम अनेक बसेख वेद पुराण देव पुराण जमीन जवान सुभान के पेखाए पौन हार जति जतार सब सब चार हजार के देखाए सरी भगवान भजे बन भूपत एक दीवन एक न लेखाए शुद्ध सुबाद अंत दवाह सुशासना दुर्जान लेंगे भारी गवान भरे मन माय कर बरबद पंख ना लेंगे तोर अरीन मरोर मवासन मातम दंग अनुमान मलाएंगे सरी पद सरी भगवान कृपा बहनो त्याग जहान निदान चलाएंगे वीर पार बड़े बरियार बचारे सार की धार पछैया तोर त देश मलंद मवासन मात जान के मान मलैया गढ़ गडान को तोड़न हार सुबतनी जग चार लवैया साहिब सरी सब को सरनायक जाज गनेक सोएक दवैया दानव देव नंद साचर भूत भवैख भगवान जपेंगे जीव जते जल में थल में पाली पल में सब दाप दपेंगे पुन प्रतापन बाढ़ जैत धन पापन के बहु पुंज खपेंगे मान वेंद्र जंद्र निराधप जो अंतर को राज करेंगे कोट स्नान जातक दान अनेक स्वयंबर साज भरेंगे ब्रह्म महेश्वर विष्णु सजी पद अंत भाद भरेंगे जे नर सजी पद के परसें पाग दे नर फिर न देह तरेंगे कहाँ पयो जो दो लोचन मुंद के बैठे हो भगत ध्यान लगायो न हाथ बिरवलिए सात समुद्र लोग गए पर लोग गायो बास की हो बख्यान तो बैठ गए ऐसे ही ऐसे सब बैस बतायो साच कहो सन ले हो सब जन प्रेम की हो जन ही प्रभ पायो काहू ले पान पूज धरियो सर काहू ले लिंग करे लटकायो काहू लख वर वाची दिशा में काहू पछा कोशी सुनवायो को बतान

ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚਾ ਪਈ ਹਮਰੀ ਕਰੋ ਹਾਦੈ ਰਚਾ ਪੂਰਨ ਹੋਵੇ ਜਿਤ ਕੀ ਇੱਛਾ ਤਬ ਚਰਨ ਮਨ ਰਹਿ ਮਾਰਾ ਆਪਣਾ ਜਾਨ ਕਰੋ ਬ੍ਰਿਤ ਪਾਰਾ ਹਮਰੇ ਦੋਸ਼ਟ ਸਬਦ ਮੁਕਾਵਹੋ ਆਪ ਹਾਦੈ ਮੋਹਿ ਬਚਾਵਹੋ ਸੁਖੀ ਵਸੈ ਮੋਰ ਪਰਿਵਾਰ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੇ ਕਰੇ ਸਭ ਬੈਰਨ ਕਉ ਆਇਸ ਕਰੇ ਪੂਰਨ ਹੋਇ ਮਾਰੀ ਆਸਾ ਦੂਰ ਭਜਨ ਕੀ ਰਹਿ ਪਿਆਸਾ ਤੁਮਹੈ ਸ਼ਾੜ ਕੋਈ ਅਵਰ ਨਾ ਦਿਆਉਂ ਜੋ ਅਵਰ ਚਾਹੋ ਸੋ ਤੁਮ ਤੇ ਪਾਉਂ ਸਿੱਖ ਸਿੱਖ ਮਾਰੇ ਧਾਰੀ ਹੈ ਜਨ ਚਨ ਸਤਰ ਮਾਰੇ ਮਾਰੀ ਹੈ ਆਪ ਹਾਦ ਮੁਝੇ ਭਰਿਆ ਹੈ ਮਰਨ ਕਾਲ ਕਾ ਦਰਾਸ ਮਰਿਆ ਹੈ ਹੂ ਜੋ ਸਦਾ ਮਾਰੇ ਬਚਾ ਸਰੀਅਤ ਜੂ ਕਰਿਆ ਰਚਾ ਰਾਖ ਲਿਓ ਮੇਰਾ

ਘੜ ਘੜ ਕੇ ਅੰਦਰ ਗੀ ਜਾਣਤ ਬਲੇ ਬੁਰੇ ਕੀ ਪੀਰ ਪਛਾਣਤ ਜੀਟੀ ਦੇ ਗੁੰਜਰ ਹਸ ਫੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣੇ ਗੜ ਗੜ ਕੇ ਪਟ ਪਟ ਕੀ ਜਾਣੇ ਜਾ ਬੁੱਧ ਗਰਖ ਕਰਾ ਕਰਧਾਰਾ ਪਰਜਾ ਦਰਦ ਦਬਦੀ ਅਪਾਰਾ ਜਬ ਆ ਕਰਖ ਕਰਦ ਹੋ ਕਵ ਹੂੰ ਤੁਮ ਮੈਂ ਮਿਲਤ ਦੇ ਕਰ ਸਭ ਹੂੰ ਜੇ ਤੇ ਬਦਨ ਸ੍ਰੇਠ ਸਭ ਧਾਰੇ ਆਪ ਆਪਣੀ ਬੂਝੋ ਚਾਰੇ ਤੁਮ ਸਭ ਹੀ ਤੇਰੇ ਨਿਰਾਲਮ ਜਾਣਤ ਬੇਦ ਭੇਦ ਹਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਨੀਲ ਅਨਾਦ ਸੰਭ ਦਾਗਾ ਮੂੜ ਚਾਰਦ ਭੇਦਾ ਜਾਗੋ ਬੇਬ ਨ ਪਾਵਤ ਭੇਦਾ ਦਾਗੋ ਕਰ ਪਹਾਨ ਅਨੁਮਾਨਤ ਮਹਾਂ ਮੂੜ ਕਸ਼ ਭੇਦ ਨਾ ਜਾਣਤ

ਕਿਰਪਾ ਰਾਮ ਕਲੀ ਮਹੱਲਾ ਤੀਜਾ ਆਨੰਦ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪੈ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾ ਬਣਾਈਆਂ ਸ਼ਬਦ ਉਦਾਂ ਗਾਵ ਹਰੀ ਕੇ ਰਾਮਾਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੁਖ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸੱਚ ਸਹਿਬਾ ਕਹਿ ਨਾ ਕਰਦੇ ਰਾਏ।

ਗਾਣਾ ਹੀ ਕਰਦੇ ਰਹੇ। ਸਾਚਾ ਨਾਮ ਮੇਰਾ ਆਧਾਰ, ਸਾਚਾ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਹਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਸਹਿਸ਼ਾਂ ਸਭ ਬੁਝਾਈਆਂ। ਸਦਾ ਕੁਰਬਾਨ ਕੀਤਾ ਮਿਟਾ ਸਾਹਿਬ, ਸਦਾ ਕੁਰਬਾਨ ਕੀਤਾ ਗੁਰੂ ਬਿਟੋ, ਜਸ ਦੀ ਆਏ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਆਦੁਰ ਕਰਮ ਪਾਇਆ, ਤੁਧ ਜਨ ਕਾ ਉਸੇ ਨਾਮ ਹਰਿ ਕਹਿ ਲਾਗੇ, ਕਹੇ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਸਾਚੀ ਲਵੇ ਬਨ ਦੇਨ ਮਾਣੀ, ਦੇਨ ਮਾਣੀ ਲਵੇ ਵਾਜੋ, ਕਿਆ ਕਰੇ ਵਿਚਾਰੀਆ, ਤੁਦ ਬਾਦ ਸਮਰੱਥ ਕੋਈ ਨਾਹੀਂ, ਕਿਰਪਾ ਕਰਬਨ ਵਾਰੀਆ, ਇਸ ਨਾ ਹੋਰ ਸਾਉ ਨਾਹੀਂ, ਸਬਦ ਲਾਗ ਸਵਾਰੀਆ। ਕਹਿ ਨਾਨਕ ਲਵੇ ਵਾਜੋ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰਦੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਰੇ ਵੇ ਕੱਟੇ ਗਿਆਨ ਜਨ ਸਾਰਿਆ, ਅੰਦਰੋ ਜਨ ਕਮੋ ਦੁੱਟਾ, ਜਨ ਕਰ ਸਵਾਰਿਆ।

ਆਨੰਦਪੁਰ ਦੇ ਜਾਣਿਆ ਬਾਬਾ ਜਿਸ ਤੋਂ ਦੇਹ ਸੁਜਨ ਪਾਵੇ, ਪਾਵੇ ਤਾਂ ਸੁਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਕੂਲੇ ਫਿਰੇ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ। ਗੁਰ ਪ੍ਰਸਾਦੀ ਮਨ ਪਾਇਆ ਨਿਰਮਲ ਜਿੰਨਾ ਪਾਣਾ ਪਾਵੇ, ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ। ਆਵ ਹੋ ਸੰਤ ਪਿਆਰੇ ਹੋ ਕਥ ਕੀ ਕਰਾਂ ਕਹਾਣੀ ਕਰਾਂ ਕਹਾਣੀ ਕਥ ਗਿਰੀ ਗਿਰ ਦੁਆਰੇ ਪਾਈਐ ਤਨ ਮਨ ਧਨ ਸਭ ਸਾਂਭ ਗੁਰੂ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ। ਇਹ ਮਨ ਚੰਚਲਾ ਚਦਰਾਈ ਕਿਨੈ ਨਾ ਪਾਇਆ ਚਦਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜੇ ਨਿਤ ਭਰਮ ਭੁਲਾਇਆ ਮਾਇਆ ਦਾ ਮੋਹਣੀ ਦਿਨੈ ਕੀਤੀ ਜੈਨ ਠਗੋਲੀ ਪਾਈਆ ਗੁਰਬਾਣ ਕੀਤਾ ਦਿਸੈ ਬਿਟੋ ਓਜਨ ਮੋਹ ਮਿੱਠਾ ਲਾਇਆ। ਕਹੇ ਨਾਨਕ ਮਨ ਚਾਂਚਲ ਚਦਰਾਈ ਕਿਨੈ ਨਾ ਪਾਇਆ ਈ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਹੇ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ ਸਾਥ ਤੇਰਾ ਚੱਲੇ ਨਾ ਹੀ ਦਿਸ ਨਾਲ ਕਿਉਂ ਚਦਰ ਆਈਐ ਐਸਾ ਕੰਮ ਮੂਲੇ ਨਾ ਕੀਚੈ ਜਦੰਤ ਪਛੋਤ ਆਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਬਚਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਆਗਮਾ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੈ ਤੇਰਾ ਆਪਣਾ ਦੂ ਜਾਣ ਹੈ ਜੀ ਜਨ ਸਭ ਖੇਲ ਤੇਰਾ ਕਿਆ ਗਵਾਗ ਵਖਾਣ ਹੈ ਆਖੇ ਤਾਂ ਵੇਖਿਆ ਸਭ ਤੂੰ ਹੈ ਜਿਨ ਜਗ ਤੋਂ ਪਾਇਆ। ਕਹੇ ਨਾਨਕ ਤੂੰ ਸਦਾ ਕੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ। ਜੀ ਜੰਤ ਸਭ ਤੋਂ ਦੋ ਪਾਏ ਇੱਕ ਵੇਖ ਪਰਸਣ ਆਇਆ ਲੱਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਉਠਾ ਦੇਣੇ ਅੰਮ੍ਰਿਤ ਗੁਰ ਦੇ ਪਾਇਆ। ਭਗਤਾਂ ਕੀ ਜਾਲਾ ਨਾਲੀ ਭਗਤਾਂ ਗਿਰੀ ਵਿਖੋ ਮਾਰਗ ਗਿਆ ਵੇਖੋ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਦਾ ਦਿਸਣਾ ਬਹੁਤ ਨਾ ਹੀ ਬੋਲਣਾ ਖੰਨਿਓ ਦੇਖੀ ਵਾਲੋ ਨਿੱਕੀ ਇਹ ਮਾਰਗ ਜਾਣਾ ਗੁਰ ਪ੍ਰਸਾਦੀ ਜਿੰਨੀ ਆਪ ਤਜਿਆ ਹਰ ਵਾਸਨਾ ਸਮਾਣੀ। ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤੇ ਚੱਲਾਂ ਸਵਾਮੀ ਉਰ ਕੇ ਜਾਣਾ ਗੁਣ ਤੇਰੇ ਜੇ ਤੂੰ ਚਲਾਏ ਤੇ ਮੈਂ ਚੱਲਾਂ ਜਨਾ ਮਾਰਗ ਪਾਵੇ ਹਰ ਕਿਰਪਾ ਜਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਈ ਆਪਣੀ ਸੇ ਗੁਰਦੁਆਰੇ ਸੁਖ ਪਾਵੇ। ਕਹੇ ਨਾਨਕ ਸੱਚੇ ਸਾਹਿਬ ਜਿਉਂ ਪਾਵੇ ਤੇ ਮੈਂ ਚਲਾਵੇ। ਇਹ ਸੁਹਿਲਾ ਸਭ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰ ਸੁਣਾਇਆ ਇਹ ਦਿਨ ਕੈ ਮਨ ਵਸਿਆ ਜਿਨ ਧਰੋਂ ਲਿਖਿਆ ਆਇਆ ਇੱਕ ਫਿਰ ਇੱਕ ਨੇੜੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਵਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ ਬਿਨ ਸਹਿਜ ਸਹਿਸ ਨਾ ਜਾਏ ਨਾ ਜਾਏ ਸਹਿ ਸਕਤ ਸੰਜਮ ਰਹੇ ਕਰਮ ਕਮਾਏ ਸਹਿ ਸਹਿਜੀ ਅਮਲੀ ਨਾਇਕ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗ ਹਰ ਸਿਰ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿ ਸਾਹਿਬ ਜਾਏ। ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਇਹ ਦਿਸਣਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾ ਹੀ ਫਿਰ ਜੋ ਬੇਤਾ ਲਿਆ ਕਹੇ ਨਾਨਕ ਜਨ ਸਜਦਾ ਜਿਹਾ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਗੂੜਗੀ ਸੋਏ ਪਹੁੰਚੈ ਨਾ ਹੀ ਮਨ ਮਨਸਾ ਮਨੈ ਸੱਚ ਸਮਾਣੀ ਜਨਮ ਤੰਜਨੀ ਖੱਟਿਆ ਭਲੇ ਸਿਬਣ ਜਾਰੀ ਕਹੇ ਨਾਨਕ ਜਿਨ ਮਨ ਨਿਰਮਲ ਹੋ ਸਦਾ ਰਹੇ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੇ ਧਿਆਈ ਅੰਤਰਾਤਮਾ ਸਮਾਲੇ ਆਪ ਛੱਡ ਸਦਾ ਰਹਿ ਪਰਣੇ ਗੁਰੂ ਨੇ ਵਰਨਾ ਜਾਣੇ ਕੋਈ। ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਵੇ ਜੇ ਕੋ ਗੁਰਦੇ ਬਿਮੁਖ ਹੋਵੇ ਮਿਣ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰਦੇ ਕੋਈ ਪੁੱਛੋ ਇਹ ਕਿਆ ਜਾਏ ਨੇਕ ਜੂਨੀ ਪਰ ਮੈਂ ਆਵੇ ਬਿਣ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਭ ਜਾਣੀ ਸਤਿਗੁਰ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਣ ਸਤਿਗੁਰ ਮੁਕਤ ਨਾ ਪਾਏ ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ ਜਿਨ ਕੋ ਨਜ਼ਰ ਕਰਮ ਹੋਵੇ ਹਿਰਦੇ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਇਹੋ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਦਾ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ।
चैत जन का हृदय माया बोलन पैरवाणी कहे नान सतगुरु बाजोर गजी वाणी। गुर का शब्द रतन है हीरे जत जुड़ाओ शब्द रतन जत मन लागा ही हुआ समाओ सब से दी मन मिलया सो चला भाओ आपे हीरा रतन आपे जिसनो ने बुझाई। कहे नानक शब्द रतन है हीरा जत जुड़ाओ शिव सकताप पाए कह करता पे हुकुमर दाए हुकुमर दाए। आप वेखै गुरमुख सब जाई तोड़े बंधन होवे मुक्त शब्द मन वसाई। गुरमुख जिसनो आप करे सो होवे आप एक सण लिवलाई। कहे नानक आप करदा पियो गुम जाई सिमरत शास्त्र पुन पाप विचार दे दत्तै सार न जानी दत्तै सार न जानी गुरु बाजो दत्तै सार न जानी देहि गुणी संसार ब्रह्म सुता सुतै रहण विहाणी। गुर कृपा देसी जन जागे जनार मन वसिया बोले अमृत बाणी कहे नानक सो दत्त पाए जिसन वन दिन हर लिव लागे जाग दरैन व्याणी। माता के उदर में व्रत पाल करे सो के मन विसारी है मन के विसारी उड़दा दा जगन में हार बन जावे उसनो के पौन सके जिसन अपनी लिव लावे अपनी लिवा पिलाए गुरमुसा संभाली है कहे नानक उड़दा दा सो के मन विसारी है। जैसी अगन उदर में तैसी पर माया माया गंध एक जी कर दे खिदर जाया जहां तिस बाणा तो जमया परिवार भला पाया। लिव छुड़के लगी दृष्णा माया अमर वरताया ए माया जित हर विसरै मोह बुझै भाव दूजा लाया। कहे नानक गुर प्रसादी जिन्हां लिव लागी तिन्नी विच माया पाया। हर आप मुलक है मुल न पै जाए मुल न पै जाए किसै बिटो रहे लोग मिल लाए ऐसा सतगुर जे मिलै तिसनो सिर सौंपी है बिचों आप जाए। जिसदा जियो तिस मिल रहे हर वसै मन आई हर आप मुलक है बाग दिना के नानका जिन हर पलै पाए। हर रास मेरी मन वणजारा हर रास मेरी मन वणजारा सतगुर दे रास जानी हर हर नित जपे जियो ला घट दिहाड़ीए धन दिना मिला जन हर आपे पाण कह नानका रास मेरी मन हुआ बणजारा। ए रसना तू अन रस राज रही तेरी प्यास न जाई और कित जिजर हर रस बल न पाए।

ਇਹ ਸਰੀਰਾ ਮੇਰੇ ਹਰ ਤੁਮਾ ਜੋਤ ਰੱਖੀ ਧਾਤੂ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਧਾਤੂ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਨ ਜੀ ਹੋ ਪਾਏ ਜਗ ਦਿਖਾਇਆ, ਗੁਰਪ੍ਰਸਾਦੀ ਪੁੱਜਿਆ ਤਾਂ ਜਲਤ ਹੋਆ ਜਲਤ ਨਦਰੀ ਆਇਆ, ਕਹੇ ਨਾਨਕ ਸ੍ਰੇਸ਼ਟ ਕੰਮ ਉਦਰਚਿਆ ਜੋਤ ਰਾਖੀ ਧਾਤੂ ਜਗ ਮੈਂ ਆਇਆ। ਮਨ ਚਾਲ ਪਿਆ ਪ੍ਰਭਾਗ ਮੈਂ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਸ ਸਕੀਏ ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਬਿਰ ਜਾਪੇ, ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ, ਕਹੇ ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰੂ ਲਿਖਿਆ ਪਾਇਆ, ਕਹਿ ਨਾਨਕੇ ਸਰੀਰ ਪ੍ਰਵਾਨ ਹੋਆ ਜਨ ਸਤਿਗੁਰ ਜੋ ਜਿਤ ਲਾਇਆ, ਇਹ ਨੇਤਰੋਂ ਮੇਰੇ ਵਰ ਤੋਂ ਮੈਂ ਜੋ ਧਰੀ, ਹਰ ਬਿਨਾ ਵਰਨਾ ਦੇਖੋ ਕੋਈ, ਹਰ ਬਿਨਾ ਵਰਨਾ ਦੇਖੋ ਕੋਈ ਨਦਰੀ, ਹਰ ਨਿਹਾਲਿਆ ਇਹ ਵੇ ਸੰਸਾਰ ਤੁਮ ਦੇਖਦੇ, ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਪੁੱਜਿਆ ਜਾ ਵੇਖਾ ਹਰ ਕਹੇ ਹਰ ਬਿਨਾ ਵਰਨਾ ਕੋਈ, ਕਹੇ ਨਾਨਕੇ ਨੇਤਰਾਂ ਦੱਸੇ ਸਤਿਗੁਰ ਮਿਲਿਆ ਬਦਰੈ ਟੋਈ, ਏ ਸਰਵਣੋ ਮੇਰੇ ਹੋ ਸਾਚਾ ਸੁਣ ਮੈਨੂੰ ਬਿਠਾਏ, ਸਾਚਾ ਸੁਣ ਮੈਨੂੰ ਬਿਠਾਏ, ਸ੍ਰੀ ਲਾਏ ਸੁਣੋ ਸਤਬਾਣੀ ਜੈ ਸੁਣੀ ਮੰਦ ਨਾ ਰਿਹਾ ਹੋਆ, ਸਾਚਾ ਲੱਖ ਬਿਡਾਉਣੀ ਤਾਂ ਕੀ ਗੱਲ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ, ਸਾਚਾ ਸੁਣ ਮੈਨੂੰ ਬਿਠਾਏ, ਹਰ ਜੀਉ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਵਣ ਨੂੰ ਦੁਆਰੇ ਪ੍ਰਗਟ ਕੀਏ ਦਸਵੰਗ ਉਤਰ ਖਾਇਆ, ਗੁਰਦੁਆਰੇ ਲਾਏ ਪਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ, ਕਹਿ ਨੇਕ ਰੂਪ ਨਾ ਉਹ ਨਵ ਨਿਧ ਦਿਸਦਾ ਅੰਤ ਨਾ ਜਾਈ ਪਾਇਆ, ਕਹੇ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ, ਇਹ ਸਾਚਾ ਸੁਹਿਲਾ ਸਾਚਾ ਕਰ ਗਾਵ ਹੋ, ਗਾਵ ਦਾ ਸੁਹਿਲਾ ਕਰ ਸਾਚਾ ਜਿੱਥੇ ਸਦਾ ਸੱਚ ਦੇ ਜਿੱਥੇ ਸਦਾ ਸੱਚ ਦੇ ਆਵੇ, ਸੱਚੋ ਦੇ ਆਵੇ ਜਾਂ ਤਦ ਪਾਵੇ ਗੁਰਮੁਖ ਜਿੰਨਾ ਬਜਾਵੇ, ਇਹ ਸੱਚ ਸਭਨਾ ਕਾ ਖਸਮ ਹੈ ਜਿਸ ਵਕਤ ਸੁਜਨ ਪਾਵੇ, ਕਹੇ ਨਾਨਕ ਸਤਿ ਸੁਹਿਲਾ ਸੱਚੈ ਕਰ ਗਾਵੇ, ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁੱਖ ਰੋਗ ਸੰਤਾਪ ਉਤਰੇ

ਪੂਰੇ ਸੁਣ ਤੇ ਬੁਨੀਤ ਕਹੇ ਤੇ ਬਹਿਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਦੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ਪਿੰਡ ਸਭ ਤੇਰੀ ਆਸ ਕੁੱਲ ਮਾਤ ਪਿਤਾ ਹਮ ਵਰਤ ਤੇਰੇ ਤੁਮ ਦੀ ਕਿਰਪਾ ਮਹਿਸੂਸ ਮੇਰੇ ਕੋਈ ਨਾ ਜਾਣਨਾ ਤੁਮਰੋ

Thank you.

Thank you.

ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਜ ਜੋਬਨ ਬਿਸਰੰਤ ਹਰ ਮਾਇਆ ਮਹਾਂ ਦੁਖ ਇਹ ਮਹਾਂਤ ਕਹੈ ਆਸ ਪਿਆਸ ਰਮਣ ਹਰ ਕੀਰਤਨ ਇਹ ਪਦਾਰਥ ਭਾਗਵੰਤ ਲਹੈ

0: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਹੋਮ ਜਾਤੀ ਨੂੰ ਸਿੱਖ ਹੋਵੇ ਹੋਮ ਚ ਮੂਰਖਾਂ ਮੇ ਸਿਆਣਾ ਮੋਖ ਮੁਖ ਕੀ ਸਾਰ ਨ ਜਾਣਾ ਹੋਮ ਚ ਮਾਇਆ ਹੋ ਮੈਂ ਚਾਨਕ ਕਜਨ ਤੇ ਪਾਇਆ ਹੋ ਮੈਂ ਬੂਝੈ ਤਾਂ ਦਰਸੂਜੈ ਗਿਆਨ ਮਖੂਨਕ ਸਲੂਜੈ ਨਾਨਕ।

ਇੱਕ ਸੰਜਮ ਦੁੱਖ ਜਾਏ ਪੌੜੀ ਚੱਕੀ ਦੀ ਸੰਤੋਖਰੀ ਸੱਚੋ ਸੱਚ ਤੇ ਆਇਓ ਨੀ ਮੰਗੇ ਪੈਣਾ ਕਰ ਸ਼ੁਕੇ ਧਰਮ ਕਮਾਇਆ ਉਹ ਨੀ।

ਪਗਿ ਪਤਾਣਾ ਆਪਣਾ ਕਿਆ ਕਮਾਣਾ ਅਲ ਮਲਕਾਈ ਸਿਰਛਾਈ ਪਾਈ ਮੂਰਖ ਇਹਦੇ ਪਤ ਗਵਾਈ ਵੇਨਾ ਮਿਕਾ ਨਾ ਪਾਈ ਅਰੇ ਬਬਾਣੀ ਮੜੀ ਮਸਾਣੀ ਅੰਧਨ ਜਾਣੇ ਫਿਰ ਪਛਾਣੀ ਸਗਲ ਪੇਟੇ ਸੋ ਸੋ ਪਾਏ ਹਰ ਕਾ ਨਾ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਤੇ ਸਤਨ ਕੇਵਲ ਹਉ ਮੈਂ ਸ਼ਬਦ ਜਲਾਏ ਪੌੜੀ ਪਗ ਤੇਰੇ ਮਨ ਪਾਉਂਦੇ ਹਰ ਸੋਏ ਨ ਕੀਰਤ ਗਾਉਂਦੇ ਹਰ ਸੋਏ ਨ ਲੈਣੀ ਤਾਉਂਦੇ ਕਮੂ ਲਭੁ ਜੀ ਆਪਣਾ।

ਤਪੇ ਕਾ ਸਤ ਗਿਰਤ ਵਾਹੋ, ਕਲਯੁਗ ਰਥ ਗਨ ਕਾ ਕੂੜ ਗਿਰਤ ਵਾਹੋ। ਸ਼ਾਮ ਕੈ ਸਮਰ ਸੁਆਮੀ, ਸੱਚ ਮਿਆਚ ਸਚ ਰਹਿ ਸਭ ਕੁ ਸਤ ਸੁਮਾਵਰੇ ਕਰਿਆ ਭਰਪੂਰ।

ജാൻ സ്വർമ്മം കർമ്മം സഫോക്.

ਜਗ ਪਾ ਸੰਤੋਖ ਸੂਰ ਜਗ ਗੰਢੀ ਸਤਵਾਟੀ ਇਹੋ ਜਿਹੇ ਉਡੀਕ ਇੱਦਾਂ ਪਾਂਡੇ ਕੱਟੇ ਨਾ ਇਹੋ ਟੁੱਟਾ ਨਾਮ ਲੱਗਾ ਨਾ ਇਹੋ ਜਲ ਨਾ ਜਾਏ ਤਨ ਸਮਾਨ ਸਨਾਨ ਕਰ ਜੋ ਚੱਲੇ ਪਾਏ ਚੁੱਕਰ ਮੁੰਨਣਾ ਚੁੱਕੇ ਪਾਇਆ ਕੱਗਣ ਚੜਾਈਆਂ ਪ੍ਰਭਾਵ ਮੁਕਤੀਆ।

ਸਤਿਕਾਰ ਕਰਾਏ, ਸੁਖੀ ਸੇਵਾ ਕ੍ਰਿਸ਼ਨ ਹੁਕਮ ਮਨਾਏ। ਹੁਕਮ ਮੰਨਿਆ ਹੋਵੇ ਪ੍ਰਵਾਨ, ਖਸਮੈ ਕਾ ਮਹਿਲ ਪਾਏ ਸੀ, ਖਸਮੈ ਭਾਵੈ ਸੋ ਕਰੇ, ਮਨੁੱਖ ਸੋ ਫਲ ਪਾਏ ਸੀ, ਤਾਂ ਦਰਗਾਹ ਪੈਂਦਾ ਜਾਏ ਸੀ।

ਨਾਨਕ ਫਿੱਕਾ ਬੋਲਿਆ ਚੱਲ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਏ ਫਿੱਕੇ ਫਿੱਕੀ ਸੋਏ, ਫਿੱਕਾ ਦਰਗਾਹ ਛੱਟੀਏ ਮੋ ਤੁੱਕਾ ਫਿੱਕੇ ਪਾਏ,

ਸਾਹਿਬ ਸਦਾ ਸੰਭਾਲੀ ਹੈ, ਜਿਸ ਕੀਤਾ ਪਾਈਆ ਆਪਣਾ ਸਾ ਘਾਲ ਬਰੀਕੋਂ ਕਾਲੀ ਹੈ, ਮੰਦਾ ਮੂਲ ਨਾ ਕੀਤੇ ਜਨਮੇ ਨਾਲ ਨਾਲੀ ਹੈ, ਮੈਂ ਸਾਹਿਬ ਨਾਲ ਨਹਾਰੀ ਹੈ ਤੇ ਬਸ ਟਾਲੀ ਹੈ।

ਦੂਜਾ ਚੱਕਰ ਲੱਗੇ ਚੱਕਰੀ ਡਾਲੇ ਘਰ ਬਵਾਦ ਗੱਲਾਂ ਕਰ ਕਰੇ ਜੇ ਕਮਲ ਪਾਏ ਦਾਜ ਆਪ ਗਵਾ ਸੇਵਾ ਕਰੇ ਤੱਕ ਪਾਏ ਬਾਨ ਯਾਰ ਕਿਸ ਨੂੰ ਲੱਗਾ ਕਿਸ ਮਿਲਾ ਲੱਗਾ ਸੁਖਵਾਨ ਹੈ।

0: ਕੇਵੋਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਇਸ ਘਰਾਣੇ ਦੇ ਅੱਗੇ ਝੁਕ ਜਾਂਦਾ ਸੋ ਹਜ਼ੂਰ ਇਸ ਤੋਂ ਅੱਗੇ ਪਹੁੰਚੇ ਨੇ ਚਮਕੌਰ ਦੀ ਗੜੀ ਵਿੱਚ। ਦੁਨੀਆਂ ਵਿੱਚ ਬੜੀਆਂ ਵੱਡੀਆਂ ਵੱਡੀਆਂ ਲੜਾਈਆਂ ਹੋਈਆਂ ਨੇ। ਆਈਏ ਥੋੜ੍ਹਾ ਜਿਹਾ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਦੁਆਬਰ ਵਿੱਚ ਜੇ ਕੈਰਵ ਅਤੇ ਪਾਂਡਵਾਂ ਦਾ ਮੁਕਾਬਲਾ ਹੋਇਆ, ਬੇਸ਼ੱਕ ਉਹ ਪੰਜ ਭਰਾ ਸਨ, ਪਰ ਸਮੇਂ ਦੀ ਪ੍ਰਸਿੱਧ ਸ਼ਖਸੀਅਤ ਭਗਵਾਨ ਕ੍ਰਿਸ਼ਨ ਜੀ ਉਹਨਾਂ ਦੇ ਹਮਦਰਦ ਸਨ। ਉਹਨਾਂ ਨੂੰ ਜੇਤੂ ਬਣਾਉਣਾ ਚਾਹੁੰਦੇ ਸਨ ਔਰ ਉਹ ਖੁਦ ਵੀ ਰਾਜੇ ਸਨ। ਉਹ ਦੁਆਰਕਾਧੀਸ਼ ਵੀ ਸਨ, ਦੁਆਰਕਾ ਦੇ ਰਾਜੇ ਸਨ, ਉਹਨਾਂ ਦੀਆਂ ਆਪਣੀਆਂ ਫੌਜਾਂ ਵੀ ਸਨ। ਉਹਨਾਂ 'ਤੇ ਭਰੋਸਾ ਕਰਨ ਵਾਲੇ ਬਹੁਤ ਸਾਰੇ ਰਾਜਪੂਤ ਰਾਜੇ ਵੀ ਇਸ ਮੈਦਾਨੇ ਜੰਗ ਵਿੱਚ ਪਾਂਡਵਾਂ ਦੀ ਮਦਦ 'ਤੇ ਸਨ। ਅਤੇ ਦੂਸਰੇ ਪਾਸੇ ਦੁਰਯੋਧਨ ਉਸ ਮੌਕੇ 'ਤੇ ਦਿੱਲੀ ਦੇ ਰਾਜੇ ਸਨ। ਉਹਨਾਂ ਦੀ ਮਦਦ 'ਤੇ ਹੀ ਬਹੁਤ ਸਾਰੇ ਰਾਜੇ ਆਪਣੀਆਂ ਆਪਣੀਆਂ ਫੌਜਾਂ ਦੇ ਨਾਲ ਖਲੋਤੇ ਹੋਏ ਸਨ। ਇਹ ਮੁਕਾਬਲਾ ਸੀ ਇਹ ਦੋਨਾਂ ਪਾਸਿਆਂ ਤੋਂ ਆਹਮੋ ਸਾਹਮਣੀਆਂ ਬਰੋਬਰ ਦੀਆਂ ਫੌਜਾਂ ਸਨ, ਬਰੋਬਰ ਦੇ ਸੂਰਮੇ ਸਨ ਔਰ ਦੋਨਾਂ ਪੱਖ ਰਾਜਪੂਤ ਘਰਾਣਿਆਂ ਛਤਰੀਆਂ ਨਾਲ ਸੰਬੰਧ ਰੱਖਦੇ ਸਨ। ਇਸ ਲੜਾਈ ਵਿੱਚ 18 ਕਸ਼ੂਹਣੀਆਂ ਦੋਨਾਂ ਪਾਸਿਆਂ ਤੋਂ ਫੌਜਾਂ ਗਰਕ ਹੋਈਆਂ, ਮੁਕਾਬਲਾ ਹੋਇਆ। ਕਿਤਨੇ ਦਿਨ ਆਹਮੋ ਸਾਹਮਣੇ ਲੜਾਈ ਚੱਲਦੀ ਰਹੀ, ਪਰ ਅਖੀਰ ਭਗਵਾਨ ਕ੍ਰਿਸ਼ਨ ਜੀ ਚਾਹੁੰਦੇ ਸਨ ਪਾਂਡਵਾਂ ਦੀ ਜਿੱਤ ਹੋਵੇ ਔਰ ਪਾਂਡਵਾਂ ਦੀ ਜਿੱਤ ਹੋਈ, ਉਹਨਾਂ ਨੂੰ ਫਤਿਹ ਪ੍ਰਾਪਤ ਹੋਈ। ਇਸੇ ਨਾਲ ਨਾਲ ਇਸਲਾਮ ਵਿੱਚ ਜਿਸ ਯੁੱਧ 'ਤੇ, ਜਿਸ ਲੜਾਈ 'ਤੇ ਕਰਬਲਾ ਦੇ ਮੈਦਾਨ 'ਤੇ ਬਹੁਤ ਜ਼ਿਆਦਾ ਫਖਰ ਅਤੇ ਮਾਣ ਕੀਤਾ ਜਾਂਦਾ, ਔਰ ਜਦੋਂ ਵੀ ਇਸਲਾਮ 'ਤੇ ਕੋਈ ਮੁਸ਼ਕਲ ਆਉਂਦੀ ਹੈ, ਜਦੋਂ ਵੀ ਮੁਸਲਮਾਨ ਕਿਸੇ ਪੱਖ ਤੋਂ ਆਪਣੇ ਆਪ ਨੂੰ ਕਮਜ਼ੋਰ ਸਮਝਦੇ ਨੇ ਅਤੇ ਉਹ ਕਰਬਲਾ ਦਾ ਨਾਰਾ ਮਾਰਦੇ ਨੇ। ਕੁਝ ਹੀ ਮਹੀਨੇ ਪਹਿਲਾਂ ਮੁਸਲਮਾਨ ਵੀਰਾਂ ਨੇ ਪ੍ਰੋਟੈਸਟ ਕਰਦਿਆਂ ਹੋਇਆਂ ਜੋ ਜਲੂਸ ਕੱਢਿਆ ਸੀ ਅਤੇ ਕੁਝ ਮਾਚੋ ਲਿਖੇ ਹੋਏ ਸਨ, ਉਹਨਾਂ ਵਿੱਚ ਸਭ ਤੋਂ ਅੱਗੇ ਇੱਕ ਮਾਚੋ ਸੀ ਜਿਸ ਉੱਪਰ ਇਹ ਸ਼ਬਦ ਲਿਖੇ ਹੋਏ ਸਨ, ਘਬਰਾਓ ਨਾ ਮੁਸਲਮਾਨੋ, ਖੁਦਾ ਕੀ ਸ਼ਾਨ ਬਾਕੀ ਹੈ। ਘਬਰਾਓ ਨਾ ਮੁਸਲਮਾਨੋ, ਖੁਦਾ ਕੀ ਸ਼ਾਨ ਬਾਕੀ ਹੈ, ਅਭੀ ਇਸਲਾਮ ਜ਼ਿੰਦਾ ਹੈ, ਅਭੀ ਕੁਰਾਨ ਬਾਕੀ ਹੈ। ਵੋ ਕਾਫਿਰ ਕਿਆ ਸਮਝਤੇ ਹੈ ਜੋ ਦਿਲ ਮੇਂ ਹੰਸਤੇ ਹੈ, ਅਭੀ ਤੋ ਕਰਬਲਾ ਕਾ ਆਖਰੀ ਮੈਦਾਨ ਬਾਕੀ। ਲਖੋ ਸ਼੍ਰੀ ਵਾਹ। ਵੋ ਕਾਫਿਰ ਕਿਆ ਸਮਝਤੇ ਹੈ ਜੋ ਦਿਲ ਮੇਂ ਹੰਸਤੇ ਹੈ, ਅਭੀ ਤੋ ਕਰਬਲਾ ਕਾ ਮੈਂ ਆਖਰੀ ਮੈਦਾਨ ਬਾਕੀ ਹੈ। ਅਤੇ ਸ਼ਾਇਰੇ ਮਸ਼ਰਕ ਡਾਕਟਰ ਮੁਹੰਮਦ ਇਕਬਾਲ ਨੇ ਇੱਕੋ ਗੱਲ ਕਹੀ ਸੀ, ਮੁਸਲਮਾਨ ਉਦੋਂ ਤੱਕ ਕਦੇ ਵੀ ਮਾਯੂਸ ਨਾ ਹੋਵੇ, ਮੁਸਲਮਾਨ ਉਦੋਂ ਤੱਕ ਕਦੇ ਵੀ ਹੌਸਲਾ ਨਾ ਛੱਡੇ, ਹਿੰਮਤ ਨਾ ਹਾਰੇ, ਜਦੋਂ ਤੱਕ ਉਹਦੇ ਸਾਹਮਣੇ ਕਰਬਲਾ ਦਾ ਮੈਦਾਨ ਅਤੇ ਹੁਸੈਨ ਜੂਝਦਾ ਨਜ਼ਰ ਆਉਂਦਾ ਹੈ। ਪਹਿਲਾਂ ਸ਼੍ਰੀ ਅੱਲਾਹ। ਇਸ ਮਹਾਨ ਵਿਚਾਰਕ ਦੇ ਖਿਆਲ ਮੁਤਾਬਿਕ ਜਦੋਂ ਵੀ ਇਸਲਾਮ ਨੂੰ ਸ਼ਕਤੀ ਪ੍ਰਾਪਤ ਹੁੰਦੀ ਹੈ, ਤਾਕਤ ਪ੍ਰਾਪਤ ਹੁੰਦੀ ਹੈ, ਅਤੇ ਉਹਦੇ ਸਾਹਮਣੇ ਕਰਬਲਾ ਦਾ ਮੈਦਾਨ ਉਹਨੂੰ ਪ੍ਰੇਰਨਾ ਦਿੰਦਾ, ਇਸਲਾਮ जिंदा होता है हर करबला के बाद। डॉक्टर मोहम्मद इकबाल कहते ने जदों करबला दे हालात वरसदे ने करबला की लड़ाई होंदी है उदो इस्लाम नूं ताकत प्राप्त होंदी है, बल प्राप्त होंदा है, हिम्मत प्राप्त होंदी है। पर इत्थे यजीद दी थोड़ी जी फौज दे सामने 300 वध सिपाहियां जान सारा शूरवीरां दे नाल हुसैन युद्ध करदे हुए करबला दे इस मैदान विच वो प्यासे शहीद हो गए, जिस उपर अज भी इस्लाम नूं बहुत फखर ते बहुत ज्यादा मान है। पर जिस संबंध विच दशमेश पिता जी अपनी कलम नाल खुद लिखन लगे ने, क्योंकि दुनिया के सामने जदों ये ख्याल आंदा है कि एक एक सिख सवा सवा लख दे नाल मुकाबला कीता है, तां कई बारी असाडे मन विच सवाल पैदा हुंदा है, आया ये गल हो सकती है? एक पासे 10 लाख आदमी हो गए ते एक पासे सिर्फ 40 आदमी हो, इन लोगों का किवें मुकाबला किया जा सकता है? अज भी साडे मन विच ख्याल पैदा हुंदा है, अज भी असीं कई बारी सोचते हैं ये गल हो सकती है, ते अंदरों कई बारी मन कहिंदा है ये गल नहीं। अमेरिका विच 18वीं सदी दे 19वीं सदी दे अखीर ते स्वामी विवेकानंद जी ते भी कुछ अमेरिकन लोगों ने सवाल किया सी कि ये गल बड़ी अजीब लगती है कि गुरु गोबिंद सिंह जी का सिख सवा सवा लख दे नाल मुकाबला करता रहा हो। स्वामी जी ये गल हो सकती है? एक आदमी सवा सवा लख नाल मुकाबला करे, पर वो स्वामी अज दे स्वामियों वर्गे नहीं सन, वो अज दे लोगों वर्गे नहीं सन। महान व्यक्ति वो ही हुंदा है जेड़ा सच नूं सच आख, गलत नूं गलत कहे, ठीक नूं ठीक कहे। चलना खो श्री वाह। तो इस महान विचारक महान साधु स्वामी विवेकानंद जी ने जवाब विच आख्या सी, इस विच भी कोई सवाल करने वाली गल है, ये तो दुनिया विच जग जाहर गल है कि जेड़ा भी कोई मनुख गुरु गोबिंद सिंह जी दे अमृत दी दात नूं प्राप्त कर लैंदा है, वो सचमुच ओदे उस एक एक सिख अंदर सवा सवा लख नाल ही नहीं अणगिणत लोगां नाल जूझण दा जज्बा प्राप्त हो जांदा, बल प्राप्त हो जांदा। स्वामी विवेकानंद जी तो चमकौर दी गड़ी दे संबंध विच दुनिया के अंदर किसी जंग किसी युद्ध की मिसाल नहीं मिलती, जो चमकौर की गड़ी के ढंग नाल जां चमकौर की गड़ी के जूझन वाले मुठ्ठी पर सिखां दे नाल जूझिया गया होवे। उस मौके पर शहनशाह औरंगजेब नूं इस घटना वाल इशारा कर रहे ने, ते नाले इतिहासकारां नूं होर समझाण लई अपनी कलम नाल सरकार लिख रही है कि जिस फौज ने वजीद खां की अगवाई हेठ सरहंद के सूबे ने आनंदपुर नूं घेरा पाया, जेरदस्त लाहौर के सूबे की अगवाई हेठ लाहौर की फौज ने आनंदपुर नूं घेरा पाया होया, जलंधर के सूबे ने अपनी फौज नाल घेरा पाया होया सी, 22 राजपूत पहाड़ी राजियां दियां फौजां आनंदपुर नूं घेरा पाई खलोतियां सन, ते होर भी कुछ लोग जिन्हां नूं लुटेरे मार धाड़ करन वाले धाड़वी जां ओ कुछ लोग जेड़े पहला आउंदे जांदे सिखां नूं लुटदे सन, पर गुरु जी की समरसता दे नाल जिवें बरवा गांव उजार कै बजित्र नाटक दशम ग्रंथ चलना खो श्री वाह। इस पिंड दे लोग आउंदी जांदी संगत नूं लुटदे सन, नुकसान पहुंचांदे सन, और हजूर ने हुक्म किया और ये सारा पिंड उजार दिता। आप अपनी कलम नाल जिक्र करते ने कि गुरदोखी सग की मृत पावे बजित्र नाटक दशम ग्रंथ, गुरु दा दोखी गुरु नाल धरो छल कपट करने वाला कुत्ते दी मौते मरद, इउं बरवा गांव हजूर ने उजाड़ दिता। इस तरह इलाके दे जेड़े होर लोग सन वह भी काफी गिनती विच आनंदपुर नूं घेरा पाई खलोते सन। ये सारियां फौजां ते आनंदपुर तो ही दशमेश पिता जी का पिछा कर रही सन, पर हजूर जिक्र करते ने उन्हां फौजां तो इलावा होर कितने लोग आए, और फिर उस मौके ते हो की सकता सी, क्योंकि بدبختوں نے جو وعدہ کیا تھا بسر گئے، نامرد کال کر کے زبان سے مکر گئے، پر گوبند سنگھ کے شیر بھی فوراً بفر گئے، تلواریں تھیں سونت سونت کے رن میں اتر گئے، یوگی اللہ یار کا پیار لاکھو شری وا. ایک مسلمان ودوان کہہ رہے ہیں کہ کیویں قسم چکن والے سگندا چکن والے مکر گئے، پر گرو دشمیش پتا جی دے جڑے بہادر شہور بیر سن، وہ گھبرائے نہیں مایوس نہیں ہوئے. سین شاہ شاہ جہاں نے پہلی چٹھی لکھا سی تانوں جنگ نہیں سی کرنا چاہیے، مقابلہ نہیں سی کرنا چاہیے، ساڈیاں فوجاں تے تہاڈا اونجی پیچھا کر رہی سن، انہوں نے تہاڈے تے حملہ تا کوئی نہیں سی کرنا، تسی تھوڑی جی وہ انتظار تا کر دے، وہی اڈیق تا کر دے. پر حضور اس اصلیت نو سمجھتے نے، انہاں فوجاں دا کی نظریہ سی، کی نشانہ سی، کی وچار سی. اس لیے حضور شہنشاہ نو مخاطب کر کے کہہ رہے نے، سنیے حضور دے پتر شبداں وچ جو چمکور دی گڑی دے جد نو مہانتا دیندے نے. چلا کھو شری واہ جی.
3: ستنام شری واہ گرو صاحب جیو، گور سنہے چکارے کناد چہل نر،
2: گور سنہے چکارے کناد چہل نر. کہندے نے کیوں، اگلا بھی نال پڑھو.
3: کی دہ لاکھ برایت برو بے خبر،
2: دہ دارت ہے دس، لاکھ دارت ہے لاکھ. کہندے نے کہ جدوں خبر تو بنا جس فوج دی سانو کوئی خبر ہی نہیں، جس فوج دا سانو کوئی پتہ ہی نہیں، کیونکہ جڑے جڑے سینافتی جڑے جڑے کمانڈر آنند پور نو کیرا پا کھلوتے سن، انہاں دا تے سانو پتہ سی کہ دشمن دی فوج آ ساڈے سامنے، وہ ساڈے مقابلے تے ہے. پر اس تو علاوہ کہندے نے کہ جو دس لاکھ فوج کہندے نے ساڈے مٹھی پار سنگھاں دے برو اوپر بے خبر ہی برائد آ گئی. جدوں چمکور دی گڑی نو گھیرا پان واسطے آنند پور دی فوج تو علاوہ اچانک بے خبر بنا کسے اطلاع تو بنا کسے خبر تو چمکور دی گڑی نو گھیرا پان واسطے ساڈے اوپر حملہور ہو کے آئی، تے اس موقع تے گرشنے تے کارے کنال چہل نہ تھے. کہندے نے جڑے صرف چالی آدمی سن، نر پرش آدمی چہل چالی، جڑے گنتی بھی صرف چالی سن، انہاں دی بہت ساری گنتی نہیں سی. شری گر پرتاپ سوج گرنتے کرتا اس سبندھ وچ یہ شبد کہندے نے کہ جس موقع تے حضور چالی سنگھاں نال چمکور دی گڑی وچ جوج رہے سن، کوئی بھی دشمن اگے ہو کے اس گڑی وچ داخل ہون دی ضرورت نہیں سی کردا، تا اس موقع تے ساریاں فوجاں دا کمانڈر ان چیف کیونکہ خواجہ مرد آیا چلنا کھو شری وا، جو دلی تو دس لاکھ فوج نو لے کے اے پیچھا کر رہا ہے، دشمیش پتا جی اوپر حملہور ہویا ہے. وہ کہن لگا کہ کہاں سنگھ چالی شدہ سے بہالے، کہاں بیر لاکھوں تیرے آل بالے، شری گر پرتاپ سوج گرنگ. کہندے نے کہ چالی سنگھ نے اور وہ بھی بھوک دے نال بے بل ہوئے ہوئے نے، بھوک دے نال انہاں دے چہرے مرجائے نے، شریر وچ بل نہیں رہا، شریر وچ سمرتھا نہیں، شریر وچ طاقت نہیں. کہاں سنگھ چالی شدھا سے بہالے، کہاں بیر لاکھوں تیرے آل بالے، کی چالی سنگھ بھوک نال ویاکل ہوئے ہوئے نے، کمزور ہوئے نے. ایک پاسے کتھے تسی لکھاں شور بیر ہو اور انہوں نے گھیرا پا کے گھیری کھلوتے ہو، پر اگاں کیوں نہیں ودے، اپنا قدم کیوں نہیں رکھ دے. درباری کبھی سینا پت جنہاں نے اے لڑائی اکھاں نال دیکھی، پھر قلم بند بھی کیتی ہے، وہ بھی ذکر کردے نے. دیکھو اے کوئی پلا مقابلہ سی، ایک پاسے دس لاکھ تو ود فوج ہو گئے، ایک پاسے صرف چالی سکھ ہون، اور انہاں پاس وہ سارے سادھن نہ ہون، انہاں دے پاس وہ سار جو کچھ جنگ واسطے جو کچھ لڑائی واسطے چاہیے، انہاں دے پاس او کچھ بھی نہ ہووے. تیار نہ تھو شری واہ، انہاں پاس کچھ بھی نہ ہووے، انہاں پاس ہووے بھی کچھ نہ، ਤੇ ਫਿਰ ਉਹ ਮੁਕਾਬਲਾ ਕਰਨ ਮਹਾਨਤਾ ਨਾਲ, ਸਫਲਤਾ ਦੇ ਨਾਲ, ਦੁਸ਼ਮਣ ਨੂੰ ਚਮਕੌਰ ਦੀ ਗੜੀ ਦੀ ਦੀਵਾਰ ਤੱਕ ਨਾ ਪਹੁੰਚਣ। ਉਹ ਸਿਰਫ ਉਹਨਾਂ ਦੀ ਬਹਾਦਰੀ, ਉਹਨਾਂ ਦਾ ਹੀ ਆਦਰਸ਼ ਸੀ। ਮੁਸਲਮਾਨ ਕਰਨਲ ਨੇ, ਜਿਸਨੇ ਤੋਪਖਾਨੇ ਦੀ ਅਗਵਾਈ ਕੀਤੀ, ਆਪਣੇ ਇੰਟਰਵਿਊ ਵਿੱਚ ਕਿਹਾ ਸੀ ਕਿ ਕਾਸ਼ ਜਿਨ੍ਹਾਂ ਲੋਕਾਂ ਦੇ ਅਸੀਂ ਮੁਕਾਬਲੇ ਤੇ ਹਮਲਾਵਰ ਹੋ ਕੇ ਗਏ ਸਾਂ, ਉਹ ਸਾਡੇ ਸਾਹਮਣੇ ਖਲੋ ਕੇ ਕਿਸੇ ਹੋਰ ਦੁਸ਼ਮਣ ਦੇ ਨਾਲ ਜੂਝ ਦੇ, ਨਤੀਜਾ ਹੋਰ ਹੁੰਦਾ। ਪਰ ਕਹਿਣ ਲੱਗਾ, ਉਹ ਜਿਹੜੇ ਸਾਡੇ ਸਾਹਮਣੇ ਸਨ 84 ਵਿੱਚ, ਆਪਣੇ ਗੁਰੂ ਦੀ ਮਹਾਨਤਾ ਤੇ ਪਵਿੱਤਰਤਾ ਨੂੰ ਕਾਇਮ ਰੱਖਣ ਵਾਲੇ ਜੋ ਸਾਡੇ ਸਾਹਮਣੇ ਖਲੋਤੇ ਹੋਏ ਸਨ, ਜਿਸ ਜ਼ਿੰਦਾ ਦਿਲੀ ਨਾਲ, ਜਿਸ ਸਿਦਕ ਦਿਲੀ ਨਾਲ, ਜਿਸ ਵਿਚਾਰ ਨਾਲ ਉਹ ਜੂਝੇ ਸਨ, ਕਹਿਣ ਲੱਗਾ ਉਹ ਉਹਨਾਂ ਨੂੰ ਦਾਤ ਦੇਣੀ ਪਵੇਗੀ। ਚਾਲਾ ਹਾਂ, ਇੱਥੇ ਕਹਿ ਰਹੇ ਨੇ ਕਿ ਸੈਨਾਪਤ ਕਹਿੰਦਾ ਇਹ ਉਹਨਾਂ ਨੂੰ ਬਣ ਆਉਂਦਾ ਕਿ ਉਹ ਗਿਣਤੀ ਦੇ 40 ਤੇ ਕਿੱਥੇ ਇੱਕ ਪਾਸੇ 10 ਲੱਖ ਤੋਂ ਵੀ ਜ਼ਿਆਦਾ ਲੋਕ ਨੇ। ਤੋ ਹਜ਼ੂਰ ਕਹਿੰਦੇ ਨੇ, ਜਦੋਂ 10 ਲੱਖ ਬਿਨਾਂ ਕਿਸੇ ਖਬਰ ਤੋਂ, ਬਿਨਾਂ ਕਿਸੇ ਇਤਲਾਹ ਤੋਂ ਹਮਲਾਵਰ ਹੋ ਕੇ ਉਹਨਾਂ ਦੇ ਉੱਪਰ ਆ ਗਿਆ, ਤਾਂ ਫਿਰ ਉਹ ਜਿਹੜੇ 40 ਆਦਮੀ ਸਨ, ਚਹਿਲ 40 ਨਰ ਆਦਮੀ ਸਨ, ਔਰ ਉਹ ਵੀ ਕਿਤਨੇ ਕਿਤਨੇ ਦਿਨਾਂ ਦੇ ਭੁੱਖੇ ਸਨ। ਗੁਰਸ਼ ਨੇ ਦਰਸ ਹੈ ਭੁੱਖੇ ਚਲਣਾ ਖੋ ਸ੍ਰੀ ਵਾ ਗੁਰਸ਼ ਨੇ ਚਿਕਾਰੇ ਕਹਿੰਦੇ ਨੇ ਉਹ ਜਿਹੜੇ ਭੁੱਖੇ ਸਨ 40 ਸਿੱਖ, ਉਹ ਹੋਰ ਇਸ ਤੋਂ ਇਲਾਵਾ ਕੀ ਕਾਰ ਕਰ ਸਕਦੇ ਸਨ। ਉਹਨਾਂ ਦੇ ਸਾਹਮਣੇ ਕੋਈ ਸੀ ਕਿ ਭੁੱਖੇ ਸ਼ੇਰਾਂ ਦੇ ਵਾਂਗ, ਭੁੱਖੇ ਬਾਜਾਂ ਦੇ ਵਾਂਗ ਦੁਸ਼ਮਣ ਦੇ ਉੱਪਰ ਸੁੱਟ ਪੈਂਦੇ। ਇਸ ਤੋਂ ਇਲਾਵਾ ਤਾਂ ਉਹ ਹੋਰ ਕੁਝ ਨਹੀਂ ਸਨ ਕਰ ਸਕਦੇ। ਹਾਂ, ਉਹ ਜਿਹੜੇ 40 ਆਦਮੀ ਸਨ ਕਿਤਨੇ ਦਿਨਾਂ ਤੋਂ ਭੁੱਖੇ, ਉਹ ਇਸ ਤੋਂ ਇਲਾਵਾ ਕਿ ਹੋਰ ਕੀ ਕਾਰ ਕੁਨਾਦ ਕਰ ਸਕਦੇ ਸਨ, ਇਸ ਤੋਂ ਇਲਾਵਾ ਉਹ ਹੋਰ ਕੀ ਕੰਮ ਕਰ ਸਕਦੇ ਸਨ। ਇਹ ਮੈਦਾਨੀ ਜੰਗ ਦੇ ਅੰਦਰ ਉਹ ਸ਼ੇਰਾਂ ਵਾਂਗ ਕੁੱਦ ਪੈਂਦੇ, ਔਰ ਜੋ ਦੁਸ਼ਮਣ ਦੀ ਫੌਜ ਬੇਖਬਰ ਹੋ ਕੇ ਆਏ ਸੀ, ਉਹਦੇ ਸਾਹਮਣੇ ਆਪਣੀਆਂ ਛਾਤੀਆਂ ਦੀ ਦੀਵਾਰ ਖਿੱਚ ਦਿੰਦੇ। ਇਸ ਲਈ ਸ਼ਾਹ, ਮੈਂ ਚਮਕੌਰ ਦੀ ਗੜੀ ਦੇ ਅੰਦਰ ਜੇ ਜੂਝਿਆ ਹਾਂ, ਜੇ ਮੁਕਾਬਲਾ ਕੀਤਾ ਹੈ, ਤਾਂ ਇਸ ਲਈ ਕਿ ਤੇਰੀ ਫੌਜ ਨੇ ਕਾਇਰਤਾ ਦੇ ਨਾਲ ਸਿਰਫ 40 ਸਿੱਖਾਂ ਦੇ ਉੱਪਰ ਬਿਨਾਂ ਕਿਸੇ ਖਬਰ ਤੋਂ, ਬਿਨਾਂ ਲਲਕਾਰੇ ਤੋਂ, ਵੰਗਾਰੇ ਤੋਂ ਹਮਲਾ ਕੀਤਾ ਹੈ, ਤੇ ਉਸ ਹਮਲੇ ਨੂੰ ਰੋਕਣਾ ਮੇਰੀ ਜ਼ਿੰਮੇਦਾਰੀ। ਜੀ ਅੱਗੇ ਹੁਣ ਅਗਲਾ ਸ਼ੇਰ ਕਹਿੰਦੇ ਨੇ ਜੀ, ਫਿਰ ਤੁਸੀਂ ਥੋੜੀ ਬਹੁਤੀ ਤੇ ਇੰਤਜ਼ਾਰ ਕਰਦੇ, ਥੋੜੀ ਬਹੁਤ ਤੇ ਉਡੀਕ ਕਰਦੇ, ਉਹਨਾਂ ਵੱਲ ਦੇਖਦੇ ਤਾਂ ਸਹੀ ਕਿ ਉਹ ਕੀ ਕਰਦੇ ਨੇ। ਸ਼ਾਇਦ ਉਹ ਤੁਹਾਨੂੰ ਹਥਿਆਰ ਸੁੱਟਣ ਵਾਸਤੇ ਕਹਿ ਦਿੰਦੇ, ਗ੍ਰਿਫਤਾਰ ਕਰਨ ਵਾਸਤੇ ਕਹਿ ਦਿੰਦੇ, ਤੇ ਇਹਨਾਂ ਵੱਡਾ ਖੂਨ ਖਰਾਬਾ ਨਾ ਹੁੰਦਾ। ਮਤਲਬ ਸੀ ਅੰਦਰੋਂ ਉਹ ਹਮਦਰਦੀ ਦਾ ਪ੍ਰਗਟਾਓ ਕਰਨਾ ਚਾਹੁੰਦਾ ਹੈ, ਜਿਹਨੂੰ ਨੀਤੀ ਵਿੱਚ ਕਹਿੰਦੇ ਨੇ ਮਗਰ ਮੱਛ ਦੇ ਆਂਸੂ ਬਹਾਣੇ। ਚੱਲਣਾ ਖੋ ਸ੍ਰੀ ਵਾ ਉਪਰੋਂ ਹਮਦਰਦੀ ਕਰਨੀ ਔਰ ਅੰਦਰੋਂ ਹੱਸਣਾ, ਅੰਦਰੋਂ ਮੁਸਕਰਾਉਣਾ। ਹਜ਼ੂਰ, ਕਿਉਂਕਿ ਹਜ਼ੂਰ ਦੇ ਦੋਨਾਂ ਸਾਹਿਬਜ਼ਾਦੇ ਇਸ ਮੈਦਾਨੀ ਜੰਗ ਵਿੱਚ ਜੂਝੇ ਨੇ, ਹਜ਼ੂਰ ਜੇ ਥੋੜ੍ਹੀ ਜਿਹੀ ਇੰਤਜ਼ਾਰ ਕਰਦੇ ਤੇ ਸ਼ਾਇਦ ਉਹ ਕੁਝ ਨਾ ਹੁੰਦਾ ਜੋ ਕੁਝ ਹੋ ਗਿਆ। ਆਪ ਜੀ ਦੇ ਸਾਹਿਬਜ਼ਾਦੇ ਜੂਝਦੇ ਨਾ, ਜੰਗ ਦੇ ਲੇਖੇ ਨਾ ਲੱਗਦੇ। ਤੋ ਹਜ਼ੂਰ ਕਹਿੰਦੇ ਨੇ, ਕੀ ਹੋ ਸਕਦਾ ਸੀ ਕਿ ਪੈਮਾ ਸ਼ਿਕਨ ਬੇਦਰੰਗ ਆਮਦਨ, ਬੇਦਰੰਗ ਬਹੁਤ ਜਲਦੀ, ਉਹ ਜਿਹੜੇ ਆਪਣੇ ਪੈਮਾ ਬਚਨਾਂ ਤੋਂ ਮੁਕਰਨ ਵਾਲੇ ਸਨ, ਆਪਣੇ ਅਹਿਦਨਾਮੇ ਨੂੰ, ਆਪਣੇ ਵਾਅਦੇ ਨੂੰ, ਆਪਣੇ ਪੈਮਾ ਬਚਨਾਂ ਨੂੰ ਸ਼ਿਕਨ ਤੋੜਨ ਵਾਲੇ ਜੋ ਸਨ, ਉਹ ਆਮਦਨ ਆਏ ਬੇਦਰੰਗ ਬਹੁਤ ਜਲਦੀ ਨਾਲ ਆਏ, ਬਹੁਤ ਕਾਹਲੀ ਨਾਲ ਆਏ। ਉਹ ਮੰਜ਼ਲ ਬਾ ਮੰਜ਼ਲ ਆਪਣਾ ਰਸਤਾ, ਆਪਣਾ ਸਫ਼ਰ ਤੈਅ ਕਰਦੇ ਹੋਏ ਜਲਦੀ ਨਾਲ ਚਮਕੌਰ ਦੀ ਗੜੀ ਦੀ ਤਰਫ ਵੱਧ ਰਹੇ ਸਨ। ਹਾਂ, ਉਹਨਾਂ ਨੇ ਚਮਕੌਰ ਦੀ ਗੜੀ ਨੂੰ ਘੇਰਾ ਪਾ ਕੇ ਕੋਈ ਵਕਤ ਹੀ ਨਹੀਂ ਦਿੱਤਾ, ਕੋਈ ਸਮਾਂ ਨਹੀਂ ਦਿੱਤਾ। ਆਪਣੇ ਵਾਅਦੇ ਨੂੰ, ਆਪਣੇ ਬਚਨਾਂ ਨੂੰ ਤੋੜਨ ਵਾਲੇ ਬੜੀ ਜਲਦੀ ਆਏ, ਬੇਦਰੰਗ ਕਾਹਲੀ ਬਹੁਤ ਜਲਦੀ, ਬੜੀ ਕਾਹਲੀ ਨਾਲ ਆਏ। ਕਿਸ ਤੇ ਫਿਰ ਆਏ ਕਿਸ ਤਰ੍ਹਾਂ? ਨਿਆ ਤੇਗ ਤੀਰੋ ਤੁਫੰਗ ਆਮ ਦੰਦ, ਕਹਿੰਦੇ ਨੇ ਉਹਨਾਂ ਨੇ ਆਪਣੇ ਮਿਆਨਾ ਵਿੱਚੋਂ ਤੇਗ ਕਿਰਪਾਨਾਂ ਕੱਢੀਆਂ ਹੋਈਆਂ ਸਨ, ਪਹਿਲਾਂ ਹੀ ਕਿਰਪਾਨਾਂ ਖਿੱਚੀਆਂ ਹੋਈਆਂ ਸਨ ਕਿ ਹਮਲਾ ਕਰਨ ਵੇਲੇ ਤਲਵਾਰ ਖਿੱਚਦਿਆਂ ਖਿੱਚਦਿਆਂ ਵਕਤ ਨਾ ਲੱਗੇ, ਦੇਰ ਨਾ ਲੱਗੇ। ਸਮਾਂ ਨਾ ਲੱਗੇ, ਮਿਆਨਾ ਵਿੱਚੋਂ ਕਿਰਪਾਨਾ ਖਿੱਚ ਕੇ, ਪੱਥਿਆਂ ਵਿੱਚੋਂ ਤੀਰ ਖਿੱਚ ਕੇ, ਔਰ ਤੁਫੰਗ ਬੰਦੂਕਾਂ, ਬੰਦੂਕਾਂ ਜਿਹੜੀਆਂ ਨੇ ਗੋਲੀਆਂ ਨਾਲ ਭਰ ਭਰ ਕੇ, ਕਹਿੰਦੇ ਨੇ ਉਹ ਆਮਦੰਦ ਆਏ ਸਨ, ਕਿਰਪਾਨਾ ਲੈ ਕੇ, ਕਿਰਪਾਨਾ ਖਿੱਚ ਕੇ, ਤੀਰ ਕਮਾਨਾਂ ਵਿੱਚ ਸਿੰਨ ਕੇ, ਬੰਦੂਕਾਂ ਵਿੱਚ ਬਾਰੂਦ ਗੋਲੀਆਂ ਭਰ ਕੇ, ਉਹ ਆਮਦੰਦ ਆਏ ਆਪਣੇ ਹਥਿਆਰਾਂ ਨਾਲ ਲੈਸ ਹੋ ਕੇ ਆਏ। ਆਪਣੇ ਜੋ ਵੀ ਉਹਨਾਂ ਦੇ ਸ਼ਸਤਰ ਸਨ, ਜਿਤਨੇ ਵੀ ਹੋ ਸਕਦੇ ਸਨ, ਉਹ ਸਾਰੇ ਸ਼ਸਤਰਾਂ ਨੂੰ ਤਿਆਰ ਕਰਕੇ ਨਾ ਲੈ ਕੇ ਸਾਹਮਣੇ ਆਏ ਨੇ। ਉਂਜ ਵੀ ਯੁੱਧ ਦਾ ਤਰੀਕਾ ਹੀ ਇਹੋ ਹੈ, ਮੈਦਾਨੀ ਜੰਗ ਵਿੱਚ ਖਾਲੀ ਹੱਥੀ ਜਾਣ ਦਾ ਤੇ ਕੋਈ ਫਾਇਦਾ ਨਹੀਂ। ਲੜਾਈ ਵਿੱਚ ਕੁੱਦਣ ਵੇਲੇ ਅੱਗ ਵਿੱਚ ਛਾਲ ਮਾਰਨ ਵਾਂਗ, ਜਦੋਂ ਕਿਸੇ ਮਨੁੱਖ ਨੇ ਮੈਦਾਨ ਵਿੱਚ ਕਦਮ ਰੱਖਣਾ ਹੈ, ਤੇ ਫਿਰ ਹਥਿਆਰਾਂ ਸ਼ਸਤਰਾਂ ਨਾਲ ਲੈਸ ਹੋ ਕੇ ਤਿਆਰ ਹੋ ਕੇ ਕੁੱਦਣਾ, ਵਰਨਾ ਦੁਸ਼ਮਣ ਦੇ ਜਿਹੜੇ ਸ਼ਸਤਰ ਅੱਗ ਬਰਸਾਉਂਦੇ ਨੇ, ਉਹਨਾਂ ਸ਼ੋਲਿਆਂ ਵਿੱਚ ਜਿਹੜਾ ਮਨੁੱਖ ਖੇਲਦਾ ਹੈ, ਸ਼ਸਤਰਾਂ ਤੋਂ ਬਿਨਾਂ ਜੂਝਦਾ ਹੈ, ਉਹ ਫਿਰ ਰਾਖ ਹੋ ਜਾਂਦਾ, ਸਵਾਹ ਹੋ ਜਾਂਦਾ। ਹਾਂ, ਉਹ ਆਏ ਸ਼ਸਤਰਾਂ ਨਾਲ, ਕਿਰਪਾਨਾਂ ਨਾਲ, ਬੰਦੂਕਾਂ ਨਾਲ, ਤੀਰਾਂ ਨਾਲ ਲੈਸ ਹੋ ਕੇ ਆਮਦੰਦ ਆਏ ਜੀ। ਤਾਂ ਕਹਿੰਦੇ ਨੇ ਉਸ ਮੌਕੇ ਤੇ ਗੁਰੂ ਜੀ ਦੀ ਇੱਛਾ ਸੀ, ਸਿੰਘੋ ਸਤਿਗੁਰ ਇਹ ਸੋਚਤੇ ਸੇ, ਨਾ ਜ਼ਾਇਆ ਮੁਰੀਦ ਹੂੰ, ਪਰ ਸਿੰਘੋ ਕੀ ਆਰਜ਼ੂ ਥੀ ਕਿ ਲੜ ਕਰ ਸ਼ਹੀਦ ਹੂੰ, ਯੋਗੀ ਅੱਲਾ ਯਾਰ ਖਾਂ। ਪਹਿਲਾਂ ਖੋ ਸ੍ਰੀ ਵਾ ਹਜ਼ੂਰ ਚਾਹੁੰਦੇ ਸਨ ਜਿਤਨਾ ਵੀ ਬਚਾਇਆ ਜਾ ਸਕੇ ਇਹਨਾਂ ਸਪੁੱਤਰਾਂ ਨੂੰ। ਜਿਹੜਾ ਬਾਪ ਏ, ਜਿਹੜਾ ਇਹ ਚਾਹੇ, ਉਹਦੇ ਪੁੱਤਰ ਉਹਦੀਆਂ ਅੱਖਾਂ ਦੇ ਸਾਹਮਣੇ ਕੂਚ ਕਰ ਜਾਣ, ਇਹ ਤੇ ਬਹੁਤ ਵੱਡੀ ਗੱਲ ਹੈ। ਤੀਸਰੇ ਰੂਪ ਵਿੱਚ ਬਰਦਾਸ਼ਤ ਨਹੀਂ ਸਨ ਕਰ ਸਕੇ। ਜਦੋਂ ਕਿਸੇ ਬਜ਼ੁਰਗ ਮਾਤਾ ਦੀ ਚੀਖ ਨਿਕਲੀ, ਆਪਣੇ ਧਿਆਨ ਵਿੱਚ ਸਿਮਰਨ ਵਿੱਚ ਬੈਠੇ ਸਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਆਪਣੇ ਨਿਕਟਵਰਤੀ ਸੇਵਕ ਭਾਈ ਬੱਲੂ ਜੀ ਨੂੰ ਕਹਿਣ ਲੱਗੇ, ਬੱਲੂ ਰੋਣ ਦੀ ਆਵਾਜ਼ ਕਿਉਂ ਆਈ, ਇਹ ਚੀਕਾਂ ਕਿਸ ਪਾਸਿਓਂ ਆਈਆਂ ਨੇ? ਉਹਨੇ ਕਿਹਾ, ਹਜ਼ੂਰ ਇੰਜ ਲੱਗਦਾ ਹੈ ਕਿ ਕੋਈ ਬੜੀ ਦੁੱਖ ਵਾਲੀ ਘਟਨਾ ਵਾਪਰੀ ਏ, ਜਾਂ ਪਤਾ ਕਰਕੇ ਆ। ਜਦੋਂ ਪਤਾ ਕੀਤਾ, ਭਾਈ ਬੱਲੂ ਦੇ ਪਾਸ ਪਹੁੰਚੇ, ਮਾਤਾ ਬੱਚੇ ਨੂੰ ਨਾਲ ਉਠਾ ਕੇ ਲੈ ਆਈ, ਗੁਰੂ ਅਮਰਦਾਸ ਜੀ ਦੇ ਸਾਹਮਣੇ ਰੱਖ ਦਿੱਤਾ। ਇਹ ਛੋਟਾ ਜਿਹਾ ਸੀ, 2-3 ਸਾਲਾਂ ਦਾ। ਜਦੋਂ ਮੈਂ ਵਿਧਵਾ ਹੋ ਗਈ ਸਾਂ, ਮੇਰੇ ਪਤੀ ਗੁਜ਼ਰ ਗਏ ਸਨ, ਹੁਣ ਇਹ 12-13 ਸਾਲਾਂ ਦਾ ਹੋਇਆ। ਤੇ ਕਹਿੰਦੇ ਨੇ, ਜਿਵੇਂ ਇਕਬਾਲ ਕਹਿੰਦੇ ਨੇ, ਲੱਖ ਲੱਖ ਉਮੀਦਾਂ ਬੰਧਤੀ ਹੈ ਇੱਕ ਇੱਕ ਨਿਗਾਹ ਪਰ। ਇਕਬਾਲ, ਨਾ ਜਾਣੇ ਮਾਂ ਇੱਕ ਦਿਨ ਵਿੱਚ ਬੇਟੇ ਨੂੰ ਕਿਤਨੀ ਵਾਰੀ ਦੇਖਦੀ ਏ, ਕਿਤਨੀ ਵਾਰੀ ਉਸ ਨੂੰ ਤੱਕਦੀ ਏ, ਪਰ ਜਦੋਂ ਦੇਖਦੀ ਏ, ਇੱਕ ਇੱਕ ਵਾਰੀ ਦੇਖਿਆ ਲੱਖਾਂ ਉਮੀਦਾਂ ਤੇ ਆਸਾਂ ਉਹਦੇ ਮਨ ਵਿੱਚ ਹੁੰਦੀਆਂ ਨੇ। ਤੇ ਹੁਣ ਇਹ 12-13 ਸਾਲਾਂ ਦਾ ਹੋਇਆ, ਇਹਨੂੰ ਦੇਖ ਦੇਖ ਕੇ ਜਿਉਂਦੀ ਸਾਂ, ਇਹ ਵੀ ਵਾਹਿਗੁਰੂ ਨੇ ਵਾਪਸ ਲੈ ਲਿੱਤਾ, ਖੋਹ ਲਿਆ, ਐਂ ਲਵੋ ਤੁਹਾਡਾ ਹੀ ਏ, ਤੁਸੀਂ ਦਿੱਤਾ ਸੀ, ਵਾਪਸ ਲੈ ਲਿੱਤਾ ਨੇ, ਜੇ ਤੇ ਜਾਂ ਤਾਂ ਇਹਨੂੰ ਵੀ ਵਾਪਸ ਦੇ ਦਿਓ, ਮੈਂ ਜਾਂ ਖੁਦ ਵੀ ਆਪਣੀ ਜਹਾਨ ਤੁਹਾਡੇ ਹਵਾਲੇ ਕਰ ਦੇਵਾਂਗੀ। ਪਰ ਨਿਮਾਣਿਆ ਤੇ ਮਾਨ ਸਾਹਿਬ ਨੇ ਬੜੇ ਪਿਆਰ ਨਾਲ ਆਖਿਆ, ਅੱਛਾ, ਅਜਿਹਾ ਨਹੀਂ ਹੋਵੇਗਾ। ਬਲਸਾਵਲੀ ਨਾਮਾ ਦੇ ਕਰਤਾ ਭਾਈ ਕੇਸਰ ਸਿੰਘ ਜੀ ਸਿੱਬਰ ਲਿਖਦੇ ਨੇ, ਗੁਰੂ ਜੀ ਨੇ 2 ਪ੍ਰਤਿਗਿਆਵਾਂ ਕੀਤੀਆਂ। ਹਾਂ, ਹਜ਼ੂਰ ਕਹਿਣ ਲੱਗੇ ਤਾਂ ਬਚਨ ਕੀਤਾ, ਮਾਪਿਆਂ ਅੱਗੇ ਪੁੱਤਰ ਨਾ ਮਰਸੀ, ਤੇ ਵਿਧਵਾ ਨਾਰ ਨਾ ਕੋ ਕਰਸੀ। ਚਾਲਾ ਖੋ ਸ੍ਰੀ ਵਾ ਬੰਸਾਵਲੀ ਨਾਮਾ ਭਾਈ ਕੇਸਰ ਸਿੰਘ ਸਿੱਬਰ ਤੀਸਰਾ ਚਰਨ। ਕਹਿੰਦੇ ਨੇ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ, ਅੱਜ ਤੋਂ, ਕਿਉਂਕਿ ਗੁਰੂ ਬਾਪ ਵੀ ਹੈ, ਗੁਰੂ ਮਾਤਾ ਵੀ ਹੈ, ਅੱਜ ਤੋਂ ਬਾਅਦ ਮੇਰੀ ਕੋਈ ਬੇਟੀ ਮੇਰੇ ਸਾਹਮਣੇ ਵਿਧਵਾ ਨਹੀਂ ਹੋਵੇਗੀ, ਤੇ ਨਾ ਕਿਸੇ ਮਾਂ ਤੇ ਬਾਪ ਦੇ ਸਾਹਮਣੇ ਉਹਦਾ ਪੁੱਤਰ ਉਹਨਾਂ ਨੂੰ ਵਿਛੋੜਾ ਦੇਵੇਗਾ। ਕਿਸੇ ਬੱਚੇ ਦੀ ਮੌਤ ਨਹੀਂ ਹੋਵੇਗੀ, ਕੋਈ ਬੱਚਾ ਨਾਸ਼ ਨਹੀਂ ਹੋਵੇਗਾ। ਤੇ ਇੱਥੇ ਹਜ਼ੂਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਸਿੱਖ ਪੁੱਤਰਾਂ ਨੂੰ ਜ਼ਾਇਆ ਨਹੀਂ ਗੁਆਉਣਾ ਚਾਹੁੰਦੇ, ਖਤਮ ਨਹੀਂ ਕਰਨਾ ਚਾਹੁੰਦੇ। ਚੱਲ ਖੋ ਸ੍ਰੀ ਵਾਹ, ਉਹਨਾਂ ਦੀ ਇਹੋ ਹੀ ਕੋਸ਼ਿਸ਼ ਹੈ ਕਿ ਸਿੱਖ ਸਰੀਰਕ ਤੌਰ ਤੇ ਹਿਫਾਜ਼ਤ ਰਹਿਣ, ਉਹਨਾਂ ਦਾ ਜੀਵਨ, ਉਹਨਾਂ ਦੀ ਜ਼ਿੰਦਗੀ ਬਚਾਓ ਵਿੱਚ ਰਹੇ, ਉਹਨਾਂ ਦੀਆਂ ਬੇਸ਼ਕੀਮਤੀ ਜਾਨਾਂ ਐਵੇਂ ਕਿਤੇ ਜ਼ਾਇਆ ਨਾਸ਼ ਨਾ ਹੋ ਜਾਣ। ਇਹ ਤੇ ਸਾਡੇ ਕੁਝ ਲੋਕਾਂ ਦੀ ਨੀਤੀ ਹੈ ਕਿ ਅਣਗਿਣਤ ਆਪਣੀ ਕੌਮ ਦੇ ਬੱਚਿਆਂ ਨੂੰ ਕੁਰਬਾਨ ਕਰਨ ਤੋਂ ਬਾਅਦ ਵੀ ਉਹ ਛੋਟੀ ਮੋਟੀ ਮਾੜੀ ਮੋਟੀ ਕੁਰਸੀ ਤਾਕਤ ਪ੍ਰਾਪਤ ਕਰਨ ਲਈ ਉਹਨਾਂ ਦੀਆਂ ਕੁਰਬਾਨੀਆਂ ਨੂੰ ਜਾਇਆ ਕਰਦੇ ਰਹੇ, ਉਹਨਾਂ ਦੇ ਖੂਨ ਨੂੰ ਮਿੱਟੀ ਵਿੱਚ ਮਿਲਾਉਂਦੇ ਰਹੇ। ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਖਾਹਿਸ਼ ਹੈ, ਸਤਿਗੁਰ ਜੀ ਸੋਚਦੇ ਥੇ, ਨਾ ਜਾਇਆ ਮੁਰੀਦ ਹੋਂ ਪਰ ਸਿੰਘੋ ਕੀ ਆਰਜ਼ੂ ਥੀ ਕਿ ਲੜ ਕਰ ਸ਼ਹੀਦ ਹੋਂ, ਯੋਗੀ ਅੱਲਾ ਯਾਰ ਖਾਂ। ਹਜ਼ੂਰ ਨਹੀਂ ਸਨ ਸਹੀ ਨਹੀਂ ਸਨ ਚਾਹੁੰਦੇ ਕਿਸੇ ਇੱਕ ਵੀ ਸਿੱਖ ਦੀ ਜ਼ਿੰਦਗੀ ਐਵੇਂ ਭੰਗ ਦੇ ਪਹਾੜੇ ਰੁੜ ਜਾਵੇ। ਇਸ ਲਈ ਹਜ਼ੂਰ ਆਣਾ ਪੁੱਠੇ ਨੇ ਗੱਲ ਗੱਲ ਤੱਕ ਛਾਤੀ ਤੱਕ ਜੋ ਦਰੀਚੀ ਹੈ ਉੱਪਰਲੀ ਅਚਾਰੀ ਉਹਦੇ ਵਿੱਚ ਹਜ਼ੂਰ ਬੈਠੇ ਹੋਏ ਨੇ, ਟਿਕੇ ਹੋਏ ਨੇ। ਭਾਈ ਦਇਆ ਸਿੰਘ ਜੀ, ਧਰਮ ਸਿੰਘ ਜੀ ਔਰ ਵੱਡੇ ਸਾਹਿਬਜ਼ਾਦੇ ਹਜ਼ੂਰ ਦੇ ਨਾਲ ਨੇ, ਉਹਨਾਂ ਦੇ ਨਾਲ ਹਜ਼ੂਰ ਵਿੱਚ ਬੈਠੇ ਹੋਏ ਨੇ। ਹਜ਼ੂਰ ਉੱਚੀ ਅਚਾਰੀ ਤੋਂ ਸਾਰਾ ਚਾਰ ਚਫੇਰੇ ਦਾ ਵਾਤਾਵਰਨ ਦੇਖ ਰਹੇ ਨੇ, ਪਰ ਹਜ਼ੂਰ ਨੂੰ ਘੱਟ ਲੋਕ ਦੇਖਦੇ ਨੇ। ਹਜ਼ੂਰ ਉਹ ਵੇਖੇ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹੋ ਵਿਧਾਨ ਵਾਲੀ ਅਵਸਥਾ ਹੈ। ਹਜ਼ੂਰ ਜੰਗ ਦਾ ਹਾਲਾਤ ਦੇਖ ਰਹੇ ਨੇ ਮਗਰ ਉਹਨਾਂ ਨੂੰ ਕੋਈ ਦੇਖ ਨਹੀਂ ਰਿਹਾ। ਤੋ ਹਜ਼ੂਰ ਕਹਿੰਦੇ ਨੇ, ਜਦੋਂ ਤੇਰੀ 10 ਲੱਖ ਫੌਜ ਅਚਾਨਕ ਬੇਖਬਰ ਸਾਡੇ ਉੱਪਰ ਹਮਲਾਵਰ ਹੋ ਕੇ ਆਈ ਔਰ ਕਿਰਪਾਨਾਂ ਖਿੱਚ ਕੇ ਤੀਰ ਕਮਾਨਾਂ ਤੇ ਚਾੜ ਕੇ ਬੰਦੂਕਾਂ ਭਰ ਕੇ ਉਹ ਕਾਹਲੀ ਨਾਲ ਆਏ, ਤਾਂ ਫਿਰ ਬਾਲਾਚਾਰਗੀ ਦਰਮਿਆਂ ਆਮਦਮ, ਬਾਲਾਚਾਰਗੀ ਲਾਚਾਰਗੀ ਨਾਲ ਜਿਹਨੂੰ ਕਹਿੰਦੇ ਨੇ ਮਜ਼ਬੂਰੀ, ਮਜ਼ਬੂਰੀ ਦੇ ਨਾਲ ਕਹਿੰਦੇ ਨੇ ਫਿਰ ਮੈਂ ਵੀ ਮੈਦਾਨੀ ਜੰਗ ਦੇ ਦਰ ਮਿਆਂ ਵਿਚਕਾਰ ਆਮਦਮ ਮੈਂ ਆਇਆ, ਤਾਂ ਮੈਂ ਵੀ ਮਜ਼ਬੂਰੀ ਦੇ ਨਾਲ ਬੜੀ ਲਾਚਾਰੀ ਦੇ ਨਾਲ ਚਮਕੌਰ ਦੇ ਮੈਦਾਨੇ ਜੰਗ ਦੇ ਵਿੱਚ ਮੈਂ ਵੀ ਆਇਆ, ਮੈਂ ਵੀ ਆਪਣਾ ਕਦਮ ਰੱਖਿਆ। ਕਿਤਨਾ ਸੁੰਦਰ ਤੇ ਮਹਾਨ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨਤਾ ਨੂੰ ਪ੍ਰਗਟਾਉਣ ਵਾਲੇ ਸ਼ਬਦ ਇੱਕ ਮੁਸਲਮਾਨ ਹਿਸਟੋਰੀਅਨ ਸੈਯਦ ਮੁਹੰਮਦ ਲਤੀਫ ਨੇ ਦਾਇਸ਼ੀ ਆਪ ਪੰਜਾਬ ਵਿੱਚ ਲਿਖੇ ਨੇ। ਕਹਿੰਦੇ ਨੇ ਕਿ ਤਬਾਹੀ ਦੇ ਮੌਕੇ ਤੇ, ਵੱਡੇ ਤੋਂ ਵੱਡੇ ਖਤਰੇ ਦੇ ਮੌਕੇ ਤੇ ਵੀ ਕਦੇ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਇਸਤਕਲਾਲ ਦਾ, ਸੱਚਾਈ ਦਾ, ਜੋ ਉਹਨਾਂ ਦੀ ਜ਼ਿੰਦਗੀ ਦਾ ਆਦਰਸ਼ ਸੀ, ਕਦੇ ਉਹਨਾਂ ਨੇ ਉਹਨੂੰ ਛੱਡਿਆ ਨਹੀਂ। ਉਹ ਆਪਣੇ ਆਦਰਸ਼ ਤੇ, ਆਪਣੇ ਨਿਸ਼ਾਨੇ ਤੇ, ਖਤਰੇ ਤੇ ਤਬਾਹੀ ਦੇ ਮੌਕੇ ਤੇ ਵੀ ਅਡੋਲਤਾ ਨਾਲ ਖਲੋਤੇ ਰਹੇ, ਟਿਕੇ ਰਹੇ। ਉਹਨਾਂ ਨੂੰ ਪਤਾ ਸੀ 40 ਸਿੱਖ ਨੇ ਔਰ ਉਹ ਵੀ ਕਈਆਂ ਦਿਨਾਂ ਤੋਂ ਭੁੱਖੇ ਨੇ, 10 ਲੱਖ ਤੋਂ ਇਲਾਵਾ ਹੋਰ ਅਣਗਿਣਤ ਫੌਜ ਨੇ ਘੇਰਾ ਪਾਇਆ ਹੋਇਆ ਹੈ। ਹਜ਼ੂਰ ਚਾਹੁੰਦੇ ਤਾਂ ਭੇਸ ਬਦਲ ਸਕਦੇ ਸਨ, ਹਜ਼ੂਰ ਚਾਹੁੰਦੇ ਹਥਿਆਰ ਵੀ ਸੁੱਟ ਸਕਦੇ ਸਨ, ਹਜ਼ੂਰ ਚਾਹੁੰਦੇ ਲੋਕ ਛਿਪ ਕੇ ਇਸ ਗੜੀ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢ ਸਕਦੇ ਸਨ, ਪਰ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਹਿੱਸੇ ਹੀ ਨਹੀਂ ਸੀ ਆਇਆ। ਪਿਆਰ ਲੱਖੋ ਸ੍ਰੀ ਵਾਹ, ਕਿਉਂਕਿ ਉਹਦੇ ਨਾਲ ਰਹਿਣ ਵਾਲੇ ਸਾਧਕਾਂ ਦਾ ਉਹਨਾਂ ਤੇ ਇਤਨਾ ਭਰੋਸਾ ਸੀ, ਉਹ ਕਹਿੰਦੇ ਸਨ ਕਿ ਬੇਮਿਸਾਲ ਉਹ ਬੇਨਜ਼ੀਰ ਤੂੰ ਸਤਿਗੁਰੂ ਹਮਾਰਾ ਹੈ, ਵਾਹਿਗੁਰੂ ਕੇ ਬਾਅਦ ਇੱਕ ਤੇਰਾ ਹੀ ਸਹਾਰਾ ਹੈ, ਯੋਗੀ ਅੱਲਾ ਯਾਰ ਖਾਂ। ਪਿਆਰ ਲੱਖੋ ਸ੍ਰੀ ਵਾਹ, ਤੌਹੀਦ ਪਰ ਸਿਦਾ ਥਾ ਤੂੰ ਆਲੀ ਮੁਕਾਮ ਥਾ, ਪੀਰੋਂ ਕੇ ਨਹੀਂ ਮੈਂ ਵੀ ਯਾਦੇ ਖੁਦਾ, ਯੇ ਤੇਰਾ ਕਾਮ ਥਾ, ਯੋਗੀ ਅੱਲਾ ਯਾਰ ਖਾਂ। ਪਿਆਰ ਲੱਖੋ ਸ੍ਰੀ ਵਾਹ, ਤੌਹੀਦ ਸਚਾਈ ਇਸੇ ਹੀ ਪੱਖ ਨੂੰ ਲਤੀਫ ਕਹਿੰਦੇ ਨੇ। ਖਤਰੇ ਤੇ ਤਬਾਹੀ ਵਿੱਚ ਵੀ ਦਸ਼ਮੇਸ਼ ਪਿਤਾ ਜੀ ਨੇ ਆਪਣੀ ਇਸਤਕਲਾਲ ਦਾ, ਸੱਚਾਈ ਦਾ ਦਾਮਨ ਨਹੀਂ ਛੱਡਿਆ। ਕੋਈ ਹੇਰਾ ਫੇਰੀ, ਕੋਈ ਯੁੱਧ ਨੀਤੀ, ਕੋਈ ਜੰਗ ਦੇ ਰੰਗ ਢੰਗ ਹਜ਼ੂਰ ਨੇ ਕੋਈ ਅਪਣਾਏ ਨਹੀਂ, ਇੱਕ ਸਿੱਧਾ, ਕਿਉਂਕਿ ਸੂਰਜ ਨੂੰ ਕਿਸੇ ਆਸਰੇ ਦੀ ਜ਼ਰੂਰਤ ਨਹੀਂ, ਸੂਰਜ ਨੂੰ ਕਿਸੇ ਬਨਾਵਟ ਦੀ ਲੋੜ ਨਹੀਂ, ਜਦੋਂ ਉਹ ਚੜ੍ਹਦਾ ਹੈ ਤੇ ਸਿੱਧਾ ਹੀ ਚੜ੍ਹਦਾ ਹੈ, ਲੱਖਾਂ ਬੱਦਲਾਂ ਤੇ ਘਟਾਵਾਂ ਨੂੰ ਪਾੜ ਕੇ ਉਹਦੀ ਰੋਸ਼ਨੀ ਜਦ ਜ਼ਾਹਰ ਹੋ ਜਾਂਦੀ ਹੈ। ਇਸ ਵਾਸਤੇ ਹਜ਼ੂਰ ਕਹਿੰਦੇ ਨੇ, ਮੈਂ ਆਉਣਾ ਤਾਂ ਨਹੀਂ ਸਾਂ ਚਾਹੁੰਦਾ ਪਰ ਬਾ ਲਾਚਾਰਗੀ ਦਰਮਿਆਂ ਆਮਦਮ, ਉਸ ਵੇਲੇ ਚਮਕੌਰ ਦੀ ਗੜੀ ਦੇ ਵਿੱਚ ਮੈਦਾਨੀ ਜੰਗ ਦੇ ਵਿੱਚ ਮੈਂ ਬਾ ਲਾਚਾਰਗੀ ਮਜ਼ਬੂਰੀ ਦੇ ਨਾਲ ਆਮਦਮ ਆਇਆ, ਮੈਂ ਵੀ ਫਿਰ ਕਦਮ ਰੱਖੇ, ਮੈਦਾਨੀ ਜੰਗ ਦੇ ਅੰਦਰ ਮੈਂ ਵੀ ਉਤਰਿਆ ਜੀ। ਬਾ ਤਦਬੀਰ ਤੀਰੋ ਤੁਫੰਗ ਆਮਦਮ, ਤੇ ਕਹਿੰਦੇ ਨੇ ਫਿਰ ਜਿਹੜੀ ਤਰਤੀਬ, ਜਿਹੜਾ ਤਰੀਕਾ, ਜਿਸ ਢੰਗ ਦੇ ਨਾਲ ਦੁਸ਼ਮਣ ਦੀ ਫੌਜ ਆਈ ਸੀ, ਦੁਸ਼ਮਣ ਜੇ ਆਏ ਸਨ ਤਾਂ ਖਾਲੀ ਅਸੀਂ ਨਹੀਂ ਸਨ ਆਏ, ਜਾਂ ਇਹੋ ਜੀ ਇਹ ਲੜਾਈ ਨਹੀਂ ਸੀ, ਦੋ ਨਿਹੰਗ ਸਿੰਘ ਆਪਸ ਵਿੱਚ ਖੈਬੜ ਰਹੇ ਸਨ ਔਰ ਇੱਕ ਦੂਸਰੇ ਵੱਲ ਹੱਥ ਵੀ ਉਹ ਵਧਾ ਰਹੇ ਸਨ, ਜਿਵੇਂ ਆਪਣੇ ਪਹਿਲਾਂ ਆਮ ਰਿਵਾਜ ਹੁੰਦਾ ਸੀ ਗੁਰਦੁਆਰੇ ਅੰਦਰ ਹੀ। ਬਸ ਚੱਲ ਲੱਖੋ ਸ੍ਰੀ ਵਾਹ ਸ਼ੁਰੂ ਹੋ ਜਾਣਾ। ਕਿਸੇ ਸਿਆਣੇ ਬਜ਼ੁਰਗ ਨੇ ਕਿਹਾ, ਸਿੰਘ ਜੀ ਇੰਜ ਕਿਉਂ ਕਰ ਰਹੇ ਹੋ, ਕਿਉਂ ਲੜ ਰਹੇ ਹੋ, ਕਿਉਂ ਝਗੜ ਰਹੇ? ਉਹ ਕਹਿਣ ਲੱਗੇ, ਹੇ ਇਹ ਕੱਚਿਆ ਪਿਲਿਆ ਲੜ ਕਿੱਥੇ ਰਿਹਾ ਖਾਲਸਾ? ਖਾਲਸਾ ਤੇ ਦਾਤਨ ਕੁਰਲਾ ਕਰ ਰਿਹਾ, ਇਹ ਦਾਤਨ ਕੁਰਲਾ ਨਹੀਂ। ਦੁਸ਼ਮਣ ਦੀ ਫੌਜ ਆਪਣੇ ਬੇਹਤਰੀਨ ਹਥਿਆਰਾਂ ਦੇ ਨਾਲ ਲੈਸ ਹੋ ਕੇ ਪਹੁੰਚੀ ਹੋਈ ਸੀ। ਤੂੰ ਹਜ਼ੂਰ ਕਹਿੰਦੇ ਨੇ ਇਸੇ ਤਰ੍ਹਾਂ ਠੀਕ ਬਾ ਤਦਬੀਰ ਤੀਰੋ ਤਫੰਗ ਆਮਦਨ ਆਮਦਨ, ਤਾਂ ਮੈਂ ਵੀ ਜੰਗ ਦੀ ਤਦਬੀਰ ਦੇ ਨਾਲ ਤੀਰਾਂ ਨਾਲ ਲੈਸ ਹੋ ਕੇ, ਬੰਦੂਕਾਂ ਨਾਲ ਲੈਸ ਹੋ ਕੇ, ਯੁੱਧ ਦੀ ਰੀਤੀ ਦੇ ਨਾਲ ਢੰਗ ਦੇ ਨਾਲ ਤਦਬੀਰ ਜੁਗਤੀ, ਜੰਗ ਦੀ ਜੁਗਤੀ ਦੇ ਨਾਲ ਤੀਰਾਂ ਵਾਸਤੇ ਜਿਵੇਂ ਭਾਈ ਵੀਰ ਸਿੰਘ ਜੀ ਹਜ਼ੂਰ ਦਸ਼ਮੇਸ਼ ਪਿਤਾ ਜੀ ਤੋਂ ਥੋੜਾ ਸਮਾਂ ਬਾਅਦ ਵਿੱਚ ਹੋਏ ਨੇ, ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਤੌਂਸਾ ਕਨੀਅਰ ਜਿਉਂ ਸਰਖਾਨਾ ਕੜ ਕੜ ਕੜਕੀ, ਤੌਂਸਾ ਕਨੀਅਰ ਜਿਉਂ ਸਰਖਾਨਾ ਕੜ ਕੜ ਕੜਕੀਆਂ ਸ਼ਬਦ ਕਮਾਨਾ। ਚਾਲਾ ਖੋ ਸ੍ਰੀ ਵਾਹਿਗੁਰੂ। ਭਾਈ ਵੀਰ ਸਿੰਘ ਜੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਤੌਂਸਾ ਬੱਦਲ ਵਾਂਗ ਗਰਜਿਆ ਜਦੋਂ ਉਹਨਾਂ ਨੇ ਕਮਾਨ ਖਿੱਚੀ ਤੇ ਕੜ ਕੜ ਕੜਕੀਆਂ ਸ਼ਬਦ ਕਮਾਨਾ, ਉਹਨਾਂ ਦੀਆਂ ਸ਼ਬਦ ਕਮਾਨਾ ਜਿਹੜੀਆਂ ਸਨ ਉਹ ਕੜ ਕੜ ਕਰਕੇ ਕੜਕਣ ਲੱਗੀਆਂ, ਜ਼ੋਰ ਨਾਲ ਖਿੱਚਦੇ ਨੇ ਤੇ ਆਵਾਜ਼ ਹੁੰਦਾ ਹੈ। ਸੋ ਹਜ਼ੂਰ ਕਹਿੰਦੇ ਨੇ ਜੰਗ ਦੀ ਜੁਗਤੀ ਦੇ ਨਾਲ ਤਦਬੀਰ ਤਰੀਕੇ ਢੰਗ ਦੇ ਨਾਲ ਤੀਰਾਂ ਨਾਲ ਬੰਦੂਕਾਂ ਦੇ ਨਾਲ ਮੈਂ ਵੀ ਫਿਰ ਮੈਦਾਨੇ ਜੰਗ ਵਿੱਚ ਆਇਆ, ਕਿਉਂਕਿ ਤੋਪ ਦੇ ਸਾਹਮਣੇ ਤੋਪ ਹੋਵੇ ਤੇ ਸਵਾਦ ਆ ਜਾਂਦਾ, ਬੰਦੂਕ ਦੇ ਸਾਹਮਣੇ ਬੰਦੂਕ ਹੋਵੇ ਤੇ ਸਵਾਦ ਆ ਜਾਂਦਾ, ਤੀਰ ਦੇ ਸਾਹਮਣੇ ਤੀਰ ਹੋਵੇ ਤੇ ਸਵਾਦ ਆ ਜਾਂਦਾ ਹੈ। ਪਰ ਇੱਥੇ ਤੇ ਸਿਰਫ 40 ਨੇ ਔਰ ਉਹ ਵੀ ਕਈਆਂ ਦਿਨਾਂ ਦੇ ਭੁੱਖੇ ਨੇ। ਪਰ ਇਹਨਾਂ ਹਾਲਾਤਾਂ ਵਿੱਚ ਸ਼ਾਹ ਮੈਨੂੰ ਵੀ ਤੀਰ ਚਲਾਣੇ ਪਏ, ਮੈਨੂੰ ਵੀ ਕਿਰਪਾਨ ਉਠਾਣੀ ਪਈ, ਜਦੋਂ ਕਿ ਤੇਰੀਆਂ ਫੌਜਾਂ ਨੇ ਤੇਰੇ ਸਿਪਾਹ ਸਲਾਹਾਂ ਨੇ ਅਣਗਿਣਤ ਫੌਜਾਂ ਦੇ ਰੂਪ ਵਿੱਚ ਜਿਨ੍ਹਾਂ ਦੀ 10 ਲੱਖ ਦੀ ਗਿਣਤੀ ਵੱਖਰੀ ਸੀ ਜੋ ਤੂੰ ਦਿੱਲੀ ਵੱਲੋਂ ਵੱਖਰੀਆਂ ਭੇਜੀਆਂ ਸਨ, ਅਚਾਨਕ ਹਮਲਾ ਕੀਤਾ ਤਾਂ ਫਿਰ ਵੀ ਮੈਂ ਮਜ਼ਬੂਰੀ ਦੇ ਨਾਲ ਮੈਂ ਵੀ ਮੈਦਾਨੇ ਜੰਗ ਵਿੱਚ ਕਦਮ ਰੱਖੇ, ਮੈਂ ਵੀ ਮੈਦਾਨੇ ਜੰਗ ਵਿੱਚ ਆਇਆ ਔਰ ਆਪਣੀ ਸ਼ਮਸ਼ੀਰ ਉਠਾਈ, ਕਿਰਪਾਨ ਉਠਾਈ, ਕਮਾਨ ਸੰਭਾਲੀ ਔਰ ਆਪਣੇ ਤੀਰ ਸੰਭਾਲ ਕੇ ਮੈਦਾਨੇ ਜੰਗ ਅੰਦਰ ਜੇ ਮੈਂ ਉਤਰਿਆ ਹਾਂ ਤਾਂ ਤੇਰੀਆਂ ਫੌਜਾਂ ਦੇ ਅਚਾਨਕ ਹਮਲੇ ਕਰਨ ਤੋਂ ਉਤਰਿਆ ਹਾਂ। ਇਸੇ ਹੀ ਵਿਚਾਰ ਨੂੰ ਹੋਰ ਅੱਗੇ ਜਾਰੀ ਰੱਖਦਿਆਂ ਜੋ ਕੁਝ ਕਹਿਣਗੇ ਉਹ ਕੱਲ੍ਹ ਸ਼ਰਵਨ ਕਰਾਂਗੇ। ਸਮਾਂ ਕਿਉਂਕਿ ਹੋ ਚੁੱਕਾ ਹੈ, ਆਪ ਜੀ ਨੇ ਬਾਅਦ ਵਿੱਚ ਕੀਰਤਨ ਸ਼ਰਵਨ ਕਰਨਾ, ਰੋਜ਼ ਰੋਜ਼ ਤੇ ਉਲੰਘਣਾ ਕਰਨੀ ਅੱਛੀ ਨਹੀਂ, ਕਦੇ 2-4 ਮਿੰਟ ਹੋ ਗਏ ਤਾਂ ਇਹ ਵੱਖਰੀ ਗੱਲ ਹੈ। ਇਉਂ ਗੁਰੂ ਜੀ ਨੇ ਚਮਕੌਰ ਦੀ ਗੜੀ ਦਾ ਔਰ ਜੋ ਉਹਨਾਂ ਨੇ ਪ੍ਰਣ ਕੀਤਾ ਸੀ ਇੱਕ ਸਿੱਖ ਦਾ

ਪਾਸੋਂ ਬਹੁਤ ਵੱਡੀ ਦੇਣ ਦਿੱਤੀ, ਸੇਵਾ ਕੀਤੀ। ਉਹਨਾਂ ਦਾ ਸਾਲਾਨਾ ਬਰਸੀ ਸਮਾਗਮ ਇੱਥੇ ਪਿਆਰ ਨਾਲ ਮਨਾਇਆ ਜਾ ਰਿਹਾ, ਉਤਸ਼ਾਹ ਨਾਲ ਮਨਾਇਆ ਜਾ ਰਿਹਾ। ਮੈਂ ਆਪਣੇ ਵੱਲੋਂ ਵੀ ਬੇਨਤੀ ਕਰਾਂਗਾ ਕਿ ਉਹ ਬਹੁਤ ਖੁਸ਼ ਹੁੰਦੇ ਸਨ ਲੰਗਰ ਚੜ੍ਹਦੀ ਕਲਾ ਵਿੱਚ ਬਣੇ। ਬੇਨਤੀ ਕਰਾਂਗਾ, ਭਾਵੇਂ ਇੱਥੇ ਹਮੇਸ਼ਾ ਹੀ ਚੜ੍ਹਦੀ ਕਲਾ ਦਾ ਲੰਗਰ ਬਣਦਾ ਹੈ, ਪਰ ਲੰਗਰ ਅਸੀਂ ਚੜ੍ਹਦੀ ਕਲਾ ਨਾਲ ਕਰੀਏ, ਸਮਾਗਮ ਚੜ੍ਹਦੀ ਕਲਾ ਨਾਲ ਮਨਾਈਏ। ਉਸ ਵਿੱਚ ਜੋ ਦਾਸ ਨੂੰ ਹੁਕਮ ਕਰੋਗੇ, ਜੋ ਆਪ ਬਖਸ਼ਿਸ਼ ਕਰਦੇ ਹੋ, ਉਹਦੇ ਵਿੱਚੋਂ ਜੋ ਹੁਕਮ ਹੋਵੇਗਾ, ਸੇਵਾ ਵਿੱਚ ਲੰਗਰ ਲਈ ਜ਼ਰੂਰ ਹਿੱਸਾ ਪਾਵਾਂਗਾ। ਮੈਂ ਆਪਣੇ ਵੱਲੋਂ ਤਾਂ ਕੁਛ ਨਹੀਂ ਕਰ ਸਕਦਾ। ਅੱਜ ਦੀ ਜੋ ਕਥਾ ਦੀ ਮਾਇਆ ਆਈ ਹੈ, ਮੈਂ ਜ਼ਰੂਰ ਸਿੰਘਾਂ ਨੂੰ ਮੰਤਰੀ ਨੂੰ ਬੇਨਤੀ ਕਰਾਂਗਾ ਉਹਨਾਂ ਦੀ ਯਾਦ ਵਿੱਚ ਅਰਪਣ ਕਰਨ, ਕਿਉਂਕਿ ਜੋ ਕੁਝ ਹੈ ਇਹ ਉਸ ਮਹਾਂਪੁਰਸ਼ ਦੀ ਬਦੌਲਤ ਹੈ। ਇਸ ਲਈ ਮੈਂ, ਕਿਉਂਕਿ ਪ੍ਰਬੰਧ ਆਪ ਸੰਤਾਂ ਦਾ ਹੈ, ਇਹਦੇ ਵਿੱਚ ਮੈਂ ਆਪਣੇ ਵੱਲੋਂ ਤਾਂ ਦਖਲ ਅੰਦਾਜ਼ੀ ਕਰਦਾ ਨਹੀਂ। ਮੇਰਾ ਆਪਣਾ ਵੀ ਇੱਕ ਵਿਚਾਰ ਹੁੰਦਾ, ਨਾ ਅਸਥਾਨ ਦਿੱਲੀ ਦੇ ਅਸਥਾਨ ਵਿੱਚ ਅਤੇ ਪ੍ਰਬੰਧ ਵਿੱਚ ਕਿਸੇ ਨੂੰ ਦਖਲ ਦੇਣਾ, ਅਤੇ ਨਾ ਕਿਸੇ ਦੇ ਪ੍ਰਬੰਧ ਵਿੱਚ ਦਖਲ ਦੇਣਾ। ਪਰ ਫਿਰ ਵੀ, ਕਿਉਂਕਿ ਮੇਰੇ ਬਜ਼ੁਰਗ ਦੀ, ਮੇਰੇ ਪਿਤਾ ਦੀ, ਮਹਾਂਪੁਰਸ਼ ਦੀ ਜੋ ਸਮੁੱਚੇ ਤੌਰ 'ਤੇ ਸਾਰੀ ਕੌਮ ਦੇ ਸਾਂਝੇ ਸਨ, ਉਹਨਾਂ ਦੀ ਇਹ ਯਾਦ ਮਨਾਈ ਜਾ ਰਹੀ ਹੈ। ਇਸ ਲਈ ਮੈਂ ਆਪਣੇ ਵੱਲੋਂ ਨਮਰਤਾ ਨਾਲ ਇਹ ਬੇਨਤੀ ਕਰਾਂਗਾ ਕਿ ਲੰਗਰ ਦਾ ਪ੍ਰਬੰਧ ਜਿਹੜਾ ਹੋਣਾ ਹੈ ਉਹ ਚੜ੍ਹਦੀ ਕਲਾ ਵਿੱਚ ਹੋਵੇ, ਔਰ ਕੀਰਤਨ ਦਾ ਬਾਕੀ ਜੋ ਪ੍ਰੋਗਰਾਮ ਹੈ ਬੜੇ ਸਤਿਕਾਰ ਨਾਲ ਚੜ੍ਹਦੀ ਕਲਾ ਵਿੱਚ ਹੋਵੇ। ਕਿਸੇ ਪੱਖੋਂ ਵੀ ਕੋਈ ਕਿਸੇ ਤਰ੍ਹਾਂ ਦੀ ਕਮੀ ਲਈ ਮੈਂ ਭਾਵੇਂ ਇਹ ਬੇਨਤੀ ਨਹੀਂ ਕੀਤੀ ਸੰਤਾਂ ਨੂੰ ਵੀ ਕੋਈ ਮਾਇਆ ਦੇਣ ਉਹਨਾਂ ਦੇ ਸਮਾਗਮ ਲਈ। ਅਸਥਾਨ 'ਤੇ ਵੀ ਵਿਦਿਆਰਥੀ ਉਹਨਾਂ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਹਿੱਸਾ ਪਾ ਕੇ ਮਨਾਉਂਦੇ ਨੇ, ਕਿਸੇ ਨੂੰ ਕੁਛ ਬੇਨਤੀ ਨਹੀਂ ਕਰਦੇ। ਪਰ ਫਿਰ ਵੀ ਜੋ ਸੰਗਤਾਂ ਸਹਿਜੇ ਮਾਇਆ ਭੇਜ ਰਹੀਆਂ ਨੇ, ਇਹ ਉਹਨਾਂ ਦੇ ਲੰਗਰ ਸਮਾਗਮ ਲਈ ਦਾਸ ਵੱਲੋਂ ਪ੍ਰਵਾਨ ਕਰਨਾ, ਫੁਲਚੁੱਕ ਦੀ ਸੇਵਾ ਬਖਸ਼ਣੀ। ਅੰਮ੍ਰਿਤ ਸੰਚਾਰ ਹੋਵੇਗਾ ਉਸ ਦਿਨ 28 ਸ਼ਾਮ ਨੂੰ 4 ਵਜੇ। ਹਰਮਾਈ ਭਾਈ ਜਿਨ੍ਹਾਂ ਨੇ ਗੁਰੂ ਕਾ ਅੰਮ੍ਰਿਤ ਪਾਨ ਨਹੀਂ ਕੀਤਾ, ਉਹ ਜ਼ਰੂਰ ਗੁਰੂ ਕਾ ਅੰਮ੍ਰਿਤ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਸਾਹਿਬ ਜੀਓ, ਓਕਾਰ ਅਜ ਹਮ ਹੀਰ ਤੇ ਦਰ ਗੁਜਸ, ਹਲਾਲ ਅਸ ਬੁਰਦ ਬੁਰਦਨ ਦਾ ਸ਼ਮਸ਼ੀਰ ਦਸ। ਓਕਾਰ ਅਜ ਹਮ ਹੀਰ ਤੇ ਦਰ ਗੁਜਸ, ਹਲਾਲ ਅਸ ਬੁਰਦਨ।

0: धन गुरु गोबिंद सिंह जी महाराज दीने कांगड़ मालवेदी पवित्र धरती से वक्त दे बादशाह नूं फतेहनामा जफरनामा लिख रहे हैं। दशमेश पिताजी ने समुचे तौर से हिंदुस्तान भारत की धरती नूं अपने कदमां दी शो नाल पवित्र कीता ते अपने सरबंस से खून नाल रंगीनी बख्शी। ओ श्री पटना साहिब विच प्रगट होए, श्री आनंदपुर साहिब विच जिंदगी दे महान संघर्ष कीते, हिंदुस्तान विच तीसरे पंथ तीसरी कौम दी साजना कीती ते फिर दखन दे इलाके विच सदैवी मुकाम कीता। ओ दशमेश पिता जी शहनशाह औरंगजेब नूं दीने कांगड़ फतेह दा पत्र लिख रहे ने। अज दे विचार दे आरंभ विच उन्हां ने अपनी तलवार किरपान उठाण नूं जायज दर्शांदियां होया जो विचार कहे हन अमूमन बहुगिनती विच गुरु के प्यारे साधक सिखां ते ये शब्द जुबाने चढ़े हुए ने। इसे लई ए शेर दे पाठ नाल संगत विचों कई प्यारे नाल नाल बोल रहे सन। आइए अज दा विचार आरंभ करदियां होया थोड़ा जिहा नीति वेतावां विद्वाना दा जो परस्पर ख्याल है थोड़ा जिहा उस नूं समझण दा निमाणा जिहा यतन करिए। सैयद मुहम्मद लतीफ ने हिस्ट्री ऑफ पंजाब विच जिथे दशमेश पिता धन गुरु गोबिंद सिंह जी महाराज जी की बहुपक्षी शख्सियत की प्रशंसा की वड्याई की है उथे वो इस ख्याल की राय भी रखते हैं कि गुरु गोबिंद सिंह जी महाराज जी के विचार विच ते श्री गुरु नानक देव जी महाराज जी के विचार विच काफ़ी फर्क आ गया, काफ़ी अंतर आ गया। ये लतीफ दे ख्याल ने मेरे अपने जाति नहीं है, उनते मेरा जाति तौर से अपना कुछ भी विचार नहीं। सिख दी अपनी कोई राय नहीं, सिख दी अपनी कोई भी विचारधारा नहीं। सिख गुरु दा है, गुरु दी गुरबाणी है, गुरु दा इतिहास है, गुरु दा विचार है। सिख तो एक विद्यार्थी है ते उन्हें विद्यार्थी बन के समझना है, विद्यार्थी बन के विचारना है। पर कई बारी असी विद्यार्थी तो अपने आप नूं कई बारी बहुत उच्चा समझन लग पैंदे हैं, पर यह साड़ी अपनी कमजोरी है। लखो श्री वाह, क्योंकि सिख तो वह ही है जेड़ा हमेशा गुरु की सिख्या का विचार करता रहे। सिखी सिख्या गुर विचार, फिर नदरी करम लगाए पार, वार आसा महला पहला। सिखी की है जदों गुरु जी ते सवाल होया तो जवाब सी गुरु की सिख्या का विचार करना, ओदे ते अमल करना, फिर अपना जीवन गुरु आशे मुताबिक बतीत करना ही सिखी है। चलना खो श्री सिखी विच दिखावे नूं कोई गुंजाइश नहीं, ਸਥਿਤੀ ਵਿੱਚ ਆਡੰਬਰ ਨੂੰ, ਬਨਾਵਟ ਨੂੰ, ਭੇਖ ਨੂੰ ਕੋਈ ਥਾਂ ਨਹੀਂ। ਇਸੇ ਕਰਕੇ ਸਤਿਗੁਰੂ ਜੀ ਨੇ ਆਪਣੀ ਪਵਿੱਤਰ ਬਾਣੀ ਅੰਦਰ ਸਾਨੂੰ ਸਮਝਾਇਆ, ਨਾ ਭੀਜੈ ਰਾਗੀ ਨਾਦੀ ਬੇਤ, ਨਾ ਭੀਜੈ ਸੁਰਤੀ ਗਿਆਨੀ ਜੋਗ, ਨਾ ਭੀਜੈ ਤੀਰਥ ਭਵਿਐ ਨੰਗ, ਨਾ ਭੀਜੈ ਬਾਹਰ ਬੈਠਿਆ ਸੁਨ, ਨਾ ਭੀਜੈ ਭੇੜ ਮਰਹਿ ਭਿੜ ਸੂਰ। ਸਾਰੰਗ ਕੀ ਵਾਰ ਮਹੱਲਾ ਪਹਿਲਾ। ਕਿਤਨੇ ਵੀ ਕੋਈ ਕਰਮ ਕਰ ਲਵੇ, ਕਿਤਨਾ ਕੁਝ ਵੀ ਕੋਈ ਕਰੇ, ਪਰ ਜੇ ਉਹ ਸੋਚੇ ਕਿ ਇਹਨਾਂ ਕਰਮਾਂ ਨਾਲ ਵਾਹਿਗੁਰੂ ਪ੍ਰਸੰਨ ਹੋ ਜਾਵੇਗਾ, ਤੇ ਉਸ ਮਨੁੱਖ ਦੀ ਆਪਣੀ ਖੁਸ਼ਫਹਿਮੀ। ਹਾਂ, ਸਿੱਖੀ ਵਿੱਚ ਜ਼ਿੰਦਗੀ ਦੇ ਅਖੀਰ ਤੱਕ ਸਿੱਖਿਆ ਦੀ ਜ਼ਰੂਰਤ। ਸਿੱਖ ਆਪਣੇ ਜੀਵਨ ਦੇ ਆਰੰਭ ਤੋਂ ਲੈ ਕੇ ਆਪਣੇ ਅੰਤਮ ਸਵਾਸਾਂ ਤੱਕ ਸਿੱਖ ਦਾ ਹੀ ਰਹਿੰਦਾ। ਸਿੱਖ ਦਾ ਮਤਲਬ ਇਹੀ ਹੈ, ਸਿੱਖ ਦਾ ਅਰਥ ਹੀ ਇਹੋ ਹੈ ਕਿ ਉਹਨੇ ਹਮੇਸ਼ਾ ਗੁਰੂ ਪਾਸੋਂ ਸਿੱਖਣਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਜ਼ਿੰਦਗੀ ਨਾਮੇ ਵਿੱਚ ਬਹੁਤ ਸੁੰਦਰ ਸ਼ਬਦ ਗੁਰਮਤ ਦੇ ਪੱਖ ਨੂੰ ਸਮਝਾਉਣ ਵਾਸਤੇ ਕਹੇ ਨੇ, ਜਿਨ੍ਹਾਂ ਦਾ ਮਤਲਬ ਹੈ, ਬੰਦਗੀ ਤਾਂ ਸਾਰ ਕਦਮ ਬੁਨਿਆਦੇਉ। ਭਾਈ ਨੰਦ ਲਾਲ ਜੀ ਜ਼ਿੰਦਗੀ ਨਾਮਾ ਕਹਿੰਦੇ ਨੇ, ਸਿੱਖ ਸਿਰ ਤੋਂ ਲੈ ਕੇ ਪੈਰਾਂ ਤੱਕ ਬੰਦਗੀ ਕਰਦਾ ਰਹੇ, ਤੇ ਫਿਰ ਨਾਲ ਨਾਲ ਸਾਹਿਬਾਂ ਰਾ ਸਾਹਿਬੀ ਇਰਸ਼ਾਦੇਉ, ਬੰਦਗੀ ਤਾਂ ਸਰ ਕਦਮ ਬੁਨਿਆਦੇ। ਸਾਹਿਬ ਦੀ ਸ਼ੋਭਾ ਹੁਕਮ ਕਰਨ ਵਿੱਚ ਹੈ, ਤੇ ਸੇਵਕ ਦੀ ਵਡਿਆਈ ਉਸ ਹੁਕਮ ਦੀ ਪਾਲਣਾ ਕਰਨ ਉੱਪਰ ਹੈ। ਜ਼ਿਆਦਾ ਇਸ ਪਾਸੇ ਨਾ ਜਾਂਦਿਆਂ ਹੋਇਆਂ ਪਿਆਲਾ ਖੋ ਸ੍ਰੀ ਵਾਹਿ ਬੇਨਤੀ ਕਰ ਰਿਹਾ ਸਾਂ ਕਿ ਫਰਕ ਸਿਰਫ ਇਸ ਵਿਚਾਰ ਧਾਰਾ ਦਾ ਹੈ ਕਿ ਜੋ ਕੁਝ ਇਤਿਹਾਸਕਾਰ ਕਹਿੰਦੇ ਨੇ, ਅਸੀਂ ਉਹਨਾਂ ਦੀਆਂ ਵੱਖਰੀਆਂ ਵੱਖਰੀਆਂ ਰਹਿਆਵਾਂ ਵੱਖਰੀਆਂ ਵੱਖਰੀਆਂ ਵਿਚਾਰਾਂ ਸੰਤਾਂ ਦੇ ਚਰਨਾਂ ਵਿੱਚ ਰੱਖ ਦਿੰਦੇ ਹਾਂ। ਹਾਂ, ਉਹ ਕਹਿੰਦੇ ਨੇ ਗੁਰੂ ਜੀ ਦਾ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜੋ ਵਿਚਾਰ ਸੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਵਿਚਾਰ ਉਹਦੇ ਨਾਲੋਂ ਫਰਕ ਵਿੱਚ ਆਇਆ। ਔਰੰਗਜ਼ੇਬ ਨੇ ਵੀ ਇਹੋ ਗੱਲ ਕਹੀ ਸੀ, ਉਹਨੇ ਵੀ ਗੁਰੂ ਜੀ ਨੇ ਇਹੋ ਸਵਾਲ ਲਿਖਿਆ ਸੀ ਕਿ ਜਿਸ ਗੱਦੀ ਉੱਪਰ ਤੁਸੀਂ ਬੈਠੇ ਹੋਏ ਹੋ, ਇਹ ਦਰਵੇਸ਼ਾਂ ਦੀ ਗੱਦੀ ਹੈ, ਇਹ ਬੰਦਗੀ ਕਰਨ ਵਾਲਿਆਂ ਦੀ ਗੱਦੀ ਹੈ, ਤੇ ਸ਼ਸਤਰ ਚੁੱਕਣਾ, ਕਿਰਪਾਨ ਚੁੱਕਣੀ ਤੁਹਾਡਾ ਕਰਤੱਵ ਨਹੀਂ ਸੀ, ਤੁਹਾਡਾ ਕਰਮ ਨਹੀਂ ਸੀ। ਤਾਂ ਦਸ਼ਮੇਸ਼ ਪਿਤਾ ਜੀ ਨੇ ਔਰੰਗਜ਼ੇਬ ਦੇ ਉਸ ਖਿਆਲ ਦੇ ਜਵਾਬ ਵਿੱਚ ਜੋ ਆਪਣੀ ਕਲਮ ਨਾਲ ਸ਼ਬਦ ਲਿਖੇ ਨੇ, ਸੁਣੀਏ ਉਹਨਾਂ ਦੇ ਪਾਵਨ ਪਵਿੱਤਰ ਸ਼ਬਦਾਂ ਵਿੱਚ ਜੀ। ਤੂੰ ਕਾਰ ਅੱਜ ਹਮਾ ਹੀਲ ਤੇ ਦਰ ਗੁਜਸ, ਹਜ਼ੂਰ ਫਰਮਾਉਂਦੇ ਨੇ ਸ਼ਹਿਨਸ਼ਾਹ, ਤੂੰ ਕਾਰ ਜਦੋਂ ਇਸ ਪ੍ਰਕਾਰ ਸੇ ਤਮਾਮ ਹੀਲੇ ਹਮਾ ਤਮਾਮ ਹੀਲੇ, ਜਿਵੇਂ ਅਸੀਂ ਸਹਿਜੇ ਕਹਿ ਦਿੰਦੇ ਹਾਂ ਹੀਲਾ ਵਸੀਲਾ, ਸਾਨੂੰ ਕੋਈ ਹੀਲਾ ਵਸੀਲਾ ਕਰਨਾ ਚਾਹੀਦਾ। ਇਹਦਾ ਮਤਲਬ ਹੁੰਦਾ ਹੈ ਕੋਈ ਯਤਨ ਕਰੀਏ, ਕੋਈ ਕੋਸ਼ਿਸ਼ ਕਰੀਏ, ਹਿੰਮਤ ਕਰੀਏ, ਤਾਂ ਜੋ ਆਪਣੇ ਮਨੋਰਥ ਵਿੱਚ ਅਸੀਂ ਸਫਲ ਹੋ ਸਕੀਏ। ਆਪਣੇ ਮਨੋਰਥ ਵਿੱਚ ਸਾਨੂੰ ਸਫਲਤਾ ਪ੍ਰਾਪਤ ਹੋ ਸਕੇ, ਕਿਉਂਕਿ ਬੋਲੀਆਂ ਭਾਸ਼ਾਵਾਂ ਦੀ ਇੱਕ ਦੂਜੀ ਬੋਲੀ ਭਾਸ਼ਾ ਨਾਲ ਸਾਂਝ ਹੋ ਜਾਂਦੀ ਹੈ। ਹਰ ਬੋਲੀ ਇੱਕ ਦੂਸਰੀ ਭਾਸ਼ਾ ਦੇ ਲਫ਼ਜ਼ ਆਪਣੇ ਵਿੱਚ ਜਜ਼ਬ ਕਰਦੀ ਹੈ। ਇਸੇ ਹੀ ਤਰ੍ਹਾਂ ਹਜ਼ੂਰ ਕਹਿੰਦੇ ਨੇ, ਜਿਸ ਮੌਕੇ ਤੇ ਤਮਾਮ ਯਤਨ, ਤਮਾਮ ਤਰੀਕੇ, ਤਮਾਮ ਢੰਗ ਨਿਸ਼ਫਲ ਹੋ ਜਾਣ, ਮਨੁੱਖ ਨੂੰ ਸਫਲਤਾ ਨਾ ਪ੍ਰਾਪਤ ਹੋਵੇ, ਕਿਉਂਕਿ ਮਾਂ ਤੇ ਬਾਪ ਬੱਚਿਆਂ ਨੂੰ ਪਹਿਲੇ ਪਿਆਰ ਨਾਲ ਸਮਝਾਉਂਦੇ ਨੇ ਕਿ ਹੁਣ ਤੇਰੀ ਜਵਾਨੀ ਦੀ ਉਮਰ ਸ਼ੁਰੂ ਹੋਣ ਲੱਗੀ ਏ, ਯਹੀ ਉਮਰ ਸੰਵਰਨੇ ਕੀ ਹੈ ਔਰ ਯਹੀ ਉਮਰ ਵਿਗੜਨੇ ਕੀ ਹੈ। ਪਿਆਲਾ ਖੋ ਸ੍ਰੀ ਵਾਹਿ ਜਦੋਂ ਬੱਚੇ ਅੱਠਵੀਂ ਕਲਾਸ ਤੋਂ ਸ਼ੁਰੂ ਹੁੰਦੇ ਨੇ, ਉਦੋਂ ਉਹਨਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੁੰਦੀ ਏ। ਉਸ ਮੌਕੇ ਤੇ ਉਹ ਸੰਵਰ ਵੀ ਸਕਦੇ ਨੇ, ਸੰਵਰ ਕੇ ਨਿਖਰ ਵੀ ਸਕਦੇ ਨੇ, ਫਿਰ ਵਿਗੜ ਵੀ ਸਕਦੇ ਨੇ। ਇਸ ਨਾਲ ਸਫਲ ਹੋ ਜਾਣ ਤੇ ਫਿਰ ਕਈ ਵਾਰੀ ਮਾਂ ਤੇ ਬਾਪ ਬੱਚਿਆਂ ਉੱਪਰ ਸਖਤੀ ਵੀ ਕਰਦੇ ਨੇ। ਜਿੱਥੋਂ ਤੱਕ ਰਾਜਪਾਠ ਦਾ ਤੁਲ ਕੇ ਰਾਜ ਭਾਗ ਦਾ ਸੰਬੰਧ ਹੈ, ਉਹਦੇ ਵਿੱਚ ਨੀਤੀ ਵੇਤਾਵਾਂ ਨੇ ਜਿਤਨੀਆਂ ਵੀ ਪੁਸਤਕਾਂ ਰਾਜਨੀਤੀ ਦੇ ਸੰਬੰਧ ਵਿੱਚ ਲਿਖੀਆਂ ਨੇ। ਰਾਜਨੀਤੀ ਵੀ ਇੱਕ ਕਿਸਮ ਦੀ ਵਿਦਿਆ, 64 ਪ੍ਰਕਾਰ ਦੀ ਜੋ ਵਿਦਿਆ ਮੰਨੀ ਜਾਂਦੀ ਹੈ ਉਹਦੇ ਵਿੱਚ ਰਾਜਨੀਤੀ ਦੀ ਵੀ ਇੱਕ ਵਿਦਿਆ। ਤਾਂ ਕਹਿੰਦੇ ਨੇ ਇਸ ਵਿੱਚ ਕਿਸੇ ਆਪਣੇ ਵਿਰੋਧੀ ਦੁਸ਼ਮਣ ਨੂੰ ਉਹਦੀ ਵਿਰੋਧਤਾ ਤੇ ਦੁਸ਼ਮਣੀ ਮਿਟਾਉਣ ਵਾਸਤੇ ਸਭ ਤੋਂ ਪਹਿਲਾਂ ਇੱਕ ਤਰੀਕਾ ਹੈ ਸ਼ਾਮ ਸ਼ਰਨ ਵਿੱਚ ਚਲੇ ਜਾਣਾ, ਕਿਸੇ ਵਿਰੋਧੀ ਦੇ ਘਰ ਤੁਰ ਕੇ ਚਲੇ ਜਾਣਾ, ਕਿਸੇ ਵਿਰੋਧੀ ਦੇ ਘਰ ਪਹੁੰਚ ਜਾਣਾ, ਉਹਨੂੰ ਆਪਣੇ ਗਲੇ ਲਗਾ ਲੈਣਾ, ਨਾਲ ਹੀ ਲਹਿਸ ਵੀ ਕਹਿ ਦੇਣੇ ਤੂੰ ਤੇ ਮੇਰਾ ਦੋਸਤ ਹੈ, ਤੇਰੀ ਤੇ ਮੇਰੀ ਵਿਰੋਧਤਾ ਕੈਸੀ, ਆਈਏ ਆਪਾਂ ਦੋਨਾਂ ਮਿਲ ਕੇ ਇਹ ਕੰਮ ਕਰੀਏ। ਇਹ ਇੱਕ ਸ਼ਾਮ ਦਾ ਭਾਵ, ਕਿਸੇ ਦੀ ਸ਼ਰਨ ਜਾਣ ਦਾ ਭਾਵ, ਔਰ ਇਹ ਨੀਤੀ ਕਾਫੀ ਹੱਦ ਤੱਕ ਸਫਲ ਵੀ ਹੁੰਦੀ ਹੈ। ਜਦੋਂ ਇੱਕ ਵਿਰੋਧੀ ਦੂਸਰੇ ਦੇ ਪਾਸ ਚੱਲ ਕੇ ਜਾਂਦਾ ਹੈ ਬਹੁਤੇ ਲੋਕ ਚੱਲ ਜਾਂਦੇ ਨੇ, ਬਹੁਤੇ ਲੋਕ ਨਰਮ ਹੋ ਜਾਂਦੇ ਨੇ। ਕਈ ਵਾਰੀ ਪਰਿਵਾਰ ਵਿੱਚ ਛੋਟੇ ਛੋਟੇ ਮਤਭੇਦ ਹੁੰਦੇ ਨੇ, ਪਰਿਵਾਰ ਵਿੱਚ ਛੋਟੇ ਛੋਟੇ ਝਗੜੇ ਹੁੰਦੇ ਨੇ, ਤੇ ਖੁਸ਼ੀ ਦੇ ਮੌਕੇ ਆਉਂਦੇ ਨੇ, ਇੱਕ ਭਰਾ ਆਉਣਾ ਨਹੀਂ ਚਾਹੁੰਦਾ ਤੇ ਇੱਕ ਭਰਾ ਜਿਹੜਾ ਹੈ ਉਹ ਉਹਨੂੰ ਬੁਲਾਉਣ ਵਾਸਤੇ ਨਹੀਂ ਜਾਣਾ ਚਾਹੁੰਦਾ। ਵੱਡਾ ਕਹਿੰਦਾ ਹੈ ਉਹ ਛੋਟਾ ਹੈ ਉਹਨੂੰ ਆਪ ਆਉਣਾ ਚਾਹੀਦਾ, ਛੋਟਾ ਕਹਿੰਦਾ ਹੈ ਉਹ ਵੱਡਾ ਹੈ ਬਾਪ ਜੈਸਾ ਹੈ। ਸਰਸਰੀ ਤੌਰ ਤੇ ਉਹਨੂੰ ਮੈਨੂੰ ਕਹਿਣਾ ਤੇ ਚਾਹੀਦਾ ਸੀ ਇਹ ਕੰਮ ਤੈਨੂੰ ਕਰਨਾ ਚਾਹੀਦਾ, ਪਰ ਗੱਲ ਵੱਧਦੀ ਦੇਖ ਕੇ ਸਿਆਣੇ ਬਜ਼ੁਰਗ ਜਦੋਂ ਇੱਕ ਨੂੰ ਦੂਜੇ ਪਾਸ ਲੈ ਜਾਂਦੇ ਨੇ ਤੇ ਕਹਿ ਦਿੰਦੇ ਨੇ ਬਈ ਹੁਣ ਨਹੀਂ ਬੋਲਣਾ, ਹੁਣ ਅੱਗੋਂ ਕੋਈ ਬਾਤ ਨਹੀਂ ਕਰਨੀ, ਹੁਣ ਦੇਖ ਕੇ ਤੇਰਾ ਭਰਾ ਤੇਰੇ ਪਾਸ ਚੱਲ ਕੇ ਆਇਆ। ਕਈ ਵਾਰੀ ਵੱਡੇ ਵੱਡੇ ਮਾਮਲੇ ਇਸ ਤਰੀਕੇ ਨਾਲ ਹੱਲ ਹੋ ਜਾਂਦੇ ਨੇ, ਬਸ਼ਰਤੇ ਅਸੀਂ ਕੋਈ ਮਾਮਲਾ ਹੱਲ ਕਰਨ ਲਈ ਮਨੋ ਸੋਚੀਏ, ਸਾਡਾ ਮਨ ਚਾਹੁੰਦਾ ਹੋਵੇ ਕਿ ਅਸੀਂ ਕਿਸੇ ਮਸਲੇ ਨੂੰ ਸੁਲਝਾਉਣਾ, ਅਸੀਂ ਕਿਸੇ ਮਸਲੇ ਨੂੰ ਨਜਿੱਠਣਾ। ਦੁਨੀਆਂ ਵਿੱਚ ਬਹੁਤੇ ਮਸਲੇ ਜਿਹੜੇ ਨੇ ਉਹ ਆਸਾਨੀ ਨਾਲ ਸੁਲਝਾਏ ਜਾ ਸਕਦੇ ਨੇ। ਮਹਾਂ ਸ਼ੇਕਸਪੀਅਰ ਨੇ ਇੱਕ ਥਾਂ ਤੇ ਇਹੋ ਗੱਲ ਹੀ ਕਹੀ ਹੈ ਕਿ ਦੁਨੀਆਂ ਵਿੱਚ ਬਹੁਤੇ ਕੰਮ ਮਿੱਠਤ ਨਾਲ ਮੁਸਕਾਨਤਾ ਨਾਲ ਹੋ ਸਕਦੇ ਨੇ, ਪਰ ਮਨੁੱਖ ਮਿੱਠਤ ਤੇ ਮੁਸਕਾਨਤਾ ਵਾਲੇ ਪਾਸੇ ਧਿਆਨ ਨਹੀਂ ਦਿੰਦਾ। ਪਿਆਰ ਲੱਖੋ ਸ੍ਰੀ ਵਾ ਸ਼ਾਮ ਕਿਸੇ ਦੀ ਸ਼ਰਨ ਚਲੇ ਜਾਣਾ, ਆਪਣੇ ਵਿਰੋਧੀ ਦੇ ਪਾਸ ਚਲੇ ਜਾਣਾ, ਉਹਨੇ ਸਮਝ ਲੈਣਾ ਚਲੋ ਹੁਣ ਤੇ ਇਸ ਨੇ ਮੈਨੂੰ ਵੱਡਾ ਮੰਨ ਲਿੱਤਾ ਤਾਂ ਮੇਰੇ ਪਾਸ ਚੱਲ ਕੇ ਆਇਆ। ਰਾਜਨੀਤਿਕ ਆਦਮੀ ਉਮਰ ਵਿੱਚ ਬੇਸ਼ੱਕ ਛੋਟਾ ਹੋਵੇ ਮਗਰ ਉਹ ਆਪਣੇ ਆਪ ਨੂੰ ਸਭ ਤੋਂ ਵੱਡਾ ਸਮਝਣਾ ਚਾਹੁੰਦਾ। ਰਾਜਨੀਤਿਕ ਮਨੁੱਖ ਦੇ ਦਿਮਾਗ ਵਿੱਚ ਇੱਕ ਕਮਜ਼ੋਰੀ ਹੁੰਦੀ ਹੈ, ਜਾਂ ਅਸੀਂ ਇਹ ਵੀ ਕਹਿ ਸਕਾਂਗੇ ਇੱਕ ਕੀੜਾ ਹੁੰਦਾ ਜਿਹੜਾ ਉਹਦੇ ਦਿਮਾਗ ਵਿੱਚ ਹਮੇਸ਼ਾ ਖਾਰਸ਼ ਕਰਦਾ ਰਹਿੰਦਾ ਕਿ ਜਿਤਨਾ ਤੇਰਾ ਦਿਮਾਗ ਏ ਤੇਰੇ ਮੁਕਾਬਲੇ ਤੇ ਹੋਰ ਕਿਸੇ ਦਾ ਦਿਮਾਗ ਨਹੀਂ। ਪਿਆਰ ਲੱਖੋ ਸ੍ਰੀ ਵਾ ਸਾਡੇ ਬਜ਼ੁਰਗਾਂ ਨੇ, ਸਾਡੇ ਸਮਾਜ ਨੇ ਕਈ ਵਾਰੀ ਕੁਝ ਲੋਕਾਂ ਨੂੰ ਇਹ ਵੀ ਕਿਹਾ ਸੀ ਵੀ ਇਹ ਪੰਥ ਦਾ ਦਿਮਾਗ ਹੈ। ਪਿਆਰ ਲੱਖੋ ਸ੍ਰੀ ਵਾ ਪਰ ਉਸ ਦਿਮਾਗ ਨੇ ਪੰਥ ਦਾ ਦਿਮਾਗ ਹੋਣ ਦੇ ਨਾਤੇ ਕਦੇ ਇਹਨਾਂ ਵੀ ਨਹੀਂ ਸੀ ਸੋਚਿਆ ਮੇਰਾ ਕੀ ਹੋਵੇਗਾ, ਮੇਰੇ ਪਰਿਵਾਰ ਦਾ ਕੀ ਹੋਵੇਗਾ, ਮੇਰੇ ਬੱਚਿਆਂ ਦਾ ਕੀ ਹੋਵੇਗਾ। ਕੌਮ ਦੇ ਸੰਬੰਧ ਵਿੱਚ, ਪੰਥ ਦੇ ਸੰਬੰਧ ਵਿੱਚ ਸੋਚਣਾ ਤੇ ਹੋਰ ਵੀ ਵੱਡਾ ਸੀ, ਪਰ ਦਿਮਾਗ ਤੇ ਉਹ ਹੀ ਹੈ ਜਿਹੜਾ ਮਨੁੱਖ ਅੱਜ ਤੋਂ 100 ਸਾਲ ਬਾਅਦ ਕੀ ਹੋਵੇਗਾ। ਰਾਜਨੀਤੀ ਵਿੱਚ ਲੋਕ ਕਹਿੰਦੇ ਨੇ ਹਾਂ ਇਹ ਕੁਝ ਸਿਆਣਾ ਬੰਦਾ ਹੈ, ਇਹ ਕੁਝ ਦਿਮਾਗ ਰੱਖਦਾ। ਪਿਆਰ ਲੱਖੋ ਸ੍ਰੀ ਵਾ ਤੇ ਜਿਸ ਮਨੁੱਖ ਨੇ ਸਿਰਫ ਸ਼ਾਮ ਤੱਕ ਹੀ ਸੋਚਣਾ, ਰਾਤ ਤੱਕ ਹੀ ਸੋਚਣਾ, ਉਹ ਮਨੁੱਖ ਬਹੁਤੀ ਸਫਲਤਾ ਨਹੀਂ ਪ੍ਰਾਪਤ ਕਰ ਸਕਦਾ, ਵਕਤ ਬੇਸ਼ੱਕ ਉਹਨੂੰ ਕੋਈ ਸਫਲਤਾ ਦਿਵਾ ਦੇਵੇ। ਪਿਆਰ ਲੱਖੋ ਸ੍ਰੀ ਵਾ ਤੋ ਬੇਨਤੀ ਕਰ ਰਿਹਾ ਸਾਂ, ਰਾਜਨੀਤਿਕ ਆਦਮੀ ਦੇ ਦਿਮਾਗ ਵਿੱਚ ਇਹ ਕੀੜਾ ਹੁੰਦਾ ਕਿ ਉਹ ਆਪਣੇ ਆਪ ਨੂੰ ਸਭ ਤੋਂ ਵਧੀਕ ਸਿਆਣਾ ਸਮਝਦਾ, ਵਧੀਕ ਲਾਇਕ ਸਮਝਦਾ, दिल्ली के एक बड़े मशहूर राजनीतिक सन, जो कई बारी हमें विच ये गल कहंदे हुंदे सन, मैं बड़े पढ़े लिखे हुए लोग अपनी जेब विच पाए हुए ने, चार लाख श्रीवा, पर अंजाम की होया, नतीजा की होया, वो कोई बहुता चंगा नहीं, वो कोई बहुत ही सफलता वाला नहीं। हाँ, मनुख जदो मनो कोई मसला सुलझाना चाहे तो सुलझ जाता है शाम। ते दूसरा एक तरीका है राजनीति विच कि जे कोई मनुख विरोध करता है ओनु दाम दमड़े दे दे, ओनु कुछ पैसे दे दे। दुनिया भर दियां सरकारां बहुत सारे पैसे इस तरीके नाल भी खर्च कर दियां ने कि कुछ लोगां नू पैसे दिते जान, ओ जिवें असी चाहिए ओहो बोली बोली जान। चल लखो श्रीवा। रशिया एक देश है, अमेरिका एक देश है, पर उस देश दी बोली बोलन वाले तुहानू सारी दुनिया दे देशां विच मिल जाणगे। पर वो बोली क्यों बोली जांदी है? ओदा इको ही कारण है, जिहड़े लोग उन्हां पासों दाम प्राप्त करदे ने, दमड़े प्राप्त करदे ने, वो उन्हां दी तारीफ करदे ने, उन्हां दी प्रशंसा करदे ने। उंज वी मनुखी कमजोरी है कि असी एक मनुख दे पासों जे कुछ प्राप्त कर लईए ओदी बहुत तारीफ करदे आ, ओदी बहुत वडियाई करदे आ, पर जिस वाहिगुरु ने सारा कुछ दिता है कदे ओदा शुक्रिया नहीं करदे। उस अकाल पुरख वाहिगुरु दा धन्नवाद नहीं करदे, उस वाहिगुरु दी वडियाई साडी जबान तो नहीं निकलदी। असी अपनी वडियाई दे पिछे जरूर दौड़दे आ। दाम दूसरा तरीका है कि अपने विरोधी नूं दाम दे दिते जान, अपने विरोधी नूं पैसे दे दिते जान, और ये तरीका भी चलता है। इहदे विच साडा समाज भी पिछे नहीं, असी भी गुरुद्वारियां दा पैसा, गुरु अस्थानां दा पैसा जो साडी जनरेशन दी तरक्की लई खर्च होना है, जो गुरमत गुरसिखी दे प्रचार ते खर्च होना है, जो गुरु के अस्थानां वास्ते खर्च होना है, जो आए गए गरीब गुरबे दे लंगर दी सेवा विच खर्च होना है, उनू राजनीति दे पक्ष दे तौर ते जिथे खर्च दे आ, उथे कई बारी अपने विरोधियां नू रिश्वत दे तौर ते भी वंड दे आ। चलना खो श्री वाह। सब लोगां दी बात ते मैं नहीं कह सकदा, पर अमूमन ये चीजां चलदियां ने, अमूमन ये चीजां हुंदियां हन। दाम दूसरा तरीका है, और तीसरा तरीका है भेद, कि दुश्मन का भेद प्राप्त कर लेना। दशमेश पिता जी दे पास राजपूत राजियां ने औरंगजेब वल्लों काफी लोग आनंदपुर विच ठहराए हुए सन, जो गुरु घर विच की हो रहा है वो सारी इतलाह दया करदे सन। चरण लखो श्री वाह। मुंशी सुजान राय बटालवी जी ने ते कुछ उस मौके ते जासूसां दीआं दित्तीआं होईआं रिपोर्टां भी अपनी फारसी दी तवारीख विच, जो उन्हें गुरु गोबिंद सिंह जी दे समय उन्हां दे शरीर विच मौजूद होण दे समय लिखी है, ते जिस तवारीख दी बड़ी इतिहासक महत्ता है, उहदे विच काफी कुछ लिखिया भी है कि गुरु जी ने ए हुक्म कीता, गुरु जी दे हुक्म मुताबिक कितने सिखां ने इक वारी अमर छकिया। प्यार लखो श्री वाह। ये सारियां घटनावां दा जिक्र जसूसा ने जो औरंगजेब नूं दिता उहदे हवाले उसने दिते ने। बेनती कर रहा सां कि भेद लैणा, भेद प्राप्त करना। चल लखो श्री वाह। एक बड़े पुराने बुजुर्ग अखबार नवीस एक घटना दा जिक्र करदे सन कि जदों मास्टर तारा सिंह जी सिख घट गिणतियां दे कुछ हक्कां लई दिल्ली मार्च करदे हुए चले, ते उच्च अधिकारियां ने आपस विच सलाह मशवरा करके जेड़े बंदे नाल चल रहे सन उन्हां दे पिछे पिछे उस विचार नूं जारी रखदियां कहा, भई ये की कुछ करना चाहते ने, इन्हां दा प्रोग्राम अगला की है, इहदा भेद प्राप्त करन वास्ते सानू कोई अपना बंदा नियत करना चाहिदा। ध्यान देना भेद नीति, भेद प्राप्त करना। ते जेड़ा उस आफिसर ने जवाब दिता सी ओदे तो एक गल बड़ी साफ हुंदी है कि वो लोग बाहरों रौला पा के सानू गुमराह करदे सन, पंथ नूं गुमराह करदे सन, ਕੌਮ ਨਾਲ ਧੋਖਾ ਕਰਦੇ ਸਨ, ਰਾਸ਼ਟਰ ਵਿੱਚ ਉਹ ਕਿੱਥੇ ਟਿਕੇ ਹੋਏ ਸਨ। ਜਦੋਂ ਉੱਚ ਅਧਿਕਾਰੀਆਂ ਨੇ ਪੁੱਛਿਆ ਬਈ ਇੱਕ ਅੱਧਾ ਬੰਦਾ ਨੀਤੀ ਦੇ ਸੰਬੰਧ ਵਿੱਚ ਜਾਣਕਾਰੀ ਰੱਖਣ ਲਈ ਚਾਹੀਦਾ, ਤੇ ਉਸ ਪੁਲਿਸ ਆਫਿਸਰ ਦਾ ਜਵਾਬ ਸੀ ਇੱਕ ਨੂੰ ਛੱਡ ਕੇ ਬਾਕੀ ਇਹ ਜਿਹੜੇ 20 ਨੇ ਉਹ ਆਪਣੇ ਹੀ ਨੇ,
1: ਸ੍ਰੀ ਵਾਹ,
0: ਇੱਕ ਨੂੰ ਛੱਡ ਦਿਓ ਬਾਕੀ ਜਿਹੜੇ 20 ਨੇ ਉਹ ਆਪਣੇ ਹੀ ਨੇ, ਸਾਰਾ ਪ੍ਰੋਗਰਾਮ ਉਹ ਆਪਣਾ ਹੀ ਕਰ ਰਹੇ ਨੇ, ਉਹ ਐਵੇਂ ਨਾਲ ਚੱਲ ਰਹੇ ਨੇ, 4,00,000 ਸ੍ਰੀ ਵਾਹ। ਇਸ ਦਾ ਮਤਲਬ ਸੀ ਕਿ ਸਾਡੀ ਲੀਡਰਸ਼ਿਪ, ਸਾਡੇ ਆਗੂ ਕਿਸ ਤਰੀਕੇ ਨਾਲ ਚੱਲਦੇ ਸਨ, ਉਹਨਾਂ ਦੇ ਮਨ ਦੇ ਅੰਦਰ ਕਿਤਨੀ ਕੁ ਪੰਥ ਦੇ ਸੰਬੰਧ ਵਿੱਚ ਹਮਦਰਦੀ ਸੀ, 4,00,000 ਸ੍ਰੀ ਵਾਹ। ਤੋ ਭੇਦ ਨੀਤੀ ਇਹ ਕਈ ਵਾਰੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਵਿੱਚ ਕੁਝ ਲੋਕ ਜਾਸੂਸ ਗ੍ਰਿਫਤਾਰ ਵੀ ਕੀਤੇ ਸਨ, ਤੇ ਹਜ਼ੂਰ ਨੇ ਆਪਣੇ ਫਿਰਾਕ ਤੇ ਵਿਸ਼ਾਲ ਹਿਰਦੇ ਦੁਆਰਾ ਉਹਨਾਂ ਨੂੰ ਕਿਹਾ ਸੀ ਤੁਹਾਨੂੰ ਮਾਫ਼ ਕੀਤਾ, 4,00,000 ਸ੍ਰੀ ਵਾਹ। ਤੋ ਤੀਸਰੀ ਨੀਤੀ ਹੈ ਭੇਦ ਨੀਤੀ, ਜਿਸ ਨੀਤੀ ਦੇ ਉੱਪਰ ਅਮਲ ਕਰਕੇ ਅੰਗਰੇਜ਼ਾਂ ਨੇ ਤਕਰੀਬਨ ਸਾਰੀ ਦੁਨੀਆਂ ਤੇ ਰਾਜ ਕੀਤਾ। ਉਹ ਜਿਸ ਵੀ ਦੇਸ਼ ਵਿੱਚ ਜਾਂਦੇ ਸਨ ਆਪਣੀ ਭੇਦ ਨੀਤੀ ਦਾ ਖੁੱਲ੍ਹਾ ਪ੍ਰਗਟਾਓ ਕਰਦੇ ਸਨ ਉੱਥੋਂ ਦੇ।
2: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕਿਰਬੋਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਕਿਹਾ ਕਿ ਸਮਾਪਤੀ ਤੇਰੇ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਕੀ ਕਹਿੰਦੇ ਤੇ ਰਸਨਾ ਨਾਲ ਛੱਤੀ ਪਦਾਰਥ ਜੀ ਨੇ ਮਰਤੀ ਖਾ ਤੇਰੀ ਸਿੱਖਣਾ ਨਹੀਂ ਲੈ ਸਕਦੀ ਤੇ ਰਸਨਾ ਕਦੋਂ ਪਵਿੱਤਰ ਹੋਵੇਗੀ ਤੇ ਸਾਹਿਬ ਗੁਰੂ ਪਾਤਸ਼ਾਹ ਬਚਨ ਕਰਦੇ।

ਬੂੰਦ ਪੀਤੀ ਭਾਈ ਮਨੀ ਸਿੰਘ ਨੇ ਬੰਦ ਬੰਦ ਕੱਟਿਆ ਬੂੰਦ ਪੀਤੀ ਭਾਈ ਤਾਰੂ ਸਿੰਘ ਨੇ ਖੋਪੜ ਲੈ ਗਏ ਬੂੰਦ ਪੀਤੀ ਭਾਈ ਦਿਆਲੇ ਨੇ ਦੇਗਾਂ ਵਿੱਚ ਉਬਲ ਗਿਆ ਬੂੰਦ ਪੀਤੀ ਭਾਈ ਮਨੀ ਸਿੰਘ ਨੇ ਸੱਚੇ ਪਾਤਸ਼ਾਹ ਬੰਦ ਬੰਦ ਕਟਵਾ ਦਿੱਤੇ ਮੇਰੇ ਸਾਹਿਬ ਗੁਰਪਾਤਸ਼ਾਹ ਬਚਨ ਕਰਦੇ

0: इस चरण कमल की ने प्यासी वाचिए ते पता लगदा कि चरण कमल की सन। हां दसां पातशाहियां चक गुरु के चरणों की पूजा होंदी रही, पर जे अज कल कोई पूछे भाई गुरु के चरण की ने ते असीं की कहांगे, वाहिगुरु श्री गुरु ग्रंथ साहिब जी की बाणी, गुरु के कहे हुए उपदेश ही गुरु के चरण हैं। ਪੰਜ ਸਾਹਿਬ ਗੁਰੂ ਪਾਤਸ਼ਾਹ ਨੇ ਬਚਨ ਕੀਤਾ ਹੈ, ਗੁਰ ਕੇ ਚਰਨ ਜੀ ਕਾ ਨਿਸਤਾਰਾ, ਗੁਰੂ ਦੀ ਬਾਣੀ ਪੜ੍ਹੇਗਾ, ਗੁਰੂ ਦੀ ਬਾਣੀ ਸੁਣੇਗਾ, ਤੇਰਾ ਜੀਵ ਦਾ ਪਾਰ ਉਤਾਰਾ ਹੋ ਜਾਏ। ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ, ਬਾਣੀ ਵਿੱਚ ਇੰਨਾ ਬਲ ਹੈ। ਕਬੀਰ ਸਾਹਿਬ ਨੇ ਇੱਕ ਬਚਨ ਕਿਹਾ, ਕਬੀਰ ਸਾਹਿਬ ਨੂੰ ਸਵਾਲ ਕੀਤਾ ਲੋਕਾਂ ਨੇ, ਮਹਾਰਾਜ ਬਾਣੀ ਬੜੀ ਪੜ੍ਹਦੇ ਹੋ, ਬੜੀ ਸੁਣਦੇ ਹੋ, ਬਾਣੀ ਕੀ ਕਰੇਗੀ, ਬਾਣੀ ਕਿੱਥੇ ਲੈ ਜਾਏਗੀ? ਉੱਥੇ ਕਬੀਰ ਸਾਹਿਬ ਨੇ ਇੱਕ ਬਚਨ ਕਿਹਾ, ਉਹ ਭਲਿਓ ਇਹ ਬਾਣੀ ਕਿਹਦੀ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ, ਜਿਸ ਜੇਵਡ ਅਵਰ ਨਾ ਕੋਏ, ਵਾਹ ਵਾਹ ਅਗਮ ਅਥਾਹ ਹੈ, ਵਾਹ ਵਾਹ ਸਾਚਾ ਸੋਏ। ਉੱਥੇ ਕਬੀਰ ਸਾਹਿਬ ਦਾ ਇੱਕ ਬਚਨ ਆਉਂਦਾ, ਏਕ ਜੋਤ ਏਕਾ ਮਿਲੀ ਕਿੰਬਾ ਹੋਇਮ ਹੋਏ, ਜਿਤ ਕੱਟ ਨਾਮ ਨਾ ਉਤਰੇ, ਠੂਟ ਮਰੇ ਜਨ ਸੋਏ। ਸਾਵਲ ਸੁੰਦਰ ਰਮਈਆ ਮੇਰਾ ਮਨ ਲਾਗਾ ਤੋਏ। ਕਬੀਰ ਸਾਹਿਬ ਨੇ ਇੱਕ ਬਹੁਤ ਪਿਆਰਾ ਬਚਨ ਕਿਹਾ, ਅਗਲੀ ਪੰਕਤੀ ਕਹਿੰਦਾ, ਲੋਕ ਜਾਣੇ ਇਹ ਗੀਤ ਹੈ, ਕੀ ਸਮਝਦੇ ਹੋ ਇਹ ਗੀਤ ਹੈ, ਕੀ ਇਹ ਕਵਿਤਾ ਹੈ? ਨਹੀਂ ਉਹ ਭੋਲਿਓ, ਇਹ ਤੋਂ ਬ੍ਰਹਮ ਵਿਚਾਰ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਇਲਾਕੀ ਸੀ, ਜੈ ਸੀ ਮੇ ਆਵੇ ਖਸਮ ਕੀ ਬਾਣੀ, ਤੈ ਛੁੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲੋਂ ਤਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਗੁਰੂ ਨਾਨਕ ਨੇ ਵੀ ਕਿਹਾ ਬਾਣੀ ਮੇਰੀ, ਉਹਨੇ ਵੀ ਕਿਹਾ ਸੀ ਵੀ ਇਹ ਬਾਣੀ ਨਿਰੰਕਾਰ ਦੀ। ਉਹ ਵੀ ਗੱਲ ਕਬੀਰ ਸਾਹਿਬ ਨੇ ਕਹੀ, ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਜਿਉਂ ਕਾਂਸ਼ੀ ਉਪਦੇਸ਼ ਹੋਏ ਮਾਨ ਸਮਰਤੀ ਵਾਰ। ਔਰ ਇੱਥੋਂ ਤੱਕ ਕਬੀਰ ਸਾਹਿਬ ਨੇ ਲਿਖ ਦਿੱਤਾ, ਆਖਿਆ ਮੈਂ ਯਕੀਨ ਕਰਦਾ ਹਾਂ, ਤੁਹਾਨੂੰ ਯਕੀਨ ਨਾਲ ਕਹਿਣਾ ਪਵੇਗਾ ਕਿ ਕੋਈ ਗਾਵੇ, ਕੋਈ ਮਨ ਕਰਕੇ ਗਾਵੇ ਤਾਂ ਸਹੀ, ਕੋ ਸੁਣੇ ਮਹਾਰਾਜ ਕਿਵੇਂ ਤਰੀਕਾ ਕੀ ਹੋਵੇ, ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿੱਤ ਲਾਏ, ਕਹੋ ਕਬੀਰ ਸੰਸਥਾ ਨਹੀਂ ਅੰਤ ਪਰਮ ਗਤਾ। ਕਬੀਰ ਸਾਹਿਬ ਦੇ ਬੋਲ ਨੇ ਕਹਿੰਦੇ ਕੋਈ ਚਿੰਤਾ ਨਹੀਂ, ਜਿਹੜਾ ਮਨੁੱਖ ਮਨ ਕਰਕੇ ਬਾਣੀ ਪੜ੍ਹਦਾ, ਮਨ ਕਰਕੇ ਬਾਣੀ ਸੁਣਦਾ, ਉਹ ਗੁਰੂ ਦੇ ਚਰਨਾਂ ਵਿੱਚ ਉਹਦਾ ਥਾਂ ਬਣ। ਸਾਹਿਬ ਗੁਰੂ ਛੇਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਬਾਣੀ ਦੀ ਬਾਤ ਚੱਲੀ, ਤੋ ਆਓ ਇੱਕ ਇਤਿਹਾਸਕ ਗਾਥਾ ਆਪਣੇ ਨਾਲ ਸਾਂਝੀ ਕਰਾਂ ਵੀ ਗੁਰੂ ਪਾਤਸ਼ਾਹ ਬਾਣੀ ਦਾ ਕਿੰਨਾ ਆਦਰ ਕਰਦੇ ਸਨ। ਅਸੀਂ ਤੇ ਬਾਣੀ ਦੀ ਭੇਟਾ ਨਿਯਤ ਕਰ ਲਈ ਵੀ ਇੰਨੇ ਪੈਸੇ ਦਿਓਗੇ ਤੇ ਤਾਂ ਆਵਾਂਗੇ, ਪੌਣਾ ਘੰਟਾ ਕੀਰਤਨ ਕਰਾਂਗੇ ਤੇ ਰੁਪਈਆ 1100 ਲਵਾਂਗੇ। ਇਹੀ ਗੱਲ ਅੱਜ ਵਿਹਾਰ ਬਣ ਗਿਆ। ਪਰ ਮੇਰੇ ਸਾਹਿਬ ਗੁਰੂ ਪੰਚਮ ਪਾਤਸ਼ਾਹ ਨੂੰ ਪੁੱਛੋ, ਮਹਾਰਾਜ ਤੁਹਾਨੂੰ ਸਿੱਖ ਕੋਈ ਬਾਣੀ ਪੜ੍ਹ ਕੇ ਸੁਣਾਵੇ, ਤੁਸੀਂ ਕੀ ਦਿਓ? ਔਰ ਦਿੱਤਾ ਮੇਰੇ ਸਾਹਿਬ ਗੁਰੂ ਪੰਚਮ ਪਾਤਸ਼ਾਹ ਛੇਵੇਂ ਪਾਤਸ਼ਾਹ ਮੇਰੀ ਪੀੜ੍ਹੀ ਦੇ ਮਾਲਕ ਇੱਕ ਦਿਨ ਦੀਵਾਨ ਵਿੱਚ ਆਏ ਅਤੇ ਦੀਵਾਨ ਵਿੱਚ ਬੈਠਿਆਂ ਬੈਠਿਆਂ ਬਿਰਤੀ ਲੱਗ ਗਈ। ਸਿੱਖਾਂ ਨੇ ਕੀਰਤਨ ਦਾ ਭੋਗ ਪਾਇਆ, ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਹੋਈ। ਛੇਵੇਂ ਪਾਤਸ਼ਾਹ ਮੇਰੀ ਪੀਰ ਦੇ ਮਾਲਕ ਆਪ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਸਰਵਣ ਕਰਿਆ ਕਰਦੇ ਸਨ, ਔਰ ਥੱਲੇ ਬਹਿ ਕੇ। ਅੱਜ ਕੱਲ੍ਹ ਤੇ ਬਾਬੇ ਮਾਫ ਕਰਨਾ, ਬਾਬਿਆਂ ਵਾਕਰੇ ਵਾਸਤੇ ਵੱਖਰੀ ਸਟੇਜ ਬਣਾਈ ਜਾਂਦੀ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਾਬਿਆਂ ਦੀ ਸਟੇਜ ਹੁੰਦੀ ਹੈ ਕਿਉਂਕਿ ਬਾਬਾ ਜੀ ਆਏ। ਮੇਰੇ ਸਾਹਿਬ ਗੁਰੂ ਛੇਵੇਂ ਪਾਤਸ਼ਾਹ ਗੁਰੂ ਨਾਨਕ ਦਾ ਛੇਵਾਂ ਰੂਪ ਆਪ ਥੱਲੇ ਬਹਿੰਦੇ ਸਨ ਸੰਗਤ ਵਿੱਚ ਜਦੋਂ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ, ਇੰਨੀ ਬਾਣੀ ਦਾ ਸਤਿਕਾਰ ਕਰਦੇ ਸਨ। ਤੋ ਕਹਿੰਦਾ ਜਿਸ ਵੇਲੇ ਸਮਾਪਤੀ ਹੋਈ ਤੇ ਛੇਵੇਂ ਪਾਤਸ਼ਾਹ ਮੇਰੀ ਪੀਰ ਦੇ ਮਾਲਕ ਵੇਖਦੇ ਨੇ ਆਲੇ ਦੁਆਲੇ ਸੰਗਤਾਂ ਜੁੜੀਆਂ ਹੋਈਆਂ, ਬੜਾ ਮਨ ਪਿਆਰ ਵਿੱਚ ਭਿੱਜਿਆ ਹੋਇਆ ਕਿ ਸਾਹਿਬ ਗੁਰੂ ਛੇਵੇਂ ਪਾਤਸ਼ਾਹ ਦੇ ਮੁੱਖੋਂ ਇੱਕ ਬਚਨ ਨਿਕਲਿਆ, ਭਾਈ ਕੋਈ ਐਸਾ ਗੁਰੂ ਦਾ ਸਿੱਖ ਹੈ ਜਿਹੜਾ ਸਾਨੂੰ ਸ਼ੁੱਧ ਬਾਣੀ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਸੁਣਾਵੇ। ਬਾਣੀ ਤਾਂ ਆਪਾਂ ਸਾਰੇ ਪੜ੍ਹਨੇ, ਪਰ ਸਾਧ ਸੰਗਤ ਸ਼ੁੱਧ ਬਾਣੀ ਪੜ੍ਹਨੀ ਬੜੀ ਔਖੀ ਹੈ। ਗੁਰੂ ਹੀ ਸਮਤ ਦੇਵੇ ਕਿ ਬਾਣੀ ਸ਼ੁੱਧ ਸਪਸ਼ਟ ਗਾਇਨ ਕਰ ਸਕੀ। ਤੋ ਕਹਿੰਦੇ ਜਿਸ ਵੇਲੇ ਇਹ ਬਚਨ ਕਰ ਦਿੱਤਾ ਤੇ ਕੋਈ ਸਿੱਖ ਨਾ ਉੱਠਿਆ, ਦੂਸਰਾ ਬਚਨ ਕੀਤਾ, ਭੋਲਿਓ ਗਲਤ ਬਾਣੀ ਪੜ੍ਹਦੇ, ਤੁਸੀਂ ਬਾਣੀ ਸ਼ੁੱਧ ਨਹੀਂ ਸੁਣਾ ਸਕਦੇ। ਫਿਰ ਵੀ ਕੋਈ ਨਾ ਉੱਠਿਆ। ਜਦੋਂ ਤੀਜੀ ਵਾਰ ਬਚਨ ਕੀਤਾ ਤੇ ਸਾਹਿਬ ਗੁਰੂ ਪਾਤਸ਼ਾਹ ਦਾ ਪਿਆਰ ਵਾਲਾ ਇੱਕ ਸਿੱਖ ਲਾਹੌਰ ਦਾ ਰਹਿਣ ਵਾਲਾ ਭਾਈ ਗੋਪਾਲਾ ਉੱਠਿਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਹਿਜਕਾਰੀ ਸਿੱਖ ਸੀ, ਸਹਿਜਕਾਰੀ ਸਿੱਖ ਭਾਈ ਗੋਪਾਲ ਦਾਸ ਉਸਦਾ ਨਾਂ ਸੀ। ਕਹਿੰਦੇ ਜਿਸ ਵੇਲੇ ਉੱਠਿਆ ਤੇ ਉਸ ਕੇ ਦੋ ਹੱਥ ਜੋੜ ਕੇ ਗਲ ਵਿੱਚ ਪੱਲਾ ਪਾਇਆ ਤੇ ਕੀ ਕਿਹਾ, ਬਾਬਾ ਜੀ ਮੈਂ ਤੁਹਾਨੂੰ ਬਾਣੀ ਸੁਣਾਵਾਂਗਾ, ਮੈਂ ਸ਼ੁੱਧ ਪੜ੍ਹਨਾ ਨਹੀਂ। ਸਭ ਤੋਂ ਪਹਿਲੋਂ ਸਾਹਿਬ ਗੁਰੂ ਪਾਤਸ਼ਾਹ ਨੇ ਕਿਹਾ, ਮਨ ਵੇਚੇ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ,
1: ਮੰਨ ਦਿੱਤਾ ਆਪਣਾ ਪਹਿਲੋਂ ਮਨ ਨੀਵਾਂ, ਆਪਾਂ ਰੋਜ਼ ਅਰਦਾਸ ਕਰਦੇ ਹਾਂ ਪਰ ਕਦੇ ਮਨ ਨੀਵਾਂ ਕਰਕੇ ਵੇਖੇ ਨਾ, ਹਉਮੈ ਦੇ ਭਰੇ ਹੋਏ। ਮੇਰੇ ਸਾਹਿਬ ਗੁਰੂ ਪਾਤਸ਼ਾਹ ਨੇ ਕਿਹਾ, ਭਰਿਆ ਜੇ ਤੂੰ ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੇ ਸਹੇ। ਦੇਖੋ ਦੂਜੀ ਪੰਕਤੀ, ਆਪਸ ਕਹੋ ਕਰ ਕੱਛ ਨਾ ਜਨਾਵੇ, ਅਸੀਂ ਤੇ ਆਪਣੇ ਆਪ ਨੂੰ ਜਨਾਉਣੇ ਕਿ ਮੈਂ ਫਲਾਣਾ ਮਾਲਕ ਹਾਂ, ਮੇਰੀਆਂ ਇੰਨੀਆਂ ਫੈਕਟਰੀਆਂ, ਮੈਂ ਐਡਾ ਵੱਡਾ ਸਰਦਾਰ ਨਾ ਭੋਲਿਆ। ਤੂੰ ਪਹਿਲੋ ਗੁਰੂ ਦਾ ਸਿੱਖ ਹੈ, ਮਨ ਵਿੱਚ ਇਹ ਸਤਿਗੁਰ ਕੇ ਆਪਸ ਕਹੋ ਕਰ ਕੱਛ ਨਾ ਜਨਾਵੇ, ਹਰ ਹਰ ਨਾਮ ਹਿਰਦੇ ਸਦ ਧਿਆਵੈ, ਮਨ ਵਿੱਚ ਸਤਿਗੁਰ ਕੇ ਪਾਸ। ਫਿਰ ਸਾਹਿਬ ਗੁਰੂ ਪਾਤਸ਼ਾਹ ਕਹਿੰਦੇ, ਜਾ ਤੇ ਸੇਵਕ ਕੇ ਕਾਰਜ ਰਾਸ, ਤੇਰੇ ਕਾਰਜ ਰਾਸ। ਐਸਾ ਸਿੱਖ ਭਾਈ ਗੋਪਾਲ ਦਾਸ ਕਹਿਣ ਲੱਗਾ, ਮਹਾਰਾਜ ਮੈਂ ਉੱਠ ਤੇ ਖਲੋਤਾ ਪਰ ਜੇ ਤੁਸੀਂ ਕਹੋ ਮੈਂ ਸ਼ੁੱਧ ਬਾਣੀ ਦਾ ਪਾਠ ਤੁਹਾਨੂੰ ਕਰਕੇ ਸੁਣਾਵਾਂ ਤੇ ਮੇਰੇ ਕੋਈ ਪਾਇਆ ਨਹੀਂ। ਫਿਰ ਗੋਪਾਲ ਦਾਸ ਕੀ ਚਾਹੁੰਦਾ, ਮਹਾਰਾਜ ਆਪਣਾ ਮੇਰ ਭਰਿਆ ਸਿਰ ਤੇ ਹੱਥ ਰੱਖੋ, ਫਿਰ ਮੈਂ ਪਾਠ ਪੜ੍ਹ ਸਕਣਾ, ਅਦਰਵਾਈਜ਼ ਨਹੀਂ। ਤੇ ਸਾਹਿਬ ਗੁਰੂ ਪਾਤਸ਼ਾਹ ਨੇ, ਨਾਨਕ ਨਦਰੀ ਨਦਰ ਨਿਹਾਲ, ਆਪਾਂ ਰੋਜ਼ ਪੜ੍ਹਨੇ ਹਾਂ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋ। ਤੂੰ ਕਹਿੰਦਾ ਸਾਹਿਬ ਗੁਰੂ ਪਾਤਸ਼ਾਹ ਕੋਲ ਬਖਸ਼ਿਸ਼ ਮੰਗ ਲਈ, ਮਹਾਰਾਜ ਤੁਸੀਂ ਬਖਸ਼ਿਸ਼ ਕਰ ਦਿਓ ਤੇ ਤਾਂ ਮੈਂ ਸ਼ੁੱਧ ਬਾਣੀ ਪੜ੍ਹ ਸਕਣਾ। ਤੇ ਸਾਹਿਬ ਗੁਰੂ ਪਾਤਸ਼ਾਹ ਨੇ ਮੇਰਾ ਭਰਿਆ ਸੀਸ ਤੇ ਹੱਥ ਰੱਖਿਆ, ਜਾ ਗੋਪਾਲ ਦਾਸ ਪੰਜ ਇਸ਼ਨਾਨੇ ਕਰਿਆ, ਕਿਉਂਕਿ ਗੁਰਸਿੱਖ ਸੀ, ਅੰਮ੍ਰਿਤ ਵੇਲੇ ਦਾ ਧਾਰੀ ਸੀ, ਅੰਮ੍ਰਿਤ ਵੇਲੇ ਉੱਠਦਾ ਸੀ, ਇਸ਼ਨਾਨ ਕਰਨਾ, ਨਾਮ ਜਪਣਾ ਤੇ ਫਿਰ ਜਾ ਕੇ ਕੋਈ ਅਣਜਲ ਮੂੰਹ ਲਾਉਣਾ। ਤੇ ਗੋਪਾਲ ਦਾਸ ਜਦੋਂ ਪੰਜ ਇਸ਼ਨਾਨੇ ਕਰਕੇ ਆਇਆ ਤੇ ਕਹਿੰਦੇ ਸਾਹਿਬ ਗੁਰੂ ਛੇਵੇਂ ਪਾਤਸ਼ਾਹ ਆਸਣ ਤੋਂ ਉੱਠ ਖਲੋ। ਜਦੋਂ ਆਸਣ ਤੋਂ ਉੱਠੇ ਤੇ ਸਾਹਿਬ ਗੁਰੂ ਪਾਤਸ਼ਾਹ ਦੇ ਸਿੱਖ ਸੇਵਕ ਕੋਲ ਬੈਠੇ ਸਨ, ਬਾਬਾ ਬੁੱਢਾ ਵਰਗੇ, ਕਹਿਣ ਲੱਗੇ, ਬਾਬਾ ਜੀ ਗੁਰੂ ਸਾਹਿਬ ਤੁਸੀਂ ਕਿਉਂ ਉੱਠ ਖਲੋਤੇ ਹੋ? ਆਖਿਆ, ਬਾਬਾ ਜੀ ਮੇਰੇ ਸਿੱਖ ਨੇ ਗੁਰੂ ਦੀ ਨਾਨਕ ਦੀ ਬਾਣੀ ਪੜ੍ਹਨੀ ਹੈ ਤੇ ਆਪਾਂ ਰੋਜ਼ ਪੜ੍ਹਨੇ ਹਾਂ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕੱਲ ਰਾਖੀ ਮੇਰੀ, ਤੇ ਬਾਣੀ ਪਵੇ ਗੁਰੂ ਨਾਨਕ ਦੀ ਤੇ ਮੈਂ ਉੱਤੇ ਬਹਿ ਕੇ ਸੁਣਾ, ਇਹ ਕਿਵੇਂ ਹੋ ਸਕਦਾ? ਨਹੀਂ ਹੋ ਸਕਦਾ, ਥੱਲੇ ਬਹਿ ਗਏ। ਸਿੱਖ ਸੰਗਤਾਂ ਨੇ ਬੇਨਤੀ ਕੀਤੀ, ਆਖਿਆ, ਸੱਚੇ ਪਾਤਸ਼ਾਹ ਜੇ ਗੁਰੂ ਨਾਨਕ ਦੀ ਬਾਣੀ ਹੈ ਤੇ ਤੁਸੀਂ ਵੀ ਤੇ ਗੁਰੂ ਨਾਨਕ ਦਾ ਹੀ ਸੇਵਾ ਰੂਪ ਹੋ, ਕਰੋ ਕਿਰਪਾ, ਸਿੱਖ ਦੇ ਨਾਲ ਬੈਠੋ। ਆਗਿਆ ਮੰਨੀ, ਸਾਹਿਬ ਗੁਰੂ ਛੇਵੇਂ ਪਾਤਸ਼ਾਹ ਸਿੱਖਾਂ ਦਾ ਹੁਕਮ ਮੰਨਦੇ ਹੋਏ ਜਿੱਥੇ ਭਾਈ ਗੋਪਾਲ ਦਾਸ ਬੈਠਾ ਸੀ, ਸੱਜੇ ਪਾਸੇ ਮੇਰੇ ਸਾਹਿਬ ਗੁਰੂ ਪੰਚਮ ਛੇਵੇਂ ਪਾਤਸ਼ਾਹ ਵੀ ਬੈਠੇ। ਜਦੋਂ ਬੈਠ ਗਏ, ਪਾਠ ਆਰੰਭ ਹੋ ਗਿਆ। ਮੈਂ ਪਹਿਲੋਂ ਬੇਨਤੀ ਕੀਤੀ ਹੈ, ਮਨ ਵੇਚੇ ਸਤਿਗੁਰ ਕੇ ਪਾਸ, ਮਨ ਕਰ ਕਬੂ ਨਾ ਹਰ ਗੁਣ ਗਾਇਓ। ਸਾਡਾ ਮਨ ਨਹੀਂ ਜੁੜਦਾ, ਜਦੋਂ ਮਨ ਜੁੜ ਜਾਏਗਾ ਨਾ, ਸਮਝੋ ਸਾਨੂੰ ਗੁਰੂ ਦੀ ਪ੍ਰਾਪਤੀ ਹੋ ਗਈ, ਸਭ ਕੁਝ ਮਿਲ ਗਿਆ। ਅੱਜ ਮਨ ਉੱਠ ਗਿਆ, ਭਾਈ ਗੋਪਾਲ ਦਾਸ ਬਾਣੀ ਤੇ ਜ਼ਰੂਰ ਪੜ੍ਹਦਾ ਹੈ ਪਿਆ ਕਿ ਕਹਿੰਦਾ, ਮਨ ਧਿਆਨ ਆ ਗਿਆ। ਜਦੋਂ ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਦੋਂ ਇਹਨਾਂ ਪੰਕਤੀਆਂ ਤੇ ਆਇਆ ਤੇ ਮਨ ਉੱਠ ਗਿਆ। ਸੋਚਣ ਲੱਗਾ, ਭਾਈ ਗੋਪਾਲ ਦਾਸ ਮੈਂ ਵੇਖਾਂ ਤੇ ਸਹੀ ਅੱਖਾਂ ਖੋਲ ਕੇ ਵੀ ਸੱਚੀਮੁੱਚੀ ਸੰਗਤਾਂ ਨੂੰ ਆਨੰਦ ਆਇਆ, ਮੇਰੇ ਗੁਰੂ ਸਾਹਿਬ ਨੂੰ ਆਨੰਦ ਆਇਆ। ਜਦੋਂ ਅੱਖਾਂ ਖੋਲੀਆਂ, ਮਨ ਖਿੰਡ ਗਿਆ, ਕਿਉਂਕਿ ਮਨ ਪਹਿਲੋਂ ਜੁੜਿਆ ਹੋਇਆ ਸੀ ਗੁਰੂ ਚਰਨਾਂ ਨਾਲ, ਪਰ ਅੱਜ ਗੁਰੂ ਚਰਨਾਂ ਤੋਂ ਮਨ ਟੁੱਟ ਕੇ ਤੇ ਕਿੱਧਰ ਜੁੜ ਗਿਆ? ਦਾਸਾਂ ਨਾਲ ਜੁੜ ਗਿਆ। ਕਹਿੰਦਾ, ਮੈਂ ਵੇਖਾਂ ਤੇ ਸਹੀ ਵੀ ਗੁਰੂ ਸਾਹਿਬ ਜੁੜੇ ਵੀ ਨੇ, ਕੋਈ ਆਨੰਦ ਵੀ ਆ ਰਿਹਾ। ਤੇ ਜਦੋਂ ਅੱਖਾਂ ਖੋਲੀਆਂ, ਮਨ ਉਖੜ ਗਿਆ, ਇੱਧਰ ਮੇਰੇ ਸਾਹਿਬ ਗੁਰੂ ਛੇਵੇਂ ਪਾਤਸ਼ਾਹ ਜਦੋਂ ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਨ ਤੇ ਆਇਆ ਨਾ ਸਿੱਖ, ਤੇ ਆਪਣਾ ਸੱਜਾ ਗੋਡਾ ਥੱਲੇ ਲਾ ਲਿਆ। ਗੁਰੂ ਛੇਵੇਂ ਪਾਤਸ਼ਾਹ ਦੇ ਮਨ ਵਿੱਚ ਇਹ ਧਾਰਨਾ ਸੀ ਕਿ ਜਿੰਨਾ ਸ਼ੁੱਧ ਜਾਪ ਭਾਈ ਗੋਪਾਲ ਦਾਸ ਕਰ ਰਿਹਾ ਨਾ, ਅੱਜ ਮੈਂ ਇਹਨੂੰ ਹੋਰ ਤੇ ਕੁਝ ਨਹੀਂ ਦੇਣਾ, ਮੇਰਾ ਜੀ ਕਰਦਾ ਮੈਂ ਗੁਰੂ ਨਾਨਕ ਦੀ ਗੱਦੀ ਇਹਨੂੰ ਦੇ ਦਿਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਸਾਹਿਬ ਦਾ ਮਨ ਇਹ ਸੀ, ਪਰ ਵੇਖੋ ਸਿੱਖ ਕੀ ਮੰਗ ਬੈਠਾ, ਦਾਤ ਪਿਆਰੀ ਵਿਸਰਿਆ ਦਤਾਰਾ। ਕਹਿੰਦੇ ਜਿਸ ਵੇਲੇ ਭਾਈ ਗੋਪਾਲ ਦਾਸ ਇਹਨਾਂ ਪੰਕਤੀਆਂ ਤੇ ਆਇਆ ਨਾ, ਤੇ ਅੱਖਾਂ ਖੋਲ ਕੇ ਵੇਖਿਆ ਤੇ ਵੇਖਿਆ ਕਿ ਸਾਹਿਬ ਗੁਰੂ ਛੇਵੇਂ ਪਾਤਸ਼ਾਹ ਦਾ ਸੱਜਾ ਚਰਨ ਥੱਲੇ, ਸੋਚਣ ਲੱਗਾ ਕਿ ਗੁਰੂ ਸਾਹਿਬ ਖੁਸ਼ ਨੇ, ਸੰਗਤਾਂ ਵੀ ਬੜੀਆਂ ਖੁਸ਼ ਨੇ। ਤੇ ਮਨ ਵਿੱਚ ਸੋਚ ਪੈ ਗਈ ਵੀ ਜਿਹੜੀਆਂ ਕਾਬਲ ਦੀਆਂ ਸੰਗਤਾਂ ਨੇ ਗੁਰੂ ਸਾਹਿਬ ਨੂੰ ਘੋੜੇ ਦੋ ਦਿੱਤੇ ਨੇ ਨਾ ਸ਼ਿੰਗਾਰ ਕੇ, ਸੋਨੇ ਦੀ ਕਾਠੀ ਲਾ ਕੇ ਕਾਬਲ ਦੀਆਂ ਸੰਗਤਾਂ ਨੇ ਸਾਹਿਬ ਗੁਰੂ ਪਾਤਸ਼ਾਹ ਵਾਸਤੇ ਦੋ ਘੋੜੇ ਕੱਲੇ ਸਨ। ਕਹਿੰਦੇ ਇੱਕ ਘੋੜਾ ਮੇਰੇ ਸਾਹਿਬ ਗੁਰੂ ਛੇਵੇਂ ਪਾਤਸ਼ਾਹ ਨੀਲੀ ਪੀਲੀ ਦੇ ਮਾਲਕ ਮੈਨੂੰ ਦੇ ਦੇਣਾ, ਤੇ ਮੈਂ ਚੜ੍ਹ ਕੇ ਲਾਹੌਰ ਵਿੱਚ ਵੀ ਲੰਘਿਆ ਕਰਾਂਗਾ ਗਲੀਆਂ ਵਿੱਚੋਂ, ਤੇ ਲੋਕ ਵਾਹ ਵਾਹ ਕਰਿਆ ਕਰਨਗੇ, ਵਾਹ ਭਾਈ ਗੋਪਾਲ ਦਾਸ ਛੇਵੇਂ ਪਾਤਸ਼ਾਹ ਨੂੰ ਬਾਣੀ ਸੁਣਾਈ ਤੇ ਗੁਰੂ ਸਾਹਿਬ ਨੇ ਸਵਾਰੀ ਵਾਲਾ ਘੋੜਾ ਦੇ ਦਿੱਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਮਨ ਵਾਹਾਂ ਵਿੱਚ ਆ ਗਿਆ, ਹੁਣ ਬਾਣੀ ਤੋਂ ਦੂਰ ਚਲਾ ਗਿਆ, ਬਾਣੀ ਵਿੱਚ ਮਨ ਨਹੀਂ ਰਿਹਾ, ਹੁਣ ਮਨ ਵਾਹ ਵਿੱਚ ਆ ਗਿਆ, ਮੇਰੀ ਵਾਹ ਵਾਹ ਹੋਵੇ। ਤੇ ਕਹਿੰਦੇ ਜਿਸ ਵੇਲੇ ਸਾਹਿਬ ਗੁਰੂ ਛੇਵੇਂ ਪਾਤਸ਼ਾਹ ਗੱਟ ਕੱਟ ਕੇ, ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਸਮਝ ਗਏ ਕਿ ਸਿੱਖ ਨੂੰ ਦਾਤ ਚਾਹੀਦੀ ਹੈ। ਸਿਰ ਚੌਂਕੜਾ ਮਾਰ ਕੇ ਬਹਿ ਗਏ। ਜਦੋਂ ਭੋਗ ਪੈ ਗਿਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਜਿਸ ਰਾਤ ਦੋ ਦਾਈ ਦਾਇਆ ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਤੇ ਸਿੱਖ ਨੇ ਕਿਹਾ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ। ਇੰਨਾ ਪ੍ਰਤਾਪ ਹੈ ਬਾਣੀ ਦਾ, ਜਿਹੜੇ ਪੜ੍ਹਦੇ ਨੇ ਉਹਨਾਂ ਦਾ ਮੁੱਖ ਵੇਖ ਕੇ ਕਹਿੰਦੇ ਇਨਸਾਨ ਦਾ ਪਾਰ ਉਤਾਰਾ ਹੋ ਜਾਂਦਾ। ਨਾਨਕ ਤੇ ਮੁੱਖ ਉਜਲੇ ਖੇਤੀ ਛੁੱਟੀ ਨਾਲ। ਰਾਜਾ ਜਣਕ ਕੌਣ ਸੀ? ਇੱਕ ਧਰਮੀ ਰਾਜਾ ਸੀ, ਭਾਈ ਸਾਹਿਬ ਭਾਈ ਗੁਰਦਾਸ ਸੀ, ਪੰਚਮ ਪਾਤਸ਼ਾਹ ਦੇ ਮਾਮਾ ਨੇ ਗਵਾਹੀ ਦਿੱਤੀ ਹੈ ਰਾਜੇ ਜਣਕ ਦੀ। ਉਹਦੇ ਕੋਲ ਕੀ ਸੀ? ਸਿਮਰਨ ਸੀ, ਉਹਦੇ ਕੋਲ ਦਇਆ ਸੀ, ਉਹਦੇ ਕੋਲ ਧਰਮ ਸੀ। ਕਿਉਂ ਨਰ ਖਾਲੀ ਹੋ ਗਏ? ਭਾਈ ਸਾਹਿਬ ਨੇ ਕਿਉਂ ਗਵਾਈ ਭਰੀ? ਧਨ ਧਨ ਰਾਜਾ ਜਨਕ ਹੈ, ਜਿਨ ਸਿਮਰਨ ਕੀ ਉਹ ਵਿਵੇਕ, ਉਹ ਇੱਕ ਘੜੀ ਕੇ ਸਿਮਰਨੇ ਪਾਪੀ ਤਰਿਆਂ ਦੇ। ਨਰਕ ਖਾਲੀ ਕਰਵਾ ਲਿਆ ਸੀ ਰਾਜੇ ਜਨਕ ਨੇ, ਕਹਿੰਦਾ ਮੈਂ ਨਹੀਂ ਜਾਣਾ, ਮੇਰੇ ਕੋਲ ਹਾਏ ਹਾਏ ਨਹੀਂ ਵੇਖੀ ਜਾਂਦੀ, ਪਹਿਲੋ ਕਿਰਪਾ ਕਰੋ ਨਰਕ ਖਾਲੀ ਕਰੋ। ਤੇ ਕਹਿਣ ਲੱਗੇ, ਰਾਜਾ ਜਨਕ ਤੈਨੂੰ ਮੁੜ ਜਨਮ ਲੈਣਾ ਪਏਗਾ, ਜਨਮ ਜਾ ਕੇ, ਕਿਉਂਕਿ ਜਿਹੜੀ ਬੰਦਗੀ ਤੂੰ ਕੀਤੀ ਹੈ ਸਾਰੀ ਬੰਦਗੀ ਦੇਣੀ ਪੈਗੀ ਇਹਨਾਂ ਵਾਸਤੇ। ਕਹਿੰਦਾ ਮੈਂ ਦਿੱਤੀ, ਮੁੜ ਜਨਮ ਧਾਰ ਕੇ ਮੁੜ ਬੰਦਗੀ ਕੀਤੀ। ਤੋ ਕਹਿਣ ਤੋਂ ਭਾਵ ਬੰਦਗੀ ਵਿੱਚ ਇੰਨਾ ਬਲ ਹੈ ਸਾਧੂ ਸੰਗਤ। ਜਦੋਂ ਸਾਹਿਬ ਗੁਰੂ ਛੇਵੇਂ ਪਾਤਸ਼ਾਹ ਭੋਗ ਪੈ ਗਿਆ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ, ਤੇ ਸਿੱਖ ਨੇ ਸੀਸ ਨਵਾਇਆ। ਤੇ ਮੇਰੇ ਸਾਹਿਬ ਗੁਰੂ ਪਾਤਸ਼ਾਹ ਦਾ ਵਚਨ ਹੈ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਤੇ ਮੇਰੇ ਸਾਹਿਬ ਗੁਰੂ ਛੇਵੇਂ ਪਾਤਸ਼ਾਹ ਕਹਿਣਗੇ, ਗੋਪਾਲ ਦਾਸ ਨਾਲੇ ਥਾਪਣਾ ਦਿੱਤਾ, ਨਾਲੇ ਕਿਹਾ ਗੋਪਾਲ ਦਾਸ ਕਮਾਲ ਕਰ ਦਿੱਤੀ ਹੈ, ਇੰਨੀ ਸ਼ੁੱਧ ਬਾਣੀ ਕਮਾਲ ਕਰ ਦਿੱਤੀ, ਗੋਪਾਲ ਦਾਸ ਕੁਝ ਮੰਗ ਲੈ। ਤੇ ਚਰਨਾਂ ਤੇ ਢਹਿ ਪਿਆ ਦੋ ਹੱਥ ਜੋੜ ਕੇ, ਕਹਿਣ ਲੱਗਾ, ਮਹਾਰਾਜ ਮੈਂ ਕੀ ਮੰਗਾ? ਆਪਣੇ ਬਹੁਤ ਕੁਝ ਦਿੱਤਾ ਹੈ, ਪੁੱਤਰ ਧੀਆਂ ਨੇ, ਜ਼ਮੀਨ ਜਾਇਦਾਦ ਹੈ, ਸਰਦਾਰੀ ਹੈ, ਹੋਰ ਮੈਂ ਕੀ ਮੰਗਾ? ਬਸ ਕਿਰਪਾ ਕਰੋ, ਤੇਰੇ ਨਾਮ ਨਾਲ ਜੁੜਿਆ ਹੁਣ ਸੱਗ ਗਏ, ਹੁਣ ਮੰਗਦਾ ਨਹੀਂ, ਹੁਣ ਮੰਗਿਆ ਨਹੀਂ। ਤੇ ਗੁਰੂ ਸਾਹਿਬ ਤੇ ਜਾਣੀ ਜਾਣ ਸਨ ਨਾ ਵੀ ਤੂੰ ਕੀ ਮੰਗਿਆ। ਫਿਰ ਦੂਜਾ ਬਚਨ ਹੋਇਆ, ਗੋਪਾਲ ਦਾਸ ਕੁਝ ਮੰਗ ਲੈ। ਕਹਿਣ ਲੱਗਾ, ਮਹਾਰਾਜ ਨਹੀਂ, ਜੇ ਤੁਰਠੇ ਹੋ ਤੇ ਨਾਮ ਦਾ ਦਾਨ ਦਿਓ, ਇਸੇ ਤਰ੍ਹਾਂ ਚਰਨਾਂ ਨਾਲ ਜੋੜੀ ਰੱਖੋ। ਤੇ ਤੀਜਾ ਬਚਨ ਜਦੋਂ ਹੋਇਆ ਤੇ ਗੋਪਾਲ ਦਾਸ ਨੇ ਫਿਰ ਕੁਝ ਨਹੀਂ ਮੰਗਿਆ। ਤੇ ਮੇਰੇ ਸਾਹਿਬ ਗੁਰੂ ਛੇਵੇਂ ਪਾਤਸ਼ਾਹ ਨੇ ਬਾਂਹ ਫੜੀ, ਆਖਿਆ, ਗੋਪਾਲ ਦਾਸ ਜਦੋਂ ਇਹਨਾਂ ਪੰਕਤੀਆਂ ਤੇ ਆਇਆ ਸੈਂ, ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਤ ਭਾਵੇ ਤਿਵੇ ਚਲਾਵੇ ਜਿਵ ਹੋਵੇ ਫੁਰਮਾਨ, ਉਹ ਵੇਖੈ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਵਿਧਾਨ। ਜਦੋਂ ਇਹਨਾਂ ਪੰਕਤੀਆਂ ਤੇ ਆਇਆ ਸੈਂ, ਗੋਪਾਲ ਦਾਸ ਕੀ ਮੰਗਿਆ ਸਾਈ? ਇੱਕ ਚਰਨਾਂ ਤੇ ਢਹਿ ਪਿਆ, ਅੱਖਾਂ ਵਿੱਚੋਂ ਅੱਥਰੂ ਆ ਗਿਆ, ਪਾਤਸ਼ਾਹ ਮੈਂ ਭੁੱਲ ਗਿਆ, ਕਿਰਪਾ ਕਰੋ ਸੱਚੇ ਪਾਤਸ਼ਾਹ ਮੈਨੂੰ ਬਖਸ਼ ਲਓ। ਆਖਿਆ, ਨਹੀਂ ਤੂੰ ਨਹੀਂ ਭੁੱਲਿਆ, ਉਹ ਸਿੱਖਾ ਭੁੱਲਣ ਤੇ ਮੈਂ ਲੱਗਾ ਸਾਂ। ਮਹਾਰਾਜ ਉਹ ਕਿਵੇਂ? ਉਹ ਸਿੱਖਾ ਤੂੰ ਤੇ ਕੁਝ ਵੀ ਨਾ ਮੰਗਿਆ, ਇਹ ਘੋੜੇ ਮੇਰੇ ਨੇ, ਤੁਹਾਡੇ ਸਿੱਖ ਸੰਗਤਾਂ ਦੀ ਦੇਣ ਹੈ, ਇਹ ਮਾਇਆ ਸਾਡੀ ਹੈ, ਇਹ ਮਾਇਆ ਵੀ ਤੁਹਾਡੀ ਸਿੱਖ ਸੰਗਤਾਂ ਦੀ ਹੈ, ਤੇ ਫਿਰ ਮੈਂ ਤੈਨੂੰ ਕੀ ਦੇਣਾ ਸੀ ਆਪਣੇ ਕੋਲ? ਮੈਂ ਤੇ ਕੁਝ ਵੀ ਨਹੀਂ ਦੇ ਸਕਦਾ, ਤੂੰ ਤੇ ਮੰਗਿਆ ਹੀ ਕੁਝ ਨਹੀਂ ਭੋਲਿਆ, ਇਹ ਤੇ ਕੁਝ ਵੀ ਨਹੀਂ ਮੰਗਿਆ। ਮੈਂ ਤੇ ਚਾਹੁੰਦਾ ਸਾਂ ਜੋ ਗੁਰਿਆਈ ਗੁਰੂ ਨਾਨਕ ਨੇ ਮੇਰੇ ਪਿਤਾ ਗੁਰੂ ਪੰਚਮ ਪਾਤਸ਼ਾਹ ਨੂੰ ਦਿੱਤੀ, ਅੱਜ ਮੈਂ ਤੈਨੂੰ ਗੁਰਿਆਈ ਦੇ ਦਿੰਦਾ। ਆਖੋ ਸਤਨਾਮ। ਬਾਣੀ ਦੀ ਕੀਮਤ? ਬਾਣੀ ਦੀ ਕੀਮਤ ਤੇ ਕੋਈ ਨਹੀਂ ਦੇ ਸਕਦਾ ਨਾ ਲੈ ਸਕਦਾ ਸਾਧੂ ਸੰਗਤ। ਜਦੋਂ ਪੰਚਮ ਪਾਤਸ਼ਾਹ ਗੁਜ਼ਰ ਗਏ ਨਾ ਸੰਸਾਰ ਤੋਂ, ਇਤਿਹਾਸ ਪੜ੍ਹਿਆ ਕਰੋ, ਵਿਚਾਰ ਕਰਿਆ ਕਰੋ, ਜਦੋਂ ਪੰਚਮ ਪਾਤਸ਼ਾਹ ਗੁਜ਼ਰੇ ਨਾ, ਇਹ ਸਹਿਜ ਪਾਠ ਆਰੰਭ ਹੋਇਆ। ਮੈਂ ਬਾਣੀ ਦੀ ਕੀਮਤ ਦੀ ਬਾਤ ਕਰ ਰਿਹਾ ਕਿਉਂਕਿ ਬਾਣੀ ਕਿੰਨੀ ਨਿਰਮੋਲ ਹੈ। ਕਹਿੰਦੇ ਜਿਸ ਵੇਲੇ ਸਹਿਜ ਪਾਠ ਆਰੰਭ ਕੀਤਾ 29 ਦਿਨ ਲੱਗੇ ਪਹਿਲੇ ਪਾਠ। ਬਾਬਾ ਛੇਵੇਂ ਪਾਤਸ਼ਾਹ, ਸਾਰਾ ਪਰਿਵਾਰ, ਮਾਤਾ ਗੰਗਾ, ਆਪ ਪਾਠ ਸੁਣਿਆ 29 ਦਿਨ ਲੱਗੇ ਸਾਧ ਸੰਗਤ। ਸਹਿਜ ਪਾਠ ਆਰਾਮ ਨਾਲ ਹੋਇਆ, ਸਵੇਰੇ ਸ਼ਾਮ ਪਾਠ ਹੁੰਦਾ, ਪੂਰਾ ਪਰਿਵਾਰ ਬਹਿ ਕੇ ਸੁਣਦਾ। ਅੱਜ ਤੇ ਪਾਠ ਰੱਖਦੇ ਹਾਂ, ਕੋਈ ਨੇੜੇ ਨਹੀਂ ਢੁੱਕਦਾ, ਅਖੰਡ ਪਾਠ ਹੋਵੇ ਤਾਂ ਵੀ, ਸਹਿਜ ਪਾਠ ਹੋਵੇ ਤਾਂ ਵੀ। ਬਾਬਾ ਜੀ ਤੁਹਾਡੇ ਅਤਵਾਰ, ਮੈਨੂੰ ਯਾਦ ਹੈ ਅੱਜ ਤੱਕ ਬੀਬੀ ਸਾਡੇ ਕੋਲ ਗਈ ਪਿੰਡ ਤਾਜਪੁਰ ਸਾਡੇ ਲਾਗੇ ਆ, ਅਤੇ ਜਦੋਂ ਵਲੈਤੋਂ ਗਈ ਨਾ, ਬੜੇ ਸਮੇਂ ਦੀ ਗੱਲ ਹੈ, 80-82 ਦੀ ਗੱਲ, ਅਤੇ ਅਸੀਂ ਕਿਹਾ, ਮਾਤਾ ਵੀ ਪਾਠ ਰਖਾਇਆ ਤਾਂ ਵੀ ਤੂੰ ਹਾਜ਼ਰ ਨਹੀਂ ਹੋਈ, ਹੁਣ ਭੋਗ ਪੈ, ਨੌਵੇਂ ਪਾਤਸ਼ਾਹ ਦੇ ਸਲੋਕ ਸ਼ੁਰੂ ਹੋ ਗਏ ਨੇ, ਹੁਣ ਤਾਂ ਤੁਸੀਂ ਆ ਜਾਓ। ਅੱਗੋਂ ਪਤਾ ਕੀ ਕਹਿੰਦੀ ਹੈ, ਬਾਬਾ ਜੀ ਵੇਖੋ ਇੰਨਾ ਕੋੜਵਾਂ ਇਕੱਠਾ ਹੋਇਆ, ਅਤੇ ਹੁਣ ਇਹਨੂੰ ਸਾਂਭਾ ਕੇ ਬਾਬੇ ਦਾ ਭੋਗ ਸੁਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਗੋਂ ਹੱਸ ਕੇ ਆਉਂਦੀ ਹੈ, ਮਾਇਆ ਜਿੰਨੀ ਕੁ ਬਣਦੀ ਹੈ, ਲੈ ਲਓ ਬਾਬਾ ਜੀ ਤੁਸੀਂ ਭੋਗ ਪਾ ਦਿਓ, ਮੈਨੂੰ ਤੁਹਾਡੇ ਅਤਵਾਰ ਹੈ। ਹੱਸ ਸਿੱਖ ਹੱਸ, ਇਹ ਸਾਡੀ ਸਿੱਖੀ ਆ, ਇੰਨਾ ਕੁ ਬਾਣੀ ਤੇ ਸਾਨੂੰ ਅਤਵਾਰ ਹੈ। ਤੂੰ ਕਹਿਣ ਤੋਂ ਭਾਵ ਮੇਰੇ ਸਾਹਿਬ ਗੁਰੂ ਛੇਵੇਂ ਪਾਤਸ਼ਾਹ ਕਹਿਣ ਲੱਗੇ, ਗੋਪਾਲ ਦਾਸ ਮੈਂ ਤੇ ਤੈਨੂੰ ਕੁਝ ਵੀ ਨਹੀਂ ਸੀ ਦੇ ਸਕਦਾ, ਮੈਂ ਤੇ ਚਾਹੁੰਦਾ ਸਾਂ ਕਿ ਮੈਂ ਤੈਨੂੰ ਆਪਣੇ ਗੁਰੂ ਨਾਨਕ ਦੀ ਗੱਦੀ ਦੀ ਗੁਰਿਆਈ ਦੇ ਦਿੰਦਾ, ਪਰ ਭੋਲਿਆ ਤੂੰ ਮੰਗ ਹੀ ਕੁਝ ਨਹੀਂ ਸਕਿਆ। ਤੂੰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੂੰ ਕਹਿਣ ਤੋਂ ਭਾਵ ਸਿੱਖੋ ਇੱਕ ਚਿੱਤ ਮੇਰੇ ਸਾਹਿਬ ਗੁਰੂ ਪਾਤਸ਼ਾਹ ਦੀ ਬਾਣੀ ਦਾ ਬਚਨ ਯਾਦ ਰੱਖਿਆ ਕਰੋ। ਇੱਕ ਚਿੱਤ ਜਦੋਂ ਵੀ ਪੜ੍ਹਨਾ ਭਾਵੇਂ ਥੋੜ੍ਹਾ ਸਮਾਂ ਪੜ੍ਹੋ, ਪਰ ਇੱਕ ਮਨ ਇੱਕ ਚਿੱਤ ਹੋ ਜਾਓ, ਤੁਹਾਨੂੰ ਪਤਾ ਨਾ ਲੱਗੇ ਕਿ ਮੈਂ ਗੁਰੂ ਨਾਲ ਜੁੜਿਆ ਕਿ ਨਹੀਂ ਜੁੜਿਆ। ਇੱਕ ਚਿੱਤ ਜੇ ਇੱਕ ਛਿਣ ਸਿਆਵੈ ਕਾਲ ਫਾਸ ਕੇ ਬੀਚ ਨਾ ਆਵੇ, ਇਹਦਾ ਹੈ ਬਾਣੀ ਵਿੱਚ ਬਲ। ਤੋ ਆਓ ਸਾਧ ਸੰਗਤ, ਅੱਜ ਸੁਭਾਗਾ ਦਿਨ ਹੈ, ਅੱਜ ਸਮੂਹ ਸਾਧ ਸੰਗਤ ਗੁਰੂ ਦੇ ਦਰ ਤੇ ਚੱਲ ਕੇ ਆਇਓ, ਕਿਉਂਕਿ ਸਾਹਿਬ ਗੁਰੂ ਪੰਚਮ ਪਾਤਸ਼ਾਹ ਦਾ ਬਚਨ ਹੈ, ਧਨ ਸੋ ਵੇਖਾ ਘੜੀ ਧਨ, ਧਨ ਮੂਰਤ ਪਲ ਸਾਰ, ਧਨ ਸੋ ਦਿਨ ਸੰਜੋਗੜਾ ਜਿੱਤ ਦਿੱਠਾ ਗੁਰਦਰਸਾਰ। ਤੋ ਆਓ, ਸਮਾਂ ਹੋਣ ਵਾਲਾ, 10-15 ਮਿੰਟ ਦਾ ਸਮਾਂ ਬਾਕੀ ਰਹਿ ਗਿਆ। ਆਓ ਸਾਹਿਬ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਸਾਰੇ ਅਰਦਾਸ ਕਰੀਏ ਤੇ ਕੀ ਆਖੀਏ, ਸੱਚੇ ਪਾਤਸ਼ਾਹ ਕਿਰਪਾ ਕਰੀ, ਮੇਰਿਆ ਪਾਤਸ਼ਾਹ ਸਾਡੇ ਨਾਲ ਨਾਲ ਰਹੀ, ਕਿਉਂ ਅਸੀਂ ਭੁੱਲਣ ਅੰਦਰ ਸਭ ਤੋਂ ਅਭੁੱਲ ਗੁਰੂ ਕਰਤਾਰ। ਅਸੀਂ ਗੁਰੂ ਪੰਚਮ ਪਾਤਸ਼ਾਹ ਦੇ ਬਚਨ ਨੇ, ਅਸੀਂ ਖੱਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾ ਵਾਰ, ਕਿਰਪਾ ਕਰਕੇ ਬਖਸ਼ ਲਿਓ ਹਮ ਪਾਪੀ ਵੱਡ ਗੁਣਹਗਾਰ, ਹਰ ਜੀਓ ਲੇਖੇ ਵਾਰ ਨਾ ਆਵਈ ਤੂੰ ਬਖਸ਼ ਮਿਲਾਵਣ ਹਾਰ। ਸੱਚੇ ਪਾਤਸ਼ਾਹ ਜੇ ਲੇਖਾ ਕਰਨ ਲੱਗ ਪਿਓ ਨਾ, ਜੇ ਪੁੱਤ ਨਾਲ ਪਿਓ ਲੇਖਾ ਕਰਨ ਲੱਗ ਪਏ ਤੇ ਪੁੱਤ ਬਖਸ਼ਿਆ ਨਹੀਂ ਜਾ ਸਕਦਾ, ਕਿਉਂਕਿ ਪੁੱਤਰ ਇੰਨੇ ਗੁਣਾ ਕਰਦਾ। ਇਹ ਕਬੀਰ ਸਾਹਿਬ ਦੇ ਬਚਨ ਨੇ, ਰਵਿਦਾਸ ਸਾਹਿਬ ਦੇ ਬਚਨ ਨੇ, ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਤ ਸੇਤੇ, ਰਮਈਆ ਹੋ ਬਾਰਕ ਤੇਰਾ ਕਾਹੇ ਨਾ ਖੰਡਤ ਔਗਣ।

0: ਅਸਰ ਛੱਡੀ ਮੇਰੇ ਸਾਹਿਬ ਦੇ ਪਾਤਸ਼ਾਹ ਨੇ।
1: ਅਸੀਂ ਮਰਨ ਤੋਂ ਬਾਅਦ ਵਿਕੁੰਠ ਭਾਲਨੇ ਵੀ ਸਾਨੂੰ ਵਿਕੁੰਠ ਹਾਸਲ ਹੋਵੇ, ਤੇ ਜਿਉਂਦਿਆਂ ਵਿਕੁੰਠ ਵਿੱਚ ਬਹਿੰਦੇ ਨੇ। ਮੇਰੇ ਸਾਹਿਬ ਗੁਰੂ ਪਾਤਸ਼ਾਹ ਨੇ ਤਾਰਾ ਕਰ ਦਿੱਤਾ, ਭਲਿਆ ਵਿਕੁੰਠ ਕਿੱਥੇ ਹੈ? ਜਿੱਥੇ ਗੁਰੂ ਕੀ ਬਾਣੀ ਕੀ ਕਥਾ ਤੇ ਕੀਰਤਨ ਹੁੰਦਾ ਉੱਥੇ।

ਧੰਨ ਗੁਰੂ ਰਾਮਦਾਸ ਬਸ ਸਕਣ ਭਲਿਆ ਜਿਸ ਹਿਰਦੇ ਵਿੱਚ ਨਾਮ ਹੀ ਨਹੀਂ ਉਹ ਰਿਦਾ ਕਰਦਾ। ਉਹਦੀ ਤੇ ਮਾਂ ਨੇ ਐਵੇਂ ਜੰਮਣਾ ਕੀਤਾ ਉਸ ਬੱਚੇ ਦਾ। ਮੇਰੇ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਦੇ ਬੜੇ ਕਠਿਨ ਬੋਲ ਨੇ ਤੇ ਕੀ ਕਹਿੰਦੇ ਨੇ,

0: ਕਿਰਤ ਤੇ ਪਾਤਸ਼ਾਹ ਕਿਰਪਾ ਕਰੀ, ਜਿਹੜੀ ਮਾਂ ਦਾ ਪੁੱਤਰ ਨਾਮ ਨਹੀਂ ਜਪਦਾ ਉਹਨੂੰ ਬਾਂਝ ਰੱਖੀ, ਐਸੇ ਪੁੱਤਰ ਦੇ ਜਨਮ ਦੀ ਕੋਈ ਲੋੜ ਨਹੀਂ।
1: ਜਿਨ ਹਰ ਹਿਰਦੇ ਨਾਮ ਨ ਬਸਿਓ ਤਿਨ ਮਾਤ ਕੀ ਜੇ ਹਰ ਬਾਂਝਾ।
0: ਕਿਉਂ ਕੀ ਮਹਾਰਾਜ ਉਹ ਦੇਹੀ ਦੇਹੀ ਨਹੀਂ? ਅਗਲੀ ਪੰਕਤੀ ਪੜ੍ਹੋ ਮੇਰੇ ਸਾਹਿਬ ਗੁਰਪਾ ਦੇ, ਦੇਹੀ ਤੇ ਹੈ ਪਰ ਹੈ ਮਸਤਾਨਾ ਬਲ, ਜਿਹਨੇ ਸ਼ਮਸ਼ਾਨ ਘਾਟ ਚ ਲਾਸ਼ ਪਈ ਹੁੰਦੀ ਹੈ ਨਾ, ਤੋ ਜਿੰਦਾ ਲਾਸ਼ ਹੈ।

ਕਰਾਂਜਾ ਮਰਦੇ ਕਿਵੇਂ ਨੇ ਖਪ ਕਰ ਸਾਹਿਬ ਗੁਰਪਾਤ ਸਾਹਿਬ ਦੇ ਬਚਨ ਨੇ ਅੰਮ੍ਰਿਤ ਬਾਣੀ ਵਿੱਚ ਪਾਪੀ ਕਰਮ ਕਮਾਉਂਦੇ ਮਾੜੇ ਕੰਮ ਕਰਦੇ ਨੇ ਤੇ ਫਿਰ ਰੋਣਾ ਤੇ ਕਲਪਣਾ ਹੀ ਹੋਰ ਕੀ ਕਰਦਾ।

ਦਰਗਾਹ ਵਿੱਚ ਕੀ ਹਾਲ ਹੁੰਦਾ ਹੈ। ਨਾਨਕ ਕਿਉਂ ਮੱਥ ਨੂੰ ਮਧਾਣੀਆਂ ਕਿਉਂ ਮੱਥੇ ਧਰਮ ਰਾਜ। ਹਾਂਜੀ ਸਾਹਿਬ, ਗੁਰੂ ਪਾਤਸ਼ਾਹ ਨੇ ਕਿਹਾ ਭਲਿਆ ਜੇ ਤੈਨੂੰ ਸੰਸਾਰ ਤੇ ਜੀਵਨ ਮਿਲਿਆ ਨਾ ਤੇ ਸੇਵਾ ਕਰਿਆ ਕਰ, ਬੰਦਗੀ ਕਰਿਆ ਕਰ, ਕਿਉਂਕਿ ਅਤਿ ਜ਼ਰੂਰੀ ਹੈ। ਕਬੀਰ ਸਾਹਿਬ ਨੇ ਇੱਕ ਬਚਨ ਕਿਹਾ ਅੰਮ੍ਰਿਤ ਬਾਣੀ ਵਿੱਚ, ਕਬੀਰ ਦੀ ਬਾਣੀ ਪੜ੍ਹੀ ਇਹਨਾਂ ਦੇ ਪੰਚਮ ਪਾਤਸ਼ਾਹ ਨੇ ਬਚਨ ਕੀਤਾ, ਇਹ ਸਰੀਰ ਕਿਉਂ ਮਿਲਿਆ, ਇਸ ਸਰੀਰ ਵਿੱਚ ਕੀ ਕਰਨਾ ਬਣਦਾ, ਆਓ ਸ਼ਰਮਣ ਕਰੋ। ਗੁਰ ਸੇਵਾ ਤੇ ਭਗਤ ਕਮਾਈ, ਗੁਰੂ ਦੀ ਸੇਵਾ ਵਾਸਤੇ ਬੰਦਗੀ ਵਾਸਤੇ ਜੀਵਨ ਮਿਲਿਆ ਸੀ, ਪਰ ਅਸੀਂ ਕਿੱਥੇ ਲੱਗ ਗਏ, ਦੁਨੀਆਂ ਦੇ ਐਸ਼ੋ ਇਸੇ ਤੋਂ ਲੱਗ ਕੇ ਜੀਵਨ ਗਵਾ ਲਿਆ। ਗੁਰ ਸੇਵਾ ਤੇ ਭਗਤ ਕਮਾਈ, ਸਭ ਤੇ ਮਾਨਸ ਦੇਹੀ ਪਾਈ। ਕਿੰਨੀ ਕੀਮਤੀ ਦੇਹੀ ਹੈ, ਅੰਨ ਦੇਵਤੇ ਹੋ ਕੇ ਵੀ ਸਿਫਤ ਕਰਦੇ ਨੇ ਸੱਚੇ ਪਾਤਸ਼ਾਹ, ਕਿਉਂਕਿ ਮਰਨਾ ਤੋਂ ਦੇਵਤਿਆਂ ਨੇ ਵੀ ਹੈ ਨਾ। ਮੇਰੇ ਕਲਗੀਧਰ ਪਾਤਸ਼ਾਹ ਦੇ ਬਚਨ ਨੇ ਚੌਪਈ ਸਾਹਿਬ, ਉਹ ਭਲਿਆ ਬ੍ਰਹਮਾ ਨੇ ਸ੍ਰਿਸ਼ਟੀ ਪੈਦਾ ਕੀਤੀ, ਕਹਿੰਦੇ ਸ਼ਿਵਜੀ ਰੋਜ਼ੀ ਦੇ, ਮਹਾਦੇਵ ਜੀਵਨ ਤੇ ਮੌਤ ਦਾ ਹਿਸਾਬ ਰੱਖਦਾ, ਪਰ ਕੀ ਉਹ ਸ਼ਿਵਜੀ ਹੈ, ਕੀ ਉਹ ਬ੍ਰਹਮਾ ਹੈ, ਕੀ ਉਹ ਮਹਾਦੇਵ ਹੈ? ਤੇ ਮੇਰੇ ਸਾਹਿਬ ਗੁਰ ਕਲਗੀਧਰ

ਸੁਪਨੇ ਸਾਹਿਬ ਵਿੱਚ ਕਿਹਾ, ਅਸੀਂ ਪੜ੍ਹਦੇ ਤੇ ਬੜੀ ਵਾਰੀ ਹਾਂ ਭਾਈ ਜੀ, ਮੈਂ ਦੋ ਸੁਪਨੇ ਸਾਹਿਬ ਦੇ ਪਾਠ ਰੋਜ਼ ਕਰਕੇ ਪ੍ਰਸ਼ਾਦਾ ਛਕਣਾ ਕੀ ਲਾਭ ਹੈ? ਮੇਰੇ ਸਾਹਿਬਗੁਰੂ ਪਾਤਸ਼ਾਹ ਦਾ ਵਚਨ ਤੇ ਇੱਕ ਹਿਰਦੇ ਵਿੱਚ ਨਹੀਂ ਵਸਾਇਆ ਤੇ ਪੜ੍ਹਨ ਦਾ ਕੀ ਲਾਭ ਹੋਵੇ? ਮੇਰੇ ਗੁਰੂ ਨਾਨਕ ਨੇ ਇੱਕ ਬਚਨ ਕਿਹਾ,

0: ਕਰਾਂ ਮਹਾਰਾਜ, ਤੇ ਫਿਰ ਨਾਲ ਹੀ ਸਮਝਾਉਣਾ ਵੀ ਕੀਤਾ ਹੈ। ਆ ਜੇ ਸੱਚੀ ਮੁੱਚੀ ਗੁਰੂ ਦਾ ਪਿਆਰ ਪਾਉਣਾ ਚਾਹੁੰਦਾ ਤੇ ਇੰਜ ਹੋ ਜਾ।
1: ਰੋੜਾ ਹੋਏ ਰੋਵਾ ਟਿਕਾ,
0: ਮਨ ਨੂੰ ਨਿਰਮਲ ਕਰ ਲੈ। ਭਾਵੇਂ ਕੋਈ ਕੁਝ ਕਹਿ ਵੀ ਜਾਵੇ, ਆਖ ਚੰਗਾ ਭਾਈ ਤੇਰਾ ਭਲਾ, ਦੇਖੀ ਕਿੰਨਾ ਸਕੂਨ ਮਿਲੇਗਾ।

ਭਰ ਕੇ ਦਿੰਦੇ। ਰੋੜੇ ਤੇ ਵੀ ਮਨ ਨਹੀਂ ਅਟ ਗਿਆ, ਕਹਿੰਦੇ ਰੋੜਾ ਵੀ ਕਿਸੇ ਵੇਲੇ ਚੁੱਭ ਜਾ, ਪੈਰੋਂ ਨੰਗਾ ਹੋਵੇ ਮਨੁੱਖ ਰੋੜਾ ਵੱਜ ਜਾਵੇ ਤੇ ਸੱਟ ਲੱਗ ਜਾਂਦੀ। ਕਬੀਰ

ਪੁੱਤਰ ਮਾੜਾ ਨਿਕਲਾਵੇ ਕਹਿਣਾ ਤੇਰਾ ਬਾਪ ਦਾਦਾ ਕਿੱਡਾ ਵਧੀਆ ਸੀ ਤੇ ਤੂੰ ਤੇ ਉਹਦੀ ਸੰਤਾਨ ਨਹੀਂ ਲੱਗਦਾ ਤੇ ਅਸੀਂ ਕੌਣ ਹਾਂ ਕਦੇ ਬਾਣੀ ਨੂੰ ਵਿਚਾਰ ਕੇ ਵੇਖੋ ਮੇਰੇ ਸਾਹਿਬ ਗੁਰਪਾਚਕਨ ਤੂੰ ਤੇ ਰੱਬ ਵੱਖ ਨਹੀਂ ਕਹੋ ਪਰ ਹੋ ਗਏ ਕਿਉਂ

ਤੇਰਾ ਬਰਿੰਦਾ ਕਿੱਥੇ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਂ ਬਸ ਚੱਲ ਪਿਆ ਵੀ ਗੁਰੂ ਦੀ ਮੱਤ ਤੇ ਆਪਾਂ ਚੱਲਦੇ ਕੋਈ ਨੀ ਹੁਣ ਲੈਨੇ ਤੇ ਮੇਰੇ ਸਾਹਿਬ ਗੁਰਪਾਤਸ਼ਾਹ ਨੇ ਕਿਹਾ ਗੁਰੂ ਦੀ ਮੱਤ ਕੀ ਹੈ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹੈ। ਗੁਰੂ ਨਾਨਕ ਨੇ ਪੁੱਛਿਆ ਸੀ ਨਾ, ਜਦੋਂ ਮਾਂ ਨੇ ਬੁਲਾਇਆ ਵੈਦ ਨੂੰ, ਆਖਾਂ ਮੇਰਾ ਨਾਨਕ ਬੋਲਦਾ ਨਹੀਂ, ਹੱਥ ਕੇ ਖਾਂਦਾ ਨਹੀਂ, ਤੇ ਵੈਦ ਬੁਲਾਇਆ ਵੈਦ ਕੀ ਪਕੜ ਟੰਡੋਲੇ ਬਾਹੇ, ਉੱਥੇ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਆਉਂਦਾ ਹੈ, ਉਹ ਭੋਲਾ ਵੈਦ ਨਾ ਜਾਣਾ ਕਰ ਖਰੇ ਜੇ ਮਾਂ, ਵੈਦਾ ਵੈਦ ਸੋ ਵੈਦ ਤੂੰ ਪਹਿਲਾਂ ਰੋਗ ਪਛਾਣ, ਜਿੱਤ ਦਾਰੂ ਰੋਗ ਉੱਠੇ ਬੰਜੇ ਰੋਗਾਂ ਦਾ, ਭਲਿਆ ਉਹ ਦਾਰੂ ਦੇ ਜਿਹਦੇ ਨਾਲ ਮੇਰਾ ਮਨ ਦਾ ਰੋਗ ਦੂਰ ਹੋ ਜਾਵੇ।

0: ਜਾਈ
1: ਸਾਡੀ ਸਵਾਲ ਤੇ ਜੋ ਕਬੀਰ ਸਾਹਿਬ ਨੇ ਲਿਖਿਆ ਨਾਵਣ ਚੱਲੇ ਸੀ ਮਨ ਖੋਟੇ ਤਨ ਚੋ ਤੇ ਮਿਲਦਾ ਕੀ ਇੱਕ ਪਾਓ ਲੱਤੀ ਨਾਤਿਆਂ ਦੋਏ ਪਾ ਚੜੀਏ ਸੋ ਇੱਕ ਪਾਪ ਲਾਉਣੇ ਦੋ ਚਾੜਾਉਣੇ ਤੇ ਮੇਰੇ ਸਾਹਿਬ ਗੁਰੂ ਪਾਤਸ਼ਾਹ ਨੂੰ ਪੁੱਛੀ ਬਾਬਾ ਜੇ ਤੀਰਥ ਤੇ ਨਹਾਉਣਾ ਹੋਵੇ ਤੇ ਕਿਹੜਾ ਤੀਰਥ ਗੁਰੂ ਦੀ ਬਾਣੀ ਨੂੰ ਤੂੰ ਪੁੱਛੋ ਕਿ ਅਸੀਂ ਕਿਹੜੇ ਤੀਰਥ ਤੇ ਜਾ ਕੇ ਆਪਣਾ ਮਨ ਨੂੰ ਮਾਂਜ ਸਕਦੇ ਹਾਂ ਸਾਡਾ ਮਨ ਨਿਰਮਲ ਹੋ ਸਕਦਾ ਤੇ ਗੁਰੂ ਪਾਤਸ਼ਾਹ ਦੇ ਬਚਨ ਨੇ ਆਓ ਸ਼ਰਨ ਕਰੋ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੇਰੇ ਘਰ ਬੈਠੇ ਤੀਰਥ ਇਹਨੂੰ ਕੀ ਲੋੜ ਹੈ ਬਾਹਰ ਜਾਣ ਦੀ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰੂ ਨੇ ਨਾਮ ਦਾ ਗਿਆਨ ਹੋ ਜਾਏ ਤੈਨੂੰ ਤੇਰੇ ਅੰਦਰ ਬੈਠੇ।

0: ਅੰਤ ਵਿੱਚ ਕੀ ਕਿਹਾ ਸਾਹਿਬ ਗੁਰੂ ਪਾਤਸ਼ਾਹ ਦੇ ਬਚਨ ਨੇ, ਭਲਿਆ ਆ ਤੈਨੂੰ ਮੈਂ ਦੱਸਾਂ ਤੇਰਾ ਹਿਰਦਾ ਕਿਵੇਂ ਸ਼ੁੱਧ ਹੋਵੇ।
1: ਪੀਰ ਮੁਰੀਦਾ ਫਿਰ ਹੜੀ ਸੁਖ ਸਹਿਜ ਸਮਾਈ,
0: ਗੁਰੂ ਦਾ ਮੁਰੀਦ ਹੋ ਜਾ, ਐਸਾ ਪਿਆਰ ਕਰ ਕਿ ਗੁਰੂ ਦੇ ਦਰਬਾਰ ਵਿੱਚ ਪ੍ਰਵਾਨ ਹੋ ਜਾ।

ਗੁਰੂ ਦੇ ਬਚਨਾਂ ਦੀ ਵਿਚਾਰ ਕੋਈ ਸਮਾਂ ਕਰੀਏ ਕਿ ਸਾਹਿਬ ਗੁਰੂ ਪਾਤਸ਼ਾਹ ਨੂੰ ਕਿਹੋ ਜਿਹਾ ਸਿੱਖਿਆ ਆਪਣੀ ਸਰਬਤ ਕੀਤਾ। ਪਾਤਸ਼ਾਹ ਭਾਈ ਗੁਰਦਾਸ ਦੀਆਂ ਵਾਰਾਂ, ਧੰਨ ਗੁਰੂ ਰਾਮਦਾਸ ਪਾਤਸ਼ਾਹ, ਧੰਨ ਗੁਰੂ ਪੰਚਮ ਪਾਤਸ਼ਾਹ ਨੇ ਸਿੱਖ ਬਣਾਉਣ ਦਾ ਯਤਨ ਕੀਤਾ, ਸਿੱਖ ਬਣਾਉਣ ਦਾ, ਕਿ ਇਹੋ ਜਿਹਾ ਸਿੱਖ ਬਣ। ਇਹ ਸੱਚੀਮੁੱਚੀ ਕੋਈ ਇਹੋ ਜਿਹਾ ਸਿੱਖ ਹੈ ਕਿ ਸਾਹਿਬ ਗੁਰੂ ਪਾਤਸ਼ਾਹ ਨੇ ਬਾਣੀ 'ਚ ਲਿਖਿਆ? ਹਾਂ ਹੈ, ਆਮ ਨਹੀਂ ਜਿਵੇਂ ਅਸੀਂ ਬਣੇ ਫਿਰਦੇ ਹਾਂ। ਸਾਹਿਬ ਗੁਰੂ ਪਾਤਸ਼ਾਹ ਨੇ ਹੈਨ ਵਿਰਲੇ ਨਾ ਹੀ ਘਣੇ, ਫੈਲ ਫੱਕੜ ਸੰਸਾਰ ਜਿਹੜੇ ਕਹਿੰਦੇ ਨੇ ਸੱਚੇ ਪਾਤਸ਼ਾਹ, ਨਾਨਕ ਲੱਗੀ ਤੁਰ ਮੇਰੇ ਜੀਵਨ ਨਾਹੀਂ, ਤਾਂ ਮੇਰਾ ਜੀਵਨ ਭਾਵੇਂ ਚਲਾ ਜਾਏ ਪਰ ਤੇਰੇ ਨਾਲ ਟੁੱਟੇ ਨਾ। ਸਤ ਸੰਗਤ, ਮੈਨੂੰ ਯਾਦ ਆਇਆ ਇੱਕ ਵਾਰ ਮਾਨਸਾ ਮੰਡੀ ਕੀ ਤੂੰ ਸਮਾਗਮ ਹੋਇਆ, ਬਹੁਤ ਸਾਰੇ ਰਾਗੀ ਜਿੱਥੇ ਪ੍ਰਚਾਰਕ ਪਹੁੰਚੇ, ਦਾਸ ਨੂੰ ਵੀ ਸਮਾਂ ਮਿਲਿਆ, ਬਹੁਤ ਸਾਰੇ ਹੋਰ ਵੀ ਪ੍ਰਚਾਰਕ ਪਏ ਹੋਏ ਸਨ ਜਿਨ੍ਹਾਂ ਦੀ ਬਾਬਤ ਰਾਤ ਗੱਲ ਚੱਲੀ ਸੀ। ਭਾਈ ਜਰਨੈਲ ਸਿੰਘ ਜੀ ਖਾਲਸਾ, ਸੰਤ ਮਹਾਂਪੁਰਖ, ਉਹਨਾਂ ਦੇ ਬਾਪ ਸਰਦਾਰ ਕਰਤਾਰ ਸਿੰਘ ਜੀ ਖਾਲਸਾ, ਜਿਹੜੇ ਉਸ ਸਮਾਗਮ ਵਿੱਚ ਹਾਜ਼ਰ ਸਨ। ਸਾਧ ਸੰਗਤ, ਵੇਖੋ ਖਾਲਸੇ ਦੀ ਵੈਲਿਊ ਦੱਸ ਰਿਹਾ ਤੁਹਾਨੂੰ, ਅਸੀਂ ਤਾਂ ਡਰਦੇ ਹਾਂ ਨਾ ਕਿ ਹਾਏ ਅੰਮ੍ਰਿਤ ਛਕ ਲਾਂਗੇ ਖਰੇ ਕੀ ਹੋ ਜਾਏਗਾ, ਹਾਏ ਕੇਸ ਦਾੜੀ ਰੱਖਣੀ ਪੈ ਜਾਏਗੀ ਖਰੇ ਕੀ ਹੋ ਜਾਏਗਾ, ਲਿਬਾਸ ਪਾਵਾਂਗੇ ਲੋਕੀ ਆਖਣਗੇ ਭਾਈ ਆ ਗਿਆ, ਅਸਲ ਭਾਈ ਸ਼ਬਦ ਪਤਾ ਕੀ ਸੀ, ਇੱਥੇ ਭਾਈ ਦਾ ਸ਼ਬਦ ਅਸੀਂ ਵਿਗਾੜ ਦਿੱਤਾ। ਭਾਈ, ਮੇਰੇ ਗੁਰੂ ਨਾਨਕ ਦਾ ਇਤਿਹਾਸ ਪੜ੍ਹੋ, ਮੇਰੇ ਗੁਰੂ ਨਾਨਕ ਪਾਤਸ਼ਾਹ ਨੇ ਮਰਦਾਨੇ ਨੂੰ ਕਿਹਾ ਸੀ ਭਾਈ, ਜਾਤ ਵੇਖੀ ਸੀ ਉਹਦੀ, ਗੁਰੂ ਨਾਨਕ ਬੇਦੀ ਕੁਲ ਚੋਂ ਮਰਦਾਨਾ ਮਰਾ ਸੀ, ਕਿੱਥੇ ਗੁਰੂ ਨਾਨਕ ਤੇ ਕਿੱਥੇ ਮਰਦਾਨਾ ਤੇ ਕਿੱਥੇ ਬਾਲਾ ਸੰਧੂ ਜੱਟ। ਮੇਰੇ ਗੁਰੂ ਨਾਨਕ ਨੇ ਉਹਨਾਂ ਨੂੰ ਭਾਈ ਕਿਹਾ ਸੀ ਪਹਿਚਾਣ ਕੇ ਵੀ ਤੂੰ ਮੇਰਾ ਭਰਾ ਹੈ, ਭਰਾ ਕੌਣ ਹੁੰਦਾ ਜਿਹੜਾ ਸਾਥ ਨਾ ਛੱਡੇ, ਅੱਜ ਤੇ ਭਰਾ ਨੂੰ ਭਰਾ ਪਿਆ ਵੱਢਦਾ, ਅਸੀਂ ਭਾਈ ਰਹਿ ਗਏ। ਭਾਈ ਸਿਰਫ ਰਹਿ ਗਿਆ ਗੁਰਦੁਆਰੇ ਦਾ ਗ੍ਰੰਥੀ ਜੀ, ਤੁਸੀਂ ਉਹ ਭਾਈ ਕਰਕੇ ਕਹਿੰਦੇ ਸਾਥ, ਗੁੱਸਾ ਨਾ ਕਰੇ, ਮੈਂ ਸੱਚੀਆਂ ਗੱਲਾਂ ਕਰਦਾ ਹੁੰਦਾ।

ਕਿਉਂਕਿ ਅਸੀਂ ਅੱਜ ਪੈਸੇ ਵਾਲੇ ਨੂੰ ਗੱਦੀ ਵਾਲੇ ਨੂੰ ਕੀ ਕਹਿੰਦੇ ਹਾਂ ਕਿ ਪਤਵੰਤ ਹੈ ਵਾਹ ਭੋਲਿਆ। ਮੇਰੇ ਪੰਚਮ ਪਾਤਸ਼ਾਹ ਨੇ ਕਿਹਾ ਨਾਨਕ ਧਨਵੰਤ ਸੋ ਪਤਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਸ੍ਰਿਦੇ ਭਗਵੰਤ ਜਿਹਦੇ ਹਿਰਦੇ ਵਿੱਚ ਗੁਰੂ ਚੇਤੇ ਹੈ ਉਹ ਪਤਵੰਤ ਹੈ। ਅਸੀਂ ਕਹਿੰਦੇ ਜਿਹੜਾ ਮਾਇਆ ਵਾਲਾ ਨਾ ਜਿਹਦੇ ਕੋਲ ਕੁਰਸੀ ਹੈ ਜਿਹਦੇ ਕੋਲ ਡੰਡਾ ਉਹ ਪਤਵੰਤ ਹੈ। ਆਖੋ ਸਤਨਾਮ ਸ੍ਰੀ ਵਾਹਿ ਕਿਉਂ ਸੋਚਣੀ ਹੈ ਸਾਡੀ ਤੋਂ ਕਹਿਣ ਤੋਂ ਭਾਵ ਜਿੱਥੇ ਕੀਰਤਨ ਦੀ ਸਮਾਪਤੀ ਹੋਈ ਅੱਜ ਰਿਵਾਜ ਹੈ ਬਹੁਤ ਸਮੇਂ ਤੋਂ ਪਿਆ ਇਹ ਰਿਵਾਜ ਅਸਲ 'ਚ ਮੇਰੇ ਗੁਰੂ ਨਾਨਕ ਨੇ ਪਾਇਆ ਸੀ। ਜਦੋਂ ਮਰਦਾਨੇ ਦਾ ਅੰਤ ਸਮਾਂ ਆਇਆ ਨਾ ਸਾਧ ਸੰਗਤ ਅਤੇ ਖੁਰਮਾ ਸ਼ਹਿਰ ਦੀ ਧਰਤੀ 'ਤੇ ਮਰਦਾਨਾ ਕਹਿਣ ਲੱਗਾ ਬਾਬਾ ਨਾਨਕ ਹੁਣ ਮੈਂ ਜਾ ਰਿਹਾ। ਆਖਿਆ ਮਰਦਾਨਿਆ ਹੁਣ ਤਾਂ ਆਪਾਂ ਤਲਵੰਡੀਓ ਜਾ ਆਏ ਹਾਂ ਹੁਣ ਕਿੱਥੇ ਜਾਣੇ। ਆਖਿਆ ਮੈਂ ਨਿੱਜ ਘਰ ਜਾ ਰਿਹਾ। ਮੇਰੇ ਗੁਰੂ ਨਾਨਕ ਜਾਣੀ ਜਾਣ ਪਿਤਾ ਸਮਝ ਗਏ। ਆਖਿਆ ਮਰਦਾਨਿਆ ਹੁਣ ਤੂੰ ਜਾ ਰਿਹਾ। ਆਖਿਆ ਹਾਂ ਮਹਾਰਾਜ ਜਾ ਰਿਹਾ। ਅਤੇ ਬਾਲਾ ਸੀ ਕੋਲ ਭਰਾ ਸੀ ਯਾਰ ਸੀ ਮਰਦਾਨੇ ਦਾ ਅਤੇ ਕਹਿਣ ਲੱਗਾ ਫਿਰ ਮਰਦਾਨਿਆ ਇੰਨਾ ਵੀ ਦੱਸ ਦੇ ਕਿ ਕਿੰਨੇ ਕੁ ਸਵਾਸ ਬਾਕੀ ਦਿੱਤੇ। ਅਤੇ ਸਾਖੀ ਵਿੱਚ ਆਉਂਦਾ ਕਹਿੰਦੇ ਬਾਲਾ ਕਹਿ ਮਰਦਾਨਾ ਕਹੀਦਾ ਮਹਾਰਾਜ ਮੇਰੇ 8 ਸਵਾਸ ਬਾਕੀ ਨੇ ਸੱਚੀ ਮੁੱਚੀ 8 ਸਵਾਸ ਆਏ ਮਰਦਾਨੇ ਨੇ ਪ੍ਰਾਣ ਤਿਆਗ ਦਿੱਤੇ। ਮੇਰੇ ਗੁਰੂ ਨਾਨਕ ਪਾਤਸ਼ਾਹ ਮੋਢੇ 'ਤੇ ਚਾਦਰਾ ਰੱਖਦੇ ਸਨ। ਸਾਧ ਸਿੰਘ ਜੀ ਨੂੰ ਸਿਰੋ ਪਾਓ ਕਹਿੰਦੇ ਹੋ ਉਹ ਸਿਰੋ ਪਾਓ ਲਾ ਕੇ ਉਹ ਚਾਦਰਾ ਲਾ ਕੇ ਮੇਰੇ ਗੁਰੂ ਨਾਨਕ ਨੇ ਮਰਦਾਨੇ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਤੱਕਿਆ ਸਿਰ ਤੋਂ ਲੈ ਕੇ ਪੈਰਾਂ ਤੱਕ ਸਿਰੋ ਪਾਓ। ਦੀਨ ਦੁਨੀਆਂ ਦਾ ਮਾਲਕ ਗੁਰੂ ਨਾਨਕ ਪਾਤਸ਼ਾਹ ਨੇ ਮਰਦਾਨੇ ਨੂੰ ਸਿਰੋ ਪਾਓ ਦਿੱਤਾ। ਅੱਜ ਤਾਂ 100 ਰੁਪਈਆ ਦਈਏ ਨਾ ਇਹਨੇ ਭਾਈ ਨੂੰ ਸਿਰੋ ਪਾਓ ਦਿਓ ਜੇ ਅਗਲੇ ਨਾਨਾ ਦਿੱਤਾ ਸਿਰੋ ਪਾਓ ਇਹਨੂੰ ਇਹਨੇ 100 ਰੁਪਈਆ ਨਹੀਂ ਦੇਣਾ। ਪਰ ਮਰਦਾਨੇ ਨੇ ਕਿੰਨਾ ਸਮਾਂ ਸੇਵਾ ਕੀਤੀ ਕੋਈ ਪੈਸਾ ਮੰਗਿਆ ਨਾਨਕ ਤੋਂ 38 ਸਾਲ। ਜਦੋਂ ਗੁਰੂ ਨਾਨਕ ਨੇ ਲੰਘੀ ਨਾ ਗੁਰੂ ਨਾਨਕ ਪਾਤਸ਼ਾਹ ਅਤੇ ਮਾਂ ਆਵਾਜ਼ਾਂ ਪਈ ਮਾਰਦੀ ਮਰਦਾਨੇ ਦੀ ਵੀ ਮਰ ਜਾਣੇ ਆ ਵੀ ਮਰ ਜਾਣੇ ਆ ਅਤੇ ਗੁਰੂ ਨਾਨਕ ਪਾਤਸ਼ਾਹ ਲੰਘ ਪਏ ਕਹਿੰਦੇ ਭੋਲੀਏ ਮਾਏ ਅਤੇ ਕਿਹਨੂੰ ਕੋਈ ਆਵਾਜ਼ਾਂ ਮਾਰਨੀ। ਆਖਿਆ ਬਾਬਾ ਮੇਰੇ ਅੱਗੇ ਪੁੱਤਰ ਚਲੇ ਗਏ ਨੇ ਅਤੇ ਇਹਨੇ ਵੀ ਤਾਂ ਮਾਰੀ ਜਾਣਾ ਤਾਂ ਮੈਂ ਮਰ ਜਾਣਾ ਕਹੀ ਨਹੀਂ। ਅਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਨਹੀਂ ਮਾਂ ਇਹਨੇ ਮਰ ਜਾਣਾ ਨਹੀਂ ਇਹ ਮਰਦਾਨਾ ਹੋਵੇਗਾ। ਆਖੋ ਸਤਨਾਮ ਸ੍ਰੀ ਵਾਹਿ ਆਖਿਆ ਕਰੋ ਸਤਿ ਸ੍ਰੀ ਸਤਨਾਮ ਸ੍ਰੀ ਵਾਹਿ। ਤੂੰ ਕਹਿੰਦੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਉਦੋਂ ਸਿਰੋ ਪਾ ਦਿੱਤਾ। ਅੱਜ ਉਦੋਂ ਭੋਗ ਪਿਆ ਕਿ ਸੰਤ ਕਰਤਾਰ ਸਿੰਘ ਜੀ ਦੀ ਵਾਰੀ ਆਈ ਲੋਕਾਂ ਨੇ ਸਿਰੋ ਪਾਉ ਦਿੱਤੇ ਲੈ ਪ੍ਰਧਾਨ ਨੂੰ ਪ੍ਰਧਾਨ ਨੇ ਦਿੱਤਾ ਸੈਕੀ ਨੂੰ ਸੈਕੀ ਦਿੱਤਾ ਮਾਇਆਧਾਰੀਆਂ ਨੇ ਸਿਰੋ ਪਾਉ ਵੰਡੇ ਸਾਧ ਸਿੰਘ ਸਿਰੋ ਪਾਉ ਵੰਡਦਿਆਂ ਵੰਡਦਿਆਂ ਜਦੋਂ ਸੰਤ ਕਰਤਾਰ ਸਿੰਘ ਹੋਣਾ ਦੀ ਵਾਰੀ ਆਈ ਹੁਣ ਸੋਚੀ ਪੈ ਗਈ ਕਿ ਹੁਣ ਸੰਤਾਂ ਨੂੰ ਮਹਾਂਪੁਰਖਾਂ ਨੂੰ ਸਿਰੋ ਪਾਉ ਕਿਹੜਾ ਦੇਵੇ ਵੀ ਮਹਾਂਪੁਰਖਾਂ ਤੋਂ ਵੱਧ ਕੋਈ ਹੋਵੇ ਤੇ ਤਾਂ ਹੀ ਨਾ ਕੋਈ ਬ੍ਰਹਮ ਗਿਆਨੀ ਮਿਲੇ ਤੇ ਤਾਂ ਹੀ ਸੇਵਾ ਸਿਰੋ ਪਾਉ ਦਿੱਤਾ ਜਾ ਸਕੇ ਨਾ। ਜਦੋਂ ਕੋਈ ਨਾ ਦੇਖਿਆ ਕਿ ਸੋਚ ਸੋਚ ਕੇ ਕਹਿਣ ਲੱਗੇ ਵੀ ਉਸ ਵੇਲੇ ਦਾ ਮੁੱਖ ਮੰਤਰੀ ਜਿਹੜਾ ਉੱਥੇ ਸੁਸ਼ੋਭਤ ਸੀ ਕਹਿਣ ਲੱਗੇ ਇਹਨੂੰ ਬੇਨਤੀ ਕਰਨੇ ਆ ਵੀ ਤੂੰ ਬਾਬਾ ਜੀ ਨੂੰ ਸਿਰੋ ਪਾਉ ਦੇ। ਸਾਧਸੰਗਤ ਦੇਖੋ ਮੇਰੇ ਕਲਗੀਧਰ ਪਾਤਸ਼ਾਹ ਨੂੰ ਕਿਹੋ ਜਿਹਾ ਖਾਲਸਾ ਚਾਹੀਦਾ ਮੈਂ ਉਹ ਬੇਨਤੀ ਕਰ ਰਿਹਾ ਕਿ ਕਲਗੀਧਰ ਪਾਤਸ਼ਾਹ ਨੇ ਕਿਹੋ ਜਿਹਾ ਖਾਲਸਾ ਪੈਦਾ ਕੀਤਾ ਤੇ ਇਹੋ ਜਿਹਾ ਖਾਲਸੇ ਕੋਈ ਵਿਰਲੇ ਹੁੰਦੇ ਨੇ ਜਿਵੇਂ ਬਾਬਾ ਕਰਤਾਰ ਸਿੰਘ ਉਹਨਾਂ ਨੇ ਡਰ ਹੋ ਕੇ ਕਹਿ ਦਿੱਤਾ ਤੇ ਕੀ ਆਖਿਆ। ਜਦੋਂ ਕਹਿਣ ਲੱਗੇ ਬਾਬਾ ਜੀ ਸਾਡਾ ਮਨ ਕਰਦਾ ਕਿ ਆਪ ਜੀ ਨੂੰ ਸਿਰੋ ਪਾਉ ਦਿੱਤਾ ਜਾਏ ਤੇ ਮੁੱਖ ਮੰਤਰੀ ਸਾਹਿਬ ਦੇਣਗੇ ਗੁਰੂ ਨਾਨਕ ਦੇ ਦਰੋਂ ਕੋਲੋਂ ਵਰਸਾਏ ਹੋਏ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਲਾਡਲੇ ਸਿੱਖ ਬਾਬਾ ਕਰਤਾਰ ਸਿੰਘ ਜੀ ਕਹਿਣ ਲੱਗੇ ਭੋਲਿਓ ਇਹ ਕੋਈ ਸਿੱਖ ਹੈ ਇਹਨੂੰ ਪੁੱਛੋ ਇਹ ਝੂਠ ਨਹੀਂ ਬੋਲਦਾ ਇਹਨੂੰ ਪੁੱਛੋ ਹੇਰਾਫੇਰੀ ਨਹੀਂ ਕਰਦਾ ਮੈਨੂੰ ਉਹ ਸਿੱਖ ਦੇਵੇ ਚਾਹੇ ਗਰੀਬ ਹੋਵੇ ਪਰ ਮੈਂ ਸਰੋਪਾ ਉਹ ਤੋਂ ਲਵਾਂਗਾ ਜਿਹੜਾ ਗੁਰੂ ਦੀ ਬਾਣੀ ਪੜ੍ਹਦਾ ਹੋਵੇ। ਆਖੋ ਸਤਨਾਮ ਸ੍ਰੀ ਵਾਹਿ। ਸਿੱਖ ਲੱਭਿਆ ਜਿਹੜਾ ਸਾਹਿਬ ਗੁਰੂ ਪਾਤਸ਼ਾਹ ਦੀ ਬਾਣੀ ਨਾਲ ਜੁੜਿਆ ਹੋਇਆ ਤੇ ਬਾਬਾ ਜੀ ਨੇ ਆਵਾਜ਼ ਮਾਰੀ ਸਿੰਘਾ ਤੂੰ ਆ ਜਾ। ਜਦੋਂ ਆਵਾਜ਼ ਮਾਰੀ ਤੇ ਸਿੱਖ ਆਇਆ ਤੇ ਧੰਨ ਗੁਰੂ ਪਾਤਸ਼ਾਹ ਦੇ ਲਾਡਲੇ ਸਿੱਖ ਬਾਬਾ ਕਰਤਾਰ ਸਿੰਘ ਜੀ ਕਹਿਣ ਲੱਗੇ ਸਿੰਘਾ ਮੈਨੂੰ ਮਹਿਸੂਸ ਹੁੰਦਾ ਕਿ ਤੂੰ ਧੰਨ ਗੁਰ ਕਲਗੀਧਰ ਪਾਤਸ਼ਾਹ ਦਾ ਸਿੱਖ ਹੈ ਤੂੰ ਬਾਣੀ ਤੇ ਬਾਣੀ ਦਾ ਪੂਰਾ ਹੈ ਮੈਂ ਚਾਹੁੰਦਾ ਕਿ ਇਹ ਮੁੱਖ ਮੰਤਰੀ ਨਾਲੋਂ ਤੂੰ ਮੈਨੂੰ ਸਿਰੋ ਪਾ ਦੇ। ਉੱਥੇ ਬਾਬਾ ਜੀ ਨੇ ਗਰੀਬ ਸਿੰਘਣ ਕੋ ਦੀ ਪਾਤਸ਼ਾਹੀ ਵਾਲੀ ਗੱਲ ਕੀਤੀ ਉੱਥੇ ਉਸ ਸਿੱਖ ਤੋਂ ਸਿਰੋ ਪਾ ਲਿਆ ਤੇ ਨਾਲ ਇਹ ਗੱਲ ਆਖੀ ਸਿੰਘਾ ਮੈਨੂੰ ਤੇਰੇ ਵਿੱਚੋਂ ਕਲਗੀਧਰ ਪਾਤਸ਼ਾਹ ਦਾ ਰੂਪ ਜਾਪਦਾ। ਆਖੋ ਸਤਨਾਮ ਸ੍ਰੀ ਵਾਹਿ। ਕਿਉਂਕਿ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ।

ਜਿਹੜਾ ਪੁੱਤਰ ਬੜੀਆਂ ਮਿੰਨਤਾਂ ਤਰਲੇ ਕਰਕੇ ਲਿਆ ਹੋਵੇ ਨਾ, ਤੇ ਉਹਨੂੰ ਕਹੇ ਮਾਂ ਕਹਿੰਦੀ ਮੇਰਾ ਸੁੱਖਾ ਲੱਦਾ ਪੁੱਤਰ, ਬੜੀਆਂ ਸੁੱਖਾ ਸੁੱਖ ਕੇ ਲਿਆ, ਤੇ ਮੇਰੇ ਸਾਹਿਬ ਗੁਰ ਕਲਗੀਧਰ ਪਾਤਸ਼ਾਹ ਖਾਲਸੇ ਨੂੰ ਸੁੱਖਾ ਲੱਦਾ ਪੁੱਤਰ ਪੈ ਕਹੀ ਦਿੱਤਾ।

ਸੋ ਕਮਾਲ ਹੈ ਮੇਰੇ ਸਾਹਿਬ ਗੁਰਕਲ ਜੀ ਦੇ ਪਾਤਸ਼ਾਹ ਦੇ ਕੋਲ। ਖਾਲਸਾ ਹੀ ਮੇਰਾ ਸਰੀਰ ਹੈ ਤੇ ਪ੍ਰਾਣ ਵੀ ਖਾਲਸਾ ਹੀ, ਇੰਨਾ ਪਿਆਰ ਖਾਲਸੇ ਨਾਲ। ਸਾਧ ਸੰਗਤ ਵੇਖੋ ਕਿੱਡੀ ਕਮਾਲ ਦੀ ਗੱਲ, ਇਤਿਹਾਸ ਵਾਚੀ ਹੈ ਕਿ ਚਮਕੌਰ ਦੀ ਗੜੀ ਵੀ ਜੰਗ ਲੜਿਆ ਨਾ ਸਾਹਿਬ ਗੁਰੂ ਪਾਤਸ਼ਾਹ ਦੇ ਦੋਸਤ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਤੇ ਸਾਹਿਬ ਜੁਝਾਰ ਸਿੰਘ, ਜਿਹਨਾਂ ਦੀਆਂ ਲਾਸ਼ਾਂ ਪਈਆਂ ਸਨ। ਤੇ ਮੇਰੇ ਸਾਹਿਬ ਗੁਰੂ ਪਾਤਸ਼ਾਹ ਦੇ ਪਿਆਰੇ ਸਿੱਖ ਜੋ ਚਮਕੌਰ ਦੀ ਗੜੀ ਛੱਡੀ, ਕਿਉਂਕਿ ਪੰਜਾਂ ਨੇ ਹੁਕਮ ਲਾ ਦਿੱਤਾ ਕਲਗੀਧਰ ਪਾਤਸ਼ਾਹ ਤੁਹਾਨੂੰ ਚਮਕੌਰ ਦੀ ਗੜੀ ਛੱਡ ਕੇ ਜਾਣਾ ਪਏਗਾ। ਸਾਹਿਬ ਗੁਰੂ ਪਾਤਸ਼ਾਹ ਕਹਿਣਗੇ ਭੋਲਿਓ, ਮੈਂ ਤੁਹਾਨੂੰ ਛੱਡ ਕੇ ਤੁਰ ਜਾਵਾਂ? ਆਖਿਆ ਨਹੀਂ, ਇਹ ਸਾਡਾ ਹੁਕਮ ਹੈ ਕਿ ਤੈਨੂੰ ਜਾਣਾ ਪਏਗਾ, ਕਿਉਂਕਿ ਤੂੰ ਆਪ ਕਿਹਾ ਕਿ ਹਾਂ ਖਾਲਸੇ ਕਾ ਖਾਲਸਾ ਮੇਰੋ। ਖਾਲਸੇ ਦਾ ਹੁਕਮ ਮੰਨਦੇ ਹੋਏ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਕੱਚੀ ਗੜੀ ਛੱਡ ਕੇ ਚੱਲੇ ਨੇ। ਕਹਿੰਦੇ ਨਿੰਮੀ ਨਿੰਮੀ ਬੂੰਦਾਬਾਂਦੀ ਹੋ ਰਹੀ ਹੈ ਤੇ ਕੀ ਵੇਖਿਆ, ਕਦੇ ਕਦੇ ਬਿਜਲੀ ਚਮਕਦੀ ਹੈ। ਤੇ ਮੇਰੇ ਸਾਹਿਬ ਗੁਰੂ ਪਾਤਸ਼ਾਹ ਨੇ ਵੇਖੋ ਖਾਲਸੇ ਦਾ ਕਿੰਨਾ ਸਤਿਕਾਰ ਕੀਤਾ, ਕਹਿੰਦੇ ਪੈਰ ਤੋਂ ਜੋੜਾ ਆਰਾ ਦਿੱਤਾ। ਪੁੱਛਿਆ ਭਾਈ ਦਇਆ ਸਿੰਘ ਨੇ, ਸਾਹਿਬਾ ਇਹ ਜੋੜਾ ਕਿਉਂ ਉਤਾਰ ਦਿੱਤਾ ਜੀ? ਆਖਿਆ ਭੋਲਿਆ, ਸਿੰਘਾਂ ਦੀਆਂ ਲਾਸ਼ਾਂ ਪਈਆਂ ਹੋਣਗੀਆਂ, ਕਿਸੇ ਦਾ ਵਾਲ ਖਿਲਰੇ ਹੋਣਗੇ, ਕਿਸੇ ਦਾ ਸੀਸ ਕਿਧਰੇ ਪਿਆ ਹੋਵੇਗਾ, ਤੇ ਕੀ ਮੇਰੇ ਜੋੜੇ ਦੀ ਠੋਕਰ ਲੱਗੀ? ਆਖੋ ਸਤਨਾਮ ਸ੍ਰੀ ਵਾਹਿਗੁਰੂ, ਇਹ ਸਿੱਖੀ ਦੀ ਪਛਾਣ। ਤੇ ਕਲਗੀਧਰ ਪਾਤਸ਼ਾਹ ਜਦੋਂ ਜੋੜਾ ਲਾ ਦਿੱਤਾ, ਨੰਗੇ ਪੈਰੀ ਮਾਸੀ ਵਾੜੇ ਦੇ ਜੰਗਲਾਂ ਵਿੱਚ ਜਾ ਰਹੇ ਨੇ, ਤੇ ਕੀ ਵੇਖਿਆ? ਬਿਜਲੀ ਚਮਕੀ। ਤੇ ਕੀ ਵੇਖਿਆ? ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨਾਲ ਨੇ, ਥੋੜਾ ਦੂਰ ਕਰਨ ਚੱਲੇ ਨੇ, ਇਸੀ ਪਾਤਸ਼ਾਹ ਨੂੰ ਕੱਢ ਆਈ। ਕਹਿੰਦੇ ਜਿਸ ਵੇਲੇ ਬਿਜਲੀ ਚਮਕੀ ਤੇ ਕੀ ਵੇਖਿਆ, ਦੋ ਪੁੱਤਰ ਜਿਹੜੇ ਬੜੇ ਪਿਆਰ ਤੇ ਲਾਡਾਂ ਨਾਲ ਪਾਲੇ ਹੋਏ ਸਨ, ਅੱਜ ਕਲਗੀਧਰ ਪਾਤਸ਼ਾਹ ਜਦੋਂ ਵੇਖਿਆ ਤੇ ਭਾਈ ਦਇਆ ਸਿੰਘ ਦੇ ਅੱਖਾਂ ਵਿੱਚ ਆਂਸੂ ਆ ਗਏ। ਕਹਿਣ ਲੱਗਾ, ਕਲਗੀਧਰ ਪਾਤਸ਼ਾਹ, ਆਹ ਪੁੱਤਰ ਕਿਵੇਂ ਲਾਡ ਤੇ ਪਿਆਰ ਨਾਲ ਪਾਲੇ ਸਨ, ਅੱਜ ਇਹਨਾਂ ਦੀਆਂ ਲਾਸ਼ਾਂ ਪਈਆਂ ਹੋਈਆਂ ਨੇ, ਅਤੇ ਪਾਤਸ਼ਾਹ ਕਿਰਪਾ ਕਰੋ ਤੇ ਮੈਂ ਕੁਝ ਕੱਪੜਾ ਇਹਨਾਂ ਤੇ ਪਾ ਦਿਆਂ। ਆਖੋ ਸਤਨਾਮ ਸ੍ਰੀ ਰਾਮ, ਕੁਝ ਕੱਪੜਾ ਪਾ ਦਿਆਂ। ਤੇ ਮੇਰੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਭੋਲਿਆ ਉਹ ਭਾਈ ਦਇਆ ਸਿੰਘਾ, ਤੂੰ ਕਿਹੜੇ ਪੁੱਤਰਾਂ ਦੀ ਗੱਲ ਕਰਨਾ? ਇੱਕ ਕਵੀ ਦੇ ਬੜੇ ਕਮਾਲ ਦੇ ਬਚਨ ਲਿਖੇ ਨੇ, ਇਨ ਪੁੱਤਰ ਕੇ ਸੀਸ ਪਰ ਵਾਰ ਦਈਏ ਸੁਤ ਚਾਰ, ਉਹ ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਭੋਲਿਆ ਅਭੀ ਤੇ ਮੇਰੇ ਪੁੱਤਰ ਨੇ, ਇਹ ਭਾਈ ਜੀਤ ਸਿੰਘ ਮੇਰਾ ਪੁੱਤਰ ਹੈ, ਇਹ ਜੋਰਾਵਰ ਸਿੰਘ ਮੇਰਾ ਪੁੱਤਰ, ਤਿਆਰੇ ਸਿੱਖ ਸ਼ਹੀਦ ਹੋਏ ਨੇ, ਇਹ ਮੇਰੇ ਪੁੱਤਰ ਨਹੀਂ? ਕਲਗੀਧਰ ਪਾਤਸ਼ਾਹ ਲੰਘ ਗਏ। ਆਖਿਆ ਨਹੀਂ, ਇਹ ਇਲਾਕਾ ਇਵੇਂ ਪਈਆਂ ਰਹਿੰਦੇ, ਤਾਂ ਮੇਰੇ ਸਾਹਿਬ ਗੁਰੂ ਪਾਤਸ਼ਾਹ ਨੇ ਤਾਂ ਹੀ ਚੁੱਕੇ ਹੈ

ਦੀਆਂ ਪਦਵੀਆਂ ਕੋਈ ਦਿੰਦਾ ਹੈ? ਮੇਰੇ ਧੰਨ ਗੁਰ ਕਲਗੀ ਦੇ ਪਾਤਸ਼ਾਹ ਨੇ ਸਾਨੂੰ ਇਹ ਵੀ ਪਦਵੀ ਦੇ ਆਖਿਆ, ਮੇਰਾ ਪੂਰਾ ਸਤਿਗੁਰੂ ਜੇ ਕੋਈ ਹੈ ਤੇ ਮੇਰਾ ਖਾਲਸਾ ਹੈ। ਇੱਕ ਬਚਨ ਯਾਦ ਆਇਆ ਇਤਿਹਾਸ ਵਿੱਚੋਂ, ਧੰਨ ਗੁਰ ਕਲਗੀ ਦੇ ਪਾਤਸ਼ਾਹ ਦਾ ਸਿੱਖ ਭਾਈ ਸ਼ਾਮੂ ਸਚਿਆਰ ਹੋਏ। ਭਾਈ ਸ਼ਾਮੂ ਸਚਿਆਰ ਧੰਨ ਗੁਰ ਕਲਗੀ ਦੇ ਪਾਤਸ਼ਾਹ ਦੀਆਂ ਖੁਸ਼ੀਆਂ ਬੜੀਆਂ ਲਈਆਂ, ਬੜੀ ਸੇਵਾ ਕੀਤੀ। ਕਲਗੀ ਦੇ ਪਾਤਸ਼ਾਹ ਨੇ ਮੰਜੀ ਬਖਸ਼ ਕਰ ਦਿੱਤੀ, ਆਖਿਆ ਜਾ ਸਿੰਘਾ ਹੁਣ ਤੂੰ ਪ੍ਰਚਾਰ ਕਰ। ਪ੍ਰਚਾਰ ਕਰਦਾ, ਧਰਮ ਦੀ ਕਿਰਤ ਕਰਦਾ, ਘਰ ਵਿੱਚ ਧਰਮਸ਼ਾਲਾ ਬਣਾਈ ਹੋਈ। ਭਾਈ ਸ਼ਾਮੂ ਸਚਿਆਰ ਸੇਵਾ ਕਰਦਾ, ਕਿਉਂ? ਕਬੀਰ ਸਾਹਿਬ ਦਾ ਇੱਕ ਬਚਨ ਹੈ, ਕਬੀਰ ਸੇਵਾ ਕੋ ਦੋ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾ। ਅੱਜ ਆਪ ਜਪਦਾ ਤੇ ਲੋਕਾਂ ਨੂੰ ਗੁਰੂ ਘਰ ਨਾਲ ਜੋੜਦਾ। ਇੱਕ ਦਿਨ ਇੱਕ ਮਾਤਾ ਲਾਗਲੇ ਪਿੰਡ ਚੋਂ, ਭੈਣੋ ਚੁੱਪ ਕਰ ਜਾਓ, ਗੁਰੂ ਕਾ ਇਤਿਹਾਸ ਸ਼ਰਵਣ ਕਰੋ ਪਲੀਜ਼, ਕਿਉਂਕਿ ਇਹ ਗੁਰੂ ਕਾ ਇਤਿਹਾਸ। ਅੱਜ ਗੁਰੂ ਕਾ ਜੋ ਵਿਸਾਖੀ ਦਾ ਦਿਨ ਹੈ ਨਾ, ਆਪਣਾ ਆਪਣਾ ਖਾਲਸੇ ਦਾ ਜਨਮ ਦਿਨ ਹੈ, ਤੇ ਕਮ ਸੇ ਕਮ ਇਹ ਤੇ ਖਾਮੋਸ਼ੀ ਨਾਲ ਮਨਾਈਏ ਨਾ। ਕਹਿੰਦੇ ਜਿਸ ਵੇਲੇ ਲਾਗਲੇ ਪਿੰਡ ਵਿੱਚ ਇੱਕ ਮਾਤਾ ਜਿਹਦੀ ਉਮਰ ਬਿਰਧ ਅਵਸਥਾ ਹੋ ਗਈ, ਇੱਕ ਬਿਰਧ ਪਿਤਾ, ਪੁੱਤਰ ਦੀ ਦਾਤ ਤੇ ਰੱਬ ਨੇ ਦਿੱਤੀ ਪਰ ਦੇਹ ਰੋਗਤਾ ਨਾ ਦਿੱਤੀ, ਬਿਮਾਰ ਰਹਿੰਦਾ, ਦਿਨ ਪਰ ਦਿਨ ਸੁੱਕਦਾ ਜਾਂਦਾ, ਕਾਨੇ ਵਰਗਾ ਹੋ ਗਿਆ। ਤੇ ਆਈ ਇੱਕ ਸਿੱਖ ਮਿਲਿਆ, ਕਹਿਣ ਲੱਗੀ ਸਿੱਖਾ ਮੈਂ ਕੀ ਕਰਾਂ, ਸਾਹਿਬਗੁਰ ਪਾਤਸ਼ਾਹ ਦੀ ਬਖਸ਼ਿਸ਼ ਤੇ ਹੋਈ ਪੁੱਤਰ ਤੇ ਮਿਲਿਆ, ਬਿਰਧ ਅਵਸਥਾ ਵਿੱਚ ਪੁੱਤਰ ਮਿਲਿਆ ਪਰ ਉਹ ਅਰੋਗ ਨਹੀਂ ਰਹਿੰਦਾ। ਉਹ ਮਾਂ ਕਦੇ ਖੁਸ਼ ਹੋ ਕੇ ਪ੍ਰਸ਼ਾਦਾ ਨਹੀਂ ਛਕ ਸਕਦੀ ਜਿਹਦਾ ਪੁੱਤਰ ਧੀ ਅਰੋਗ ਨਾ ਹੋ। ਜਦੋਂ ਇਹ ਬਚਨ ਆਖਿਆ ਤੇ ਸਿੱਖ ਕਹਿਣ ਲੱਗਾ, ਬੇਬੇ ਘਬਰਾ ਗਈ ਮਾਂ, ਘਬਰਾ ਨਾ, ਕਿਉਂ? ਮੇਰੇ ਸਾਹਿਬਗੁਰ ਪਾਤਸ਼ਾਹ ਦਾ ਬਚਨ ਹੈ, ਸਤਿਗੁਰ ਮੇਰਾ ਬੇਮੁਤਾਜ, ਸਤਿਗੁਰ ਮੇਰੇ ਸੱਚਾ ਸਾਜ, ਸਤਿਗੁਰ ਮੇਰਾ ਸਬਦ ਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਧਾਤਾ, ਸਤਿਗੁਰ ਮੇਰਾ ਸਰਬ ਪ੍ਰਤਪਾਲੇ, ਸਤਿਗੁਰ ਮੇਰਾ ਮਾਰ ਜਿਵਾ। ਪੰਚਮ ਪਾਤਸ਼ਾਹ ਦੀ ਬਾਣੀ ਦਾ ਸ਼ਬਦ ਫਰਕ ਸੁਣਿਆ, ਆਖਿਆ ਮਾਂ ਘਬਰਾ ਨਾ, ਤੇਰਾ ਪੁੱਤਰ ਠੀਕ ਹੋ ਜਾਏ। ਆਖਿਆ ਮੈਂ ਕਿੱਥੇ ਜਾਵਾਂ? ਆਖਿਆ ਜਾ ਗੁਰੂ ਪਾਤਸ਼ਾਹ ਦੇ ਦਰਬਾਰ ਵਿੱਚ ਜਾ, ਹਾਲ ਆਪਣੇ ਲਾਗਲੇ ਪਿੰਡ ਚ ਭਾਈ ਸ਼ਾਮੂ ਸਚਿਆਰ ਰਹਿੰਦਾ, ਦੇਖੋ ਸਿੱਖਾਂ ਨੂੰ ਕਿੰਨੀ ਬਖਸ਼ਿਸ਼ ਕੀਤੀ ਹੈ, ਖਾਲਸਾ ਮੇਰੋ ਸਤਿਗੁਰ ਪੂਰਾ, ਸਤਿਗੁਰ ਬਣਾ ਦਿੱਤਾ। ਕਹਿੰਦੇ ਜਦੋਂ ਮਾਂ ਬਿਰਧ ਬਾਬਾ ਲੈ ਕੇ ਪੁੱਤਰ ਨੂੰ ਪਹੁੰਚੇ ਤੇ ਭਾਈ ਸਾਹਿਬ ਦੀ ਸ਼ਾਮ ਦਾ ਸਮਾਂ, ਸੰਧਿਆ ਸਮੇਂ ਸੁਣੇ ਰਹਿਰਾਸ, ਰਹਿਰਾਸ ਸਾਹਿਬ ਦਾ ਪਾਠ ਹੋ ਰਿਹਾ, ਮਾਤਾ ਵੀ ਬਹਿ ਗਈ, ਬਾਬਾ ਬਜ਼ੁਰਗ ਪਿਤਾ ਵੀ ਬਹਿ ਗਿਆ, ਬੱਚੇ ਨੂੰ ਝੋਲੀ ਵਿੱਚ ਪਾ ਲਿਆ। ਅਰਦਾਸ ਤੋਂ ਬਾਅਦ ਸਮਾਪਤੀ ਹੋਈ, ਪੁੱਛਿਆ ਭਾਈ ਸਾਹਿਬ ਨੇ, ਭਾਈ ਸ਼ਾਮੂ ਸਚਿਆਰ ਨੇ ਪੁੱਛਿਆ, ਮਾਂ ਕਿਵੇਂ ਆਇਓ? ਆਖਿਆ ਬਾਬਾ ਜੀ ਦਰਸ਼ਨਾਂ ਵਾਸਤੇ ਆਏ ਹਾਂ, ਆਹ ਤੁਹਾਡੇ ਸਾਹਮਣੇ ਪਿਆ ਹੈ, ਇਹ ਮੇਰਾ ਲਾਡਲਾ ਪੁੱਤਰ ਹੈ, ਜਦੋਂ ਦਾ ਜੰਮਿਆ ਅਰੋਗ ਨਹੀਂ ਦਿੰਦਾ, ਕਰਾਂ ਤੇ ਕੀ ਕਰਾਂ? ਭਾਈ ਸ਼ਾਮੂ ਦੇ ਸਚਿਆਰ ਦੇ ਮਨ ਚ ਰਹਿਮ ਆਇਆ, ਕਹਿਣ ਲੱਗੇ ਮਾਂ ਮੈਂ ਬੇਨਤੀ ਕਰਦੇ ਹਾਂ। ਆਖਿਆ ਹਾਂ, ਬ੍ਰਹਮ ਗਿਆਨੀ ਸਨ ਭਾਈ ਸ਼ਾਮੂ ਸਚਿਆਰ, ਮੇਰੇ ਸਾਹਿਬ ਗੁਰੂ ਪਾਤਸ਼ਾਹ ਨੇ ਕਿਹਾ ਬ੍ਰਹਮ ਗਿਆਨੀ ਸਦਾ ਨਿਰਲੇਪ। ਤੋ ਕਹਿੰਦੇ ਜਿਸ ਵੇਲੇ ਬ੍ਰਹਮ ਗਿਆਨੀ ਦੀ ਅਵਸਥਾ ਸੀ, ਅੱਖਾਂ ਬੰਦ ਕੀਤੀਆਂ ਤੇ ਭਾਈ ਸ਼ਾਮੂ ਸਚਿਆਰ ਨੇ ਇੱਕ ਬਚਨ ਕਹਿ ਦਿੱਤਾ, ਬੜਾ ਹੀ ਕੌੜਾ ਬਚਨ, ਕਹਿਣ ਲੱਗੇ ਮਾਂ ਤੂੰ ਜਿਸ ਪੁੱਤਰ ਦੀ ਅਰੋਗਤਾ ਦੀ ਗੱਲ ਕਰਨੀ ਹੈ ਨਾ, ਕਿ ਤੇਰੇ ਪੁੱਤਰ ਦੀ ਉਮਰ 9 ਵਰਸ ਹੈ, ਆਖੋ ਸਤਨਾਮ ਸ੍ਰੀ ਵਾਹ, ਇਹ 9 ਸਾਲ ਤੇਰੇ ਕੋਲ ਰਹੇਗਾ। ਅੱਛਾ, ਸਤੰਬਰ ਗਈ ਵੀ ਸਾਲ ਤੇ ਲੰਘ ਗਏ, ਹੁਣ ਇੰਜ ਕਰ ਵੀ 9 ਸਾਲ ਤੋਂ ਬਾਅਦ ਇਹਨੇ ਵਿਛੜ ਜਾਣਾ, ਪਰ ਇਹ ਅਰਦਾਸ ਕਰਦੇ ਹਾਂ ਧੰਨ ਗੁਰ ਕਲਗੀ ਦੇ ਪਾਤਸ਼ਾਹ ਦੇ ਚਰਨਾਂ ਵਿੱਚ ਕਿ ਜਿੰਨਾ ਤੇਰੇ ਜੀਵੇ ਅਰੋਗ ਰਵੇ, ਆਖੋ ਸਤਨਾਮ ਸ੍ਰੀ ਵਾਹ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ, ਬੱਚਾ ਅਰੋਗ ਹੋਣਾ ਸ਼ੁਰੂ ਹੋ ਗਿਆ। ਲਿਖਣੇ ਅਰਦਾਸ ਕੀਤੀ, ਅਰਦਾਸ ਵਿੱਚ ਇੰਨਾ ਬਲ ਹੈ, ਮਹਾਰਾਜਾ ਰਣਜੀਤ ਸਿੰਘ ਨੇ ਅਟਕ ਦਰਿਆ ਰੋਕ ਦਿੱਤਾ ਸੀ ਅਰਦਾਸ ਕਰਕੇ, ਜਾਂ ਸਿੱਖ ਦੀ ਅਰਦਾਸ ਕਬੂਲ ਹੀ ਨਹੀਂ ਹੁੰਦੀ, ਕਿਉਂਕਿ ਅਸੀਂ ਅਰਦਾਸ ਕਰਦੇ ਨਹੀਂ। ਕਿਸੇ ਸ਼ਾਇਰ ਨੇ ਬੜੇ ਕਮਾਲ ਦੇ ਬਚਨ ਲਿਖੇ ਨੇ, ਜੋ ਇਸ ਦਰ ਪੇ ਅਰਜ਼ ਤੇਰੀ ਮਨਜ਼ੂਰ ਹੋ ਜਾਏ, ਅਰਜ਼ ਕਰਦੇ ਸੀ ਤੈਨੂੰ ਕਰਨੀ ਤੇ ਆਵੇ, ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ, ਉਹ ਬੜੀ ਮੁਸ਼ਕਲ ਹੈ ਇਹ ਬੜੀ ਮੁਸ਼ਕਲ ਸੇ ਹੋਤੀ ਹੈ, ਅਰਦਾਸ ਕਰਨੀ ਚਾਹਤੀ ਨਹੀਂ ਸਾਨੂੰ। ਕਿਸੇ ਸ਼ਾਇਰ ਦੇ ਕਮਾਲ ਦੇ ਕੀਮਤੀ ਬਚਨ ਨੇ, ਇਸ ਦਰ ਪੇ ਅਰਜ਼ ਤੇਰੀ ਮਨਜ਼ੂਰ ਹੋ ਜਾਏ,
پھر کی ملے؟ گناہوں کا سمندر تجھ سے کوسوں دور ہو جائے پھر کی کر؟ تو اپنے من میں ایسی چاہ ایسا پیار پیدا کر جسے سن کر وہ آنے کے لیے مجبور ہو جائے. جو پیار کیڑا ساتھ کہوں سن لے ہو سب ہے جن پریم کی ہوتے نہیں کرتا. چلو پیار پیار کیتا بھائی سامو سے پیار نے تے کہہ دیتا ماں تیرا پتر روے گا تے اروگ پر روے گا نو سا. جو چھیک میلے رہ گئے نا تے ماں پھر آ گئی کہنے لگی بابا کرپا کر تیرے تے بڑی رحمت ہے کل کی در پادشاہ دی مینو پتا لگا کہ کرپا کرو میرے پتر دی عمر بڑی ہو. ستگر میرا سر پرپال ہے ستگر میرا مہار دیوان ہے کرو کرپا. بھائی شامو دے سچار من چ رحم آ گیا کہنے لگا ماں جن کو میرے واسطے گل سی ارداس کرنی میں ارداس کی تھی تیرا پتر اروگ ہے ہوں چھ مہینے باقی رہ گئے. ہاں ایک گل میں کہہ سکنا کہ جی کلگیدر پاتشاہ نو پا جاوے تے تیرا پتر دی عمر ودھ سکدی وہ چاہن تے ودھ سکدی. آخیا پھر چل سکھا یہ نہیں تے رحمت کر. راگی سنگھ گسے ہو گئے نا تے بھائی نتا پرپکاری لاہور کا رہنے والا لوکاں بوئے بند کر لے ستے تے بلوانڈ واسطے پر لدا پرپکاری جڑے پرپکاری ہوں نا پھر یہ نہیں پرواہ کرتے منہ کالا کر لیا لاہور تو کیونکہ گرو صاحب کی کنڈیشن سی کہ جڑا بخشاؤن آئے گا نا وہ کھوتے تھے منہ کالا کر کے اس طرح کا ہر پایا جائے گا ایسا ہی کر لیا ویس بنا کے لاہور تو تریا. آخیا میرا گرو یہ گل کیوں آخے یہ امرتسر آ کے پائے نے نا نہیں کہیں صاحب گرو پاتشاہ دے سکھ بھائی شامو سچار دے من چ رحم آ گیا. آخیا چل بھولیے مائے چل آپ گرو اگے ارداس کر رہے نے گئے سکھان نے جا کے کیا آنندپور صاحب کی دھرتی دھن گر کلگیدر پاتشاہ کا دیوان لگا ہوا جا کے سکھ نے جا کے ارد گزاری سچے پاتشاہ بھائی شامو سچار آئے میرے صاحب گر پاتشاہ کنا سکھ دا مان سے ستکار کرتے ہیں. آخیا بلاؤ جب بھائی شامو سچار آیا نال برد ماتا نال پتا نال چھوٹا جہا بچہ جب ویکیا کہ کلگیدر پاتشاہ نو کہن لگا باپو میں آپ کے در پہ آیا ہاں یہ بزرگ ماتا تے بزرگ پتا جنہوں نے شاید گرو کلگیدر پاتشاہ داد سے پراپت ہوئی ہے پر یہ عمر باقی چھ مہینے رہ گئی تو یہ بچن کہا نا شاید گرو کلگیدر پاتشاہ دے چرنا تے ماتا ڈہ پہ جی سرخ نہیں ٹہ پی سچے پاتشاہ میں کی کراں جو دادا نو اسے شاعر دے کمال دے بچن نے ماواں پاویں ہون پریاں نال سندے ڈک ڈک جڑیاں شاہی کری ویاہیاں بریاں پہنن پٹ ہنڈاون جڑیاں وہ پورا کدے شنگار نہ ہوئے جے گل لالا دا ہار نہ جس ماں دے گرہ پتر نہیں نا پاویں اربا پتی ہوئے انہوں کچھ نہیں جے چنگا لگ. ماتا گنگا کول تے پتر سی بابا پرتی چند کا پتر پتری سی نا بھتیجا سی پر نہیں مات گنگا نو بھی پتر دی لوڑ پئی. ماتا گجری نے بھی کہا ایک دن گوبند رائے گوبند سنگھ کرپا کر پتر میرے بھی پوترا چاہیے آخو ستنام شری وار کہنا جس ویلے شاید گرو پاتشاہ کے چرنا پہ ٹہ پی ماتا پتا ٹہ پیا نیترا چ جل چلا گیا نیتر چرن تو دیتے میرے صاحب گرو کلگیدر پاتشاہ دے تے صاحب نے اٹھایا آخیا منگو کی چاہتے ہو؟ آخیا مہاراج چاہتے یہ کہ پتر اروگ ہو جائے. آخیا اچھا کنی کو عمر باقی رہ گئی؟ مہاراج تے سکھ بھائی سامو ستیار نے یہ حکم کیتا سی ماں تیرا پتر نو برس جیوے گا ہوں باقی تین چار مہینے باقی رہ گئے ہیں کہ اسی کنے جیون گزاراں گے. میرے کلگیدر پاتشاہ رحمتاں دے گھر وچ آئے کہن لگے ماں جی میرے سکھ نے نو سال آکی ہے نا تے جا اوہدا گرو اس بچے دی عمر 99 سال کر دے گا. آکھو گج کے ستنام تیری واہگرو جا ماں تیرا پتر 99 سال جیوندا رہے گا جیوندا رہا. تو آؤ میرے صاحب گرو پاتشاہ نے کہا ہی نہیں کر کے دکھایا کہ کی کہا

5-7 ਮਿੰਟ ਦਾ ਸਮਾਂ ਬਾਕੀ ਰਹਿ ਗਿਆ ਸ਼ਬਦ ਦੀ ਸਮਾਪਤੀ ਵੱਲ ਵਧੀਏ ਕਿਉਂਕਿ ਸਾਡੇ ਕੋਲ ਬਹੁਤ ਹੀ ਮਹਾਨ ਕੀਰਤਨੀ ਜਥਾ ਢਾਡੀ ਜਥਾ ਆਇਆ ਹੋਇਆ ਆਪਾਂ ਉਹਨਾਂ ਦੇ ਬਚਨ ਵੀ ਸੁਣਨੇ ਨੇ ਉਹ ਆਪ ਨੂੰ ਇਤਿਹਾਸ ਨਾਲ ਜੋੜਨਗੇ ਆਓ ਅਖੀਰ ਦੀਆਂ ਪੰਕਤੀਆਂ ਸੁਣਨ

ਉਹ ਦੁਨੀਆਂ ਦੇ ਲੋਕ ਜਦੋਂ ਸਮੁੰਦਰ ਤੇ ਚੜਾਅ ਹੁੰਦਾ, ਲਹਿਰਾਂ ਅਲੱਗ ਹੁੰਦੀਆਂ ਨੇ, ਪਾਣੀ ਅਲੱਗ ਹੁੰਦਾ, ਤੇ ਕੀ ਉਹ ਪਾਣੀ ਪਾਣੀ ਨਹੀਂ ਹੁੰਦਾ? ਆਖਿਆ ਭਾਵੇਂ ਸਿੱਖ ਦੂਰ ਨੇ ਪਰ ਹੈ ਤੇ ਮੇਰੇ ਸਿੱਖ, ਮੈਂ ਤੇ ਇਹਦੇ ਵਿੱਚ ਕੋਈ ਭੇਦ ਨਹੀਂ।

ਪਰ ਖਾਲਸਾ ਜੀਓ ਇੱਕ ਬਚਨ ਤੁਹਾਨੂੰ ਮੰਨਣਾ ਪਏਗਾ। ਬੜਾ ਕੀਮਤੀ ਬਚਨ ਹੈ। ਜੇ ਸੱਚੀ ਮੁੱਚੀ ਗੁਰੂ ਕਲਗੀਧਰ ਪਾਤਸ਼ਾਹ ਦਾ ਪਿਆਰ ਹਾਸਲ ਕਰਨਾ ਚਾਹੁੰਦੇ ਹੋ, ਜੇ ਸਮਝੋ ਸਾਡਾ ਮਨਾਇਆ ਜਨਮਦਿਨ ਸਫਲਾ ਹੋ ਜਾਏ ਤਾਂ ਫਿਰ ਆਹ ਕੰਮ ਕਰਨਾ ਪਏਗਾ। ਕਿਹੜਾ?

ਤੁਸੀਂ ਕਹੋਗੇ ਨਜ਼ਾਰਾ ਕੀ ਹੁੰਦਾ? ਵੱਖਰਾ, ਅਲੱਗ, ਜਿਹਦੀ ਪਹਿਚਾਣ ਅਲੱਗ ਹੋ। ਹੁਣ ਅਸੀਂ ਆਪਣੀ ਪਹਿਚਾਣ ਆਪ ਹੀ ਗੁਆਈ ਜਾਂਦੇ, ਨਾ ਚਿਹਰਿਆਂ 'ਤੇ ਦਾੜੀ, ਨਾ ਸਿਰ 'ਤੇ ਕੇਸ, ਨਾ ਅੰਮ੍ਰਿਤਧਾਰੀ। ਫਿਰ ਕੀ ਗੁਰੂ ਕਲਗੀਧਰ ਪਾਤਸ਼ਾਹ ਖੁਸ਼ ਹੋਏਗਾ? ਨਹੀਂ, ਮੈਂ ਸੱਚੀ ਬਾਤ ਕਹਿਣੀ ਤੁਹਾਨੂੰ। ਭਲਿਓ ਮੇਰੇ ਸਾਹਿਬਗੁਰੂ ਪਾਤਸ਼ਾਹ ਦੇ ਬਚਨ ਨੇ, ਭਲਿਓ ਕਮ ਸੇ ਕਮ ਗੁਰੂ ਵਰਗੇ 'ਤੇ ਬਣ ਜਾਓ, ਕਮ ਸੇ ਕਮ ਗੁਰੂ ਵਰਗਾ ਪੇਸ 'ਤੇ ਬਣਾ ਲਓ। ਅਸੀਂ ਪੇਸ ਤੋਂ ਵੀ ਮੁਨਕਰ ਹੋ ਗਏ ਅਤੇ ਫਿਰ ਵਿਸਾਖੀ ਮਨਾਈ ਦਾ ਕੀ ਲਾਭ?

ਕੁਆਰਕ ਬੱਚੇ ਨੂੰ ਬੇਨਤੀ ਕੀਤੀ, ਬੇਟਾ ਇਸ ਨਾ ਕਟਾਇਆ ਕਰੋ। ਆਖਿਆ ਮਹਾਰਾਜ, ਬਾਬਾ ਜੀ ਇਹਨਾਂ ਤੋਂ ਕੀ ਲੈਣਾ? ਮੈਂ ਆਖਿਆ ਭੋਲਿਆ ਵੀ ਗੁਰੂ ਦਾ ਅੰਗ ਹੈ, ਜਦੋਂ ਬੱਚਾ ਜਨਮ ਲੈਂਦਾ ਤੇ ਕੇਸ ਨਹੀਂ ਹੁੰਦੇ, ਜਿੱਦਾਂ ਹੁੰਦੇ ਨੇ। ਮੈਂ ਖਬਰ ਕਿਉਂ ਕਟਾਉਂਦੇ? ਬਾਬਾ ਜੀ ਇਹਨਾਂ ਤੋਂ ਆਪਾਂ ਕੀ ਲੈਣਾ? ਤੇ ਮੈਂ ਆਖਿਆ ਭੋਲਿਆ, ਕਦੇ ਉਂਗਲੀ ਕਟਾ ਕੇ ਵੇਖ, ਕਦੇ ਬਾਂਹ ਕਟਾ ਕੇ ਵੇਖ, ਕਦੇ ਹੱਥ ਕਟਾ ਕੇ ਵੇਖ, ਵਾਲਾਂ ਤੇ ਬੜੀ ਛੇਤੀ ਪੈਂਦਾ। ਤੇ ਕਹਿਣ ਲੱਗਾ, ਬਾਬਾ ਜੀ ਮੈਂ ਭੁੱਲ ਗਿਆ, ਸੱਚਮੁੱਚ ਸਿੰਘ ਸੱਜ ਗਿਆ। ਕਹਿਣ ਲੱਗਾ, ਗੱਲ ਅਪੀਲ ਕਰਦੀ। ਮੈਂ ਕਿਹਾ ਭੋਲਿਆ, ਆ ਵੀ ਤੇ ਸਰੀਰ ਦਾ ਅੰਗ ਹੈ, ਜੇ ਵਾਲਾਂ ਨੂੰ ਪੈਂਦਾ ਤੇ ਕਮ ਸੇ ਕਮ ਆਪਣੀ ਬਾਂਹ ਕਟਾ ਕੇ ਵੇਖ, ਤੈਨੂੰ ਪਤਾ ਲੱਗੇ ਕਿੰਨਾ ਦੁੱਖ ਹੁੰਦਾ।

ਗੁਰੂ ਨਾਨਕ ਮਿਸ਼ਨ ਹਸਪਤਾਲ ਹੈ, ਉੱਥੇ ਬੜਾ ਵੱਡਾ ਗੁਰਦੁਆਰਾ ਚੌਂਕ ਹੈ, ਬੜਾ ਮੇਨ ਚੌਂਕ। ਅਤੇ ਕਈ ਵਾਰ ਰਾਤ ਨੂੰ ਜਦੋਂ ਸ਼ੁੱਕਰਵਾਰ, ਵੀਰਵਾਰ, ਮੰਗਲਵਾਰ ਉੱਥੇ ਲੋਕ ਦੀਵਾ ਜਗਾਉਂਦੇ ਸਨ ਅਤੇ ਸਿੰਘਾਂ ਨੂੰ ਵੇਖਿਆ ਬੜੀ ਸ਼ਰਮ ਆਈ। ਦਾਸ ਨੇ ਕਾਰ ਖੜੀ ਕਰਕੇ ਨਾ ਇੱਕ ਬਚਨ ਕਿਹਾ। ਦੋ ਤਿੰਨ ਸਿੰਘ ਦੇਖੇ ਅੰਮ੍ਰਿਤਧਾਰੀ, ਕਾਰ 'ਚੋਂ ਉਤਰੇ, ਬਾਬੇ ਦਾ ਪ੍ਰਸ਼ਾਦ ਚੜਾਇਆ, ਝੰਡੀ ਚੜਾਈ ਅਤੇ ਕਾਰ 'ਚ ਬਹਿ ਗਏ। ਮੈਂ ਕਿਹਾ ਸਿੰਘੋ ਇਹ ਕੀ ਹੋ ਰਿਹਾ, ਇਹ ਗੁਰੂ ਦੀ ਕਰਨੀ ਹੈ? ਤੁਹਾਡੇ ਗੁਰੂ ਨੇ ਤੁਹਾਨੂੰ ਕਿਹਾ ਸੀ ਸਿਰਫ ਇੱਕ ਗੁਰੂ 'ਤੇ ਭਰੋਸਾ ਕਰਿਓ, ਇਹ ਸਮਾਜ ਤੋਂ ਕੀ ਲੈਣਾ ਆਇਓ? ਤੋ ਕਹਿਣ ਤੋਂ ਭਾਵ ਮੇਰੇ ਕਲਗੀਧਰ ਪਾਤਸ਼ਾਹ ਨੇ ਬਚਨ ਕਿਹਾ, ਭਲਿਓ ਜਬ ਲੱਗ ਖਾਲਸਾ ਰਹੇ ਨਿਆਰਾ, ਤਬ ਲੱਗ ਤੇਜ ਦੇਹੂੰ ਮੈਂ ਸਾਰਾ, ਅਤੇ ਭਲਿਆ ਜੇ ਤੂੰ ਨਹੀਂ ਨਾ ਮੰਨਦਾ ਤੇ ਫਿਰ ਮੈਂ ਵੀ ਤੇਰੀ ਪੁੱਛ ਪੜਤਾਲ ਨਹੀਂ ਕਰਦੀ, ਜੋ ਮਰਜ਼ੀ ਕਰ ਲੈ। ਅੱਜ ਉਹ ਹਾਲ ਹੋ ਰਿਹਾ, ਅੱਜ ਸਾਡੀ ਕੀ ਪੁੱਛ ਪੜਤਾਲ ਹੈ? ਹੈ ਕਿਤੇ ਪੜਤਾਲ ਸਾਡੀ?

0: ਵਾਹਿਗੁਰੂ।
1: ਕੇਵੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਮਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਪਾਤਸ਼ਾਹ ਤਿੰਨਾਂ ਦਾ ਪ੍ਰਕਾਸ਼ ਦਿਹਾੜਾ ਜਿਹੜਾ ਸਭ ਸੰਗਤਾਂ ਸਭ ਮਾਈ ਭਾਈ ਮਨਾ ਰਹੀਆਂ ਹਨ। ਆਓ ਆਪਾਂ ਕੀਰਤਨ ਦਾ ਆਨੰਦ ਮਾਣੇ ਹੈ। ਹੁਣ ਆਪਾਂ ਢਾਡੀ ਸਿੰਘਾਂ ਪਾਸੋਂ ਥੋੜੀ ਸਮੇਂ ਵਾਸਤੇ ਢਾਡੀ ਰਾਗ ਦੇ ਰਾਹੀਂ ਵਾਰਾਂ ਜਿਹੜੀਆਂ ਗੁਰੂ ਦੀਆਂ ਉਹ ਸੁਣ ਲੱਗੇ ਹਾਂ। ਸੁਣੋ ਆਪਾਂ ਢਾਡੀ ਸਿੰਘਾਂ ਪਾਸੋਂ ਰਾਗ ਦੇ ਰਾਗ ਸੁਣ ਰਹੇ ਸੀ। ਸਤਿਗੁਰੂ ਨੂੰ ਮੱਝਾਂ ਚਾਰਨ ਵਾਸਤੇ ਘੱਲੇ ਹੈ ਤੇ ਸਤਿਗੁਰੂ ਇੱਕ ਮਾਲ ਦੇ ਥੱਲੇ ਜਾ ਕੇ ਪੈ ਗਏ ਹਨ ਤੇ ਕਿਸੇ ਨੇ ਸੱਸ ਵਿੱਚ ਆ ਕੇ ਦੱਸਿਆ ਵੀ ਕੋਈ ਮੁੰਡਾ ਮਾਲ ਥੱਲੇ ਪਿਆ ਤੇ ਉਹਦੇ ਉੱਤੇ ਸੱਪ ਆ ਜਿਹੜਾ ਉਹ ਝੂਮੀ ਜਾਂਦਾ ਤੇ ਉਹਦੇ ਸਾਹ ਪੀ ਗਿਆ ਹੋਣਾ ਸੱਪ ਆ ਜਿਹੜਾ ਤੇ ਕੋਈ ਜਾ ਕੇ ਪਤਾ ਲਓ। ਕਹਿੰਦੇ ਰਾਏ ਬਲਾਰ ਵੀ ਜਾ ਰਿਹਾ ਸੀ, ਘੋੜੇ ਦੇ ਉੱਤੇ ਜਾ ਰਿਹਾ ਸੀ, ਆਪਣੇ ਖੇਤਾਂ ਨੂੰ ਗੇੜਾ ਮਾਰ ਕੇ ਆਇਆ। ਇਸ ਨੂੰ ਪਹਿਲੇ ਦਿਨ ਪਤਾ ਲੱਗ ਗਿਆ ਇਹਦਾ ਅਕਾਲ ਪੁਰਖ ਦਾ ਰੂਪ ਖੁਦਾ ਦਾ ਰੂਪ ਹੈ ਜਿਹੜਾ ਇਹ ਤਲਵੰਡੀ ਦੇ ਵਿੱਚ ਇਹ ਆਇਆ। ਸੋ ਆਓ ਆਪਾਂ ਢਾਡੀ ਸਿੰਘਾਂ ਪਾਸੋਂ ਸੁਣ ਲੱਗੇ ਹਾਂ। ਪਿਤਾ ਕਾਲੂ ਜੀ ਨੇ ਆਓ ਆਪਾਂ ਢਾਡੀ ਸਿੰਘਾਂ ਪਾਸ ਸੁਣ ਲੱਗੇ ਹਾਂ। ਗੁਰੂ ਨਾਨਕ ਜਗਤ ਵਿੱਚ ਆਏ ਦੁਨੀਆਂ ਦੇ ਤਾਰਨ ਨੂੰ,

ਮੈਂ ਤਾਂ ਕਾਲੂ ਜੀ ਦੇ ਘਰ ਦੇ ਵਿੱਚ ਚਾਨਣੀਆਂ ਲੱਗੀਆਂ ਹੋਈਆਂ, ਮਨ ਪਛਾਏ ਹੈ, ਸੁਗੰਧੀ ਵਾਲੀਆਂ ਧੂਫਾਂ ਜਿਹੜੀਆਂ ਲੱਗੀਆਂ ਹੋਈਆਂ ਹਨ, ਤੇ ਪਲੰਘਾ ਜਿਹੜਾ ਉਹ ਡੁੱਠਾ ਹੋਇਆ। ਕਹਿੰਦੇ ਇਹ ਝੰਡੀਆਂ ਜਿਹੜੀਆਂ ਬੜੀਆਂ ਖੁਸ਼ੀਆਂ ਦੇ ਨਾਲ ਲਾਈਆਂ ਗਈਆਂ, ਅੰਗ ਸਾਥ ਰਿਸ਼ਤੇਦਾਰ ਭੈਣ

ਨੇ ਆਖਿਆ ਕਿ ਅੱਜ ਨਾਨਕ ਨੂੰ ਜਨੇਊ ਪਾਉਣ ਦੀ ਰਸਮ ਆ ਜਿਹੜੀ ਉਹ ਹੋਣੀ ਹੈ, ਤੇ ਸਾਰੇ ਭੈਣ ਭਰਾ ਸਿੱਧਾ ਮਹਿਤਾ ਪਟਵਾਰੀ ਦੇ ਘਰੇ ਪਹੁੰਚੋ। ਬੜਾ ਇਕੱਠ ਹੋਇਆ, ਅੰਗ ਸਾਕ ਰਿਸ਼ਤੇਦਾਰ ਆਏ ਹੈ। ਇਹ ਜਿਹੜਾ ਜਨੇਊ ਤੇ ਰਸਮ ਪਾਉਣ ਦਾ ਕੰਮ ਹੁੰਦਾ ਜਦੋਂ, ਤੇ ਬੜੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ, ਤੇ ਪੰਡਿਤ ਜੀ ਵੀ ਆ ਗਏ ਹਨ ਸੂਰਦਾਸ ਇਹਨਾਂ ਦਾ ਲੈ ਕੇ। ਉਹਨਾਂ ਨੇ ਜਨੇਊ ਆ ਜਿਹੜਾ ਇਹ ਪਾਉਣਾ। ਮਹਾਰਾਜ ਕਹਿਣ ਲੱਗੇ, ਪੰਡਿਤ ਜੀ ਕੀ ਕਰਨ ਲੱਗੇ ਹੋ? ਕਹਿਣ ਲੱਗੇ, ਜਨੇਊ ਪਾਉਣ ਲੱਗੇ ਹਾਂ ਤੇਰੇ ਗਲ ਵਿੱਚ। ਕਹਿੰਦੇ, ਜਨੇਊ? ਹਾਂ। ਤੇ ਸਰਗਰੋ ਕਹਿਣ ਲੱਗੇ, ਜਨੇਊ ਹੈ ਜਿਹੜਾ ਪਹਿਲਾਂ ਮੇਰੇ ਭੈਣ ਦੇ ਗਲ ਵਿੱਚ ਪਾਓ, ਉਹ ਮੈਂ

0: भाई बाला जी नो महाराज कहन लगे कि पिता ने कहो जा सफलता खरीदने वास्ते क्या से ते बाला कहन लग्या पिता ने क्या सी जिदे विच बहुता मुनाफा होवे ना ओ सौदा तुझे खरीद के लियाना 20 रुपये पिता ने दते उदो 20 रुपये किड्डी वड्डी रकम होगी आ मेरे सुर दे विच मैं वेखिया ये 4 रुपये ते 5 रुपये जिहड़ी कणक हुंदी आ इक मण हुंदी सी इक मण आ क्वांटला ने भा तां हुण चले आ ना उदो इक मण हुंदी सी 4 पर 4 रुपये आ जिहड़े ये मसां बणदे हुंदे सीगे ते मिस्त्री दे दिहाड़ी आ जिहड़े ओह 2.5 रुपये हुंदे सी ते मैं वेखिया कुर्ता पजामा सत्तां उदो आने दुआने हुंदे सी ते पाइयां ढेले हुंदे सीगे सत्तां कुर्ता पजामा बन जांदा सी असीं सादा जिहा कपड़ा हुंदा सी हुण वर्गियां नहीं सी गोस्तियां चलियां उदो ते कहिंदे 20 रुपये बहुत वड्डी रकम हुंदी सी उस वेले ते 20 रुपये कहने कहो जा कहने बहुता चंगा सौदा होवे ते मुनाफा बड़ा होवे ओ सौदा खरीदना ते महाराज ने देखिया महाराज कहन लगे ये सौदा जरा मैनू ता चंगा लगता है भी आ भुखे साधु है जेड़े काल पिया हुए है गरीब गुरबे है जेड़े ओ भी भुखे है ते आपां ਇਹ ਸੌਦਾ ਖਰੀਦੀਏ ਜਿੰਨਾ ਸੌਦਾ ਖਰੀਦਣਾ ਰਸ ਪਾਣੀ ਗੁਰੂ ਦਾ ਲੰਗਰ ਆ ਜਿਹੜਾ ਹੈ ਤਿਆਰ ਕਰਕੇ ਤੇ ਗਰੀਬ ਗੁਰਬਿਆਂ ਨੂੰ ਸਾਰੋ ਸੰਤ ਮਹਾਤਮਾ ਨੂੰ ਆਪਾਂ ਛਕਾ ਦੇਈਏ ਇਹਦਾ ਫਾਇਦਾ ਇੱਥੇ ਵੀ ਹੋਊਗਾ ਤੇ ਅਗਲੇ ਜਹਾਨ ਵਿੱਚ ਵੀ ਵਾਧੇ ਵਾਲਾ ਸੌਦਾ ਹੋਊਗਾ ਇਹਦਾ ਬਹੁਤਾ ਮੁਨਾਫਾ ਜਿਹੜਾ ਹੋਣਾ ਆਹ ਸੌਦਾ ਨਾ ਖਰੀਦ ਲਈਏ ਭਾਈ ਬਾਲਾ ਦੇ ਕਹਿਣ ਲੱਗੇ ਸਤਿਗੁਰੂ ਤੁਹਾਡੀ ਸਲਾਹ ਜਿਵੇਂ ਸਲਾਹ ਕਰੋ ਸਤਿਗੁਰੂ ਨੇ ਸੌਦਾ ਖਰੀਦਿਆ 3 ਦਿਨ ਗੁਰੂ ਦਾ ਲੰਗਰ ਆ ਜਿਹੜਾ ਉਹ ਛਕਾ ਕੇ ਤੇ ਮਹਾਰਾਜ ਵਾਪਸ ਆ ਗਏ ਹਨ ਤੇ ਬਾਲਾ ਜੀ ਘਰੇ ਆਏ ਹਨ ਤੇ ਸਤਿਗੁਰੂ ਭਾਈ ਬਾਲਾ ਜੀ ਦੇ ਖੂਹ ਦੇ ਉੱਤੇ ਬੈਠ ਗਏ ਹਨ ਸਿਮਰਨ ਕਰਨ ਲੱਗੇ ਹਨ ਤੇ ਪੁੱਛਿਆ ਪਿਤਾ ਨੇ ਬਾਲਾ ਜੀ ਸੌਦਾ ਜਿਹੜਾ ਉਹ ਕਾਹਦੇ ਉੱਤੇ ਆ ਰਿਹਾ ਕਾਹਦੇ ਉੱਤੇ ਸੌਦਾ ਜਿਹੜਾ ਉਹ ਆ ਰਿਹਾ ਇਹ ਕਹਿਣ ਲੱਗੇ ਚੁੱਪ ਜੇ ਕਰ ਗਿਆ ਭਾਈ ਬਾਲਾ ਕਹਿੰਦੇ ਦੱਸੋ ਊਠਾਂ ਤੇ ਆ ਰਿਹਾ ਗੱਡਿਆਂ ਤੇ ਆ ਰਿਹਾ ਤੇ ਸਾਰੇ ਗੱਲ ਭਾਈ ਬਾਲਾ ਜੀ ਨੇ ਦੱਸ ਦਿੱਤੀ ਵੀ ਸਤਿਗੁਰੂ ਨੇ ਤਾਂ ਸੌਦਾ ਜਿਹੜਾ ਖਰੀਦ ਕੇ ਭੁੱਖਿਆਂ ਦੀ ਸੇਵਾ ਕਰਕੇ ਸਾਧੂਆਂ ਦੀ ਸੇਵਾ ਕਰਕੇ ਗਰੀਬਾਂ ਦੀ ਸੇਵਾ ਕਰਕੇ ਆ ਗਏ ਆ ਤੇ ਸੌਦਾ ਜਿਹੜਾ ਕੋਈ ਆ ਰਿਹਾ ਨੀਗਾ ਤੇ ਕਹਿੰਦੇ ਕਰੋਧ ਚ ਆਇਆ ਕਹਿਣ ਲੱਗਿਆ ਚਲੋ ਖੁਸ਼ੀ ਇਹ ਦੱਸੇ ਵੀ ਤੁਸੀਂ ਨਾਨਕ ਇਹ ਕੀ ਕੰਮ ਕੀਤਾ ਤੇ ਕਹਿੰਦੇ ਚਲੇ ਗਿਆ ਪਿਤਾ ਜੀ ਦਵਾ ਦਾ ਤੇ ਮਨ ਵਿੱਚ ਸ਼ਾਂਤੀ ਆ ਜਿਹੜੀ ਹੈ ਨੀ ਸੀਗੀ ਪਿਤਾ ਜੀ ਪੁੱਛਣ ਲੱਗੇ ਹੈ ਸੱਚੇ ਪਾਤਸ਼ਾਹ ਨੂੰ ਇਹ ਦੱਸ ਕਿਹੜਾ ਸੌਦਾ ਲਿਆਂਦਾ ਖਰੀਦ ਕੇ 20 ਰੁਪਈਏ ਸੀ ਜਿਹੜੇ ਉਹ ਕਿੱਥੇ ਗਾ ਲਿਆ ਠੀਕ ਪੁੱਛਣ ਲੱਗੇ ਆ ਸੁਣੋ ਤੁਹਾਡੀ ਜੱਥਾ ਕਿਉਂ ਬਿਆਨ ਕਰਨ ਲੱਗੇ
1: ਆ ਗਿਆ ਵਿੱਚ ਕੱਟੇ ਦੇ ਕਮਾਈ ਕੱਟ ਕੇ ਦੱਸ ਮੈਨੂੰ ਲਿਆਂਦਾ ਕੀ ਮਨਾ ਭਗਤ ਕੇ ਆ ਗਿਆ ਵਿੱਚ

माता जी ने माता त्रिपता जी ने इन्हों ने नानके नु क्या जान नानके जाओ तुहाडे पिता जी नानक नु मारना किते ओ गुस्से विच गए है ते कहने सतगुरु दे मैं तां कालू जी ने इक चपेड़ मारी है कहने धरती ते आकाश से जेड़े ओ कंब गए कहने अकाल पुरख दा सिंघासन से जेड़ा ओ डोले है ते अपने वीर नु गल ना ला लिया ਭੈਣ ਨਾਨਕੀ ਕਹਿਣ ਲੱਗੀ ਪਿਤਾ ਤੂੰ ਇਸ ਨੂੰ ਆਪਦਾ ਪੁੱਤਰ ਸਮਝ ਕੇ ਮਾਰਨ ਲੱਗੇ ਹੋ ਨਾਨਕੇ ਦਾ ਵੀਰ ਸਮਝ ਕੇ ਮਾਰਨ ਲੱਗੇ ਅਕਾਲ ਪੁਰਖ ਦਾ ਰੂਪ ਹੈ ਜੇ ਤੇਰੇ ਘਰ ਵਿੱਚੋਂ ਇੱਕ ਵਾਰੀ ਰੁਸ ਕੇ ਚਲਿਆ ਗਿਆ ਤੇ ਫਿਰ ਤੂੰ ਇਹਦਾ ਮੂੰਹ ਵੇਖਣ ਨੂੰ ਤਰਸਿਆ ਕਰੇਗਾ ਭੈਣ ਤੇ ਭਰਾ ਦਾ ਪਿਆਰ ਬੜਾ ਹੁੰਦਾ ਥੋੜੇ ਦਿਨ ਭੈਣਾਂ ਕੋਲੇ ਵੀਰ ਨਾ ਜਾਣ ਤੇ ਭੈਣਾਂ ਪੰਜਾਬ ਵਿੱਚ ਤਾਂ ਵੇਖੀਆ ਕੋਠਿਆਂ ਦੀਆਂ ਛੱਤਾਂ ਉੱਤੇ ਚੜ ਕੇ ਉਡੀਕਦੀਆਂ ਕਹਿੰਦੀਆਂ ਕਾਵਾਂ ਐਵੇਂ ਕਾਵਾਂ ਨੂੰ ਉਡਾਉਣਗੀਆਂ ਕਾਵਾਂ ਜੇ ਉੱਡ ਜਾਏ ਤਾਂ ਤੈਨੂੰ ਚੂਰੀ ਪਾਵਾਂ ਮੇਰਾ ਵੀਰ ਨਾ ਆਉਂਦਾ ਮੈਨੂੰ ਦੱਸ ਪਤਾ ਲਿਆ ਕੇ ਦੱਸ ਜਿਨ੍ਹਾਂ ਭੈਣਾਂ ਦੇ ਕੋਈ ਵੀਰ ਨਹੀਂ ਹੁੰਦਾ ਉਹ ਲੋਕ ਗੀਤਾਂ ਵਿੱਚ ਆ ਕੇ ਅਰਦਾਸ ਕਰਦੀ ਹੈ ਕਹਿੰਦੀ ਹੈ ਇੱਕ ਵੀਰ ਦੇਵੀ ਮੇਰਾ ਬਾ ਮੈਨੂੰ ਸਾਰੀ ਉਮਰ ਦੇ ਮਾਪੇ ਲੋ ਪਿਤਾ ਨੂੰ ਭੈਣ ਨਾਨਕੀ ਕੀ ਕਹਿਣ ਲੱਗੀ ਆਪਣੇ ਗੱਲ ਦੇ ਨਾਲ ਲਾ ਕੇ ਸੁਣੋ ਤੁਹਾਡੀ ਜੱਥਾ ਇਉਂ ਬਿਆਨ ਕਰਦਾ ਹੈ।

0: ਸਤਿਗੁਰੂ 20 ਰੁਪਈਆਂ ਦਾ ਸੌਦਾ ਲੈਣ ਵਾਸਤੇ ਗਏ, ਸਾਧੂਆਂ ਨੂੰ ਖਵਾਏ, ਘਰੇ ਆਏ ਸਾਧੂ ਉਹਨਾਂ ਨੂੰ 20 ਰੁਪਈਏ ਦਾਨ ਕਰ ਦਿੱਤੇ। ਕੋਈ ਵੀ ਘਰ ਵਿੱਚ ਆਉਂਦਾ ਨਹੀਂ ਜੇ ਸਤਿਗੁਰੂ ਉਸ ਨੂੰ ਸਾਧੂ ਨੂੰ ਖਾਲੀ ਨਹੀਂ ਸੀ ਮੋੜਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਥਾ ਜਿਹੜੀ ਵਿਚਿੱਤਰ ਨਾਟਕ ਵਿੱਚ ਜਿੱਥੇ ਉਹਨਾਂ ਨੇ ਆਪਦੀ ਕਥਾ ਲਿਖੀ ਹੈ, ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਥਾ ਵੀ ਲਿਖੀ ਹੈ। ਆਪਾਂ ਰਾਤ ਦੇ ਦੀਵਾਨ ਵਿੱਚ ਢਾਡੀ ਸਿੰਘਾਂ ਪਾਸੋਂ ਸੁਣਾਂਗੇ। ਮਹਾਰਾਜ ਕਹਿਣ ਲੱਗੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੋਈ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਕੋਈ ਗਰੀਬ ਨਹੀਂ ਸੀ, ਗਰੀਬ ਨਹੀਂ ਸੀ। ਉਹਨਾਂ ਦੇ ਹਿੱਸੇ ਵਿੱਚ ਕਹਿੰਦੇ ਬਹੁਤ ਸਾਰੀ ਪੈਰੀ ਜਿਹੜੀ ਉਹਨਾਂ ਨੇ ਆਪਣੇ ਵਿਚਿੱਤਰ ਨਾਟਕ ਆ ਜਿਹੜੀ ਰਚਨਾ ਜਿਹੜੀ ਉਹਦੇ ਵਿੱਚ ਲਿਖੀ। ਆਪਾਂ ਰਾਤ ਦੇ ਦੀਵਾਨ ਵਿੱਚ ਢਾਡੀ ਸਿੰਘਾਂ ਪਰ ਸੁਣਾਂਗੇ। ਸਮਾਂ ਜਿਹੜਾ ਹੋ ਗਿਆ, ਸਾਰੀਆਂ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਆ। ਬਹੁਤ ਸਾਰੀਆਂ ਬੀਬੀਆਂ, ਭੈਣਾਂ, ਧੀਆਂ ਦੇ, ਵੀਰਾਂ ਦੇ, ਬੱਚਿਆਂ ਦੇ, ਬਜ਼ੁਰਗਾਂ ਦੇ, ਸਭ ਦੇ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਮਾਇਆ ਅਰਦਾਸ ਕਰਾਈ ਹੈ। ਸਤਿਗੁਰੂ ਆਪਣੇ ਦਿਲੋਂ ਕਰੋ ਸੁੱਖ ਬਖਸ਼ਣ, ਖੁਸ਼ੀਆਂ ਬਖਸ਼ਣ, ਚੜ੍ਹਦੀ ਕਲਾ ਬਖਸ਼ਣ, ਪਿਆਰ ਨਾਲ ਫਤਿਹ ਗਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਆਰੰਭ ਹੁੰਦੀ ਤੇ ਉਸੇ ਤੇ ਜਪ ਲਈ ਪ੍ਰੇਰਨਾ ਮਿਲਦੀ ਹੈ। ਜਪ ਲਫ਼ਜ਼ ਇੱਕ ਪ੍ਰੇਰਨਾ ਹੈ। ਇਸ ਬਾਣੀ ਦਾ ਨਾਮ ਜਪ ਹੈ। ਮੈਂ ਇੱਕ ਵਾਰ ਕੀਤੀ ਸੀ ਜੀ ਸਾਹਿਬ ਅਸੀਂ ਸਤਿਕਾਰ ਵਜੋਂ ਲਗਾ ਦਿੰਦੇ ਹਾਂ। ਬਾਣੀ ਦਾ ਨਾਮ ਜਪ ਹੈ। ਹੁਣ ਕਿਸ ਨੂੰ ਜਪਣਾ ਹੈ ਜਾਂ ਇਸ ਜਪ ਲਈ ਪ੍ਰੇਰਨਾ ਸਰੋਤ ਬਾਣੀ ਕਿਉਂ ਰਚੀ ਗਈ, ਇਹਦਾ ਨਾਮ ਇਹ ਕਿਉਂ ਕਹਾ ਹੈ, ਮੂਲ ਮੰਤਰ ਹੈ। ਗੁਰੂ ਨਾਨਕ ਪਾਤਸ਼ਾਹ ਜਦੋਂ ਉਸ ਪ੍ਰਭੂ ਪਰਮਾਤਮਾ ਵਿੱਚ ਭਿੱਜ ਗਏ, ਜੁੜ ਗਏ, ਇੱਕ ਖਿਆਲ ਕਰਿਓ ਕੁਝ ਗੱਲਾਂ ਅਸੀਂ ਸਾਥੀਆਂ ਨਾਲ ਜੋੜੀਆਂ ਨੇ, ਕਿਉਂਕਿ ਸਾਥੀ ਜਿਵੇਂ ਮੈਂ ਅਰਜ਼ ਕੀਤੀ ਪਿਛਲੇ ਦਿਹਾੜਿਆਂ ਵਿੱਚ ਕਿ ਦਿਸਣ ਵਾਲੀ ਚੀਜ਼ ਨਾਲ ਸੰਬੰਧਿਤ ਹੋ ਜਾਂਦੀ ਹੈ। ਮਨੁੱਖ ਸਥੂਲ ਹੈ, ਇਸ ਲਈ ਆਪਣਾ ਅਡੰਬਰ ਸਾਰਾ ਭਾਵੇਂ ਧਾਰਮਿਕ ਵੀ ਹੋਵੇ, ਪਰਮਾਰਥਕ ਵੀ ਹੋਵੇ, ਤਾਂ ਵੀ ਸਥੂਲ ਦੇ ਦੁਆਲੇ ਹੀ ਘੁੰਮਦਾ ਰਹਿੰਦਾ। ਗੁਰੂ ਨਾਨਕ ਪਾਤਸ਼ਾਹ ਜੀ ਦਾ ਇਸ ਮੂਲ ਮੰਤਰ ਦੀ ਪ੍ਰਾਪਤੀ ਦਾ ਇਤਿਹਾਸ ਸਾਖੀ ਜੋੜਦੇ ਹਾਂ। ਗੁਰੂ ਨਾਨਕ ਨੂੰ ਸੱਚਖੰਡ ਭੇਜਣ ਦਾ ਉਪਰਾਲਾ ਕੀਤਾ ਗਿਆ ਸਾਖੀ ਕਾਲ ਵੱਲੋਂ। ਭਾਵੇਂ ਉਹਦੇ ਲਈ ਸਥੂਲ ਵੇਈ ਨਦੀ ਦਾ ਸਹਾਰਾ ਲਿਆ ਤੇ ਭਾਵੇਂ ਉਹਦੇ ਲਈ ਸਥੂਲ ਪਹਾੜਾਂ ਦੀਆਂ ਉੱਚੀਆਂ ਚੋਟੀਆਂ ਤੇ ਚੜ੍ਹਦੇ ਚੜ੍ਹਦੇ ਹਰ ਇੱਕ ਚੀਜ਼ ਦੀ ਕਲਪਨਾ ਸਥੂਲ ਰੂਪ ਵਿੱਚ ਕਰ ਦਿੱਤੀ ਗਈ ਤੇ ਪਹੁੰਚੇ ਧਰੂ ਮੰਡਲ ਵਿੱਚ। ਉੱਥੇ ਮਰਦਾਨੇ ਨੂੰ ਛੱਡ ਦਿੱਤਾ, ਬਾਲੇ ਨੂੰ ਨਾਲ ਲਿਆ ਤੇ ਕਹਿਣ ਲੱਗੇ ਅਸੀਂ ਸੱਚਖੰਡ ਜਾਣਾ ਹੈ। ਮੈਂ ਸਾਖੀ ਦੇ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਸਾਡਾ ਮਕਸਦ ਦਰਖਤ ਪੇੜ ਗਿਣਨਾ ਨਹੀਂ, ਅੰਬ ਖਾਣਾ ਹੈ। ਜਿਸ ਤਰ੍ਹਾਂ ਵੀ ਆਇਆ ਸਾਡੇ ਕੋਲ ਇਹ ਬਖਸ਼ਿਸ਼ ਦਾ ਖਜ਼ਾਨਾ, ਅਸੀਂ ਦੇਖੀਏ ਸਾਨੂੰ ਉਹਦੇ ਵਿੱਚ ਬਖਸ਼ਿਸ਼ ਕੀ ਹੋਈ। ਬਸ ਇਹੋ ਕਾਰਨ ਹੈ ਸਾਖੀਆਂ ਦੇ ਕਈ ਰੂਪ ਨੇ। ਕਈ ਵਾਰ ਕਿਸੇ ਬੱਚੇ ਦੇ ਮਾਇੰਡ ਵਿੱਚ ਵਿਚਾਰਧਾਰਾ ਵਿੱਚ ਫਿੱਟ ਹੁੰਦੇ ਨੇ, ਕਈ ਵਾਰ ਨਹੀਂ ਹੁੰਦੇ, ਕਨਫਿਊਜ਼ ਹੋ ਜਾਂਦਾ। ਪਰ ਜਦੋਂ ਅਸੀਂ ਗੁਰਬਾਣੀ ਦੇ ਰਸ ਨੂੰ ਗੁਰਬਾਣੀ ਦੇ ਅੰਤਰੀਵੀ ਭਾਵ ਨਾਲ ਜੁੜਾਂਗੇ, ਸਾਡੇ ਤੇ ਪ੍ਰਭੂ ਦੇ, ਸਾਡੇ ਤੇ ਗੁਰੂ ਦੇ ਦਰਮਿਆਨ ਵਿੱਚ ਕੋਈ ਦੀਵਾਰ ਨਹੀਂ ਰਹੇਗੀ, ਕੋਈ ਪਰਦਾ ਨਹੀਂ ਰਹੇਗਾ। ਮੂਲ ਮੰਤਰ ਕੀ ਹੈ? ਉਸ ਮੂਲ ਰੂਪ ਪਰਮਾਤਮਾ ਦਾ ਗੁਣਾ ਰੂਪ ਚਿਤਰਨ, ਕਿਉਂਕਿ ਉਹ ਸਥੂਲ ਨੇ। ਮੂਲ ਮੰਤਰ ਉਦੋਂ ਸਾਡੇ ਕੋਲ ਪਹੁੰਚਿਆ ਉਦੋਂ ਦੀ ਹੋਂਦ ਹੈ, ਉਦੋਂ ਦੇ ਗੁਣਾਂ ਦਾ ਮਿਸ਼ਰਨ ਆਰੰਭ ਹੈ ਜਦੋਂ ਅਜੇ ਉਹ ਇੱਕ ਹੈ। ਦੇਵ ਦਾਨੂਆ ਨਰਾ ਵੀ ਕੋਈ ਨਹੀਂ, ਅਰਬਦ ਨਰਬਦ ਹਿੰਦੂ ਘਰ ਆਏ, ਧਰਨ ਨਾ ਗਗਨ ਕੁਛ ਵੀ ਨਹੀਂ, ਨਾ ਦਿਨ ਰਹਿਣ, ਨਾ ਚੰਦ, ਨਾ ਸੂਰਜ, ਅਜੇ ਕੁਛ ਨਹੀਂ। ਇਹ ਕਿਉਂ ਓਂਕਾਰ ਹੈ? ਹੁਣ ਇਹ ਕਿਉਂ ਓਂਕਾਰ ਤੋਂ ਪਸਾਰਾ ਹੁੰਦਾ? ਗੁਰੂ ਨਾਨਕ ਜਦੋਂ ਪ੍ਰਭੂ ਦੇ ਬੇਸਿਕ ਰੂਪ ਨੂੰ ਦੇਖਦੇ ਨੇ, ਉਹਨੂੰ ਬੇਸਿਕ ਗੁਣਾਂ ਵਿੱਚ ਸੰਗ੍ਰਹਿ ਕਰਦੇ ਨੇ। ਜੋ ਅਹਿਸਾਸ ਹੈ ਜਿੰਨਾ ਸੂਖਮ ਹੈ ਨਾ, ਉਹ ਅਹਿਸਾਸ ਦੇ ਸਹਾਰੇ ਹੀ ਜਾਣਿਆ ਜਾਂਦਾ। ਮੈਂ ਕਰ ਜਿੰਨਾ ਸਥੂਲ ਹੈ ਉਹ ਦੇਖ ਕੇ, ਇਹਨਾਂ ਅੱਖਾਂ ਨਾਲ ਦੇਖ ਕੇ ਜਾਣਿਆ ਜਾਂਦਾ।
ਜਿੰਨਾ ਸੂਖਮ ਹੈ ਉਹ ਸਾਰਾ ਅਹਿਸਾਸ ਦੇ ਸਹਾਰੇ ਜਾਣਿਆ ਜਾਂਦਾ ਹੈ ਤੇ ਗੁਣ ਜਿੰਨਾ ਉਹ ਜਿੰਨੀ ਦੇਰ ਕਰਮ ਵਿੱਚ ਪ੍ਰਵੇਸ਼ ਨਾ ਕਰੇ ਤੇ ਕਰਮ ਵਿੱਚੋਂ ਪ੍ਰਗਟ ਨਾ ਹੋਵੇ ਓਨੀ ਦੇਰ ਸੂਖਮ ਹੈ ਕਲਪਨਾ ਰੂਪ ਹੈ ਵਿਚਾਰਧਾਰਾ ਰੂਪ ਹੈ ਸਿਧਾਂਤ ਰੂਪ ਹੈ ਤੇ ਉਹ ਕੇਵਲ ਤੇ ਕੇਵਲ ਅਹਿਸਾਸ ਵਿੱਚ ਹੀ ਜਾਣਿਆ ਜਾ ਸਕਦਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਪ੍ਰਭੂ ਨੂੰ ਅਕਾਲ ਪੁਰਖ ਨੂੰ ਜਿਵੇਂ ਪਹਿਲੇ ਰੂਪ ਬੇਸਕ ਗੁਣਾਂ ਦੇ ਰੂਪ ਵਿੱਚ ਜਾਣਿਆ ਅਹਿਸਾਸ ਕੀਤਾ ਤੇ ਸੁਰਤੀ ਦੀਆਂ ਅੱਖਾਂ ਨਾਲ ਅਹਿਸਾਸ ਕੀਤਾ ਲੋਇਨ ਸੁਰਤ ਕਰੇ ਦੀਆਂ ਅੱਖਾਂ ਨਾਲ ਅਹਿਸਾਸ ਕੀਤਾ ਉਸ ਦਾ ਬਿਆਨ ਹੈ ਹੁਣ ਪਤਲੇ ਉਹੋ ਕਾਰਨ ਹੈ ਜਿੱਥੇ ਕੇਵਲ ਸ਼ੁੱਧ ਰੂਪ ਵਿੱਚ ਗੁਣਾਂ ਦਾ ਅਹਿਸਾਸ ਹੈ ਉੱਥੇ ਕੋਈ ਵੀ ਬੰਧਨ ਨਹੀਂ ਕਿਉਂਕਿ ਉਹ ਪ੍ਰਭੂ ਬੰਧਨ ਤੇ ਮੁਕਤ ਹੈ ਬੰਧਨ ਤੇ ਇਹੋ ਕਾਰਨ ਜੇ ਮੂਲ ਮੰਤਰ ਜਿਹੜਾ ਹੈ ਉਹ ਕਾਵ ਬੰਧਨ ਵਿੱਚ ਵੀ ਨਹੀਂ ਆਉਂਦਾ ਮੂਲ ਮੰਤਰ ਵਿੱਚ ਕਾਵ ਰਚਨਾ ਨਹੀਂ ਕਾਵ ਸਰੂਪ ਨਹੀਂ ਕਾਫੀਏ ਦਾ ਸੰਬੰਧ ਕੋਈ ਨਹੀਂ ਕਿ ਇਸ ਤੁਕ ਦਾ ਕਾਫੀਆ ਆ ਹੈ ਤੇ ਅਗਲੀ ਤੁਕ ਦਾ ਵੀ ਇਹਦੇ ਨਾਲ ਜੁੜਨਾ ਚਾਹੀਦਾ ਇਹੋ ਕਾਰਨ ਤੁਕਾਂ ਦਾ ਰੂਪ ਹੀ ਨਹੀਂ ਮੂਲ ਮੰਤਰ ਗੁਣਾਂ ਦਾ ਰੂਪ ਹੈ ਹਰ ਇੱਕ ਗੁਣ ਆਪਣੀ ਥਾਵੇਂ ਇੱਕ ਲਾਈਨ ਹੈ ਆਪਣੀ ਥਾਵੇਂ ਇੱਕ ਤੁਕ ਹੈ ਆਪਣੀ ਥਾਵੇਂ ਇੱਕ ਕਾਫੀਆ ਸੰਪੂਰਨ ਇਸ ਤੋਂ ਅੱਗੇ ਜਦੋਂ ਜਪ ਸ਼ੁਰੂ ਹੋਏਗਾ ਜੀ ਉਹਦੇ ਵਿੱਚ ਬਕਾਇਦਾ ਕਾਵ ਦੇ ਨਿਯਮ ਹੋਣਗੇ ਕਾਵ ਦੇ ਰੂਪ ਇਹਦੇ ਵਿੱਚ ਕਾਵ ਦੇ ਨਿਯਮ ਨਹੀਂ ਕਿਉਂਕਿ ਕਾਵ ਦੇ ਨਿਯਮ ਵੀ ਆਪਣੇ ਥਾਵੇਂ ਇੱਕ ਬੰਧਨ ਹੈ ਇਹ ਪਹਿਲੀ ਲਾਈਨ ਜਿਹੜੀ ਹੈ ਇੰਨੇ ਲਫ਼ਜ਼ਾਂ ਦੀ ਹੈ ਤੇ ਉਹਦਾ ਆਖਰੀ ਲਫ਼ਜ਼ ਜਿਹੜਾ ਹੈ ਇਸ ਰੂਪ ਵਿੱਚ ਹੈ ਤਾਂ ਅਗਲੀ ਲਾਈਨ ਜਿਹੜੀ ਹੈ ਉਹ ਵੀ ਉਸੇ ਕਿਸਮ ਦੀ ਨੇੜ ਤੇੜ ਵਿੱਚ ਹੋਣੀ ਚਾਹੀਦੀ ਹੈ ਤੇ ਉਹਦਾ ਵੀ ਆਖਰੀ ਲਫ਼ਜ਼ ਉਸੇ ਕਿਸਮ ਦਾ ਹੋਣਾ ਚਾਹੀਦਾ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਤ ਹੁਕਮ ਲਿਖ ਦੁੱਖ ਸੁੱਖ ਪਾਈਐ ਇੱਕ ਨਾ ਹੁਕਮੀ ਬਖਸ਼ੀ ਤੇ ਇੱਕ ਹੁਕਮੀ ਸਦਾ ਪਵਾਈਐ ਕਾਫੀ ਮਿਲਦਾ ਪਿਆ ਉਹ ਕਾਵ ਕਾਵ ਦਾ ਰੂਪ ਹੈ ਉੱਥੇ ਇੱਕ ਬੰਧਨ ਜ਼ਰੂਰੀ ਹੈ ਕਿ ਕਾਫੀਆ ਮਿਲਣਾ ਚਾਹੀਦਾ ਲਾਈਨ ਦਾ ਬੈਲੈਂਸ ਮਿਲਣਾ ਚਾਹੀਦਾ ਲੇਕਿਨ ਮੂਲ ਮੰਤਰ ਵਿੱਚ ਇਹ ਨਹੀਂ ਕਿਉਂਕਿ ਗਲਤ ਕੇਵਲ ਤੇ ਕੇਵਲ ਉਹਦੇ ਬੇਸਿਕ ਗੁਣਾਂ ਦਾ ਉਚਾਰਨ ਹੈ ਅਗਲੀ ਬਾਣੀ ਰੂਪ ਜਿੰਨੀ ਰਚਨਾ ਹੈ ਉਹ ਅਹਿਸਾਸ ਤਾਂ ਮੇਰੇ ਰੱਬ ਦਾ ਸਿਧਾਂਤ ਤਾਂ ਮੇਰੇ ਪ੍ਰਭੂ ਦਾ ਕਲਪਨਾ ਤੇ ਵਿਚਾਰਧਾਰਾ ਜਿਹੜੀ ਹੈ ਉਹ ਮੇਰੇ ਪ੍ਰਭੂ ਵੱਲੋਂ ਆਈ ਹੈ ਇਸੇ ਲਈ ਬਾਣੀ ਤਾਂ ਵਿਚਾਰਧਾਰਾ ਨੂੰ ਆਖਦੇ ਨੇ ਅੱਖਰਾਂ ਦੀ ਗਿਣਤੀ ਨੂੰ ਨਹੀਂ ਆਖਦੇ ਇੱਕ ਵਾਰ ਤੁੱਕ ਆਈ ਸੀ

एक संपूर्ण परिभाषा है। निर्गुण ते सरगुण दो रूपां दी बल्कि ब्रह्मांड समेत ब्रह्म दी ते ब्रह्मांड दी संपूर्ण परिभाषा है। तीन अक्षरां दा तीन चीजां दा सुमेल है ये लफ्ज़। एक ओम एकार तीन चीजों का मेल, एक हिंसा है तो हिंसा स्थापित करता है इनके तू पहले कुछ नहीं क्योंकि एक तू थले कुछ भी नहीं होता। एक हिंसा है, एक तो दूजा हो सकता है, एक तो थले को नहीं जा सकता, एक तो पिछे को नहीं जा सकता। एक एक लफज है जिन्होंने कहने आप आद, इसलिए कह दिता शुरुआत जप आख दिता आद सच, सारी गिनती का आद एक है, इनके तो थले कुछ भी नहीं, जीरो है। कहते भी परमात्मा जेड़ा आद है एक है, उनके तो पहला कुछ नहीं। यह कारण है मैं चाहना क्योंकि पहला मसला समझ का इस चंकी तरह आप क्यों कारण ही समझ लेंगे। मैं इसे काफी मंगवाया जेड़ा एक क्यों कार का पहला एक है आए ते एक जरा इनके उपर जीरो है, एक दे उपर जीरो दे रूप में जीरो कुछ भी नहीं हुई। अकाल पुरख जदों निर्गुण स्वरूप में है उदों अजे ब्रह्मांड है ही नहीं, कुछ भी नहीं। अरबद नरबद धुंधु कारा कहन न गगन न जोत पारा, ना दिन रहन ना चंद ना सूर्य ना सूर्य का समंडलो ना सपत दीप न जलो, एक जीरो उठा के बैठा है कुछ नहीं, केवल से केवल एक जीरो वाला। हूं इसके अगे दूजा लफज है ओम, वो ओम लफज है जरा उनका अर्थ है कुदरत की साजना से ओम के प्रवेश। हूं कुदरत की है त्रिब, इसलिए लफज बाणी अंदर बड़ा स्पष्ट कर दो एक होर शब्द एक एक आप उपाया, सब तो पहला उस प्रभु ने एक ने अपने आप की उत्पत्ति अपने स्वयं अपने आप तो पैदा होया, अपने आप का आप प्रकाश किया, बौड़ी आप ही ने आप साजियो, आप ही ने आप साजियो, आप ही ने अपने आप। हूं दूजी कुदरत साजिए, हूं कुदरत जिन्नी है ब्रह्मांड जिन्ना है वह सारा माया की किरत है, माया के रूप में है। इसे भी लफ्ज़ बदल दिता एक एक आप उपाया, दुबदा दूजा, क्योंकि दुबदा भाव दूजा पैदा करने सरगुण रूप लेना सी, क्योंकि सृष्टि सारी जी है ब्रह्मांड सारा दिसदा सरगुण रूप है, क्यों बन गया निर्गुण ते सरगुण दो रूप, उनके विचों जन्म लिया त्रिविद माया ने। त्रिविद माया तीन रूपों वाली कहड़ी, राजगुण तम गुण सत गुण कही है, ये तेरी सब माया। स्पष्ट कर राजगुण तम गुण सतगुण कही है, ये तेरी सब माया, ये तिना गुणा करके सृष्टि माया रूप संसार प्रगट हो। हूं यह करना है कि जदों आप संसार पैदा कर लिया प्रभु ने फिर वो जीरो तो रही ना, जीरो तो उन्हीं देर की नहीं को जिनी देर कुछ नहीं, हूं जीरो नहीं रही। हूं इतने पा दो तीजा त्रिपद माया पैदा हो गई, संसार तिना गुणों में प्रगट हो गया, राजगुण तम गुण सतगुण कही है, ये तेरी सब माया तीन गुणा करके हो गया। इसे लिए संसार का बौतात हिस्सा जोड़ा है वो तीन हिस्सों में ही वंडिया हो, तीन काल भूत भविख से वर्तमान, तीन काल राजगुण तम गुण सतगुण तीन गुण, तीन ताप
ਆਦਿ ਵਿਆਦੀ ਭਗਤੀ ਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਤਿੰਨ ਲੋਕ ਆਕਾਸ਼ ਲੋਕ ਪਤਾਲ ਲੋਕ ਤੇ ਮਾਤ ਲੋਕ ਤਿੰਨ ਹੀ ਅਵਸਥਾ ਬਾਲ ਜਵਾਨੀ ਔਰ ਬਿਰਧ ਹੁਣ ਤਿੰਨ ਅਵਸਥਾ ਦਾ ਇਹ ਸਾਰਾ ਕੁਝ ਕਿੰਨਾ ਵਿੱਚ ਵੰਡਿਆ ਗਿਆ ਸੀ ਤ੍ਰਿਪਤ ਮਾਇਆ ਹੋ ਗਈ ਹੁਣ ਉਹ ਤ੍ਰਿਪਤ ਮਾਇਆ ਜਿਹੜੀ ਹੈ ਇਹ ਪੈਦਾ ਹੋ ਗਈ ਹੁਣ ਏਕਾ ਜ਼ੀਰੋ ਵਾਲਾ ਨਹੀਂ ਰਿਹਾ ਇਸ ਲਈ ਹੁਣ ਇਹਦੇ ਵਿੱਚ ਏਕੇ ਨੇ ਸਮਾਉਣਾ ਦੂਜੀ ਕੁਦਰਤ ਸਾਜੀਏ ਕਰ ਆਸਣ ਉਹਦੇ ਨਾਲ ਸੰਬੰਧ ਜੋੜਨੇ ਤੀਜੇ ਨਾਲ ਪਰਮਾਤਮਾ ਨੇ ਨਿਰੰਜਨ ਨੇ ਅੰਜਨ ਦੇ ਨਾਲ ਸੰਬੰਧ ਜੁੜਨਾ ਅੰਜਨ ਮਾਹੇ ਨਿਰੰਜਨ ਰਹੀਏ ਜੋਗ ਜੁਗਤ ਇਹ ਪਾਈਏ ਅੰਜਨ ਵਿੱਚ ਨਿਰੰਜਨ ਨੇ ਸਮਾਉਣਾ ਉਹਦੇ ਨਾਲ ਸੰਬੰਧ ਜੋੜਨਾ ਇਸ ਲਈ ਹੁਣ ਏਕਾ ਜ਼ੀਰੋ ਵਾਲਾ ਨਹੀਂ ਰਹਿਣਾ ਹੁਣ ਆਪਾਂ ਇਸ ਏਕੇ ਨੂੰ ਇਹਦੇ ਨਾਲ ਜੋੜ ਦਈਏ ਤੀਏ ਨਾਲ ਤੇ ਇੱਧਰ ਲਿਜਾਣ ਦੀ ਬਜਾਏ ਇਹ ਜ਼ੀਰੋ ਜਿਹੜੀ ਖੁੱਲ ਜਾਏ ਤੇ ਇੱਥੇ ਆ ਜਾਏ ਇਹ ਕੀ ਬਣ ਜਾਏਗਾ ਉਹੀ ਏਕੇ ਦੀ ਜ਼ੀਰੋ ਖੁੱਲੀ ਹੈ ਤੀਏ ਨਾਲ ਜੁੜ ਗਿਆ ਜਿਹੜਾ ਅਗਲਾ ਬਣ ਜਾਏਗਾ ਜਿਹੜਾ ਚਿਚਲ ਸਿੱਖੀ ਪੈਦਾ ਹੋਵੇ ਜਿਸ ਤ੍ਰਿਪਤ ਮਾਇਆ ਪੈਦਾ ਹੋਵੇ ਏਕਮ ਏਕਾ ਆਪ ਉਪਾਇਆ ਦੁਬਦਾ ਦੂਜਾ ਤ੍ਰਿਪਿਧ ਮਾਇਆ ਹੁਣ ਇਸ ਤ੍ਰਿਪਿਧ ਨਾਲ ਮਾਇਆ ਨਾਲ ਪ੍ਰਭੂ ਦਾ ਅਕਾਲ ਪੁਰਖ ਦਾ ਸਮਾਣਾ ਹੋ ਗਿਆ ਕਰ ਆਸਣ ਹੋ ਗਿਆ ਦੂਜੀ ਕੁਦਰਤ ਸਾਜੀ ਹੈ ਕਰ ਆਸਣ ਹੁਣ ਇਸ ਸਾਰੀ ਤ੍ਰਿਪਿਧ ਮਾਇਆ ਨੂੰ ਕੰਟਰੋਲ ਵੀ ਕਰਨਾ ਇਸੇ ਲਈ ਜਪ ਸਾਹਿਬ ਦੀ ਅਖੀਰ ਤੇ ਜਾ ਕੇ ਇੱਕ ਪੌੜੀ ਵਿੱਚ ਬੜਾ ਸਪਸ਼ਟ ਕੀਤਾ ਉਹਨੇ ਕਹਿਣ ਲੱਗੇ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲੈ ਦੀ ਬਾਣ ਫਿਰ ਕਹਿਣ ਲੱਗੇ ਜਿਵ ਤਿਸ ਭਾਵੇ ਤਿਵੇਂ ਚੜਾ ਹੁਕਮ ਹੁੰਦਾ ਚੱਲ ਗਿਆ ਲਕੀਰ ਹੁੰਦੀ ਹੈ ਤੋ ਕਾਰ ਦਾ ਅਰਥ ਹੈ ਲਕੀਰ ਉਹਦੇ ਵਿੱਚ ਸਮਾ ਜਾਣਾ ਤੋ ਅਗਲੀ ਲਕੀਰ ਜਿਹੜੀ ਹੈ ਉਹ ਹੈ ਹੁਕਮ ਦੀ ਹੈ ਕਾਰ ਤੀਜੀ ਹੁਣ ਉਹ ਤੀਜੀ ਕਾਰ ਨਾਲ ਗੁਰੂ ਨੂੰ ਦਿੱਤੀ ਹੋ ਗਿਆ ਕਿ ਚੌਗਿਰਦ ਹਮਾਰੇ ਰਾਮ ਕਾਰ ਲਕੀਰ ਐਸੀ ਹੁਕਮ ਦੀ ਲਕੀਰ ਕਿ ਹੁਕਮੇ ਅੰਦਰ ਸਭ ਕੋ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਹੁਕਮ ਦੇ ਅੰਦਰ ਲੈ ਆਉਂਦਾ ਇਉਂ ਇੱਕ ਓਂਕਾਰ ਦਾ ਸੰਪੂਰਨ ਰੂਪ ਚਿਤਰਿਆ ਕਹਿਣ ਲੱਗੇ ਮੇਰੇ ਪਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਪਹਿਲਾਂ ਇੱਕ ਸੀ ਇਕੱਲਾ ਨਿਰਗੁਣ ਸਰੂਪ ਮੁੜ ਸਰਗੁਣ ਸਰੂਪ ਹੋਇਆ ਫਿਰ ਤ੍ਰਿਪਿਧ ਮਾਇਆ ਪੈਦਾ ਕੀਤੀ ਕਿ ਉਹਦੇ ਵਿੱਚ ਆਪ ਸਮਾਇਆ ਜਦੋਂ ਆਪ ਉਹਦੇ ਨਾਲ ਸੰਬੰਧ ਜੋੜਿਆ ਉਸੇ ਸਾਰੀ ਸਥਿਤੀ ਨੂੰ ਕੰਟਰੋਲ ਵੀ ਕਰਨਾ ਜਿਹਨੇ ਬਾਣੀ ਵਿੱਚ ਬਾਰ ਬਾਰ ਇਹ ਲਫ਼ਜ਼ ਆ ਦਿੱਤੇ ਕਹਿਣ ਲੱਗੇ ਕੋਈ ਵੀ ਉਹਦੀਆਂ ਅੱਖਾਂ ਤੋਂ ਓਹਲੇ ਨਹੀਂ ਹਰ ਕੋਈ ਵੇਖ ਨਦਰੀ ਹੇਠ ਚਲਾਏਗਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਗਾ ਸਾਰਾ ਕੁਛ ਵੱਡੋ ਵੱਡਾ ਵੱਡ ਮੇਦਨੀ ਸਿਰੇ ਧੰਦੇ ਲਾਏਗਾ ਸਾਰਾ ਕੁਛ ਉਹਦੇ ਆਪਣੀ ਮੁੱਠੀ ਵਿੱਚ ਰੱਖਣਾ ਸੀ ਤਾਂ ਕਿ ਇਹ ਨਾ ਹੋਵੇ ਕਿ ਇੰਨਾ ਵੱਡਾ ਬ੍ਰਹਿਮੰਡ ਬੇਵਸਤ ਹੋ ਜਾਏ ਇਹਦੀ ਸੰਭਾਲ ਖਤਮ ਹੋ ਜਾਏ ਬਰਬਾਦ ਹੋ ਜਾਏ ਇਸ ਲਈ ਸੰਤਾ ਪੁਰਖ ਅਕਾਲ ਪੁਰਖ ਜਿਹੜਾ ਹੈ ਉਹ ਆਪਣਾ ਗੈਰ ਜ਼ਿੰਮੇਵਾਰੀ ਵਾਲਾ ਕੰਮ ਨਹੀਂ ਕਰਦਾ ਜ਼ਿੰਮੇਵਾਰ ਜੀ ਜੰਤ ਸਭ ਤੁਧ ਉਪਾਏ ਜਿਤ ਜਿਤ ਧਾਨਾ ਤਿਤ ਤਿਤ ਲਾਏ ਸਭ ਕੁਛ ਕੀਤਾ ਤੇਰਾ ਹੋਵੇ ਨਾ ਹੀ ਕਿਛ ਅਸਾਡਾ ਦੀਏ ਇਉਂ ਇੱਕ ਓਮ ਤੇ ਕਾਰ ਇਹ ਤਿੰਨ ਲਫ਼ਜ਼ਾਂ ਦੇ ਤਿੰਨ ਚੀਜ਼ਾਂ ਦੇ ਵੱਖ ਵੱਖ ਨੂੰ ਜੋੜ ਕੇ ਹਿੱਸੇ ਨੂੰ ਲਫ਼ਜ਼ ਸੰਪੂਰਨ ਕਰ

ਕਿਉਂਕਿ ਸਾਡੇ ਨਾਲ ਸੰਬੰਧ ਉਸ ਇੱਕੋਂ ਕਾਰਨ ਨੂੰ ਜੋੜਨ ਦਾ ਉਹ ਹੈ ਨਾਮ, ਉਹ ਹੈ ਨਾਮ। ਜਦੋਂ ਸੰਸਾਰ ਅੰਦਰ ਕੋਈ ਵੀ ਕਮਿਊਨੀਕੇਸ਼ਨ ਦਾ ਸਾਧਨ, ਮੇਲ ਜੋਲ ਦਾ ਸੰਬੰਧ ਸਾਧਨ ਬਣਦਾ ਹੈ ਤਾਂ ਉਹ ਨਾਮ ਬਣਦਾ ਹੈ। ਅਸੀਂ ਤੁਸੀਂ ਵੀ ਆਪਣੇ ਨਾਮ ਕਿਉਂ ਰੱਖਦੇ ਹਾਂ, ਭਲਾਈ ਖਿਆਲ ਕਰਿਆ ਸਾਡੇ ਨਾਵਾਂ ਦੀ ਕੀ, ਜੇ ਭਲਾ ਨਾ ਸਾਡੇ ਨਾ ਹੋਣ ਤਾਂ ਸਾਡੀ ਹੋਂਦ ਨੂੰ ਕੋਈ ਖਤਰਾ? ਪਰ ਸਾਡੇ ਸੰਬੰਧ ਜੁੜਨੇ ਔਖੇ ਹੋ ਜਾਣ। ਮੈਨੂੰ ਕੋਈ ਆਵਾਜ਼ ਮਾਰੇਗਾ ਕੀ ਆਖ, ਮੈਨੂੰ ਕੋਈ ਸੰਬੋਧਨ ਕਰੇਗਾ ਕੀ ਆਖ, ਮੈਨੂੰ ਕੋਈ ਮਿਲਣ ਆਵੇਗਾ ਤੇ ਮੇਰੇ ਦਰਵਾਜ਼ੇ ਅੱਗੇ ਜਾਂ ਮੇਰੇ ਰਾਹ ਮੇਰੇ ਘਰ ਦੇ ਰਾਹ ਨੂੰ ਕੋਈ ਪੁੱਛੇਗਾ ਕਿ ਨਹੀਂ ਪੁੱਛੇਗਾ? ਜਿੰਨੇ ਵੀ ਸੰਬੰਧ ਨੇ ਉਹ ਸਾਰੇ ਨਾਮ ਦੇ ਕੇ। ਇਸ ਲਈ ਮੇਰਾ ਪ੍ਰਭੂ ਜਿਹਦੇ ਨਾਲ ਸਾਰੀ ਸ੍ਰਿਸ਼ਟੀ ਦਾ ਸੰਬੰਧ, ਜਿਹਦੇ ਨਾਲ ਸਾਰੇ ਬ੍ਰਹਿਮੰਡ ਦਾ ਸੰਬੰਧ, ਸਾਰੇ ਜੀਵ ਜੰਤ ਦਾ ਸੰਬੰਧ, ਭਲਾ ਉਹਦਾ ਨਾਮ ਕੋਈ ਨਾ ਹੋਵੇ? ਬਿਨਾਂ ਨਾਮ ਤੋਂ ਤਾਂ ਸਾਡਾ ਸੰਬੰਧ ਵੀ ਰੱਬ ਨਾਲ ਨਹੀਂ ਜੁੜਦਾ। ਨਾਮ ਚਾਹੀਦਾ। ਸਿਰਫ ਫਰਕ ਇੰਨਾ, ਮੈਂ ਪਿੱਛੇ ਜਿਹਾ ਗੱਲ ਕੀਤੀ ਸੀ, ਸਿਰਫ ਫਰਕ ਇੰਨਾ ਕਿ ਸਾਡੇ ਨਾਮ ਸਤ ਨਾਮ ਨੇ।

ਉਹਦਾ ਨਾਮ ਤ੍ਰੈਕਾਲ ਸੱਤ ਹੈ ਕਿਉਂਕਿ ਉਹਦੇ ਗੁਣ ਬਦਲਦੇ ਨੇ ਕਿਉਂਕਿ ਬਦਲਦਾ ਮਨੁੱਖ ਉਦੋਂ ਹੈ ਜਦੋਂ ਕਿਸੇ ਦਾ ਪ੍ਰਭਾਵ ਕਬੂਲ ਹੈ। ਅੱਜ ਦਾ ਗੁਰਮੁਖ ਕੱਲ ਨੂੰ ਕਿਸੇ ਦੇ ਪ੍ਰਭਾਵ ਥੱਲੇ ਮਨਮੁਖ ਵੀ ਹੋ ਸਕਦਾ। ਜਦੋਂ ਕਿਸੇ ਦਾ ਪ੍ਰਭਾਵ ਕਬੂਲ ਹੈ ਉਦੋਂ ਮਨੁੱਖ ਬਦਲਦਾ ਹੈ, ਅਨੇਕਾਂ ਵਾਰ ਬਦਲਦਾ। ਆਮ ਮਨੁੱਖ ਨੂੰ ਤੁਸੀਂ ਦੇਖੋਗੇ ਜੀਵਨ ਵਿੱਚ ਅਨੇਕਾਂ ਵਾਰ ਰੰਗ ਬਦਲਦਾ ਹੈ, ਲੇਕਿਨ ਰੱਬ ਤੇ ਕੋਈ ਚੀਜ਼ ਇਫੈਕਟਿਵ ਨਹੀਂ, ਉਹਦੇ ਤੇ ਕੋਈ ਇਫੈਕਟਿਵ ਨਹੀਂ। ਉਹ ਇੱਕ ਰਸ ਹੈ, ਇੱਕ ਸਾਰ ਹੈ, ਜੈਸਾ ਹੈ ਤੈਸਾ ਹੈ, ਜੈਸਾ ਤੂੰ ਤੈਸਾ ਤੂੰ ਹੀ ਬਸ। ਉਹਨੂੰ ਕੋਈ ਆਪਣੇ ਪ੍ਰਭਾਵ ਥੱਲੇ ਲਿਆ ਕੇ ਬਦਲ ਨਹੀਂ ਸਕਦਾ, ਸਾਨੂੰ ਬਦਲ ਸਕਦਾ। ਇਹੋ ਕਾਰਨ ਹੈ ਕਿਉਂਕਿ ਉਹ ਬਦਲਦਾ ਨਹੀਂ ਕਿਸੇ ਦੇ ਪ੍ਰਭਾਵ ਥੱਲੇ ਆ ਕੇ, ਇਸ ਲਈ ਉਹਦਾ ਨਾਮ ਕਦੀ ਝੂਠ ਨਹੀਂ ਹੁੰਦਾ ਵੀ ਅੱਜ ਤੇ ਤੇਰਾ ਨਾਂ ਰੱਖਿਆ ਸੀ, ਆ ਤੂੰ ਗੁਰਮੁਖ ਹੈ, ਹੁਣ ਤੂੰ ਬਦਲ ਗਿਆ, ਹੁਣ ਤੂੰ ਗੁਰੂ ਨਾਲੋਂ ਟੁੱਟ ਗਿਆ, ਤੇਰਾ ਨਾਂ ਵੀ ਬਦਲਣਾ ਪਏਗਾ, ਮਨਮੁਖ ਰੱਖਣਾ ਪਏਗਾ, ਨਾ ਬਦਲਣਾ ਪਏਗਾ, ਜੇ ਪਹਿਲਾਂ ਨਾਂ ਝੂਠ ਹੋ ਜਾਏਗਾ। ਕਿਉਂਕਿ ਪ੍ਰਮਾਤਮਾ ਤੇ ਕਿਸੇ ਵੀ ਚੀਜ਼ ਦਾ ਪ੍ਰਭਾਵ ਨਹੀਂ ਜਿਹਨੂੰ ਕਬੂਲ ਕੇ ਪ੍ਰਮਾਤਮਾ ਬਦਲ ਜਾਏ, ਇਸ ਲਈ ਉਹਦਾ ਨਾਮ ਹਮੇਸ਼ਾ ਹਮੇਸ਼ਾ ਸੱਤ ਬਦਲਦਾ ਹੈ। ਕਰਤਾ ਪੁਰਖ ਸਿੱਖੀ ਦਾ ਰਚਨਹਾਰ ਹੈ ਤੇ ਰਚ ਕੇ ਵਿੱਚ ਬੈਠਾ, ਇਹ ਪੁਰਖ ਦਾ ਅਰਥ ਹੈ ਸਮਾਜਾਂ ਵਿੱਚ ਬੈਠਾ। ਕਰਤਾ ਪੁਰਖ ਸੰਸਾਰ ਤੇ ਜਿੰਨੀ ਕਿਰਤ ਹੈ ਉਹ ਕਿਰਤ ਤੋਂ ਵੱਖ ਨਹੀਂ ਹੋਇਆ, ਸਾਰੀ ਕਿਰਤ ਦੇ ਵਿੱਚ ਆਪ ਬੈਠਾ। ਦੂਜੀ ਕੁਦਰਤ ਸਾਜੀ ਹੈ ਕਰ ਆਸਣ ਕਰਤੇ ਕੁਦਰਤੀ ਮੁਸ਼ਤਾਕ ਬਲਿਹਾਰੀ ਕੁਦਰਤ ਅਵਸਥਿਆ ਜਿਹਦੀ ਸ੍ਰਿਸ਼ਟੀ ਪੈਦਾ ਕੀਤੀ ਉਹਦੇ ਤੋਂ ਵੱਖ ਕਿਤੇ ਨਹੀਂ ਗਿਆ। ਉਹਦੀ ਸੂਖਸ਼ਮਤਾ ਦੀ ਪਰਿਭਾਸ਼ਾ ਹੀ ਇਹੋ ਹੈ ਕਿ ਉਹ ਅੰਦਰ ਬੈਠਾ ਹੈ, ਕਿਸੇ ਚ ਹੈ ਕਿਉਂਕਿ ਜਿਹੜੀ ਚੀਜ਼ ਅੰਦਰ ਨਹੀਂ ਹੁੰਦੀ ਉਹ ਸਾਰੀ ਸੂਖਮ ਹੁੰਦੀ, ਜਿਹੜੀ ਬਾਹਰ ਨਹੀਂ ਹੁੰਦੀ ਸਾਰੀ ਸਥੂਲ ਹੁੰਦੀ। ਸਥੂਲ ਤੇ ਸੂਖਮ ਵਿੱਚ ਫਰਕ ਇਹ ਹੋਇਆ ਕਿ ਜਿੰਨਾ ਸਥੂਲ ਹੈ ਉਹ ਬਾਹਰ ਹੈ, ਦਿਸਦਾ, ਜਿੰਨਾ ਸੂਖਮ ਹੈ ਉਹ ਅੰਦਰ ਹੈ, ਇਹ ਦਿਸਦਾ ਨਹੀਂ ਪਰ ਹੈ, ਅਹਿਸਾਸ ਹੈ। ਮੇਰਾ ਪ੍ਰਮਾਤਮਾ ਅੰਦਰ ਦਾ ਰੂਪ ਹੈ, ਕਿਸੇ ਦੇ ਹਾਸਲ ਕੀਤੀ। ਇਸੇ ਲਈ ਗੁਰੂ ਨੇ ਜਦੋਂ ਪ੍ਰਮਾਤਮਾ ਦਾ ਜ਼ਿਕਰ ਕੀਤਾ ਨਾ ਉਦੋਂ ਉਹਨੂੰ ਫੁੱਲ ਨਹੀਂ ਆਖਿਆ, ਖੁਸ਼ਬੂ ਆਖਿਆ, ਕਿਉਂਕਿ ਫੁੱਲ ਜਿਹੜਾ ਹੈ ਉਹ ਬਾਹਰ ਹੈ, ਖੁਸ਼ਬੂ ਅੰਦਰ ਹੈ। ਫੁੱਲ ਦਿਸਦਾ, ਖੁਸ਼ਬੂ ਦਿਸਦੀ ਨਹੀਂ। ਫੁੱਲ ਕੈਦ ਕੀਤਾ ਜਾ ਸਕਦਾ, ਖੁਸ਼ਬੂ ਕੈਦ ਨਹੀਂ ਕੀਤੀ ਜਾ ਸਕਦੀ। ਫੁੱਲ ਨੂੰ ਫੜਿਆ ਜਾ ਸਕਦਾ, ਖੁਸ਼ਬੂ ਨੂੰ ਫੜਿਆ ਨਹੀਂ ਜਾ ਸਕਦਾ। ਉਹ ਚੱਲ ਇਸੇ ਲਈ ਪ੍ਰਮਾਤਮਾ ਅੰਦਰ ਬੈਠਾ ਹੈ, ਕਰਤਾ ਪੁਰਖ ਹੈ। ਹੁਣ ਕਰਤਾ ਪੁਰਖ ਹੋਣ ਕਰਕੇ ਸ੍ਰਿਸ਼ਟੀ ਨੂੰ ਰਚ ਕੇ ਵਿੱਚ ਬੈਠਾ ਹੈ। ਹੁਣ ਜਿਹੜਾ ਰਚਨਹਾਰ ਹੈ, ਸਾਰੀ ਸ੍ਰਿਸ਼ਟੀ ਤਾਂ ਉਹਦੀ ਬਣਾਈ ਹੋਈ ਹੈ, ਉਹਦੀ ਮੁੱਠੀ ਵਿੱਚ ਹੈ, ਉਹਦੇ ਹੁਕਮ ਵਿੱਚ ਹੈ, ਉਹਦੀ ਕਾਰ ਵਿੱਚ ਹੈ। ਉਹ ਕਿਸੇ ਕੋਲੋਂ ਕਿਉਂ ਡਰੇਗਾ ਬਈ? ਡਰਦਾ ਉਹ ਹੈ ਜਿਹਦੇ ਉੱਤੇ ਕੋਈ ਹੋਰ ਡਰਦਾ ਹੋਵੇ, ਜਿਹਦੇ ਸਾਹਮਣੇ ਕਿਸੇ ਦਾ ਵਸ ਨਾ ਚੱਲਦਾ ਹੋਵੇ। ਕੋਈ ਇੱਕ ਕੋਲੋਂ ਨਹੀਂ ਡਰਦਾ, ਦੂਜੇ ਕੋਲੋਂ ਡਰੀ ਜਾਂਦਾ, ਦੂਜੇ ਕੋਲੋਂ ਨਹੀਂ ਤੀਜੇ ਕੋਲ। ਸਾਰਾ ਸੰਸਾਰ ਜਿਹੜਾ ਉਹਦੇ ਬਾਕੀ ਭੈ ਛੱਡ ਦਿਓ, ਬਾਕੀ ਨਿਰਭੈਤਾ ਜਾਂ ਭੈ ਦਾ ਮਕਸਦ ਛੱਡ ਦਿਓ, ਆਖਿਰ ਮੌਤ ਤਾਂ ਸਾਰਿਆਂ ਦੇ ਸਿਰ ਤੇ ਹੈ। ਜਿਹਦੇ ਸਾਹਮਣੇ ਮੈਨੂੰ ਕਹਿੰਦਾ ਕਿ ਮੇਰਾ ਕੋਈ ਵਸ ਨਹੀਂ, ਮੇਰਾ ਕੋਈ ਵਸ ਨਹੀਂ, ਪਰ ਜਦੋਂ ਰੱਬ ਦੀ ਗੱਲ ਆਉਂਦੀ ਉਦੋਂ

ਜੇ ਸਾਰਾ ਬ੍ਰਹਿਮੰਡ ਸਾਰੀ ਸ੍ਰਿਸ਼ਟੀ ਉਹਨੇ ਬਣਾਈ ਹੋਵੇ, ਰਚੀ ਹੋਵੇ, ਉਹਦੇ ਹੁਕਮ ਵਿੱਚ ਚੱਲ ਰਹੀ ਹੋਵੇ, ਉਹਦੀ ਮਰਜ਼ੀ 'ਤੇ ਨਿਰਭਰ ਹੋਵੇ, ਜੇ ਉਹ ਚਾਹੇ ਜੋ ਮਰਜ਼ੀ ਕਰ ਲੈ, ਕਰਨ ਕਾਰਨ ਸਮਰੱਥ ਹੋਵੇ, ਫਿਰ ਮੈਨੂੰ ਪੈ ਕਿਸ ਚੀਜ਼ ਦਾ? ਫਿਰ ਪੈ ਹੋ ਗਿਆ, ਪੈ ਕੋਈ ਨਹੀਂ, ਡਰ ਕੋਈ ਨਹੀਂ। ਇਹੋ ਕਾਰਨ ਹੈ ਗੁਰੂ ਨੇ ਬਾਣੀ ਵਿੱਚ ਆਖਰ ਕਹਿਣ ਲੱਗੇ, ਸਗਲਿਓ ਭਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸੱਚ। ਉਹ ਨਿਰਭਉ ਹੈ, ਨਿਰਵੈਰ ਵੀ ਹੈ। ਨਿਰਵੈਰ ਕਿਉਂ? ਕਿਉਂਕਿ ਸਾਰਾ ਤਾਂ ਉਹਨੇ ਆਪ ਬਣਾਇਆ, ਆਪਣੀ ਕਿਰਤ ਦਾ ਵੀ ਕੋਈ ਵੈਰੀ ਹੁੰਦਾ, ਸਭ ਨੂੰ ਉਹਨੇ ਬਣਾਇਆ। ਤੇ ਆਪਣੀ ਸੋਚ ਤੇ ਆਉਂਦੇ ਆਪਣੇ ਚਾਉ ਵਿੱਚੋਂ ਸ੍ਰਿਸ਼ਟੀ ਦਾ ਜਨਮ ਹੋਇਆ, ਜਿਹਨੂੰ ਉਹਨੇ ਆਪਣੇ ਚਾਉ ਨਾਲ। ਜਾਂ ਤਾਂ ਇਹ ਹੋਵੇ ਨਾ ਵੀ ਕਿਸੇ ਵਕਤ ਉਹਨੇ ਗਲਤੀ ਕੀਤੀ ਹੋਵੇ ਤੇ ਕੋਈ ਚੀਜ਼ ਗਲਤੀ ਨਾਲ ਬਣਾ ਬੈਠਾ ਹੋਵੇ ਤੇ ਫਿਰ ਉਹ ਆਖੇ ਅੱਜ ਹੁਣ ਠੀਕ ਨਹੀਂ, ਇਹਨੂੰ ਢਾ ਦਿਓ। ਗਲਤੀ ਤਾਂ ਕਰਦਾ ਹੀ ਨਹੀਂ, ਭੁੱਲਣ ਹੁੰਦਾ ਸਭ ਕੁਝ। ਆ ਭੁੱਲ ਗੁਰੂ ਕਰਤਾ ਕਰਤਾਰ ਤਾਂ ਗਲਤੀ ਕਰਦਾ ਹੀ। ਆਖਣ ਤਾਂ ਕੋ ਜਾਈਏ, ਉਹਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਆਖਣ ਤਾਂ ਕੋ ਜਾਈਏ ਜੇ ਭੁੱਲਣਾ ਹੋਈ, ਜੇ ਹੋਏ ਭੁੱਲਾ ਜਾਏ ਕਹੀ, ਆਪ ਕਰਤਾ ਕਿਉਂ ਭੁੱਲੇ? ਬਣ ਜਾ ਉਹ ਭੁੱਲਦਾ, ਭੁੱਲ ਤਾਂ ਕਰਦਾ ਹੀ ਨਹੀਂ। ਇਸ ਲਈ ਜੋ ਕੁਝ ਉਹਨੇ ਬਣਾਇਆ ਕਿਸੇ ਨੂੰ ਭੁੱਲ ਵਿੱਚ ਨਹੀਂ ਬਣਾਇਆ, ਬਲਕਿ ਆਪਣੇ ਚਾਉ ਵਿੱਚ ਬਣਾਇਆ। ਜਿਹਨੂੰ ਉਹਨੇ ਆਪਣੇ ਚਾਉ ਵਿੱਚ ਬਣਾਇਆ ਉਹਦਾ ਉਹ ਵੈਰੀ ਨਹੀਂ ਹੋ ਸਕਦਾ। ਹਾਂ, ਜੇ ਦੁਨੀਆਂ ਅੰਦਰ ਕੋਈ ਦੁੱਖ ਪਾਉਂਦਾ ਹੈ ਨਾ, ਜੇ ਸੰਸਾਰ ਅੰਦਰ ਕੋਈ ਪਰੇਸ਼ਾਨੀਆਂ ਸਹਿਜ ਲੈ, ਜੇ ਕੋਈ ਠੇਡੇ ਖਾਂਦਾ, ਮਤ ਸਮਝੇ। ਕਈ ਵਾਰ ਅਸੀਂ ਉਲਾਂਭੇ ਦਿੰਦੇ ਹਾਂ ਅਸੀਂ ਰੱਬ ਦਾ ਕੀ ਵਿਗਾੜਿਆ, ਜਿਵੇਂ ਰੱਬ ਸਾਡਾ ਵੈਰੀ ਹੋਵੇ। ਭਲਿਆ, ਜੇ ਤੂੰ ਠੇਡੇ ਖਾ ਰਿਹਾ ਤਾਂ ਰੱਬ ਕੋਲੋਂ ਟੁੱਟ ਕੇ ਖਾ ਰਿਹਾ, ਆਪਣੇ ਕਰਮਾਂ ਕਰਕੇ ਠੇਡੇ ਖਾ ਰਿਹਾ। ਜੇ ਤੂੰ ਕੋਈ ਪਰੇਸ਼ਾਨੀ ਆਈ ਹੈ ਤਾਂ ਉਹਦਾ ਕਾਰਨ ਇਹ ਹੈ ਕਿ ਤੂੰ ਆਪਣੇ ਕਰਮਾਂ ਨਾਲ, ਆਪਣੇ ਬੰਧਨ, ਆਪਣੀ ਵਿਚਾਰਧਾਰਾ ਨਾਲ ਠੇਡੇ ਖਾ ਰਿਹਾ। ਇਸ ਲਈ ਗੁਰੂ ਨੇ ਆਖ ਦਿੱਤਾ, ਕਹਿਣ ਲੱਗੇ ਸੋ ਸਿੱਖ ਸਖਾ ਬੰਦ ਪਹਿ ਭਾਈ, ਜੋ ਗੁਰ ਕੇ ਬਹਾਨੇ ਵਿੱਚ ਆਵੇ, ਆਪਣੇ ਬਹਾਨੇ ਜੋ ਚੱਲੇ ਭਾਈ, ਜਿੱਥੇ ਚੇਤਾ ਖਾ ਲਵੇ। ਜੇ ਕਿਸੇ ਦੇ ਸਾਹਮਣੇ ਕੋਈ ਐਸੀ ਪਰੇਸ਼ਾਨੀ ਆਉਂਦੀ ਹੈ, ਐਸਾ ਦੁੱਖ ਆਉਂਦਾ, ਉਹਨੂੰ ਆਪਣੇ ਆਪ ਵਿੱਚ ਝਾਤ ਮਾਰਨੀ ਚਾਹੀਦੀ, ਮੇਰੇ ਕਿਸੇ ਕਰਮ ਦਾ ਸਦਕਾ, ਮੇਰਾ ਰੱਬ ਮੇਰੇ 'ਤੇ ਨਾਰਾਜ਼ ਹੋ ਕੇ ਕੋਈ ਕਹੀਏ ਕਿ ਮੇਰਾ ਪ੍ਰਭੂ ਜਿਹੜਾ ਉਹ ਮੇਰਾ ਵੈਰੀ ਹੋ ਗਿਆ, ਦੁਸ਼ਮਣ ਹੋ ਗਿਆ। ਇਹ ਉਲਾਂਭਾ ਮਾਲਕ ਨੂੰ ਨਾ ਦੇਈ, ਤੂੰ ਉਹਦੀ ਕਿਰਤ ਹੈ ਅਤੇ ਉਹਨੂੰ ਆਪਣੀ ਕਿਰਤ ਨਾਲ ਪਿਆਰ ਹੈ। ਉਹਨੇ ਤਾਂ ਇਸੇ ਲਈ ਬਾਣੀ ਦਾ ਇੰਨਾ ਵੱਡਾ ਖਜ਼ਾਨਾ ਛੱਡ ਦਿੱਤਾ ਤਾਂ ਕਿ ਤੂੰ ਉਹ ਕਰਮ ਕਰੇ ਹੀ ਨਾ, ਤਾਂ ਕਿ ਤੂੰ ਮੇਰੇ ਤੋਂ ਵਿਛੜ ਕੇ ਦੁਖੀ ਹੋ। ਉਹ ਤਾਂ ਤੈਨੂੰ ਹਮੇਸ਼ਾ ਆਪਣੀ ਗਲਵਕੜੀ ਵਿੱਚ ਰੱਖਣਾ ਚਾਹੁੰਦਾ, ਬਲਕਿ ਜਿਹੜਾ ਉਹਦੀ ਗਲਵਕੜੀ ਵਿੱਚ ਰਹਿੰਦਾ ਉਹਦੇ ਸੰਬੰਧੀ ਉਹਨੇ ਲਫ਼ਜ਼ ਵਰਤ ਦਿੱਤੇ ਨੇ। ਸੁਖਮਨੀ ਸਾਹਿਬ ਰਹੋ ਜਾਏ ਨੇ ਕਿ ਪ੍ਰਭੂ ਜਿਹੜਾ ਸਤਿਗੁਰ ਸਿੱਖ ਕੀ ਕਰੇ ਪਤਪਾਲ, ਸੇਵਕ ਕੋ ਗੁਰ ਸਦਾ ਦਇਆਲ, ਸਿੱਖ ਕੀ ਗੁਰ ਦੁਰਮਤ ਮਲ ਹੈ, ਗੁਰਵਚਨੀ ਹਰ ਨਾਮ ਉਚਰੇ, ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਟੇ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀਏ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ। ਅੱਗੇ ਲਫ਼ਜ਼ ਆਏ ਸਨ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ, ਆਪਣੀ ਜਾਨ ਜਿੰਨਾ ਪਿਆਰਾ ਸੰਤ ਹੈ। ਜੇ ਕੋਈ ਪਰੇਸ਼ਾਨੀ ਆਉਂਦੀ ਤੈਨੂੰ ਪੁੱਛੋ, ਉਹ ਨਿਰਵੈ, ਉਹ ਕਿਸੇ ਦਾ ਦੁਸ਼ਮਣ ਨਹੀਂ, ਕਿਉਂਕਿ ਸਾਰੀ ਸ੍ਰਿਸ਼ਟੀ ਉਹਨੇ ਬਣਾਈ ਹੈ, ਤੇ ਆਪਣੀ ਕਿਰਤ ਦਾ ਕੋਈ ਆਪ ਹੀ ਦੁਸ਼ਮਣ ਕਿਵੇਂ ਹੋ ਸਕਦਾ? ਇਸ ਲਈ ਉਹ ਨਿਰਵੈਰ ਵੀ ਹੈ। ਕਹਿਣ ਲੱਗੇ ਇਹ ਤਿੰਨ ਗੁਣ ਜਿਹੜੇ ਨੇ ਇਹ ਸਾਡੇ ਤੁਹਾਡੇ ਨਾਲ ਸੰਬੰਧ ਰੱਖਦੇ ਨੇ, ਇਸ ਲਈ ਤੈਨੂੰ ਪਤਾ ਹੋਣਾ ਚਾਹੀਦਾ ਕਿ ਜੇ ਕੋਈ ਦੁੱਖ ਆਵੇ ਤਾਂ ਕਦੀ ਨਾ ਆਖੀ ਮੇਰਾ ਪ੍ਰਭੂ ਮੇਰਾ ਵੈਰੀ ਹੈ, ਉਹਨੇ ਮੈਨੂੰ ਦਿੱਤਾ। ਮੈਂ ਇੱਕ ਵਾਰ ਕੀਤੀ ਸੀ, ਅਸੀਂ ਤਾਂ ਹਰ ਲਫ਼ਜ਼ ਭਾਣਾ ਲਫ਼ਜ਼ ਹੀ ਇੰਨਾ ਬਦਨਾਮ ਕਰ ਦਿੱਤਾ ਕਿ ਜਿੰਨੇ ਦੁੱਖ ਨੇ ਸਾਰੇ ਰੱਬ ਦੇ ਭਾਣੇ ਵਿੱਚ ਆਉਂਦੇ ਸੀ। ਅਸੀਂ ਜਦੋਂ ਕੋਈ ਦੁੱਖ ਆ ਜਾਏ ਨਾ ਆਖ ਦਿੰਦੇ ਹਾਂ ਚਲੋ ਰੱਬ ਦਾ ਭਾਣਾ ਮੰਨ ਲੈ, ਇਹਦਾ ਮਤਲਬ ਅਸੀਂ ਦੋਸ਼ੀ ਰੱਬ ਨੂੰ ਠਹਿਰਾਉਂਦੇ ਹਾਂ ਕਿ ਉਹਦੇ ਭਾਣੇ ਵਿੱਚ ਉਹਦੇ ਹੁਕਮ ਵਿੱਚ ਹੀ ਮੇਰੇ 'ਤੇ ਦੁੱਖ ਆਇਆ, ਉਹਨੂੰ ਇਹ ਭਾਵਦਾ ਭਾਣੇ ਦਾ ਪਾ ਜਾਣਾ, ਇਹਨਾਂ ਤੋਂ ਰੱਬ ਨੂੰ ਚੰਗਾ ਲੱਗਦਾ ਸੀ ਮੇਰਾ ਦੁੱਖ, ਉਹ ਮੰਨ ਲੈ। ਅਤੇ ਮੈਂ ਗੱਲ ਕੀਤੀ ਸੀ ਬਾਣੀ ਵਿੱਚ ਜਵਾਬ ਮੰਗੀ ਹੈ ਨਾ, ਬਾਣੀ ਆਖਦੀ ਹੈ ਕਿ ਭਾਣੇ ਜੇਵਡ ਹੋਰ ਦਾਤ ਨਹੀਂ, ਭਾਣਾ ਤਾਂ ਇੱਕ ਵੱਡੀ ਮਹਾਨ ਦਾਤ ਹੈ ਜੇ ਕਿਸੇ ਨੂੰ ਮਿਲ ਜਾਏ, ਜਿਹੜਾ ਮੇਰੇ ਰੱਬ ਨੂੰ ਚੰਗਾ ਲੱਗਦਾ ਜੇ ਉਹ ਕੰਮ ਸਿੱਖ ਨੂੰ ਮਿਲ ਜਾਏ, ਇਹਦੇ ਨਾਲ ਹੋਰ ਵੱਡੀ ਦਾਤ ਕੀ ਹੈ? ਭਾਣੇ ਜੇਵਡ ਹੋਰ ਦਾਤ ਨਾ ਹੀ, ਸੱਚ ਆਪ ਸੁਣਾਇਆ ਇੱਕ ਭਾਣਾ
ਤਾਂ ਬਖਸ਼ਿਸ਼ ਹੈ। ਪਰ ਅਸੀਂ ਭੁੱਲ ਕੇ ਇੱਕ ਉਲਾਂਭਾ ਦੇਣਾ ਸ਼ੁਰੂ ਕਰ ਦਿੰਦੇ ਹਾਂ ਅਤੇ ਇਸ ਤਰ੍ਹਾਂ ਦਾ ਰੂਪ ਬਣਾ ਦਿੰਦੇ ਹਾਂ ਜਿਵੇਂ ਰੱਬ ਨੇ ਕੋਈ ਸਾਡੇ ਨਾਲ ਵੈਰ ਕਮਾਉਣਾ ਹੋਵੇ। ਉੱਥੇ ਵੈਰ ਇੱਥੋਂ ਤੱਕ ਤਿੰਨ ਗੁਣ ਜਿਹੜੇ ਨੇ ਇਹ ਸ੍ਰਿਸ਼ਟੀ ਨਾਲ ਸੰਬੰਧਿਤ ਨੇ, ਕਰਤਾਪੁਰ ਨਿਰਭਉ ਅਤੇ ਫਿਰ ਵੈਰ। ਹੁਣ ਅਗਲੇ ਪਾਸੇ ਤਿੰਨ ਗੁਣ ਹੋਰ ਨੇ ਪ੍ਰਭ, ਉਹ ਹੈ ਅਕਾਲ ਮੂਰਤ, ਅਜੂਨੀ ਤੇ ਸਵੈਰਾ। ਤਿੰਨ ਗੁਣ ਇਹ ਨੇ ਉਹ ਨਿਰਵੈਰ, ਕਿਉਂਕਿ ਸਾਡੇ ਨਾਲ ਸੰਬੰਧ ਰੱਖਦਾ ਹੈ ਗੁਣ ਹੈ ਸ੍ਰਿਸ਼ਟੀ ਦਾ, ਉਹ ਨਿਰਭਉ ਹੈ ਸਾਡੇ ਨਾਲ ਸੰਬੰਧ ਰੱਖਦਾ, ਕਿੱਥੇ ਕੋਲ ਨਹੀਂ ਜੁੜਦਾ। ਕੋਈ ਸਾਡੇ ਵਿੱਚੋਂ ਉਹਨੂੰ ਆਪਣਾ ਹੁਕਮ ਮਨਾਉਣਾ ਚਾਹੁੰਦੇ ਨੇ, ਇਸ ਲਈ ਹੁਕਮ ਮੰਨਣਾ ਹੀ ਚੰਗਾ, ਮਨਾਉਣ ਦੀ ਕੋਸ਼ਿਸ਼ ਨਾ ਕਰੀ। ਅਗਲੇ ਜਿਹੜੇ ਤਿੰਨ ਗੁਣ ਨੇ ਨਾ ਉਹ ਪਰਮਾਤਮਾ ਦੀ ਸਿੱਧੇ ਇਕੱਲੇ ਪਰਮਾਤਮਾ ਨਾਲ ਸੰਬੰਧਿਤ, ਉਹ ਹੈ ਅਕਾਲ ਮੂਰਤ। ਇੱਕ ਉਹ ਹੋਂਦ ਜਿਹੜੀ ਅਕਾਲ ਹੈ ਸਮੇਂ ਦੇ ਬੰਧਨ ਵਿੱਚ ਵੀ ਆ, ਗੁਰੂ ਨੇ ਇਸ ਲਈ ਆ ਦਿੱਤਾ ਨਿਰੰਕਾਰ ਪ੍ਰਭ ਸਦਾ ਸਲਾਮਤ, ਕਹਿ ਨਾ ਸਕੇ ਕੋਈ ਤੂੰ ਕਰਦਾ ਕਦੋਂ ਪੈਦਾ ਹੋਇਆ। ਪਰਮਾਤਮਾ ਅਸੀਂ ਸੰਸਾਰ ਦੇ ਜਿੰਨੇ ਲੋਕ ਹਾਂ ਜਿਹੜੇ ਸ੍ਰਿਸ਼ਟੀ ਰੂਪ ਵਿੱਚ ਅਸੀਂ ਦਿਖਦੇ ਹਾਂ, ਸਾਰਿਆਂ ਦਾ ਹੋਂਦ ਜਿਹੜੀ ਹੈ, ਸਾਰਿਆਂ ਦਾ ਸਰੂਪ ਜਿਹੜਾ ਹੈ ਉਹ ਅਕਾਲ ਮੂਰਤ ਨੇ, ਅਕਾਲ ਮੂਰਤ ਨਹੀਂ ਬੋਲਦੇ। ਜਦੋਂ ਕੋਈ ਆਉਂਦਾ ਅਤੇ ਜਦੋਂ ਕੋਈ ਜਾਂਦਾ ਹੈ ਉਹਦੀ ਮੂਰਤ ਉਹਦੀ ਫੋਟੋ ਦੇ ਥੱਲੇ ਸਮਾਂ ਲਿਖ ਦਿੱਤਾ ਜਾਂਦਾ ਹੈ, ਇਸ ਤਾਰੀਖ ਨੂੰ ਜੰਮਿਆ ਸੀ ਇਸ ਤਰੀਕ ਨੂੰ ਚਲਾ ਸੀ, ਅਕਾਲ ਮੂਰਤ ਨੇ ਸਮੇਂ ਦੇ ਬੰਧਨ ਵਿੱਚ। ਦੇਖੋ ਰੱਬ ਕਦੋਂ ਪੈਦਾ ਹੋਇਆ ਕਦੋਂ ਮਰੇਗਾ, ਦੇਖੋ ਕਿਸੇ ਮੂਰਤ ਲਿਖ ਨਹੀਂ ਸਕਦੇ, ਪਿਤਾ ਦਾ ਜਨਮ ਕਿਹ ਜਾਣੇ ਤੂੰ, ਸਾਨੂੰ ਪਤਾ ਹੀ ਨਹੀਂ ਰੱਬ ਕਦੋਂ ਪੈਦਾ ਹੋਇਆ, ਸਾਨੂੰ ਪਤਾ ਹੀ ਨਹੀਂ ਰੱਬ ਕਦੋਂ ਮਰੇਗਾ, ਨਾ ਉਹਨੇ ਮਰਨਾ ਹੈ ਨਾ ਉਹਨੇ ਜਾਣਾ। ਇਸ ਲਈ ਉਹ ਅਕਾਲ ਮੂਰਤ ਹੈ। ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ ਭਲਿਆ ਜੇ ਤੂੰ ਮੂਰਤੀ ਪੂਜਾ ਕਰਨੀ ਹੈ ਤਾਂ ਅਕਾਲ ਮੂਰਤ ਪੈਦਾ ਕਰ, ਜਿੰਨੀਆਂ ਤੇਰੀਆਂ ਮੂਰਤਾਂ ਜਿਨ੍ਹਾਂ ਦੇ ਪੂਜਾ ਪਿਆ ਕਰਨਾ, ਜਿਨ੍ਹਾਂ ਦੇ ਗੱਲ ਫੁੱਲਾਂ ਦੇ ਹਾਰ ਪਿਆ ਪਾਉਣਾ, ਜਿਨ੍ਹਾਂ ਅੱਗੇ ਪੂਜਨ ਪਿਆ ਕਰਨਾ, ਇਹ ਅਕਾਲ ਮੂਰਤ ਨਹੀਂ, ਅਕਾਲ ਮੂਰਤ ਨਹੀਂ ਹੋ ਸਕਦੀ। ਜਿਨ੍ਹਾਂ ਨੂੰ ਕੋਈ ਦਿਨ ਹੈ ਬਣਾਉਣ ਦਾ, ਜਿਨ੍ਹਾਂ ਨੂੰ ਕੋਈ ਦਿਨ ਹੈ ਸਥਾਪਿਤ ਕਰਨ ਦਾ ਕਿ ਅੱਜ ਇਸ ਮੂਰਤ ਨੂੰ ਸਥਾਪਿਤ ਕੀਤਾ ਗਿਆ, ਆਪਾਂ ਕਰਨੇ ਹਾਂ ਕਈ ਵਾਰ ਆਪਾਂ ਆਖਦੇ ਹਾਂ ਪੁਰਾਣੇ ਦਿਨ ਪੁਰਾਣੇ ਮੰਦਿਰ ਵਿੱਚ ਇਸ ਮੂਰਤੀ ਦੀ ਸਥਾਪਨਾ ਹੋਵੇ, ਪਰ ਜਦੋਂ ਅਸੀਂ ਰੱਬ ਦੇ ਬਾਰੇ ਪੁੱਛਾਂਗੇ ਉੱਥੇ ਆਖਿਆ ਜਾਏਗਾ ਸਥਾਪਿਆ ਨਾ ਜਾਏ, ਕਿਹੜਾ ਸਥਾਪਿਤ ਕਰੇ, ਜਿਹਦੇ ਤੋਂ ਬਾਅਦ ਬਣਿਆ ਹੋਵੇ ਤਾਂ ਸਥਾਪਿਤ ਕਰ। ਤੂੰ ਇੱਕ ਸਥਾਪਿਤ ਕੀਤੀ ਹੋਈ ਮੂਰਤੀ ਨੂੰ ਅਕਾਲ ਮੂਰਤ ਆਖੀ ਜਾਂਦਾ, ਰੱਬ ਤਾਂ ਨਹੀਂ ਜਾਂਦਾ, ਫਰਕ ਤੂੰ ਉਹਨੂੰ ਸਥਾਪਿਤ ਕਰ ਰਿਹਾ ਤੇ ਰੱਬ ਜਿਹੜਾ ਪਰਮਾਤਮਾ ਜਿਹੜਾ ਉਹ ਸਥਾਪਿਤ ਹੁੰਦਾ ਨਹੀਂ, ਉਹਨੂੰ ਕੋਈ ਸਥਾਪਿਤ ਕਰ ਨਹੀਂ ਸਕਦਾ ਕਿਉਂਕਿ ਉਹ ਸਥਾਪਿਆ ਨਾ ਜਾਏ ਕੀਤਾ ਨਾ। ਇਸ ਲਈ ਉਹਦੀ ਹੋਂਦ ਜਿਹੜੀ ਹੈ ਉਹਦਾ ਸਰੂਪ ਜਿਹੜਾ ਹੈ ਉਹ ਅਕਾਲ ਮੂਰਤ, ਅਜੂਨੀ ਅਕਾਲ ਮੂਰਤ ਉਹ ਹੀ ਹੁੰਦਾ ਜਿਹੜਾ ਅਜੂਨੀ ਹੋ, ਜਿਹੜਾ ਕਦੇ ਜੰਮੇ ਕਦੇ ਮਰੇ, ਇੱਕ ਯੁੱਗ ਵਿੱਚ ਹੋਵੇ ਦੂਜੇ 'ਚ ਨਾ ਹੋਵੇ, ਇੱਕ ਵਾਰੇ ਵਿੱਚ ਹੋਵੇ ਦੂਜੇ ਵਿੱਚ ਨਾ ਹੋਵੇ, ਉਹ ਕੋਈ ਸਰੀਰ ਹੋ ਸਕਦਾ, ਉਹ ਕੋਈ ਕਸੂਰ ਹੋ ਸਕਦਾ, ਪਰਮਾਤਮਾ ਨਹੀਂ ਹੋ ਸਕਦਾ, ਉਹ ਅਜੂਨੀ ਹੈ। ਫਿਰ ਉਹਨੂੰ ਕੋਈ ਬਣਾਉਣ ਵਾਲਾ ਨਹੀਂ, ਉਹਨੂੰ ਕੋਈ ਸਥਾਪਨਾ ਕਰਨ ਵਾਲਾ ਨਹੀਂ, ਉਹ ਸਵੈ ਹੰਗ ਹੈ, ਆਪਣੇ ਆਪ ਤੋਂ ਪੈਦਾ ਹੋਇਆ, ਉਹਦਾ ਕੋਈ ਮਾਈ ਬਾਪ ਨਹੀਂ ਅਖਵਾ ਸਕਦਾ, ਉਹਦੀ ਕੋਈ ਸ਼ਕਲ ਸੂਰਤ ਦਾ ਚਿਤਰਨ ਨਹੀਂ ਕਰ ਸਕਦਾ, ਉਹਦੇ ਸੁਭਾਅ ਨੂੰ ਕੋਈ ਬਦਲ ਨਹੀਂ ਸਕਦਾ, ਉਹਦੇ ਸੁਭਾਅ ਨੂੰ ਕੋਈ ਜਨਮ ਨਹੀਂ ਦੇ ਸਕਦਾ। ਇਸ ਲਈ ਉਹ ਸਭ ਹੁੰਦਾ, ਸਭ ਹੁੰਦਾ ਆਪਣੇ ਆਪ ਤੋਂ ਪਹਿਲਾਂ। ਇਹ ਤਿੰਨ ਗੁਣ ਜਿਹੜੇ ਨੇ ਇਹ ਪਰਮਾਤਮਾ ਦੇ ਦਾਇਰੇ ਨੇ, ਉਹਦੇ ਇੱਕ ਕੇਵਲ ਗੁਣ ਦਾ ਵਿੱਚ ਹੈ। ਪਹਿਲੇ ਤਿੰਨ ਗੁਣ ਜਿਹੜੇ ਨੇ ਉਹ ਸਾਡੇ ਨਾਲ ਸੰਬੰਧ, ਪਰਮਾਤਮਾ ਦੇ ਪਰ ਸਾਡੇ ਨਾਲ ਸੰਬੰਧ ਹੈ। ਇਹ ਤਿੰਨ ਗੁਣ ਜਿਹੜੇ ਅਗਲੇ ਨੇ ਅਕਾਲ ਮੂਰਤ, ਅਜੂਨੀ ਤੇ ਸਵੈ ਭੰਗ, ਇਹ ਪਰਮਾਤਮਾ ਦੀ ਸਿੱਧੀ ਡਾਇਰੈਕਟ ਉਸੇ ਦੀ ਪਰਿਭਾਸ਼ਾ ਹੈ, ਉਹਨੂੰ ਸਮਝਣਾ। ਹੁਣ ਜਦੋਂ ਅਸੀਂ ਸੰਬੰਧਿਤ ਤੇ ਅਸੰਬੰਧਿਤ ਗੁਣ ਸਾਰੇ ਜਾਣ ਲਏ, ਪਰਮਾਤਮਾ ਦੀ ਬੇਸਿਕ ਗੁਣਾਂ ਦੀ ਇਹ ਸਾਂਝ ਹੈ, ਕਿਉਂਕਿ ਨਿਰਵੈਰਤਾ ਵਿੱਚੋਂ ਹੀ ਫਿਰ ਅੱਗੇ
एक बेसिक गुण विचों निकलती है रहमत प्रतिपालना बख्शिश एक गुण विचों अगे सात गुण निकलते हैं जिन्होंने गिनती करी पर गुरु नानक मूल मंत्र का रूप जरा चित्र देने ना जो कुछ देखते हैं वह बेसिक गुणों का वर्णन करते हैं तीन ओ जी हूँ यह गुणा वाला परमात्मा किमें मिले उन्हों मैं किमें जाना लो जब शुरू होना है किमें जाना जिस मैं मिलना होनू जानना हो जपन तो बाद जाप हों जप तो बाद जाप हों जापन का अर्थ है जानना परमात्मा किमें जाना जवाब मिले

ਪ੍ਰਭ ਤੇ ਤੇਰੰਗ ਰਾਤਿਆ ਤਾਤੇ ਗਰਭ ਨਾ ਗ੍ਰਸਨਾ ਸਾਧ ਸੰਗਤ ਕੈ ਬਾਸ ਬੈ ਕਲਮਲ ਸਭ ਨਸਨਾ।

सब बूझी त्रिसना ददिस धावत मिट गए निर्मल थान बसना।

चित्त दर्शना रखन हर राखिया पै भ्रम पसना नाम निधा।

0: ਵਾਹਿਗੁਰੂ ਜੀ ਕੀ ਫਤਿਹ।
1: ਦਿੱਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ।

परम सम्मान ते सत्कार योग समरथ गुरु दी पावन हजूरी अंदर सुभायमान गुरु सवारे गुरु रूप खालसा सा संगत जी ताओ एक बार फिर रतना नू पवित्र करिए चौजी प्रीतम साहिब श्री गुरु गोबिंद सिंह साहब जी महाराज दी बख्शिश कीती हुई गुरफते दी सांझ पाईए वाहिगुरु जी का खालसा वाहिगुरु जी की फतेह। सतगुरु साहिब जी दी अपार बख्शिश दा सदका आप सर्वत संगत हर रोज दी तरह दूरों नेड़ियों चल के इस पावन पवित्र स्थान दे उत्ते धन श्री गुरु ग्रंथ साहिब जी दी हजूरी अंदर सुभायमान होके गुरु की संगत करके आप अपने अमोलक मनुखा जन्म दिया ये कुछ घड़ियां कुछ पल कुछ समा हर रोज गुरु की संगत विच मिलके सफला करते हो। हर रोज दे पावन निजम नितनेम अनुसार अज भी उस पावन पवित्र स्थान जिस स्थान नू असी धन गुरु पंचम पातशाह गुरु अर्जन देव जी महाराज दे उच्चारण किते इन पावन वचना राही याद करते हाँ डिठे सभे थाव नहीं तुद जेहे आ बदा हाँ पुरख विधाता तां तू सोहे आ बस दे सगन अपार अनूप रामदास और हर हां नानक कसमल जाहे नहाय रामदास सार। उस पावन पवित्र स्थान ते अमृत वेले परम कृपालु जगत गुरु धन श्री गुरु ग्रंथ साहिब जी महाराज ने अपने पावन सिंघासन ते सुभायमान होके प्रकाशवान हो करके तुरफदियां बख्शिश दे घर विच आ के हजूर ने अमृत वेले बख्शिश कीती जो पवित्र मुख वाक बख्शिश कीता है वो पवित्र मुख वाक आप संगतां ने इस स्थान ते हर रोज दी तरह ग्रंथी सिंह जी दी पावन रचना तो गुरु का पावन मुख वाक हुणे ही आप सरवण कीता है। ये पवित्र मुख वाक पंचम गुरदेव शहीदां दे सरताज शांति दे सोमे सच दे सूरज धन गुरु अर्जन देव जी महाराज ने आप बख्शिश दे घर विच आ करके बिलावल राग अंदर उच्चारण किया है। इस शब्द दे रंभ विच मेरे समर्थ गुरु जी ने आ साध संगत दी सतसंगत दी गुरसंगत दी महिमा वड्याई गुरु ने बख्शिश कीती है। हजूर दी हजूरी दे अंदर सेवक जना ने बिनय कीती आ पातशाह संसार दे अंदर मनुख पता नहीं पूर्वले जन्मा दे अनंत मंद कर्मा करके पापा करके किन्ने जन्मा चों भंबदा भटकदा होया इस मनुख जन्म विच आया है। इस जन्म दे अंदर भी इस मनुख जन्म दे जीवन नू पता नहीं कितने एक पापा दी मैल लगी हुई है। हजूर आप दे अमृत वचन बाणी दे अंदर हैं एक जन्म दी नहीं अनंत जन्मा दी पापा दी मैल इस मन रूप वस्त्र नू लगी हुई है। इस मन को जन्म जन्म की मल लागी
ਕਾਲਾ ਹੋਆ ਸਿਆਹੋ, ਖਨਲੇ ਧੋਤੀ ਉਜਲੇ ਨਾ ਹੋਵੇ, ਜੇ ਸੌ ਧੋਵਨ ਪਾਹੋ। ਮਹਾਰਾਜ, ਆਪ ਦਾ ਹੀ ਪਾਵਨ ਵਚਨ ਹੈ, ਹੁਕਮ ਹੈ, ਇੱਕ ਜਨਮ ਦੀ ਨਹੀਂ ਅਨੰਤ ਜਨਮਾਂ ਦੀ ਪਾਪਾਂ ਰੂਪੀ ਮੈਲ ਇਸ ਮਨ ਵਸਤਰ ਨੂੰ ਲੱਗੀ ਹੋਈ ਹੈ। ਉਹ ਹੈ ਵੀ ਮੈਲ ਐਸੀ ਹੈ, ਜਿਸ ਤਰੀਕੇ ਦੇ ਨਾਲ ਕੋਲੋ ਨੂੰ ਸਾਫ਼ ਕਰਨ ਲੱਗਿਆਂ ਜਿਹੜਾ ਤੇਲ ਕੱਢਣ ਵਾਲਾ ਤੇਲੀ ਹੈ, ਜੋ ਵਸਤਰ, ਜੋ ਕੱਪੜਾ, ਜੋ ਲੀਰ ਕੋਲੂ ਵਿੱਚ ਫੇਰਦਾ, ਜਿਵੇਂ ਉਹ ਤੇਲ ਨਾਲ ਉਹਦੀ ਮੈਲ ਥੰਧਿਆਈ ਉਸ ਕੱਪੜੇ ਨੂੰ ਲੱਗ ਜਾਂਦੀ ਹੈ, ਸਾਫ਼ ਕਰਨ ਲੱਗੇ ਹਾਂ, ਜੇ ਮੁੜ ਉਸ ਨੂੰ ਸਾਫ਼ ਕਰਨਾ ਚਾਹੇ, ਧੋਵਣਾ ਚਾਹੇ, ਉਹ ਸੌਖਿਆਂ ਉਹ ਮੈਲ ਲੱਥਦੀ ਨਹੀਂ। ਉਹਨੂੰ ਖਨਲੀ ਕਿਹਾ ਵਿਦਵਾਨਾਂ ਨੇ, ਉਸ ਕੱਪੜੇ ਨੂੰ ਜੋ ਕੋਲੂ ਦੀ ਵਿੱਚ ਫੇਰਨ ਵਾਲਾ ਕੱਪੜਾ, ਸਾਫ਼ ਕਰਨ ਵਾਲਾ, ਤੇਲ ਦੀ ਥੰਧਿਆਈ ਅਤੇ ਮੈਲ ਨਾਲ ਉਹ ਲੱਥ ਪਲੱਥ ਹੋ ਜਾਂਦਾ ਕੱਪੜਾ, ਉਹ ਸੌਖਿਆਂ ਨਹੀਂ ਧੋਤਿਆ ਜਾ ਸਕਦਾ। ਮਹਾਰਾਜ, ਇਹ ਮਨ ਰੂਪ ਵਸਤਰ ਵੀ ਐਸਾ ਹੀ ਮਲੀਨ ਹੋਇਆ। ਆਪ ਕਿਰਪਾ ਕਰੋ, ਆਮ ਕੋਈ ਵਸਤਰ ਕਿਤੇ ਮੈਲਾ ਹੋ ਜਾਵੇ, ਉਸ ਵਸਤਰ ਨੂੰ ਤਾਂ ਸੌਖਿਆਂ ਪਾਣੀ ਨਾਲ ਧੋਤਿਆ ਜਾ ਸਕਦਾ। ਕਿਸੇ ਵਸਤਰ ਦੇ ਉੱਤੇ ਮਹਾਰਾਜ ਕੋਈ ਓਦਾਂ ਮੈਲ ਲੱਗ ਜਾਵੇ, ਕੋਈ ਸਾਬਣ ਲਾ ਲਵੇਗਾ, ਕੋਈ ਮਸਾਲਾ ਲਾ ਕਰਕੇ, ਕੋਈ ਸਰਫ ਵਗੈਰਾ, ਹੋਰ ਅਨੇਕਾਂ ਅੱਜ ਕੱਲ੍ਹ ਸਾਧਨ ਵਸਤਰ ਨੂੰ ਸਾਫ਼ ਕਰਨ ਵਾਲੇ ਹਨ, ਉਹ ਤਾਂ ਧੋਤਾ ਜਾ ਸਕਦਾ ਵਸਤਰ। ਆਪ ਕਿਰਪਾ ਕਰੋ, ਇਹ ਜਿਹੜੀ ਪਾਪਾਂ ਦੀ ਮੈਲ ਹੈ ਮਨੁੱਖ ਦੇ ਜੀਵਨ ਨੂੰ ਲੱਗੀ ਹੋਈ, ਇਹ ਕਿਵੇਂ ਲੱਥ ਸਕਦੀ ਹੈ, ਕਿਵੇਂ ਧੋਤੀ ਜਾ ਸਕਦੀ ਹੈ? ਮੇਰੇ ਸਮਰੱਥ ਗੁਰੂ ਧੰਨ ਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ, ਆ ਸੰਗਤ ਦੀ ਵਡਿਆਈ ਸਤਿਗੁਰੂ ਨੇ ਅੱਜ ਕੀਤੀ ਹੈ, ਜਿਸ ਸੰਗਤ ਵਿੱਚ ਬੈਠ ਕਰਕੇ ਆਪ ਹਰ ਰੋਜ਼ ਆਪਣੇ ਜੀਵਨ ਨੂੰ ਉੱਜਲ ਕਰ ਰਹੇ ਹੋ। ਤੁਹਾਡੇ ਸਾਡੇ ਬਹੁਤ ਕੋਈ ਪੂਰਬਲੇ ਜਨਮਾਂ ਦੇ ਬਹੁਤ ਵੱਡੇ ਭਾਗ ਹਨ, ਜਿਸਦਾ ਸਦਕਾ ਅਸੀਂ ਹਰ ਰੋਜ਼ ਮਾਲਕ ਦੀ ਸੰਗਤ ਪ੍ਰਾਪਤ ਕਰਦੇ ਹਾਂ, ਕਿਉਂਕਿ ਬਿਨਾਂ ਭਾਗਾਂ ਤੋਂ ਸੰਗਤ ਪ੍ਰਾਪਤ ਨਹੀਂ ਹੁੰਦੀ। ਸਤਿਗੁਰੂ ਦੇ ਪਾਵਨ ਬੋਲ ਹਨ, ਬੜ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ। ਮਹਾਰਾਜ ਕਹਿੰਦੇ ਭਾਈ ਹਰੀ ਵਾਹਿਗੁਰੂ ਦੀ, ਗੁਰੂ ਦੇ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ, ਜਿਸ ਮਨੁੱਖ ਦੇ ਬਹੁਤ ਉੱਤਮ ਕਰਮ ਹਨ, ਬਹੁਤ ਵੱਡੇ ਭਾਗ ਹਨ, ਉਹ ਇਹ ਸੰਗਤ ਕਰਨਾ ਪਾਉਂਦਾ ਹੈ। ਬੜ ਭਾਗੀ ਹਰ ਸੰਗਤ ਪਾਵ ਹੈ, ਭਾਗਹੀਨ ਭਰਮ ਚੋਟਾਂ ਖਾਵੇ। ਜਿਹਦੇ ਭਾਗ ਨਹੀਂ ਨਾ ਚੰਗੇ, ਉਹ ਗੁਰੂ ਕੀ ਸੰਗਤ 'ਚ ਨਹੀਂ ਆ ਸਕਦਾ, ਉਹ ਇੱਧਰ ਉੱਧਰ ਹੋਰ ਬਹੁਤ ਭਰਮਦਾ ਰਹਿੰਦਾ, ਭਟਕਦਾ ਰਹਿੰਦਾ। ਦੇਖਦੇ ਹੀ ਹਾਂ ਬੜ ਭਾਗੀ ਮਨੁੱਖ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਕੇ ਵਚਨਾਂ ਅਨੁਸਾਰ ਅੰਮ੍ਰਿਤ ਵੇਲੇ ਲਾਹਾ ਲੈਂਦਾ ਹੋਇਆ, ਨਿਤਨੇਮ ਕਰਦਾ ਹੋਇਆ ਮੁੜ ਗੁਰੂ ਕੀ ਸੰਗਤ ਵੱਲ ਨੂੰ ਉਹ ਧਾਮਦਾ, ਦੌੜਦਾ, ਚੱਲਦਾ, ਆ ਕੇ ਗੁਰੂ ਦੇ ਦੀਦਾਰ, ਗੁਰੂ ਕੀ ਸੰਗਤ ਵਿੱਚ ਬੈਠ ਕੇ ਗੁਰੂ ਕੇ ਅੰਮ੍ਰਿਤ ਰੂਪ ਵਚਨਾਂ ਨੂੰ ਸੁਣ ਕੇ ਲਾਹਾ ਲੈਂਦਾ। ਮੰਦ ਕਰਮੀ ਗੁਰਸੰਗਤ ਵੱਲ ਨਹੀਂ ਚੱਲ ਸਕਦਾ, ਉਹ ਮਾੜੇ ਪਾਸੇ ਨੂੰ ਜਾਵੇਗਾ, ਮਾੜਿਆਂ ਦੀ ਸੰਗਤ ਕਰੇਗਾ। ਫਿਰ ਹੁਣ ਗੁਰਸੰਗਤ ਜੀ, ਜਿਹੋ ਜਿਹੀ ਅਸੀਂ ਸੰਗਤ ਕਰਾਂਗੇ, ਫਲ ਤਾਂ ਉਹੋ ਜਿਹਾ ਹੀ ਪ੍ਰਾਪਤ ਹੋਣਾ ਨਾ। ਮਾੜੀ ਸੰਗਤ ਕਰਨ ਦਾ ਮਾੜਾ ਫਲ, ਚੰਗੀ ਸੰਗਤ ਕਰਨ ਦਾ ਚੰਗਾ ਫਲ। ਇਸੇ ਕਰਕੇ ਸਤਿਗੁਰੂ ਨੇ ਬਾਣੀ 'ਚ ਕਿਹਾ, ਉਤਮ ਸੰਗਤ ਉਤਮ ਹੋਵੇ, ਗੁਣ ਕੋ ਧਾਵੈ ਅਵਗਨ ਧੋਵੈ। ਮਹਾਰਾਜ ਕਹਿੰਦੇ ਜਿਹੜੇ ਕੋਈ ਉੱਤਮ ਸੰਗਤ ਕਰਦੇ ਨੇ, ਚੰਗੀ ਸੰਗਤ ਕਰਦੇ ਨੇ, ਉਹ ਚੰਗੇ ਬਣ ਜਾਂਦੇ ਹਨ, ਉਹ ਸੁਭ ਗੁਣਾਂ ਦੀ ਪ੍ਰਾਪਤੀ ਵੱਲ ਹੀ ਦੌੜਦੇ ਨੇ। ਜਿਹੜੇ ਮਾੜੇ ਕਰਮਾਂ ਵਾਲੇ ਮਨੁੱਖ ਨੇ, ਉਹ ਮਾੜੇ ਪਾਸੇ ਜੰਗੇ ਜਾਂਦੇ ਹਨ। ਇਸ ਲਈ ਗੁਰੂ ਕੀ ਸੰਗਤ ਕਰਨ ਦਾ ਬਹੁਤ ਵੱਡਾ ਲਾਭ ਹੈ,
ਅੱਜ ਦੇ ਇਸ ਮੁੱਖ ਵਾਕ ਅੰਦਰ ਗੁਰੂ ਜੀ ਨੇ ਗੁਰੂ ਕੀ ਸੰਗਤ ਦਾ ਹੀ ਇਹ ਫਲ ਦੱਸਿਆ ਹੈ। ਪਰ ਹਜ਼ੂਰ ਨੇ ਇਹ ਕਿਹਾ ਹੈ, ਬੜ ਭਾਗੀ ਹਰ ਸੰਗਤ ਪਾਵ ਹੈ, ਭਾਗਹੀਨ ਭਰਮ ਚੋਟਾਂ ਖਾਵ ਹੈ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਜਿੱਥੇ ਪਹਿਲਾਂ ਅਨੰਤ ਜਨਮਾਂ ਦੀ ਮੈਲ ਸਾਡੇ ਜੀਵਨ ਨੂੰ ਲੱਗੀ ਹੋਈ ਆ, ਉੱਥੇ ਬਿਨਾਂ ਸੰਗਤ ਕੀਤਿਆਂ ਅੱਜ ਵੀ ਇਹ ਮਨੁੱਖ ਜਨਮ ਨੂੰ ਅਨੰਤ ਜਨਮਾਂ ਦੀ ਮੈਲ ਜਿੱਥੇ ਪਹਿਲਾਂ ਉੱਥੇ ਹੋਰ ਲੱਗ ਰਹੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਹਨ, ਬਿਨ ਸੰਗਤ ਮੈਲ ਭਰੀਜੈ ਜੀਉ। ਇਸ ਲਈ ਚੰਗੀ ਸੰਗਤ ਕੀਤੀਆਂ ਜ਼ਿੰਦਗੀ ਉੱਤਮ ਬਣ ਜਾਂਦੀ ਹੈ, ਲਾਭ ਹੋ ਜਾਂਦਾ। ਸਿਆਣਿਆਂ ਵਿਦਵਾਨਾਂ ਗੁਰਮੁਖਾਂ ਮਹਾਂਪੁਰਖਾਂ ਦੀ ਰਚਨਾ ਤੋਂ ਸੁਣਿਆ ਵੀ ਮਨੁੱਖ ਦੀ ਜਿਹੜੀ ਜ਼ਿੰਦਗੀ ਹੈ ਉਹ ਇੱਕ ਵੇਲ ਦੀ ਤਰ੍ਹਾਂ। ਆਪਾਂ ਵੇਖਦੇ ਹਾਂ ਵੇਲਾਂ ਤਾਂ ਬਹੁਤ ਤਰ੍ਹਾਂ ਦੀਆਂ ਹਨ ਸੰਸਾਰ ਦੇ ਅੰਦਰ, ਬਹੁਤ ਤਰ੍ਹਾਂ ਦੀਆਂ ਵੇਲਾਂ। ਕਿਧਰੇ ਕੋਈ ਅੰਗੂਰਾਂ ਦੀਆਂ ਵੇਲਾਂ ਹੁੰਦੀਆਂ, ਕਿਧਰੇ ਤੁੰਮਿਆਂ ਦੀਆਂ, ਕੌੜ ਤੁੰਮਿਆਂ ਦੀਆਂ, ਕਿਧਰੇ ਹੋਰ ਵੀ ਆ ਜਿਹੜੀਆਂ ਅਸੀਂ ਸਬਜ਼ੀਆਂ ਬਣਾਉਂਦੇ ਹਾਂ। ਕੋਈ ਕੱਦੂ ਦੀ ਵੇਲ ਹੈ, ਕੋਈ ਟਿੰਡੋ ਦੀ ਵੇਲ ਹੈ, ਕੋਈ ਤੋਰੀਆਂ ਦੀ ਵੇਲ ਹੈ, ਅਨੰਤ ਤਰ੍ਹਾਂ ਦੀਆਂ ਵੇਲਾਂ ਹਨ। ਜਦੋਂ ਇਸ ਪਾਸੇ ਨੂੰ ਵਿਚਾਰਾਂਗੇ ਪਰ ਗੁਰਸੰਗਤ ਜੀ, ਵੇਲ ਦਾ ਇੱਕ ਸੁਭਾਅ ਹੈ, ਜੇ ਤਾਂ ਵੇਲ ਦੇ ਲਾਗੇ ਕੋਈ ਰੁੱਖ ਹੋਵੇਗਾ, ਕੋਈ ਦੀਵਾਰ ਹੋਵੇਗੀ, ਕੋਈ ਉੱਚੀ ਸੰਗਤ ਵੇਲ ਨੂੰ ਦੇ ਦੇਵਾਂਗੇ, ਉਹ ਵੇਲ ਉੱਪਰ ਨੂੰ ਚੜ ਜਾਵੇਗੀ। ਉਹੀ ਵੇਲ ਨੂੰ ਤੁਸੀਂ ਲਾਗੇ ਆਸਰਾ ਨਾ ਦਿਓ ਤੇ ਵੇਲ ਦੇ ਲਾਗੇ ਕੋਈ ਟੋਆ ਕੁੱਟ ਦਿਓ ਤੇ ਵੇਲ ਥੱਲੇ ਟੋਏ ਦੇ ਵਿੱਚ ਨੂੰ ਚਲੇ ਜਾਏਗੀ, ਥੱਲੇ ਡਿੱਗ ਜਾਵੇਗੀ। ਵੇਲ ਨੂੰ ਕੋਈ ਨਾ ਉੱਪਰ ਨੂੰ ਆਸਰਾ ਦਿਓ, ਕੋਈ ਰੁੱਖ ਨੇੜੇ ਨਾ ਹੋਵੇ, ਕੋਈ ਦੀਵਾਰ ਨਾ ਹੋਵੇ ਤੇ ਟੋਆ ਵੀ ਨਾ ਹੋਵੇ ਤਾਂ ਵੇਲ ਥੱਲੇ ਧਰਤੀ ਦੇ ਉੱਤੇ ਬਿਤ ਜਾਵੇਗੀ। ਸਿਆਣਿਆਂ ਵਿਦਵਾਨਾਂ ਗੁਰਮੁਖਾਂ ਮਹਾਂਪੁਰਖਾਂ ਦਾ ਇਹ ਕਥਨ ਹੈ, ਗੁਰ ਇਤਿਹਾਸ ਅੰਦਰ ਵੀ ਵਚਨ ਆਉਂਦੇ ਨੇ ਵੀ ਮਨੁੱਖ ਦੀ ਜ਼ਿੰਦਗੀ ਵੀ ਸੱਚਮੁੱਚ ਇੱਕ ਵੇਲ ਦੀ ਤਰ੍ਹਾਂ ਹੈ। ਇਹਨੂੰ ਜਿਹਾ ਜਾਂ ਕੁਝ ਆਸਰਾ ਮਿਲਜੂ, ਜਿਹੀ ਜੀ ਸੰਗਤ ਮਿਲ ਜਾਵੇਗੀ, ਇਹ ਉਸੇ ਪਾਸੇ ਉਸੇ ਵਹਿਣ ਵਿੱਚ ਜ਼ਿੰਦਗੀ ਬਹਿ ਜਾਵੇਗੀ। ਜੇ ਤਾਂ ਚੰਗੀ ਸੰਗਤ ਗੁਰਮੁਖਾਂ ਦੀ ਉੱਤਮ ਸੰਗਤ ਮਿਲ ਗਈ, ਉੱਤਮ ਸੰਗਤ ਉੱਤਮ ਹੋਵੇ, ਜੇ ਤਾਂ ਉੱਪਰ ਨੂੰ ਚੜ੍ਹਨ ਵਾਲੇ ਜਿਹੜੇ ਉੱਚੀ ਸੁਰਤ ਵਾਲੇ ਗੁਰਮੁਖ ਹਨ, ਪ੍ਰਭੂ ਦੇ ਪਿਆਰੇ, ਫਿਰ ਉਹਨਾਂ ਦੀ ਸੰਗਤ ਕਰਕੇ ਫਿਰ ਤਾਂ ਉੱਪਰ ਨੂੰ ਉਡਾਰੀਆਂ ਮਾਰਨ ਵਾਲੀ ਇਹਦੀ ਸੁਰਤ ਬਣ ਜਾਵੇਗੀ, ਫਿਰ ਤਾਂ ਉੱਤਮ ਬਣ ਜਾਵੇਗਾ, ਉੱਤਮ ਫਲ ਖਾਣ ਵਾਲਾ ਹੋ ਜਾਵੇਗਾ। ਤੇ ਜੇ ਕਦੇ ਇਹਨੂੰ ਟੋਏ ਦੀ ਤਰ੍ਹਾਂ ਸੰਗਤ ਮੰਦ ਕਰਮੀਆਂ ਦੀ ਮਿਲ ਗਈ, ਬੇਕਾਰੀਆਂ ਦੀ ਮਿਲ ਗਈ, ਪਾਪੀਆਂ ਦੀ ਮਿਲ ਗਈ, ਤੇ ਫਿਰ ਇਹਦੀ ਜ਼ਿੰਦਗੀ, ਇਹਦਾ ਜੀਵਨ ਬੇਕਾਰਾਂ ਰੂਪ ਪਾਪਾਂ ਰੂਪ ਟੋਏ ਦੇ ਵਿੱਚ ਗਿਰ ਜਾਵੇਗਾ। ਆਪਾਂ ਵੇਖਦੇ ਹਾਂ ਕਿਤੇ ਟੋਏ ਦੇ ਵਿੱਚ ਵੇਲ ਥੱਲੇ ਨੂੰ ਚਲੀ ਜਾਵੇ, ਉਹਦਾ ਫਲ ਕਿਸੇ ਕੰਮ ਆਉਂਦਾ, ਉਹ ਤੋਂ ਕੁਝ ਲਾਭ ਲੈ ਸਕਦਾ? ਕਦਾਚਿਤ ਨਹੀਂ। ਗੰਦੇ ਟੋਏ 'ਚ ਗਈ ਹੋਈ ਵੇਲ, ਉਹਦਾ ਫਲ ਵੀ ਨਹੀਂ ਬਣਦਾ, ਗੰਦਾ ਹੋ ਜਾਵੇਗਾ, ਉਹ ਵੇਲ ਵੀ ਬੇਅਰਥ ਜਾਂਦੀ ਆ। ਜੇ ਦਰਖਤ ਦੇ ਉੱਤੇ ਨੂੰ ਚੜ੍ਹੇਗੀ, ਉਹਨੂੰ ਫਲ ਵੀ ਸੋਹਣੇ, ਕਿਉਂਕਿ ਸਾਫ਼ ਸੁਥਰੀ ਹਵਾ ਉਹਨੂੰ ਲੱਗਦੀ ਆ। ਆਪਾਂ ਵੇਖਦੇ ਹਾਂ ਜਿਤਨੇ ਵੀ ਕੋਈ ਵੇਲਾਂ ਦੇ ਉੱਤੋਂ ਫਲ ਲੈਣ ਵਾਲੇ ਨੇ ਸਿਆਣੇ, ਕੋਈ ਮਾਲੀ ਨੇ, ਕੋਈ ਸਬਜ਼ੀਆਂ ਭਾਜੀਆਂ ਲਾਵਣ ਵਾਲੇ, ਉਹ ਵੇਲਾਂ ਨੂੰ ਆਸਰਾ ਦਿੰਦੇ ਨੇ ਹਮੇਸ਼ਾ। ਜੇ ਤਾਂ ਦਰਖਤ ਕੋਲ ਹੋਵੇ ਤਾਂ ਜਿਹੜੀ ਦਰਖਤ 'ਤੇ ਚੜ੍ਹਨ ਵਾਲੀ ਵੇਲ ਆ ਉਹਨੂੰ ਦਰਖਤ 'ਤੇ ਵੀ ਚੜ੍ਹਾ ਦਿੰਦੇ ਨੇ, ਅਤੇ ਨਹੀਂ ਤਾਂ ਫਿਰ ਦੇਖਦੇ ਆ ਕੋਲੇ ਕੋਈ ਨਾ ਕੋਈ ਚੀਜ਼ ਉੱਚੀ ਗੱਡ ਕਰਕੇ, ਚਾਹੇ ਕੋਈ ਕੰਡੇ ਕੋਈ ਤਾਰਾਂ ਉੱਪਰ ਨੂੰ ਉੱਚੀਆਂ ਲਾ ਕੇ ਉਹਨਾਂ ਦੇ ਉੱਤੇ ਵੇਲਾਂ ਚੜ੍ਹਾਈਆਂ ਜਾਂਦੀਆਂ ਤਾਂ ਕਿ ਵੇਲ ਨੂੰ ਹਵਾ ਲੱਗਦੀ ਰਹੇ, ਅਤੇ ਚੰਗੇ ਪਾਸਿਓਂ ਆਵਣ ਵਾਲੀ ਹਵਾ ਦੇ ਨਾਲ ਵੇਲਾਂ ਨੂੰ ਚੰਗਾ ਫਲ ਲੱਗੇ। ਇਸ ਕਰਕੇ ਮਨੁੱਖ ਦੀ ਜ਼ਿੰਦਗੀ ਵੀ ਇਸੇ ਤਰ੍ਹਾਂ ਦੀ ਆ। ਅਤੇ ਜੇ ਨਾ ਉੱਪਰ ਵਾਲੀ ਸੰਗਤ ਵੇਲ ਨੂੰ ਮਿਲੇ, ਨਾ ਥੱਲੇ ਵਾਲੀ ਟੋਆ, ਅਤੇ ਫਿਰ ਧਰਤੀ 'ਤੇ ਵਿਛ ਜਾਂਦੀ ਆ ਵੇਲ। ਧਰਤੀ ਦੇ ਉੱਤੇ ਵੀ ਕੋਈ ਬਹੁਤਾ ਫਲਦਾਇਕ ਫਲ ਨਹੀਂ ਫਲੀ ਭੂਤ ਹੁੰਦਾ, ਕਈ ਵਾਰੀ ਧਰਤੀ ਦੇ ਉੱਤੇ ਫਲ ਪਿਆ ਦਾਗੀ ਹੋ ਜਾਂਦਾ। ਸੱਚਮੁੱਚ ਮਨੁੱਖ ਦੀ ਜ਼ਿੰਦਗੀ ਜੇ ਉੱਤਮ ਪੁਰਸ਼ਾਂ ਦੀ ਸੰਗਤ ਨਾ ਹੋਵੇ, ਧਰਤੀ 'ਤੇ ਵਿਛੀ ਵੇਲ ਦੀ ਤਰ੍ਹਾਂ ਇਸ ਜੀਵਨ ਇਹਦਾ ਵੀ ਦਾਗੀ ਹੋ ਜਾਂਦਾ ਪਿਆ।
ਚੰਗੀ ਸੰਗਤ ਨਾ ਹੋਣ ਕਰਕੇ ਮਨ ਦੇ ਅੰਦਰ ਮਾੜੇ ਕਰਮਾਂ ਦੇ ਫੁਰਨੇ ਉੱਠਦੇ ਰਹਿੰਦੇ ਨੇ, ਅੰਦਰ ਹੀ ਵਿਕਾਰਾਂ ਦੀ ਸੰਗਤ ਫਿਰ ਹੁੰਦੀ ਆ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਐਸਾ ਦਾਗੀ ਹੁੰਦਾ ਏ, ਦਾਗ ਦੋਸਤ ਮੋਹ ਚੱਲਿਆ ਲਾਏ, ਦਰਗੇ ਬੈਸਣ ਨਾ ਹੀ ਜਾਏ। ਇਸ ਲਈ ਸੰਗਤ ਦਾ ਫਲ ਮਹਾਨ ਹੈ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਬੜੇ ਸੋਹਣੇ ਦ੍ਰਿਸ਼ਟਾਂਤ ਦਿੱਤੇ ਨੇ। ਭਾਈ ਸਾਹਿਬ ਜੀ ਕਹਿੰਦੇ ਦੇਖੋ, ਇੱਕ ਪਾਸਿਓਂ ਜਦੋਂ ਚੰਗੇ ਪਾਸਿਓਂ ਹਵਾ ਆਉਂਦੀ ਆ ਨਾ, ਤੇ ਉਦੋਂ ਵੇਖਦਿਆਂ ਵੀ ਬੱਦਲ ਚੜ੍ਹਾਈ ਕਰਕੇ ਆਉਂਦੇ ਨੇ ਚੜ੍ਹ ਕੇ। ਜਿਹੜੇ ਸਿਆਣੇ ਮਨੁੱਖ ਹੁੰਦੇ ਨੇ ਉਹ ਫਿਰ ਉਸ ਵੇਲੇ ਅੰਦਾਜ਼ਾ ਲਾ ਲੈਂਦੇ ਨੇ ਵੀ ਅੱਜ ਤਾਂ ਇਸ ਪਾਸਿਓਂ ਬੜੇ ਚੰਗੇ ਪਾਸਿਓਂ ਤਰਫੋਂ ਹਵਾ ਆਈ ਆ, ਆਹ ਬੱਦਲ ਚੜ੍ਹ ਕੇ ਆ ਰਹੇ ਨੇ, ਅੱਜ ਜ਼ਰੂਰ ਬੱਦਲ ਪਵੇਗਾ। ਤੇ ਜੇ ਕਦੇ ਹਵਾ ਮਾੜੇ ਪਾਸਿਓਂ ਚੱਲ ਕੇ ਆ ਗਈ, ਬੱਦਲਾਂ ਦੀਆਂ ਭਵੇਂ ਆਕਾਸ਼ ਵਿੱਚ ਘਟਾਂ ਛਾਈਆਂ ਹੋਈਆਂ ਹੋਵਣ, ਤੇ ਕਈ ਵਾਰੀ ਮਨੁੱਖ ਦੇਖ ਕੇ ਜਿਹਨੂੰ ਸਮਝ ਨਹੀਂ ਉਹ ਕਹਿੰਦਾ ਵੀ ਬੱਦਲ ਬੜੇ ਛਾਏ ਨੇ, ਮੀਂਹ ਪਵੇਗਾ। ਜਿਹਨੂੰ ਸਮਝ ਹੁੰਦੀ ਆ, ਸਿਆਣਾ ਮਨੁੱਖ ਸਿਆਣਿਆਂ ਕੋਲੋਂ ਸੁਣਿਆ ਬਚਪਨ ਵਿੱਚ, ਉਹ ਕਹਿ ਦਿੰਦੇ ਸਨ ਵੀ ਨਹੀਂ, ਬੱਦਲ ਭਵੇਂ ਆਕਾਸ਼ 'ਚ ਛਾਏ ਹੋਏ ਨੇ ਪਰ ਮੀਂਹ ਨਹੀਂ ਪੈਣਾ, ਕਿਉਂਕਿ ਪੁਰੇ ਦੀ ਹਵਾ ਚੱਲ ਰਹੀ ਆ, ਉਡਾ ਕੇ ਲੈ ਜਾਵੇਗੀ, ਮਾੜੇ ਪਾਸਿਓਂ ਹਵਾ ਆ ਰਹੀ ਆ। ਭਾਈ ਗੁਰਦਾਸ ਜੀ ਦੇ ਪਾਵਨ ਬੋਲ ਹਨ, ਕਾਹੂ ਕੀ ਦਿਸ਼ਾ ਪਵਨ ਗਵਨ ਕੈ ਵਰਖਾ ਹੋਵੇ, ਕਾਹੂ ਦਿਸ਼ਾ ਕੀ ਪਵਨ ਬਾਦਰ ਬਿਲਾਤ ਹੈ। ਕਿਸੇ ਪਾਸਿਓਂ ਤਾਂ ਹਵਾ ਆਈ ਹੋਈ ਮੀਂਹ ਪਵਾਉਂਦੀ ਹੈ, ਤੇ ਕਿਸੇ ਪਾਸਿਓਂ ਮਾੜੇ ਪਾਸਿਓਂ ਆਈ ਹਵਾ ਲੋਕ ਲੋੜਦੇ ਰਹਿੰਦੇ ਨੇ ਵੀ ਮੀਂਹ ਪਵੇ ਤੇ ਸਾਡੀਆਂ ਫਸਲਾਂ ਹੋਵਣ। ਬਿਨਾਂ ਪਾਣੀ ਤੋਂ ਸੌਖੀਆਂ ਝੋਨਾ ਲਗਾ ਲਈਏ, ਮੌਸਮ ਦਾ ਸਮਾਂ ਹੈ ਤੇ ਲੋੜਦੇ ਰਹਿੰਦੇ ਨੇ, ਪਰ ਉਹ ਹਵਾ ਮਾੜੇ ਪਾਸਿਓਂ ਉਡਾ ਕੇ ਲੈ ਜਾਂਦੀ ਆ। ਕਦੇ ਚੰਗੇ ਪਾਸਿਓਂ ਆਵੇ ਤਾਂ ਗੁਰੂ ਕਿਰਪਾ ਕਰ ਦੇਵੇ, ਮੀਂਹੋ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਦੂਸਰਾ ਦ੍ਰਿਸ਼ਟਾਂਤ ਦਿੱਤਾ ਹੈ। ਇੱਕ ਪਾਣੀ ਦੀ ਸੰਗਤ ਹੈ ਮਾੜੇ ਦੀ, ਮਨੁੱਖ ਮਾੜਾ ਪਾਣੀ ਪੀ ਲਵੇ ਤਾਂ ਮਨੁੱਖ ਦੇ ਉਦਰ ਦੇ ਅੰਦਰ ਰੋਗ ਪੈਦਾ ਹੋ ਜਾਵੇਗਾ। ਇੱਕ ਚੰਗਾ ਪਾਣੀ ਹੋਵੇ ਤੇ ਉਹਦੇ ਨਾਲ ਮਨੁੱਖ ਦਾ ਜੀਵਨ ਕਿੰਨਾ ਚੰਗਾ ਹੁੰਦਾ ਹੈ, ਸੁੱਖ ਸਹਿਤ ਬਤੀਤ ਹੁੰਦਾ ਹੈ, ਮਾੜਾ ਪਾਣੀ ਕਿੰਨਾ। ਭਾਈ ਸਾਹਿਬ ਜੀ ਤਦ ਹੀ ਕਿਹਾ ਹੈ, ਕਾਹੂ ਜਲ ਪੀਏ ਪਾਣ ਰਹਿਤ ਅਰੋਗ ਦੇਹੀ, ਕਾਹੂ ਜਲ ਪਾਣ ਪੀਏ ਵਿਆਪੈ ਬਿਰਥਾ ਬਿਲਾਤ ਹੈ। ਇੱਕ ਚੰਗਾ ਜਲ ਪੀਣ ਦੇ ਨਾਲ ਰੋਗ ਰਹਿਤ ਦੇਹੀ ਮਨੁੱਖ ਸੁੱਖ ਦੀ ਜ਼ਿੰਦਗੀ ਜੀਂਦਾ ਹੈ। ਇੱਕ ਮਾੜਾ ਪਾਣੀ ਐਸਾ ਜਿਹਦੇ ਪੀਣ ਨਾਲ ਮਨੁੱਖ ਦੇ ਸਰੀਰ ਅੰਦਰ ਅਨੇਕਾਂ ਤਰ੍ਹਾਂ ਦੇ ਰੋਗ ਬਿਮਾਰੀਆਂ ਪੈਦਾ ਹੋ ਜਾਂਦੀਆਂ। ਅੱਜ ਤਾਂ ਅਸੀਂ ਵੇਖਦੇ ਹਾਂ ਕਿਵੇਂ ਪਾਣੀ ਪ੍ਰਦੂਸ਼ਿਤ ਹੋ ਰਿਹਾ, ਕਿਸ ਤਰੀਕੇ ਦੇ ਨਾਲ ਧਰਤੀ ਦੇ ਅੰਦਰ ਵੀ ਪਾਣੀ ਹੈ, ਉੱਪਰ ਵੀ ਹੈ, ਕਿਸ ਤਰੀਕੇ ਦੇ ਯਤਨ ਕੀਤੇ ਜਾ ਰਹੇ ਨੇ ਕਿ ਪ੍ਰਦੂਸ਼ਿਤ ਹੋ ਰਿਹਾ, ਇਹਨੂੰ ਸਾਫ਼ ਸੁਥਰਾ ਰੱਖਿਆ ਜਾਵੇ। ਤੇ ਅਸੀਂ ਅੱਜ ਪਾਣੀ ਸਾਫ਼ ਕਰਕੇ ਪੀਵਣ ਲਈ ਹਰ ਮਨੁੱਖ ਕਿੰਨਾ ਯਤਨ ਕਰਦਾ, ਘਰਾਂ ਦੇ ਅੰਦਰ ਉਸ ਤਰ੍ਹਾਂ ਦੇ ਸਾਧਨ ਪੈਦਾ ਕਰਦਾ। ਪਾਣੀ ਚੰਗਾ ਕਿੰਨਾ ਚੰਗਾ ਹੈ, ਮਾੜਾ ਪਾਣੀ ਮਨੁੱਖ ਦੇ ਸਰੀਰ ਅੰਦਰ ਵੀ ਰੋਗ ਪੈਦਾ ਕਰ ਦਿੰਦਾ ਹੈ। ਭਾਈ ਸਾਹਿਬ ਜੀ ਨੇ ਤੀਸਰਾ ਦ੍ਰਿਸ਼ਟਾਂਤ ਅਗਨੀ ਦਾ ਦਿੱਤਾ ਹੈ। ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਹੋਤ, ਕਾਹੂ ਗ੍ਰਹਿ ਕੀ ਅਗਨ ਭਵਨ ਜਰਾਤ ਹੈ। ਭਾਈ ਗੁਰਦਾਸ ਜੀ ਕਹਿੰਦੇ ਇੱਕ ਅੱਗ ਉਹ ਹੈ ਜਿਨ੍ਹਾਂ ਅੱਗਾਂ ਦੇ ਨਾਲ ਅਸੀਂ ਘਰਾਂ ਦੇ ਅੰਦਰ ਹਰ ਰੋਜ਼ ਖਾਣੇ ਬਣਾਉਂਦੇ ਹਾਂ, ਹਰ ਰੋਜ਼ ਖਾਣਾ ਖਾ ਕਰਕੇ ਜੀਂਦੇ ਹਾਂ, ਸੁੱਖ ਭੋਗਦੇ ਹਾਂ ਜਿਸ ਅੱਗ ਦੇ ਨਾਲ। ਇੱਕ ਅੱਗ ਉਹ ਵੀ ਮਾੜੀ ਹੁੰਦੀ ਆ ਜਿਹੜੀ ਸਾਰੇ ਘਰ ਨੂੰ ਜਾਲ ਕੇ ਸਾੜ ਕੇ ਸਵਾਹ ਕਰ ਦਿੰਦੀ ਆ, ਹੈ ਤਾਂ ਅੱਗ ਹੀ ਆ ਨਾ। ਇੱਕ ਚੰਗਾ ਭਾਈ ਗੁਰਦਾਸ ਜੀ ਨੇ ਤੀਸਰਾ ਚੌਥਾ ਦ੍ਰਿਸ਼ਟਾਂਤ ਦਿੱਤਾ ਹੈ, ਕਾਹੂ ਕੀ ਸੰਗਤ ਕਰ ਜੀਵਨ ਮੁਕਤ ਹੋਤ, ਕਾਹੂ ਕੀ ਸੰਗਤ ਮਿਲ ਜਮ ਪੁਰ ਜਾਤ ਹੈ। ਭਾਈ ਗੁਰਦਾਸ ਜੀ ਕਹਿੰਦੇ ਇੱਕ ਉੱਤਮ ਪੁਰਸ਼ਾਂ ਦੀ ਸੰਗਤ ਉਹ ਹੈ ਜਿਹੜੇ ਮਨੁੱਖ ਨੂੰ ਜੀਵਨ ਮੁਕਤ ਕਰ ਦਿੰਦੀ ਆ, ਮਨੁੱਖ ਦੀ ਜ਼ਿੰਦਗੀ ਸਫਲੀ ਹੋ ਜਾਂਦੀ ਹੈ ਜਿਹੜੀ ਸੰਗਤ ਕਰਨ ਨਾਲ, ਐਸੇ ਪ੍ਰਭੂ ਪਿਆਰਿਆਂ ਦੀ। ਇੱਕ ਉਹ ਮਾੜੀ ਸੰਗਤ ਹੈ ਜਿਸ ਨੂੰ ਕਰਨ ਨਾਲ ਮਨੁੱਖ ਐਸੇ ਵੀ ਦੁੱਖ ਭੋਗਦਾ ਹੈ ਤੇ ਅੱਗੇ ਵੀ ਜਮਾਂ ਦੀ ਪੁਰੀ ਨੂੰ ਬੰਨਿਆ ਹੋਇਆ ਜਾਂਦਾ ਹੈ। ਕਾਹੂ ਕੀ ਸੰਗਤ ਮਿਲ ਜਮ ਪੁਰ ਜਾਤ ਹੈ, ਜਮਾਂ ਦੀ ਪੁਰੀ ਨੂੰ ਜਾਂਦਾ ਹੈ। ਇਸ ਵਾਸਤੇ ਸੰਗਤ ਜੇ ਚੰਗੀ ਹੈ ਤਾਂ ਚੰਗਾ ਫਲ, ਜੇ ਮਾੜੀ ਹੈ ਤਾਂ ਮਾੜਾ ਫਲ ਇਸ ਨੂੰ ਦੁੱਖ ਮਿਲਦਾ ਹੈ। ਤਦ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸੰਗਤ ਦੀ ਹੋਰ ਮਹਿਮਾ ਕਰਦਿਆਂ ਹੋਇਆਂ ਕਥਨ ਕੀਤਾ ਹੈ
ਭਾਈ ਸਾਹਿਬ ਜੀ ਕਹਿੰਦੇ ਚੰਦਨ ਵਾਸ ਬਨਸਪਤ ਮਿਲ ਚੰਦਨ ਹੋਵੇ, ਨਦੀਆਂ ਨਾਲੇ ਪਹਾੜੇ ਮਿਲ ਗੰਗ ਗੰਗੋਵੇ। ਭਾਈ ਸਾਹਿਬ ਜੀ ਕਹਿੰਦੇ ਜਿਹੜਾ ਚੰਦਨ ਦੀ ਸੰਗਤ ਕਰਨ ਵਾਲਾ ਲਾਗਲਾ ਰੁੱਖ ਹੈ ਉਹ ਚੰਦਨ ਦਾ ਰੂਪ ਹੋ ਜਾਂਦਾ ਹੈ। ਇਸੇ ਤਰ੍ਹਾਂ ਭਾਈ ਸਾਹਿਬ ਜੀ ਕਹਿੰਦੇ ਨਦੀਆਂ ਨਾਲੇ ਆਦਿਕ ਗੰਗਾ ਦੀ ਸੰਗਤ ਕਰਕੇ ਉਹ ਗੰਗਾ ਦਾ ਰੂਪ ਹੋ ਜਾਂਦੇ ਹਨ। ਤੇ ਪਾਰਸ ਦੀ ਸੰਗਤ ਕਰਨ ਵਾਲੀ ਅਸ਼ਟ ਧਾਤ ਮਿਲ ਸੰਗ ਹੋਏ, ਅਸ਼ਟ ਧਾਤ ਮਿਲ ਸੰਗ ਹੋਏ ਤਾਂਬਾ ਮਲ ਢੋਵੈ। ਭਾਈ ਸਾਹਿਬ ਜੀ ਕਹਿੰਦੇ ਅੱਠ ਧਾਤਾਂ ਦੇ ਵਿੱਚੋਂ ਪਾਰਸ ਸੰਗ ਢੋਵੈ, ਪਾਰਸ ਦੀ ਸੰਗਤ ਕਰਕੇ ਮਿਲ ਕੰਚਨ ਹੋਵੇ, ਉਹ ਸਿਉਣਾ ਬਣ ਜਾਂਦਾ ਹੈ। ਇਸੇ ਤਰ੍ਹਾਂ ਜਿਹੜੀ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਹੈ ਉਹ ਮਹਾਨ ਉੱਤਮ ਹੈ। ਉੱਤਮ ਸੰਗਤ ਨਾਲ ਮਿਲ ਕਰਕੇ ਮਨੁੱਖ ਉੱਤਮ ਹੋ ਜਾਂਦਾ ਹੈ, ਪ੍ਰਭੂ ਦੇ ਪਿਆਰਿਆਂ ਦੀ ਸੰਗਤ ਕਰ ਕਰਕੇ। ਆਹ ਜਿਹੜੀ ਸੰਗਤ ਹੈ, ਭਾਈ ਸਾਹਿਬ ਕਵੀ ਮਨਸੁਖ ਸਾਹੂਕਾਰ ਦਾ ਕਥਨ ਹੈ, ਇਹ ਗੁਰੂ ਨਾਨਕ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਮਨਸੁਖ ਨਾਮ ਦੇ ਦੋ ਸਿੱਖਾਂ ਦਾ ਜ਼ਿਕਰ ਆਇਆ, ਇੱਕ ਤਾਂ ਮਨਸੁਖ ਹੋਇਆ ਜਿਹਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸੰਗਤ ਕੀਤੀ। ਭਾਈ ਭਗੀਰਥ ਪਹਿਲਾਂ ਉਹਦੇ ਕੋਲ ਗਿਆ, ਭਾਈ ਭਗੀਰਥ ਨੇ ਗੁਰੂ ਨਾਨਕ ਬਾਰੇ ਦੱਸਿਆ। ਨਾਨਕ ਪ੍ਰਕਾਸ਼ ਵਿੱਚ ਬੋਲ ਆਉਂਦੇ ਹਨ, ਭਾਈ ਭਗੀਰਥ ਨੂੰ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਦੀ ਧਰਤੀ ਤੋਂ ਲਾਹੌਰ ਮਨਸੁਖ ਸਾਹੂਕਾਰ ਕੋਲ ਭਾਈ ਮਰਦਾਨੇ ਦੀ ਸਪੁੱਤਰੀ ਦੇ ਵਿਵਾਹ ਦੇ ਕਾਰਜ ਲਈ ਕੁਝ ਵਸਤੂਆਂ ਲੈਣ ਵਾਸਤੇ ਭੇਜਿਆ ਸੀਗਾ। ਪਰ ਮਨਸੁਖ ਸਾਹੂਕਾਰ ਨੂੰ ਜਦੋਂ ਭਗੀਰਥ ਨੇ ਕਿਹਾ ਵੀ ਇੱਕੋ ਰਾਤ ਮੈਂ ਰਹਿਣੀ ਆ, ਮੇਰੇ ਪੂਰੇ ਗੁਰੂ ਦਾ ਹੁਕਮ ਹੈ, ਦੂਜੀ ਰਾਤ ਨਹੀਂ ਤੇਰੇ ਕੋਲ ਕੱਟਣੀ, ਬਈ ਕੱਲ੍ਹ ਸਵੇਰ ਤੱਕ ਮੈਨੂੰ ਸਾਰੀਆਂ ਚੀਜ਼ਾਂ ਮੰਗਾ ਕੇ ਦੇ ਦੇਵਾਂ ਕਰ। ਤੇ ਉਸ ਵੇਲੇ ਮਨਸੁਖ ਸਾਹੂਕਾਰ ਨੇ ਕਹਿ ਦਿੱਤਾ ਸੀ, ਐ ਭਗੀਰਥ ਕਲਯੁਗ ਦੇ ਅੰਦਰ ਕੋਈ ਪੂਰਾ ਗੁਰੂ ਨਹੀਂ। ਪਰ ਭਾਈ ਭਗੀਰਥ ਨੇ ਕਿਹਾ ਸੀ, ਚੂੜਾਮਣ ਕਵੀ ਸੰਤੋਖ ਸਿੰਘ ਦੇ ਬੋਲ ਹਨ, ਸੁਣੋ ਸ਼ਾਹ ਮਮ ਸਤਿਗੁਰ ਪੂਰਾ, ਜਾਂ ਕੋ ਵਚਨ ਹੋਤ ਨਹਿ ਊਰਾ। ਕਹਿਣ ਲੱਗਿਆ, ਐ ਸ਼ਾਹ ਮਨਸੁਖ ਮੇਰਾ ਸਮਰੱਥ ਗੁਰੂ ਨਾਨਕ ਪੂਰਾ ਹੈ, ਉਹ ਪੂਰਨ ਗੁਰੂ ਦੇ ਵਚਨ ਸਦਾ ਪੂਰੇ ਹੁੰਦੇ ਨੇ, ਸੁਣੋ ਸਾਹ ਮਮ ਸਤਿਗੁਰ ਪੂਰਾ, ਜਾਂ ਕੋ ਵਚਨ ਹੋਤ ਨਹਿ ਊਰਾ, ਤਾਂ ਕਿ ਐਸ ਜਾਨੋ ਐਸੇ ਦੂਜੀ ਨਿਸਪੁਰ ਰਹੋ ਨਾ ਜੈਸੇ। ਉਹ ਮੇਰੇ ਗੁਰੂ ਦੀ ਮੈਨੂੰ ਆਗਿਆ ਹੁਕਮ ਹੈ, ਦੂਜੀ ਰਾਤ ਆ ਲਾਹੌਰ ਸ਼ਹਿਰ ਅੰਦਰ ਮੈਂ ਨਹੀਂ ਕੱਟਣੀ ਹੈ। ਕਹਿੰਦੇ ਸੁਣ ਮਨਸੁਖ ਐਸੇ ਵਖਾਨਾ। ਅੱਗੋ ਮਨਸੁਖ ਅੱਗੇ ਕਹਿਣ ਲੱਗਿਆ, ਕਲੀ ਕਾਲ ਅਕਸੈ ਬਲਵਾਨਾ। ਐ ਭਗੀਰਥ ਕਲਯੁਗ ਦਾ ਕਿਤਨਾ ਭਿਆਨਕ ਸਮਾਂ ਹੈ, ਇਸ ਮੈਂ ਕਹੁ ਨਹੀਂ ਅਸ ਪੂਰਾ, ਤੂੰ ਭਾਕਤ ਜੈਸੇ ਜਸ ਰੂਰਾ। ਜਿਵੇਂ ਤੂੰ ਬੜੀ ਵਡਿਆਈ ਕਰਦਾ ਨਾ, ਐਸਾ ਕੋਈ ਪੂਰਾ ਗੁਰੂ ਨਹੀਂ ਕਲਯੁਗ ਦੇ ਅੰਦਰ। ਪਰ ਭਾਈ ਭਗੀਰਥ ਕਹਿਣ ਲੱਗਿਆ, ਸ਼ਾਹ ਜਦੋਂ ਪੂਰਨ ਗੁਰੂ ਦੇ ਦੀਦਾਰ ਕਰੇਗਾ ਨਾ, ਤੈਨੂੰ ਫਿਰ ਪਤਾ ਲੱਗੇਗਾ, ਫਿਰ ਮੇਰੇ ਸਮਰੱਥ ਗੁਰੂ ਪਾਤਸ਼ਾਹ ਦੀ ਜਦੋਂ ਸ਼ਰਨ ਵਿੱਚ ਲੈ ਕੇ ਭਾਈ ਭਗੀਰਥ ਆਇਆ ਸੀ, ਤੇ ਫਿਰ ਉਹਨੂੰ ਸਮਝ ਪਈ ਸੀ, ਮੇਰੇ ਸਮਰੱਥ ਗੁਰੂ ਨੇ ਉਹਦੇ ਦਿਲ ਦੀ ਬੁੱਝ ਕੇ ਕਿਹਾ, ਭਾਈ ਭਗੀਰਥ ਆਓ, ਭਗੀਰਥ ਪਰੋਪਕਾਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਆ ਭਾਈ ਭਗੀਰਥ ਮਨ ਮਲਿਆਗਰ ਰੀਤ ਵਿਚਾਰੀ, ਪੂਰਵ ਥੋ ਇਹ ਮਨਸੁਖ ਕਾਚਾ, ਕਰਿਓ ਚਾਹਤ ਨਾਮ ਅਬ ਸਾਚਾ। ਇਹ ਮਨਸੁਖ ਤਾਂ ਨੌ ਰਖਾਈ ਬੈਠਾ ਹੈ, ਉੱਚੇ ਦੇ ਮਨ ਨੂੰ ਸੁਖ ਹੈ, ਤੇ ਫਿਰ ਤਾਂ ਗੁਰੂ ਨਾਨਕ ਦੇ ਚਰਨਾਂ ਤੇ ਢਹਿ ਪਿਆ ਸੀ ਇੱਕ ਤਾਂ ਉਹ ਮਨਸੁਖ, ਜਿਹਨੇ ਫਿਰ ਸੰਗਲਾ ਦੀਪ ਵਿੱਚ ਜਾ ਕੇ ਸਿਵਨਾਵ ਰਾਜੇ ਨੂੰ ਵੀ ਗੁਰੂ ਨਾਨਕ ਦੇ ਚਰਨਾਂ ਦਾ ਭੌਰਾ ਬਣਾ ਦਿੱਤਾ ਸੀਗਾ। ਇੱਕ ਹੋਇਆ ਕਵੀ ਮਨਸੁਖ ਸਿੰਘ, ਜਿਹੜਾ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਅਨੰਨ ਸੇਵਕ, ਉਸ ਕਵੀ ਨੇ ਇੱਕ ਪੰਚ ਤੰਤਰ ਗ੍ਰੰਥ ਲਿਖਿਆ, ਉਹਦੇ ਅੰਦਰ ਇਹ ਸੰਗਤ ਦੀ ਵਡਿਆਈ ਲਿਖੀ ਹੈ। ਕਹਿੰਦੇ ਕਲੀ ਕਾਲ ਅਤਸੈ ਬਲਵਾਨਾ, ਕਹਿੰਦੇ ਜਦੋਂ ਕਲਯੁਗ ਅਤਿਅੰਤ ਬਲਵਾਨ ਹੋਇਆ, ਉਸ ਵੇਲੇ ਧੰਨ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਰੂਪ, ਕਲਯੁਗ ਜਵੈ ਅਨੀਤ ਚਲਾਈ, ਨਾਨਕ ਰੂਪ ਧਰਿਓ ਹਰ ਆਈ। ਜਦੋਂ ਕਲਯੁਗ ਦੇ ਅੰਦਰ ਬਹੁਤ ਭਿਆਨਕ ਪਾਪ ਕਰਮ ਵਧ ਗਏ, ਅਕਾਲ ਪੁਰਖ ਤਰਸ ਕਰਕੇ ਕਹਿੰਦੇ ਸੰਸਾਰ ਅੰਦਰ ਗੁਰੂ ਨਾਨਕ ਰੂਪ ਹੋ ਕੇ ਆਇਆ। ਕਲਯੁਗ ਜਵੈ ਅਨੀਤ ਚਲਾਈ, ਨਾਨਕ ਰੂਪ ਧਰਿਓ ਹਰ ਆਈ, ਚਾਰੋਂ ਵਰਨ ਸਿੱਖ ਤਵ ਕੀਨੇ। ਉਹ ਬਿਤਕਰੇ ਗੁਰੂ ਨਾਨਕ ਨੇ ਦੂਰ ਕਰ ਦਿੱਤੇ, ਜਿਹੜੇ ਪਹਿਲੋਂ ਬਿਤਕਰੇ ਸਨ ਵੀ ਸੂਦਰ ਨਾਮ ਨਹੀਂ ਜਪ ਸਕਦਾ, ਫਲਾਨਾ ਹੈ ਇੱਥੇ ਸੰਗਤ ਵਿੱਚ ਨਹੀਂ ਆ ਸਕਦਾ, ਉਹ ਬਿਤਕਰੇ ਗੁਰੂ ਨੇ ਦੂਰ ਕਰ ਦਿੱਤੇ। ਚਾਰੇ ਵਰਨਾਂ ਦੇ ਲੋਕ ਗੁਰੂ ਨਾਨਕ ਨੇ ਸਿੱਖ ਬਣਾਏ।
ਚੌਹਾਂ ਦੇ ਵਰਨਾ ਦੇ ਲੋਕਾਂ ਨੂੰ ਕਿਹਾ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ। ਤੋ ਭਾਈ ਸਾਹਿਬ ਜੀ ਉੱਥੇ ਲਿਖਦੇ ਨੇ, ਚਾਰੋਂ ਵਰਨ ਸਿੱਖ ਤਬ ਕੀਨੇ, ਕਿਰਪਾ ਬੰਤ ਹੋਏ ਇਹ ਫਲ ਦੀਨੇ, ਐਸੀ ਬਖਸ਼ਿਸ਼ ਕਰ ਦਿੱਤੀ ਦਇਆ ਧਰਮ ਪ੍ਰਾਤੇ ਇਸ਼ਨਾਨ ਸੱਚ ਵਚਨ ਤਪ ਤੋ ਦਾਨ। ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ, ਇਹ ਰਹਿਮਤ ਕਰ ਦਿੱਤੀ ਦਇਆ ਕਰਨੀ ਜੀਵਾਂ ਤੇ, ਧਰਮ ਚ ਦ੍ਰਿੜ ਹੋਣਾ ਪ੍ਰਪੱਕ ਹੋਣਾ, ਧਰਮ ਦਇਆ ਧਰਮ ਪ੍ਰਾਤੇ ਇਸ਼ਨਾਨ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਨਾਮ ਜਪਣਾ, ਸੱਚ ਬੋਲਣਾ, ਹਰ ਕਿਸੇ ਨਾਲ ਪ੍ਰੇਮ ਕਰਨਾ, ਪ੍ਰਭੂ ਦੇ ਨਾਲ ਪ੍ਰੇਮ ਕਰਨਾ, ਇਹ ਗੁਣਾਂ ਦੇ ਜਿਹੜੇ ਧਾਰਨੀ ਸਨ ਲੋਕ, ਫਿਰ ਗੁਰੂ ਨਾਨਕ ਦੇ ਸੇਵਕ ਸਤ ਸੰਗਤ ਹੋਇਓ, ਤੇਹ ਨਾਮ ਆ ਸੰਗਤ, ਉਹਦਾ ਨਾਮ ਪਿਆ ਹੈ, ਸਭ ਮਿਲ ਆਏ ਕਿੰਨੋ ਬਸਰਾਮ। ਇਹ ਸੰਗਤ ਵਿੱਚ ਆ ਕੇ ਸੰਗਤਾਂ ਇਕੱਠੀਆਂ ਹੋ ਕੇ ਲਾਹੇ ਲੈਣ ਲੱਗੀਆਂ, ਗੁਰੂ ਦੀ ਕਿਰਪਾ ਹੋਈ, ਕਲ ਕੇ ਦੂਤ ਤਹਾਂ ਜੋ ਆਵ ਹੈ, ਸਤ ਸੰਗਤ ਮੈਂ ਠੌਰ ਨਾ ਪਾਵੇ। ਇਹ ਸੰਗਤ ਦੇ ਵਿੱਚ ਕਲਯੁਗ ਦੇ ਵਿਕਾਰੀਆਂ ਨੂੰ, ਵਿਕਾਰਾਂ ਨੂੰ ਇੱਥੇ ਠਹਿਰਨ ਨੂੰ ਥਾਂ ਨਹੀਂ ਕਲਯੁਗ ਦੇ ਦੂਤਾਂ ਨੂੰ। ਕਲ ਕੇ ਦੂਤ ਤਹਾਂ ਜੋ ਆਵ ਹੈ, ਸਤ ਸੰਗਤ ਮੈਂ ਠੌਰ ਨਾ ਪਾਵੇ। ਇਹ ਐਸੀ ਸੰਗਤ ਦੀ ਵਡਿਆਈ ਹੈ, ਕਰੋ ਵਿਚਾਰ।